ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ AM 530 ਤੇ 13 ਮਾਰਚ ਦੀ ਇਸ ਖੂਬਸੂਰਤ ਜੀ ਬਹੁਤ ਹੀ ਖੂਬਸੂਰਤ ਜੀ ਸ਼ਾਮ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਤੇ ਪਿਆਰੀ ਜੀ ਗੁੱਡ ਈਵਨਿੰਗ ਪ੍ਰਵਾਨ ਹੋਵੇ ਜੀ। ਉਮੀਦ ਕਰਦੇ ਹਾਂ ਕਿ ਇਹ ਹਫ਼ਤਾ ਤੇ ਆਉਣ ਵਾਲਾ ਹਫ਼ਤਾ ਤੇ ਆਉਣ ਵਾਲੇ ਦਿਨ ਤੁਹਾਡੇ ਲਈ ਬਹੁਤ ਹੀ ਵਧੀਆ ਲੰਘਣ ਤੇ ਪੋਜ਼ਿਟਿਵਿਟੀ ਦੇ ਨਾਲ ਹੀ ਅਸੀਂ ਆਪਣੇ ਹਰ ਦਿਨ ਦੀ ਸ਼ੁਰੂਆਤ ਕਰੀਏ ਤੇ ਇੱਕ ਪੋਜ਼ਿਟਿਵ ਥੋਟ ਦੇ ਨਾਲ ਹੀ ਅਸੀਂ ਆਪਣੇ ਹਰ ਦਿਨ ਦੀ ਸਮਾਪਤੀ ਵੀ ਕਰੀਏ ਤੇ ਉਮੀਦ ਰੱਖੀਏ ਆਉਣ ਵਾਲੀ ਸਵੇਰ ਵੀ ਨਵੀਆਂ ਉਮੀਦਾਂ ਲੈ ਕੇ ਆਵੇਗੀ। ਤੇ ਉਮੀਦ ਇਹ ਕਰਾਂਗੇ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਤੰਦਰੁਸਤ ਹੋ, ਠੀਕ ਠਾਕ ਹੋ ਤੇ ਅਜਿਹੇ ਵੇਲੇ ਜਦੋਂ ਸਰਕਾਰ ਸਾਡੇ ਵੱਲੋਂ ਮੰਗ ਕਰ ਰਹੀ ਹੈ, ਸਰਕਾਰ ਦਾ ਅਸੀਂ ਪੂਰਾ ਸਾਥ ਨਿਭਾਈਏ ਤੇ ਕੋਵਿਡ ਦੀਆਂ ਸਾਰੀਆਂ ਪ੍ਰੀਕੋਸ਼ਨਸ ਜੋ ਨੇ ਉਹ ਹਮੇਸ਼ਾ ਹੀ ਲੈਂਦੇ ਰਹੀਏ ਤੇ ਨਾਲ ਹੀ ਇਹੀ ਜੋ ਸਿੱਖਿਆ ਹੈ ਆਪਣੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਦਿੰਦੇ ਰਹੀਏ ਤਾਂ ਜੋ ਕਿ ਬਹੁਤ ਬਹੁਤ ਬਹੁਤ ਜਲਦ ਜੋ ਜ਼ਿੰਦਗੀ ਜੋ ਹੈ ਇੱਕ ਨੋਰਮਲ ਰਫ਼ਤਾਰ ਜੋ ਹੈ ਉਹ ਫੜ ਸਕੇ ਤੇ ਨੋਰਮਲ ਰਫ਼ਤਾਰ ਦੇ ਨਾਲ ਹੀ ਅਸੀਂ ਆਪਣੇ ਸਾਰੇ ਵੱਡੇ ਛੋਟੇ ਕੰਮ ਕਰ ਸਕੀਏ। ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਵਿੱਚ ਤੁਹਾਡਾ ਜੀ ਫਿਰ ਤੋਂ ਸਵਾਗਤ ਹੈ ਤੇ ਅੱਜ ਵੀ ਇੱਕ ਖਾਸ ਕਹਾਣੀ ਤੁਹਾਡੇ ਲਈ ਤਿਆਰ ਬਰ ਤਿਆਰ ਕਰਕੇ ਲਿਆਈਆਂ ਤੇ ਪ੍ਰੋਗਰਾਮ ਦੇ ਦੌਰਾਨ ਕਹਾਣੀ ਤੁਹਾਡੇ ਰੂਬਰੂ ਕਰਾਂਗੇ ਤੇ ਨਾਲ ਦੀ ਨਾਲ ਉਸ ਬਾਰੇ ਚਰਚਾ ਵੀ ਜ਼ਰੂਰ ਕਰਾਂਗੇ। ਪਰ ਉਸ ਤੋਂ ਪਹਿਲਾਂ ਸਾਡੇ ਜੋ ਸਪੋਂਸਰਸ ਨੇ ਉਹਨਾਂ ਦੇ ਸੰਦੇਸ਼ ਵੀ ਤੁਹਾਡੇ ਤੱਕ ਪਹੁੰਚਾਉਣੇ ਬਹੁਤ ਬਹੁਤ ਜ਼ਰੂਰੀ ਬਣ ਜਾਂਦੇ ਨੇ ਤੇ ਸੰਦੇਸ਼ ਅਸੀਂ ਪਹਿਲਾਂ ਦੇਵਾਂਗੇ ਸਾਡੇ ਪ੍ਰਾਊਡ ਸਪੋਂਸਰ 3 ਲਾਇਨ ਲੀਗਲ ਸਰਵਿਸਿਜ਼ ਵਾਲਿਆਂ ਦਾ। ਤੁਸੀਂ ਕਿਸੇ ਵੀ ਟੈਨਸ਼ਨ ਦੇ ਵਿੱਚੋਂ, ਕੋਈ ਮਸਲਾ ਹੈ, ਮਸਲੇ ਕਰਕੇ ਟੈਨਸ਼ਨ ਹੋਣੀ, ਪਰ ਉਹ ਮਸਲੇ ਦਾ ਹੱਲ ਜੋ ਹੈ ਇਹਨਾਂ ਕੋਲ ਲੀਗਲ ਤਰੀਕੇ ਨਾਲ ਤੁਹਾਡੇ ਲਈ ਹੈ। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ। ਗੱਲ ਭਾਵੇਂ ਸਿਟੀ ਬਾਏ ਲਾਅ ਇਸ਼ੂ ਦੀ ਹੋਵੇ, ਭਾਵੇਂ ਲੇਬਰ ਵਰਕ ਡਿਸਪਿਊਟ ਹੈ, ਭਾਵੇਂ ਟ੍ਰੈਫਿਕ ਟਿਕਟਾਂ ਦਾ ਕੋਈ ਮਸਲਾ ਹੈ, ਜਾਂ ਤੁਸੀਂ ਲੈਂਡਲੋਰਡ ਹੋ ਤੇ ਟੈਨੈਂਟ ਨਾਲ ਤੁਹਾਡੀ ਕੋਈ ਵੀ ਜੋ ਹੈ ਲੜਾਈ ਹੈ ਜਾਂ ਮਸਲਾ ਹੈ, ਤੁਸੀਂ ਸੈਮ ਬਸਰਾ ਜੀ ਨੂੰ 3 ਲਾਇਨ ਲੀਗਲ ਸਰਵਿਸਿਸ ਤੋਂ ਜ਼ਰੂਰ ਸੰਪਰਕ ਕਰ ਲੈਣਾ। ਨੰਬਰ 905-451-9977 905-451-9777 ਤੇ ਤੁਸੀਂ 3 ਲਾਇਨ ਲੀਗਲ ਸਰਵਿਸਿਸ ਨੂੰ ਜ਼ਰੂਰ ਕੰਸਲਟ ਕਰ ਸਕਦੇ ਹੋ ਤੇ ਫੋਨ ਰਾਹੀਂ ਕੰਸਲਟੇਸ਼ਨ ਜੋ ਹੈ ਉਹ ਪਹਿਲਾਂ ਜ਼ਰੂਰ ਕਰਨੀ, ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਮਿਲ ਵੀ ਸਕਦੇ ਹੋ। ਅੱਜ ਦੀ ਕਹਾਣੀ ਵੀ ਹਰ ਕਹਾਣੀ ਵਾਂਗ ਸਾਨੂੰ ਕੁਛ ਨਾ ਕੁਛ ਸਿਖਾਉਣ ਦੀ ਕੋਸ਼ਿਸ਼ ਕਰੇਗੀ, ਕੁਛ ਨਾ ਕੁਛ ਜਜ਼ਬਾਤ ਬਿਆਨ ਕਰਨ ਦੀ ਕੋਸ਼ਿਸ਼ ਕਰੇਗੀ, ਸਾਡੇ ਨਵੀਂ ਪੁਰਾਣੀਆਂ ਯਾਦਾਂ ਯਾਦ ਕਰਾਉਣ ਦੀ ਕੋਸ਼ਿਸ਼ ਕਰੇਗੀ ਤੇ ਹਰ ਵਾਰ ਦੀ ਤਰ੍ਹਾਂ ਕਿਤੇ ਨਾ ਕਿਤੇ ਅੱਜ ਦੀ ਕਹਾਣੀ ਨੂੰ ਵੀ ਅਸੀਂ ਆਪਣੇ ਆਪ ਦੇ ਨਾਲ ਰਿਲੇਟ ਕਰ ਸਕਾਂਗੇ ਤੇ ਅਜਿਹਾ ਹੀ ਲੱਗੇਗਾ ਕਿ ਸ਼ਾਇਦ ਇਹ ਕਿਤੇ ਨਾ ਕਿਤੇ ਮੇਰੀ ਗੱਲ ਹੋ ਰਹੀ ਹੈ, ਸ਼ਾਇਦ ਕਿਸੇ ਮੇਰੇ ਆਪਣੇ ਦੀ ਗੱਲ ਹੋ ਰਹੀ ਆ ਤੇ ਇਹੀ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ। ਤੇ ਅੱਜ ਦੀ ਕਹਾਣੀ ਦਾ ਵਿਸ਼ਾ ਮੈਂ ਡਿਸਕ੍ਰਾਈਬ ਨਹੀਂ ਕਰਨਾ, ਪਰ ਇੱਕ ਗੀਤ ਤੁਹਾਡੇ ਰੇਡੀਓ ਸੈਟਸ ਤੇ ਜ਼ਰੂਰ ਸੁਣਾਵਾਂਗੇ ਜਿਸ ਰਾਹੀਂ ਤੁਸੀਂ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਜ਼ਰੂਰ ਗੈਸ ਕਰ ਸਕੋਗੇ।

0: ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7035 ਤੇ, 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ। ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7035 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।
1: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chutkara paya hai. Chahe business de karje hon ya personal ya CRA de taxes, sare karjya di ik choti jahi monthly kish banao. Call Ajay ya Nadeem nu 416-650-5800, 416-650-5800 or gtacredit.com.
0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋ ਗਈ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕਾਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009, 416-819-0009 ਤੇ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਮਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਮਟਨ, ਮਾਰਕਮ, ਰਿਚਮੰਡ ਹਿੱਲ, ਜਾਰਜ ਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ।

ਇਸ ਗਾਣੇ ਨਾਲ ਤੁਸੀਂ ਅੰਦਾਜ਼ਾ ਜ਼ਰੂਰ ਲਾ ਲਿਆ ਹੋਵੇਗਾ ਕਿ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਕੀ ਹੋਣ ਵਾਲਾ ਤੇ ਗੱਲ ਅਸੀਂ ਕਿਸ ਪਾਸੇ ਕਰਾਂਗੇ। ਜੀ ਹਾਂ, ਬਿਲਕੁਲ ਸਹੀ, ਗੱਲ ਅਸੀਂ ਚੁਗਲੀਆਂ ਦੀ ਕਰਾਂਗੇ। ਤੇ ਜਦੋਂ ਚਾਰ ਜਨਾਨੀਆਂ ਕਹਿੰਦੇ ਇਕੱਠੀਆਂ ਹੁੰਦੀਆਂ ਨੇ, ਜਾਂ ਅੱਜ ਕੱਲ੍ਹ ਚਾਰ ਬੰਦੇ ਵੀ ਆਪਾਂ ਕਹਿ ਸਕਦੇ ਹਾਂ ਇਕੱਠੇ ਹੁੰਦੇ ਹਾਂ, ਤੇ ਗੱਲ ਜੋ ਹੈ ਉਹ ਕਿਸੇ ਨਾ ਕਿਸੇ ਦੀ ਆਪਾਂ ਜ਼ਰੂਰ ਕਰਦੇ ਹਾਂ, ਤੇ ਉਸ ਗੱਲਾਂ ਚੋਂ ਗੱਲਾਂ ਜਦੋਂ ਨਿਕਲਦੀਆਂ ਨੇ ਤੇ ਵਿਅੰਗ ਵੀ ਕਾਫੀ ਕੱਸੇ ਜਾਂਦੇ ਨੇ ਕਿ ਦੂਜੇ ਦੀ ਗੱਲ ਕਰਕੇ ਇੱਕ ਅਸੀਂ ਇੰਜੋਇਮੈਂਟ ਜੋ ਹੈ ਆਪਣੇ ਆਪ 'ਚ ਫੀਲ ਕਰਦੇ ਹਾਂ। ਤੇ ਅਜਿਹਾ ਹੀ ਦੇਖਣ ਨੂੰ ਮਿਲਦਾ ਸੀ ਪੁਰਾਣੇ ਸਮਿਆਂ ਦੌਰਾਨ ਵੀ। ਇਹ ਚੁਗਲੀਆਂ ਜਿਹੜੀਆਂ ਨੇ ਉਹ ਸਦੀਆਂ ਤੋਂ ਚੱਲਦੀਆਂ ਆ ਰਹੀਆਂ ਨੇ, ਤੇ ਕੁਝ ਕਿੱਸੇ ਜੋ ਨੇ ਉਹ ਅੱਜ ਦੀ ਕਹਾਣੀ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪ੍ਰੋਗਰਾਮ ਦੇ ਦੌਰਾਨ। ਤੇ ਥੋੜੇ ਹੀ ਚਿਰ ਦੇ ਵਿੱਚ ਅੱਜ ਦੀ ਕਹਾਣੀ ਦੇ ਰੂਪ ਦੇ ਵਿੱਚ ਇੱਕ ਵਿਅੰਗ ਭਰਿਆ ਕਿੱਸਾ ਤੁਹਾਨੂੰ ਜ਼ਰੂਰ ਸੁਣਾਵਾਂਗੇ, ਤੇ ਇੱਕ ਬਹੁਤ ਹੀ ਫਨੀ ਜਿਹਾ ਕੈਰੇਕਟਰ, ਇੱਕ ਪਿੰਡ ਦਾ ਕੈਰੇਕਟਰ ਜੋ ਕਿ ਸਾਰਾ ਦਿਨ ਜੋ ਹੈ ਉਹ ਆਪਣਾ ਕੰਮ ਇਹ ਸਮਝਦਾ ਸੀ ਕਿ ਕਿਸੇ ਘਰ ਦੀ ਗੱਲ ਜੋ ਹੈ ਮੈਂ ਇੱਕ ਘਰ ਤੋਂ ਸੁਣ ਕੇ ਮੈਂ ਦੂਜੇ ਘਰ ਕਰਕੇ ਆਵਾਂ, ਤੇ ਇਸੇ ਹੀ ਦੌਰਾਨ ਜੋ ਹੈ ਕੁਛ ਨਾ ਕੁਛ ਵਿਅੰਗ ਜੋ ਹੈ ਉਹ ਜ਼ਰੂਰ ਨਿਕਲ ਪੈਂਦਾ ਸੀ, ਤੇ ਉਹੀ ਹਾਸੇ ਅੱਜ ਤੁਹਾਡਿਆਂ ਚਿਹਰਿਆਂ ਤੇ ਅਸੀਂ ਜ਼ਰੂਰ ਬਿਖੇਰਾਂਗੇ। ਤੁਸੀਂ ਸੁਨਹਿਰੀ ਸ਼ਾਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ, ਤੇ ਇਸ ਦੇ ਨਾਲ ਨਾਲ ਜੀ ਤੁਸੀਂ ਨੰਬਰ 3 ਲਾਇਨ ਲੀਗਲ ਸਰਵਿਸਿਜ਼ ਵਾਲਿਆਂ ਦੇ ਜ਼ਰੂਰ ਨੋਟ ਕਰ ਲੈਣੇ। ਤੁਸੀਂ ਜੇਕਰ ਬੇਫਿਕਰ ਹੋ ਕੇ ਹੱਸਣਾ ਚਾਹੁੰਦੇ ਹੋ, ਕੋਈ ਪਰੇਸ਼ਾਨੀ ਤੁਹਾਨੂੰ ਤੰਗ ਕਰ ਰਹੀ ਹੈ, ਕੋਈ ਲੀਗਲ ਮਸਲਾ ਤੰਗ ਕਰ ਰਿਹਾ ਹੈ, ਤਾਂ ਇਹਨਾਂ ਤੋਂ ਸਲਾਹ ਜ਼ਰੂਰ ਲੈ ਲਓ। 3 ਲਾਇਨ ਲੀਗਲ ਸਰਵਿਸਿਜ਼, ਜੋ ਕਿ 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਆ, ਤੇ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਤੁਸੀਂ ਫਸੇ ਹੋ, ਪਰੇਸ਼ਾਨ ਹੋ, ਬੇਸ਼ੱਕ ਤੁਸੀਂ ਘਰ ਦੇ ਲੈਂਡਲੋਰਡ ਹੋ ਤੇ ਟੈਨੈਂਟ ਨਾਲ ਕੋਈ ਮਸਲਾ ਹੈ, ਟ੍ਰੈਫਿਕ ਟਿਕਟਾਂ ਦੀ ਕੋਈ ਗੱਲ ਹੈ, ਸਿਟੀ ਬਾਏ ਲਾਅ ਦੇ ਇਸ਼ੂਜ਼ ਨੇ, ਜਾਂ ਫਿਰ ਲੇਬਰ ਜਾਂ ਕੰਮ ਤੇ ਕੋਈ ਡਿਸਪਿਊਟ ਆ, ਤਾਂ ਤੁਸੀਂ ਸੈਮ ਬਸਰਾ ਜੀ ਨੂੰ ਜ਼ਰੂਰ ਸੰਪਰਕ ਕਰ ਲੈਣਾ। ਨੰਬਰ 905-451-9977 ਤੇ 905-451-9777 ਤੇ ਇੱਕ ਵਾਰੀ ਤੁਸੀਂ ਇਹਨਾਂ ਨੂੰ ਜ਼ਰੂਰ ਮਿਲਣਾ।

0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
1: ਫਿਕਰ ਨਾ ਕਰ ਭਾਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੂਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਿਟੀ ਤੋਂ ਯਾਦ ਰੱਖਣਾ ਰੌਬੀ ਪਰੂਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-00094168190009 ਤੇ।
2: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chutkara paya hai. Chahe business de karje hon ya personal ya CRA de taxes, sare karjya di ik choti jahi monthly kish banao. Call Ajay ya Nadeem nu 416-650-5800-416-650-5800 or gtacredit.com.
0: ਸੁਦਾਰੀ ਸ਼ਾਮ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ, ਤੇ ਗੱਲ ਅਸੀਂ ਚੁਗਲੀਆਂ ਦੀ ਕਰਾਂਗੇ ਤੇ ਚੁਗਲੀਆਂ ਦੀ ਗੱਲ ਸੁਣ ਕੇ ਵਾਕਈ ਕਿਸੇ ਨਾ ਕਿਸੇ ਚਿਹਰੇ ਦਾ ਤੁਹਾਡੇ ਜ਼ਰੂਰ ਤੁਹਾਨੂੰ ਯਾਦ ਆ ਗਿਆ ਹੋਵੇਗਾ। ਕੋਈ ਨਾ ਕੋਈ ਚਿਹਰਾ ਤੁਹਾਡੇ ਬਚਪਨ ਚੋਂ ਜਾਂ ਪਿੱਛੇ ਜਿਹੇ ਤੁਸੀਂ ਕਿਸੇ ਨੂੰ ਵੇਖਿਆ ਹੋਵੇ, ਜਦੋਂ ਬੰਦੇ ਦਾ ਪੂਰਾ ਧਿਆਨ ਜੋ ਹੈ ਉਹ ਇੱਕ ਦੀ ਗੱਲ ਦੂਜੇ ਥਾਂ ਕਰਨ ਦਾ ਹੁੰਦਾ, ਤੇ ਸਾਨੂੰ ਕਈ ਵਾਰੀ ਪਤਾ ਵੀ ਹੁੰਦਾ ਵੀ ਇਹ ਬੰਦਾ ਤਾਂ ਇਹੀ ਕਰੂਗਾ, ਜੇ ਮੇਰੀ ਗੱਲ ਕਿਸੇ ਅੱਗੇ ਕਰ ਸਕਦਾ ਤੇ ਕਿਸੇ ਦੀ ਗੱਲ ਮੇਰੇ ਅੱਗੇ ਕਰ ਸਕਦਾ, ਤੇ ਫਿਰ ਸਾਡਾ ਸ਼ਾਇਦ ਕਿਤੇ ਨਾ ਕਿਤੇ ਉਸ ਬੰਦੇ ਤੇ ਟਰੱਸਟ ਵੀ ਨਹੀਂ ਰਹਿੰਦਾ। ਪਰ ਅਸੀਂ ਉਸ ਵੇ ਨਾਲ ਅੱਜ ਇਸ ਟੌਪਿਕ ਨੂੰ ਨਹੀਂ ਵੇਖਣਾ, ਇਸ ਵਿਸ਼ੇ ਨੂੰ ਸਿਰਫ ਆਪਾਂ ਇੱਕ ਮਨੋਰੰਜਨ ਪਾਰਟ ਲਈ ਹੀ ਰੱਖਣਾ। ਇੱਕ ਜੋ ਇੰਨੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਆਪਾਂ ਕਈ ਵਾਰੀ ਸਾਰਾ ਦਿਨ ਬਿਨਾਂ ਹਾਸੇ ਕੱਢ ਦਿੰਦੇ ਹਾਂ, ਅਤੇ ਕੋਸ਼ਿਸ਼ ਅੱਜ ਇਹੀ ਰਹੇਗੀ ਅਤੇ ਥੋੜ੍ਹੇ ਜਿਹੇ ਹਾਸੇ ਜੋ ਨੇ ਉਹ ਜ਼ਰੂਰ ਇਸ ਕਹਾਣੀ ਪਿੱਛੋਂ ਫੁੱਟਣ, ਅਤੇ ਤੁਸੀਂ ਵੀ ਜੋ ਇੱਕ ਵਿਅੰਗ ਭਰਪੂਰ ਕਿੱਸਾ ਹੀ ਆਪਣੇ ਮਨ ਦੇ ਵਿੱਚ ਆਪਣੀ ਯਾਦਾਂ ਚੋਂ ਤੁਸੀਂ ਜੋ ਹੈ ਉਸ ਕਿੱਸੇ ਨੂੰ ਯਾਦ ਕਰ ਸਕੋ। ਤੇ ਉਸ ਤੋਂ ਪਹਿਲਾਂ ਇੱਕ ਵਾਰੀ ਵੈਲਕਮ ਕਰਦੀ ਹਾਂ ਜਸਵਿੰਦਰ ਕੌਰ ਤੱਗੜ ਜੀ ਦਾ, ਜੋ ਕਿ ਇੰਸ਼ੋਰੈਂਸ ਦੇ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਨੇ। ਤੁਸੀਂ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਟਰੈਵਲ, ਸੁਪਰ ਵੀਜ਼ਾ, ਹੈਲਥ ਇੰਸ਼ੋਰੈਂਸ ਜਾਂ ਬੱਚਿਆਂ ਦੀ RESP ਦੇ ਅੱਛੇ ਪਲਾਨਸ ਇਹਨਾਂ ਪਾਸੋਂ ਲੈ ਸਕਦੇ ਹੋ ਨੰਬਰ 647-6563-2340 ਤੇ ਕਾਲ ਕਰਕੇ। ਜੀ ਵੈਲਕਮ ਕਰਦੇ ਹਾਂ ਮੈਮ, ਸਤਿ ਸ਼੍ਰੀ ਅਕਾਲ
3: ਜੀ। ਸਤਿ ਸ੍ਰੀ ਅਕਾਲ ਸਾਰੇ ਹੀ ਸਰੋਤਿਆਂ ਨੂੰ ਤੇ ਰੁਪਿੰਦਰ ਜੀ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ
0: ਜੀ। ਮੈਮ ਤੇ ਅੱਜ ਦੇ ਸਾਡੇ ਕੋਲ ਕੀ ਅਪਡੇਟਸ ਨੇ?
3: ਜੀ ਬਿਲਕੁਲ, ਅੱਜ ਮੈਂ ਬਿਲਕੁਲ ਜਿਹੜੇ ਸਾਡੇ ਨਵੇਂ ਇਮੀਗ੍ਰੈਂਟ ਹੈ ਜੀ ਉਹਨਾਂ ਬਾਰੇ ਗੱਲਬਾਤ ਕਰਨੀ ਚਾਹੂੰਗੀ। ਜੇਕਰ ਤੁਸੀਂ ਕੈਨੇਡਾ ਵਿੱਚ ਐਜ਼ ਏ ਨਵੇਂ ਇਮੀਗ੍ਰੈਂਟ ਆਏ ਹੋ ਤੁਸੀਂ PR
0: ਜੀ,
3: ਪਹਿਲੇ ਜਿਹੜੇ 90 ਦਿਨ ਹੁੰਦੇ ਆ ਜੀ, 90 ਡੇਜ਼, ਉਦੋਂ ਤੁਹਾਡੇ ਕੋਲ ਕੋਈ ਵੀ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ, ਕਿਉਂਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਲਥ ਪਲਾਨ ਦੇ ਅੰਤਰਗਤ ਤੁਸੀਂ 3 ਮਹੀਨੇ ਬਾਅਦ ਹੈਲਥ ਕਾਰਡ ਲਈ ਅਪਲਾਈ ਕਰ ਸਕਦੇ ਹੋ। ਜੇਕਰ ਤੁਹਾਨੂੰ ਇਸ ਸਮੇਂ ਦੇ ਵਿੱਚ ਕੋਈ ਸੱਟ ਚੋਟ ਲੱਗ ਜਾਵੇ ਫਿਰ ਹੋਸਪਿਟਲਾਈਜ਼ ਹੋਣਾ ਪੈਂਦਾ, ਤੁਹਾਡੀ ਕਾਫੀ ਮਨੀ ਜਿਹੜੀ ਖਰਚ ਹੋ ਸਕਦੀ ਹੈ। ਇਸਦੇ ਨਾਲ ਨਾਲ ਜਿਹੜੇ ਵਰਕ ਪਰਮਿਟ ਹੋਲਡਰ ਹਨ ਜਾਂ ਵਿਜ਼ਟਰ ਜਾਂ ਸੁਪਰ ਵੀਜ਼ਾ ਤੇ ਕੈਨੇਡਾ ਆਏ ਹੋਏ ਹਨ ਤਾਂ ਵੀ ਐਮਰਜੈਂਸੀ ਮੈਡੀਕਲ ਲੈਣੀ ਜ਼ਰੂਰੀ ਹੁੰਦੀ ਹੈ। ਇਸੇ ਤਰ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਜ਼ਰੂਰ ਮੈਡੀਕਲ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਜੇਕਰ ਉਹਨਾਂ ਦਾ ਕਾਲਜ ਮੈਡੀਕਲ ਇੰਸ਼ੋਰੈਂਸ ਪ੍ਰੋਵਾਈਡ ਨਹੀਂ ਕਰ ਰਿਹਾ। ਇੰਟਰਨੈਸ਼ਨਲ ਸਟੂਡੈਂਟਸ ਲਈ ਬਹੁਤ ਵਧੀਆ ਪਲਾਨ ਹੈਗੇ ਆ, ਤੁਸੀਂ ਮੰਥਲੀ $67 ਪ੍ਰੀਮੀਅਮ ਦੇ ਕੇ 2 ਮਿਲੀਅਨ ਤੱਕ ਦੀ ਕਵਰੇਜ ਲੈ ਸਕਦੇ ਹੋ, ਤੇ ਜੇਕਰ 1 ਸਾਲ ਦੀ ਕਵਰੇਜ ਲੈਣੀ ਹੈ ਤਾਂ ਸਿਰਫ $688 ਦੇ ਵਿੱਚ 1 ਸਾਲ ਲਈ ਤੁਸੀਂ 2 ਮਿਲੀਅਨ ਤੱਕ ਦੀ ਕਵਰੇਜ ਲੈ ਸਕਦੇ ਹੋ। ਤੇ ਐਮਰਜੈਂਸੀ ਮੈਡੀਕਲ ਜਿਹੜੀ ਹੈ ਬੜੀ ਜ਼ਰੂਰੀ ਹੈ ਜੀ, ਔਰ ਅਫੋਰਡੇਬਲ ਪ੍ਰਾਈਸ ਤੁਸੀਂ ਲੈ ਸਕਦੇ ਹੋ, ਮਹਿੰਗੀ ਨਹੀਂ ਹੈਗੀ। ਜੇਕਰ ਤੁਹਾਡੀ ਉਮਰ 25 ਸਾਲ ਦੀ ਹੈ ਤਾਂ ਸਿਰਫ $51 ਮੰਥਲੀ ਵਿੱਚ ਤੁਸੀਂ $50,000 ਦੀ ਕਵਰੇਜ ਲੈ ਸਕਦੇ ਹੋ। ਇਸ ਲਈ ਜੇਕਰ ਤੁਸੀਂ ਨਵੇਂ ਨਵੇਂ ਕੈਨੇਡਾ ਵਿੱਚ ਆਏ ਹੋ ਜਾਂ ਵਰਕ ਪਰਮਿਟ ਤੇ ਹੋ ਜਾਂ ਵਿਜ਼ਟਰ ਹੋ ਜਾਂ ਸੁਪਰ ਵੀਜ਼ਾ ਤੇ ਹੋ ਤੇ ਤੁਹਾਡੀ ਵਿਜ਼ਟਰ ਇੰਸ਼ੋਰੈਂਸ ਐਕਸਪਾਇਰ ਹੋ ਚੁੱਕੀ ਹੈ ਜਾਂ ਹੋਣ ਵਾਲੀ ਹੈ, ਤੇ ਇਹਦੇ ਨਾਲ ਨਾਲ ਜੇਕਰ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤੇ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਕਰਾਉਣੀ ਚਾਹੀਦੀ ਹੈ।
0: ਜੀ ਵਾਕਈ,
3: ਸਪੋਰਟ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ, ਮੈਂ ਨੰਬਰ ਆਪਣਾ ਦੇ ਦਿੰਦੀ ਹਾਂ 647-765-2340। ਜੇਕਰ ਤੁਸੀਂ ਆਫਿਸ ਦੇ ਵਿੱਚ ਸਾਡੇ ਨਾਲ ਆਉਣਾ ਚਾਹੁੰਦੇ ਹੋ, ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਹੋ ਬਿਲਕੁਲ ਬਾਏ ਅਪੁਆਇੰਟਮੈਂਟ ਆ ਸਕਦੇ ਹੋ। ਤੁਸੀਂ ਕਾਲ ਕਰਨੀ ਹੈ ਜੀ 6477652340। ਇਸ ਤੋਂ ਇਲਾਵਾ ਲਾਈਫ ਕ੍ਰਿਟੀਕਲ ਡਿਸੇਬਿਲਿਟੀ RESP RRSP TFS ਤੇ ਮੋਰਗੇਜ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਜ਼ਰੂਰ ਕਾਲ ਕਰ ਸਕਦੇ ਹੋ। ਇਹ ਬੜੇ ਅਫੋਰਡੇਬਲ ਰੇਟ ਦੇ ਉੱਪਰ ਤੁਹਾਨੂੰ ਜਿਹੜੀ ਇੰਸ਼ੋਰੈਂਸ ਮਿਲ ਸਕਦੀ ਹੈ। ਮੇਰਾ ਨੰਬਰ ਇੱਕ ਵਾਰ ਫਿਰ ਲੈ ਲਓ 6447723340 6477652340।
0: ਬਹੁਤ ਬਹੁਤ ਸ਼ੁਕਰੀਆ ਜੀ। ਗੱਲ ਕਰਦੇ ਆ ਅੱਜ ਦੀ ਕਹਾਣੀ ਦੀ, ਤੇ ਕਹਾਣੀ ਬਾਰੇ ਥੋੜਾ ਜਿਹਾ ਹਿੰਟ ਪਹਿਲਾਂ ਜ਼ਰੂਰ ਦਵਾਂਗੇ। ਤੁਸੀਂ ਆਪ ਅੱਜ ਜਿਹੜਾ ਟੌਪਿਕ ਹੈ ਅੱਜ ਦਾ ਜ਼ਰੂਰ ਪਛਾਣਨਾ। ਜਦੋਂ ਅਸੀਂ ਮੋਬਾਈਲ ਕੰਪਿਊਟਰ ਇੰਟਰਨੈਟ ਦੇ ਯੁੱਗ ਵਿੱਚ ਆ ਗਏ ਆ ਤਾਂ ਕਮਿਊਨੀਕੇਸ਼ਨ ਆਪਣੀ ਇੰਨੀ ਜ਼ਿਆਦਾ ਫਾਸਟ ਹੋ ਗਈ ਹੈ, ਇੰਨੀ ਤੇਜ਼ੀ ਨਾਲ ਹੁੰਦੀ ਆ ਕਿ ਆਪਾਂ ਨੂੰ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਦੀ ਖਬਰ ਜ਼ਰੂਰ ਮਿੰਟਾਂ ਵਿੱਚ ਆਸਾਨੀ ਨਾਲ ਮਿਲ ਜਾਂਦੀ ਆ। ਤੇ ਗੱਲ ਅਸੀਂ ਯੂਟਿਊਬ ਦੀ ਕਰੀਏ ਤਾਂ ਯੂਟਿਊਬ ਦੇ ਜਿਹੜੇ ਚੈਨਲਸ ਨੇ ਉਹਨਾਂ ਦੀ ਨੋਟੀਫਿਕੇਸ਼ਨ ਆਪਾਂ ਨੂੰ ਸਮੇਂ ਸਮੇਂ ਤੇ ਮਿਲਦੀ ਰਹਿੰਦੀ ਆ ਤੇ ਖੁਦ ਬਦ ਖੁਦ ਉਹ ਜਾਣਕਾਰੀ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰਦੀਆਂ ਨੇ। ਇੰਟਰਨੈਟ ਤੇ ਕਿਸੇ ਵੀ ਟੌਪਿਕ ਬਾਰੇ ਦੇਖ ਲਓ, ਸਾਇੰਸ, ਇਤਿਹਾਸ, ਅਰਥ ਸ਼ਾਸਤਰ, ਰਾਜਨੀਤੀ, ਇੰਜੀਨੀਅਰਿੰਗ, ਮੈਡੀਕਲ, ਗੱਲ ਕੀ ਹਰ ਵਿਸ਼ੇ ਦੀ ਜਿਹੜੀ ਇੱਕ ਜ਼ਰੂਰੀ ਲੋੜੀਂਦੀ ਜਾਣਕਾਰੀ ਹੈ, ਸਮੱਗਰੀ ਹੈ, ਉਹ ਪਲਾਂ ਵਿੱਚ ਸਾਡੇ ਸਾਹਮਣੇ ਆ ਜਾਂਦੀ ਹੈ। ਪੂਰੀ ਦੁਨੀਆ ਜਿਹੜੀ ਹੈ ਉਹ ਇੱਕ ਗਲੋਬਲ ਵਿਲੇਜ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਚੁੱਕੀ ਹੈ, ਇੰਨੀ ਜ਼ਿਆਦਾ ਕਨੈਕਟਡ ਆ। ਜੇ ਆਪਾਂ ਵੀਡੀਓ ਕਾਲਸ ਦੀ ਗੱਲ ਕਰੀਏ ਤਾਂ ਦੂਰ ਆਪਣੇ ਵਤਨ ਬੈਠੇ ਜਿਹੜੇ ਆਪਣਾ ਪਰਿਵਾਰ ਹੈ ਉਸ ਦੇ ਨਾਲ ਆਪਾਂ ਵੀਡੀਓ ਕਾਲ ਦੇ ਰਾਹੀਂ ਇੰਨੀ ਜਲਦੀ ਗੱਲ ਕਰ ਲੈਂਦੇ ਹਾਂ ਕਿ ਮੈਨੂੰ ਅਸੀਂ ਦੂਰ ਕਿਤੇ ਨਹੀਂ ਹੈਗੇ, ਅਸੀਂ ਨਾਲ ਹੀ ਬੈਠੇ ਹਾਂ। ਤੇ ਚਿੱਠੀ ਪੱਤਰਾਂ ਦਾ ਜੋ ਜ਼ਮਾਨਾ ਜਿਨ੍ਹਾਂ ਨੇ ਆਪ ਹੰਢਾਇਆ ਉਹਨਾਂ ਦੇ ਚੇਤਿਆਂ ਵਿੱਚੋਂ ਵੀ ਇਹ ਸ਼ਾਇਦ ਕਿਤੇ ਵਿਸਰ ਗਿਆ ਲੱਗਦਾ। ਜਿਵੇਂ ਕਹਿੰਦੇ ਨੇ ਕਿ ਇਸ ਸੰਸਾਰ ਵਿੱਚ ਕੋਈ ਕਿੰਨਾ ਵੀ ਮੁਕੰਮਲ ਹੋ ਜਾਣ ਦੀ ਕੋਸ਼ਿਸ਼ ਕਰਦਾ ਰਹੇ, ਸਭ ਕੁਝ ਹਾਸਲ ਕਰਦਿਆਂ ਕੁਝ ਬੇਸ਼ਕੀਮਤੀ ਵਿਰਸਾ ਸ਼ਾਇਦ ਪਿੱਛੇ ਰਹਿ ਜਾਂਦਾ। ਕੁਝ ਵਿਰਸੇ ਦੀਆਂ, ਕੁਝ ਪੁਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸ਼ਾਇਦ ਕਿਤੇ ਪਿੱਛੇ ਵਿਸਰ ਗਈਆਂ ਨੇ। ਇਸੇ ਤਰ੍ਹਾਂ ਹੀ ਇਨਸਾਨ ਨੇ ਇਸ ਤਰੱਕੀ ਨਾਲ ਦੂਰੀ ਨੂੰ ਨੇੜਤਾ ਵਿੱਚ ਜ਼ਰੂਰ ਬਦਲ ਲਿਆ, ਪਰ ਇਹ ਸੋਚ ਕੇ ਸਾਨੂੰ ਜ਼ਰੂਰ ਹੈਰਾਨੀ ਹੁੰਦੀ ਆ ਕਿ ਇਸ ਦੌਰ ਵਿੱਚ ਅਸੀਂ ਆਪਣੇ ਬਿਲਕੁਲ ਨੇੜੇ ਆਲੇ ਦੁਆਲੇ ਤੋਂ ਬੇਖਬਰ ਹੋ ਕੇ ਰਹਿ ਗਏ ਹਾਂ। ਜਦੋਂ ਟੈਕਨੋਲੋਜੀ ਜੋ ਹੈ ਉਹ ਇੰਨੀ ਵਿਕਸਿਤ ਨਹੀਂ ਸੀ ਹੋਈ, ਸਾਰੇ ਪਿੰਡ ਨੂੰ ਇੱਕ ਦੂਜੇ ਬਾਰੇ ਪੂਰੀ ਖਬਰ ਹੁੰਦੀ ਸੀ ਤੇ ਕਿਸੇ ਦੇ ਘਰੇ ਜੇ ਵਿਆਹ ਹੋਇਆ, ਕਿਸੇ ਦੇ ਘਰੇ ਜੇ ਬੱਚਾ ਜੰਮਣ ਦੀ ਖੁਸ਼ੀ ਆ, ਜਾਂ ਕਿਸੇ ਦੇ ਘਰੇ ਕੋਈ ਝਗੜਾ ਹੋਇਆ, ਜਾਂ ਮੌਤ, ਜਾਂ ਫਿਰ ਗਮੀ, ਸਮੇਂ ਤਾਂ ਸਾਰੇ ਪਿੰਡ ਵਿੱਚ ਇੱਕ ਸਾਂਝ ਦਾ ਜੋ ਅਨੋਖਾ ਸਬੂਤ ਹੈ ਉਹ ਸਾਨੂੰ ਜ਼ਰੂਰ ਮਿਲ ਜਾਂਦਾ ਸੀ। ਤੇ ਪਿੰਡ ਦੇ ਘਰੋ ਘਰੀ ਵਰਤਦੇ ਇਹਨਾਂ ਰੁਟੀਨ ਦੇ ਵਰਤਾਰਿਆਂ ਦੀਆਂ ਖਬਰਾਂ ਪਹੁੰਚਾਉਣ ਦਾ ਜਿਹੜਾ ਕੰਮ ਹੁੰਦਾ ਸੀ ਉਹ ਪਿੰਡ ਦੇ ਕੁਝ ਖਾਸ ਤੇ ਬਹੁਤ ਹੀ ਦਿਲਚਸਪ ਕਿਸਮ ਦੇ ਪਾਤਰ ਕਰਦੇ ਸਨ। ਇਸ ਕੰਮ ਲਈ ਹਰ ਪਿੰਡ ਵਿੱਚ ਲਗਭਗ 2-3 ਜੋ ਪਾਤਰ ਨੇ ਉਹ ਬਹੁਤ ਯੋਗਦਾਨ ਪਾਉਂਦੇ ਸਨ, ਜੋ ਕਿ ਆਮ ਤੌਰ ਤੇ ਇੱਕ ਸਤਿਕਾਰਤ ਪੋਜੀਸ਼ਨ ਜੋ ਪਿੰਡ ਦੇ ਵਿੱਚ ਰੱਖਦੇ ਸਨ ਉਹ ਹੁੰਦਿਆਂ ਸਨ ਵੀ ਕਿਸੇ ਦੀ ਚਾਚੀ, ਕਿਸੇ ਦੀ ਮਾਮੀ, ਕਿਸੇ ਦੀ ਭੂਆ, ਕਿਸੇ ਦੀ ਦਾਦੀ। ਇਸ ਕੰਮ ਵਿੱਚ ਬੀਬੀਆਂ ਇਸ ਕਰਕੇ ਕਾਮਯਾਬ ਸਨ ਕਿਉਂਕਿ ਇੱਕ ਤਾਂ ਉਹਨਾਂ ਦੀ ਪਹੁੰਚ ਆਸਾਨੀ ਨਾਲ ਲੋਕਾਂ ਦੇ ਘਰ ਅੰਦਰ ਤੱਕ ਹੁੰਦੀ ਸੀ ਤੇ ਉਹਨਾਂ ਲਈ ਅੰਦਰ ਦੀ ਗੱਲ ਕੱਢ ਲੈਣੀ ਬਹੁਤ ਹੀ ਆਸਾਨ ਹੁੰਦੀ ਸੀ। ਬਹੁਤੀ ਵਾਰ ਇਹਨਾਂ ਬੀਬੀਆਂ ਨੂੰ ਲੋਕ ਫੁੱਫੇ ਕੁੱਟਣੀਆਂ ਵੀ ਕਹਿੰਦੀਆਂ ਸਨ ਕਿਉਂਕਿ ਇਹ ਘਰੋ ਘਰੀ ਖਬਰਾਂ ਪਹੁੰਚਾਉਣ ਸਮੇਂ ਕੁਝ ਮਸਾਲਾ ਜਿਹੜਾ ਹੈ ਉਹ ਆਪਣੇ ਕੋਲੋਂ ਵੀ ਲਾ ਦਿੰਦੀਆਂ ਸਨ, ਜਿਸ ਕਰਕੇ ਗੱਲ ਕੁਝ ਹੋਰ ਦੀ ਹੋਰ ਹੋ ਨਿਬੜਦੀ ਸੀ। ਪਰ ਅੱਜ ਕੱਲ ਦੇ ਜਦੋਂ ਟੈਕਨੋਲੋਜੀ ਦੇ ਸਮੇਂ ਵਿੱਚ ਅਸੀਂ ਆ ਗਏ ਹਾਂ ਤਾਂ ਸਾਨੂੰ ਇੰਡੀਆ ਦੀ ਖਬਰ ਤਾਂ ਜ਼ਰੂਰ ਹੁੰਦੀ ਆ ਕਿ ਇੰਡੀਆ ਦੇ ਵਿੱਚ ਸਾਡੇ ਘਰੇ ਕੀ ਹੋ ਰਿਹਾ, ਪਰ ਇੱਥੇ ਆਲੇ ਦੁਆਲੇ ਦੀ ਖਬਰ ਸਾਨੂੰ ਬਿਲਕੁਲ ਨਹੀਂ ਹੈ ਕਿ ਸਾਡੇ ਨਾਲ ਜਿਹੜਾ ਕੋਈ ਗੁਆਂਢੀ ਆ ਵੀ ਉਹ ਵੀ ਕੌਣ ਵਸ ਰਿਹਾ। ਸੋ ਅੱਜ ਅਸੀਂ ਪੁਰਾਣੇ ਸਮੇਂ ਦੇ ਪਿੰਡਾਂ ਦੇ ਅੰਦਰੂਨੀ ਜੋ ਇਨਫੋਰਮੇਸ਼ਨ ਸਿਸਟਮ ਤੇ ਦਿਲਚਸਪ ਪਹਿਲੂਆਂ ਤੇ ਅਤੇ ਇਸ ਵਿੱਚ ਸ਼ਾਮਲ ਪਾਤਰਾਂ ਬਾਰੇ ਆਪਣੀ ਨਵੀਂ ਪੀੜ੍ਹੀ ਨਾਲ ਕੁਝ ਦਿਲਚਸਪ ਕਿੱਸੇ ਜੋ ਨੇ ਉਹ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਵਿਉਂਤ ਹੀ ਇੱਕ ਤਰ੍ਹਾਂ ਦਾ ਜੋ ਪੁਰਾਣੇ ਸਮਿਆਂ ਦੇ ਵਿੱਚ ਜੋ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਸੀ ਕਿ ਇੱਕ ਦੂਜੇ ਦੀ ਗੱਲ ਦਾ, ਇੱਕ ਦੂਜੇ ਦੇ ਘਰ ਕੀ ਵਾਪਰ ਰਿਹਾ ਉਸ ਦੀ ਸਾਨੂੰ ਕਿੰਨੀ ਫਿਕਰ ਹੁੰਦੀ ਸੀ, ਤੇ ਗੱਲਾਂ ਗੱਲਾਂ ਦੇ ਵਿੱਚ ਜਦੋਂ ਅਸੀਂ ਕਿਤੇ ਹੋਰ ਉਸ ਬਾਰੇ ਗੱਲ ਕਰਦੇ ਸੀ ਤਾਂ ਕੁਝ ਆਪਣੀ ਐਡੀਸ਼ਨ ਵੀ ਜ਼ਰੂਰ ਹੋ ਜਾਂਦੀ ਸੀ ਤੇ ਗੱਲ ਕੁਛ ਦੀ ਕੁਛ ਜੋ ਹੈ ਉਹ ਬਣ ਜਾਂਦੀ ਸੀ। ਤਾਂ ਇਸ ਕਿੱਸੇ ਬਾਰੇ ਅੱਜ ਜ਼ਰੂਰ ਗੱਲਬਾਤ ਕਰਾਂਗੇ ਤੇ ਥੋੜਾ ਉਹਨੂੰ ਫਨੀ ਮੋੜ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਵਾਕਈ ਤੇ ਇਸ ਬਾਰੇ ਤੁਸੀਂ ਵੀ ਆਪਣੇ ਵਿਚਾਰ ਅੱਗੇ ਜ਼ਰੂਰ ਸਾਂਝੇ ਕਰਨੇ ਤੇ ਇੱਕ ਗੀਤ ਬਹੁਤ ਹੀ ਪੋਪੂਲਰ ਗੁਰਦਾਸ ਮਾਨ ਸਾਹਿਬ ਦਾ ਗੀਤ ਜੋ ਇਸ ਨੂੰ ਬਿਆਨ ਇੱਕ ਅੱਛੇ ਢੰਗ ਨਾਲ ਕਰਦਾ ਉਸ ਤੋਂ ਜੋ ਹੈ ਉਹ ਅੱਜ ਦੀ ਕਹਾਣੀ ਦੀ ਸ਼ੁਰੂਆਤ ਜ਼ਰੂਰ ਕਰਦੇ ਹਾਂ।

ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਬਿਲਕੁਲ ਤੁਸੀਂ ਸਮਝ ਲਿਆ ਹੋਣਾ। ਗੱਲ ਅਸੀਂ ਚੁਗਲੀਆਂ ਵਿੱਚੋਂ ਜੋ ਫੁੱਟਦੇ ਹਾਸੇ ਨੇ ਉਸ ਤੇ ਕਰਾਂਗੇ, ਉਸ ਤੇ ਇੱਕ ਕਿੱਸਾ ਲੈ ਕੇ ਆਏ ਆ। ਪਰ ਇਹ ਕਿੱਸਾ ਜੋ ਹੈ ਉਹ ਮਾਹੌਲ ਨੂੰ ਥੋੜਾ ਲਾਈਟ ਕਰਨ ਲਈ ਆ, ਇਹਨੂੰ ਅਸੀਂ ਥੋੜਾ ਫਨੀ ਮੋਡ ਦੇ ਵਿੱਚ ਹੀ ਲੈਣਾ। ਇੱਕ ਵਿਅੰਗ ਹੀ ਹੋਵੇਗਾ ਆਪਣੀ ਸੋਸਾਇਟੀ ਤੇ, ਪਰ ਇਸ ਨਾਲ ਅਸੀਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਜਿਹੜਾ ਹੈ ਉਹ ਨਹੀਂ ਪਹੁੰਚਾ ਰਹੇ। ਇਹਨੂੰ ਸਿਰਫ ਅਸੀਂ ਇੱਕ ਫਨੀ ਤਰੀਕੇ ਨਾਲ ਹੀ ਜੇਕਰ ਲਈਏ ਤਾਂ ਅਸੀਂ ਸਮਝਦੇ ਹਾਂ ਕਿ ਚੰਗਾ ਹੋਵੇਗਾ। ਤੇ ਗੱਲ ਇੱਕ ਪਿੰਡ ਦੀ ਆ, ਤੇ ਪਿੰਡ ਦੇ ਵਿੱਚ ਜਗੀਰ ਸਿੰਘ ਪਟਵਾਰੀ ਦੇ ਪੁੱਤਰ ਦਾ ਹੁਣੇ ਹੁਣੇ ਜੋ ਹੈ ਉਹ ਵਿਆਹ ਹੋਇਆ, 15 ਕੁ ਦਿਨ ਹੀ ਹੋਏ। ਤੇ ਸਾਡੇ ਪਾਤਰ ਦਾ ਜੋ ਨਾਂ ਹੈ ਜਿਸ ਦੁਆਲੇ ਸਾਰਾ ਕਿੱਸਾ ਜਿਹੜਾ ਹੈ ਘੁੰਮਣਾ, ਉਹ ਕੈਲੋ ਤਾਈ ਆ। ਤੇ ਕੈਲੋ ਤਾਈ ਨੇ ਹਲੇ ਉਧਰ ਗੇੜਾ ਨਹੀਂ ਸੀ ਮਾਰਿਆ, ਪਰ ਅੱਜ ਉਹਨੂੰ ਮੌਕਾ ਮਿਲਿਆ ਤਾਂ ਸਵੇਰੇ 9 ਵਜੇ ਨੂੰ ਬੂਹਾ ਖੜਕਾਇਆ ਵੀ ਭਜਨ ਘੁਰੇ, ਵੀ ਤੁਸੀਂ ਘਰੇ ਹੀ ਹੋ, ਕਿੰਨੇ ਦਿਨ ਐਵੇਂ ਲੰਘ ਗਏ, ਹੁਣ ਟਾਈਮ ਲੰਘਿਆ ਸਮਾਂ ਹੈ। ਵਿਹੜੇ ਵਿੱਚ ਮੰਜੇ ਤੇ ਬੈਠੀ ਪਟਵਾਰੀ ਦੀ ਜਿਹੜੀ ਵਾਈਫ ਸੀ, ਘਰ ਵਾਲੀ ਸੀ, ਉਹਨੇ ਉਹਨੂੰ ਹੰਗਾਰਾ ਭਰਿਆ ਵੀ ਆ ਜਾ ਤਾਈ, ਆ ਜਾ, ਵੀ ਸਾਰਾ ਟੱਬਰ ਘਰੇ ਹੀ ਆ, ਤੈਨੂੰ ਯਾਦ ਜ਼ਰੂਰ ਕਰਦਾ ਵੀ ਸੁੱਖ ਹੋਵੇ। ਤਾਈ ਨੇ ਪਿੰਡ ਚ ਗੇੜਾ ਨਹੀਂ ਮਾਰਿਆ ਤੇ ਘਰੇ ਵੀ ਸੁੱਖ ਹੋਵੇ ਕਿ ਤਕੜੀ ਆ। ਤੇ ਲੈ ਮੈਨੂੰ ਕੀ ਹੋਣਾ, ਜੈਲਦਾਰ ਦੇ ਘਰੇ ਨਿੱਤ ਦੇ ਕਲੇਸ਼ ਨੇ ਮੈਨੂੰ ਹੋਰ ਪਾਸੇ ਜਾਣ ਹੀ ਨਹੀਂ ਦਿੱਤਾ ਸੀ। ਤੇ ਗੱਲਾਂ ਗੱਲਾਂ ਦੇ ਵਿੱਚ ਤਾਈ ਨੇ ਕਿਸੇ ਹੋਰ ਦਾ ਕਿੱਸਾ ਛੇੜ ਲਿਆ, ਕਿਸੇ ਹੋਰ ਦੇ ਘਰ ਦੇ ਕਲੇਸ਼ ਦੀ ਗੱਲ ਜੋ ਕੀਤੀ। ਤੇ ਇਸ ਬਾਰੇ ਆਖਰ ਨੂੰ ਅੱਡ ਅੱਡ ਕਰਵਾ ਕੇ ਹੁਣ ਮੈਂ ਵਿਹਲੀ ਹੋਈ ਆ। ਤੇ ਤਾਈ ਤੂੰ ਤਾਂ ਘਰ ਦੀਆਂ ਵੰਡੀਆਂ ਪੈਣ ਤੇ ਬਹੁਤ ਖੁਸ਼ ਲੱਗਦੀ ਆ, ਕਿਤੇ ਟੁੱਟਦੇ ਘਰਾਂ ਨੂੰ ਜੋੜਨ ਦਾ ਕੰਮ ਵੀ ਕਰ ਲਿਆ ਕਰ, ਇੱਕ ਘਰਵਾਲੀ ਨੇ ਕਿਹਾ ਪਟਵਾਰੀ ਦੀ। ਥੋੜਾ ਵਿਉਂਤ ਕੀਤਾ ਵੀ ਤਾਈ ਤੂੰ ਲੋਕਾਂ ਦੇ ਘਰਾਂ ਦੇ ਵਿੱਚ ਹਮੇਸ਼ਾ ਕਲੇਸ਼ ਹੀ ਪਵਾਨੀ ਆ, ਵੀ ਕਿਤੇ ਕਿਸੇ ਦਾ ਘਰ ਜੋੜ ਵੀ ਦਿਆ ਕਰ। ਚੱਲ ਛੱਡ ਭਜਨ ਕੁਰੇ, ਤੂੰ ਇਹ ਕਿੱਸਾ ਮੈਂ ਕੱਲ ਸੱਥ 'ਚ ਬੈਠੇ ਬਾਬਿਆਂ ਨੂੰ ਸੁਣਾ ਦਿੱਤਾ ਸੀ, ਹੁਣ ਆਪੇ ਘਰੋ ਘਰੀ ਪਹੁੰਚਾ ਦੇਣਗੇ। ਤੇ ਬਸ ਮੈਂ ਆਪਣਾ ਕੰਮ ਕਰਤਾ, ਹੋਰ ਤੂੰ ਸੁਣਾ ਵੀ ਤੇਰੀ ਨਵੀਂ ਵੋਟੀ ਆਈ ਆ ਕਿਵੇਂ ਆ। ਲੈ ਤਾਈ ਤੂੰ ਆਪ ਦੇਖ ਲੈ, ਉਹ ਰਸੋਈ 'ਚ ਪਈ ਕੰਮ ਕਰਦੀ ਆ। ਹੈ, ਰਸੋਈ 'ਚ ਕੰਮ ਕਰਦੀ ਆ? ਹਜੇ 10 ਦਿਨ ਵਿਆਹ ਨੂੰ ਹੋਏ ਨੇ, ਤੂੰ ਰਸੋਈ ਵਿੱਚ ਕੰਮ ਨੂੰ ਲਾ ਵੀ ਦਿੱਤੀ, ਪੜ੍ਹੀ ਲਿਖੀ ਕੁੜੀ ਆ, ਮਾਪਿਆਂ ਨੇ ਲਾਡਾ ਨਾਲ ਪਾਲੀ ਆ। ਇੰਨੇ ਨੂੰ ਨਵੀਂ ਵਿਆਹੀ ਵੋਟੀ ਆ ਕੇ ਤਾਈ ਦੇ ਪੈਰੀ ਹੱਥ ਲਾਉਂਦੀ ਆ, ਤੇ ਤਾਈ ਨੇ ਉਸਦੇ ਸਿਰ ਤੇ ਹੱਥ ਰੱਖ ਕੇ ਅਸੀਸ ਦਿੱਤੀ, ਤੇ ਨਾਲ ਹੀ ਥੋੜਾ ਸ਼ੁਰੂ ਵੀ ਹੋ ਗਈ ਕਿ ਨਵੀਂ ਵਿਆਹੀ ਨੂੰ ਤਾਂ ਭਜਨ ਕੁਰੇ ਫੁੱਲਾਂ ਵਾਂਗ ਰੱਖੀਦਾ। ਅਜੇ ਤਾਂ ਵਿਚਾਰੀ ਦੀ ਮਹਿੰਦੀ ਵੀ ਨਹੀਂ ਸੀ ਲੱਥੀ, ਤੇ ਨਵੀਂ ਵਿਆਹੀ ਵੋਟੀ ਨੂੰ ਤਾਈ ਦੇ ਬੋਲਾਂ ਵਿੱਚ ਥੋੜਾ ਪਿਆਰ ਲੱਗਿਆ। ਪਰ ਭਜਨ ਕੁਰ ਤਾਈ ਨੂੰ ਕੋਲ ਬਿਠਾ ਕੇ ਹੁਣ ਥੋੜਾ ਔਖਾ ਜਿਹਾ ਮਹਿਸੂਸ ਕਰ ਰਹੀ ਸੀ। ਇੰਨੇ ਨੂੰ ਗੇਟ ਤੇ ਪਟਵਾਰੀ ਦੀ ਆਵਾਜ਼ ਸੁਣਦਿਆਂ ਤਾਈ ਨੇ ਚਾਹ ਦਾ ਗਲਾਸ ਰੱਖ ਕੇ ਭੱਜ ਤੁਰੀ। ਚੰਗਾ ਬੀਬੀ ਮੈਂ ਚੱਲਦੀ ਆ, ਘਰ ਦੇ ਬਹੁਤ ਕੰਮ ਪਏ ਨੇ। ਥੋੜਾ ਡਰਦੀ ਸੀ ਪਟਵਾਰੀ ਤੋਂ, ਕਿਉਂਕਿ ਪਟਵਾਰੀ ਸਿਆਣਾ ਬੰਦਾ ਸੀ ਤੇ ਉਹ ਝੱਟ ਸਮਝ ਗਿਆ ਕਿ ਭਾਈ ਅੱਜ ਕੋਈ ਨਵਾਂ ਖਿਲਾਰਾ ਜਿਹੜਾ ਹੈ ਉਹ ਤਾਈ ਜ਼ਰੂਰ ਪਾ ਕੇ ਜਾਊਗੀ। ਪਟਵਾਰੀ ਕਿਆਂ ਦੇ ਘਰੋਂ ਨਿਕਲ ਕੇ ਜਾਂਦੀ ਜਾਂਦੀ ਤਾਈ ਨੂੰ ਚੁਬਾਰੇ ਵਾਲਿਆਂ ਦੇ ਬਾਹਰਲੇ ਘਰ ਮੰਜੇ ਤੇ ਬੈਠੀ 80 ਕੁ ਸਾਲਾਂ ਨੂੰ ਟੱਪੀ ਪਰਸਿੰਦੀ ਨੇ ਆਵਾਜ਼ ਮਾਰ ਲਈ ਕਿ ਨੀ ਕਹਿਲੋ, ਕਿੱਧਰ ਰਹਿਣੀ ਆ? ਅੱਗੇ ਤਾਂ ਤੂੰ ਆ ਜਾਂਦੀ ਸੀ, ਤੇਰੀਆਂ ਗੱਲਾਂ ਨਾਲ ਮੇਰਾ ਜੀ ਵੀ ਪਰਚਿਆ ਜਾਂਦਾ ਸੀ। ਤੇ ਤਾਈ ਨੇ ਮੁੜ ਕੇ ਪਰਸੀਨੀ ਕੋਲ ਜਾ ਬੈਠੀ। ਬੀਬੀ ਹੈ ਮੈਨੂੰ ਤਾਂ ਕਾਹਲੀ ਆ, ਪਰ ਮੈਂ ਦੱਸਦੀ ਜ਼ਰੂਰ ਆ, ਆ ਪਟਵਾਰੀ ਨੇ ਫੜਾ ਬਹੁਤ ਮਾਰੀਆਂ ਸੀ ਕਿ ਵੱਡੇ ਘਰ ਦੀ ਧੀ ਲੈ ਕੇ ਆਏ ਆ, ਵੀ ਕੁੜੀ ਪੜ੍ਹੀ ਲਿਖੀ ਆ, ਕੁੜੀ ਤਾਂ ਠੀਕ ਹੈ, ਵੀ ਤੁਸੀਂ ਆਪਣੇ ਮੁੰਡੇ ਨੂੰ ਵੀ ਦੇਖੋ, ਵਿਹਲੜ ਫਿਰਦਾ ਗਲੀਆਂ ਕੱਚ ਦਾ। ਪਰ ਮੈਂ ਡਿੰਗੜੀ ਲਾ ਆਈ ਆ, ਦੋ ਕੁ ਗੇੜੇ ਮੇਰੇ ਹੋਰ ਲੱਗ ਲੈਣ ਦੇ, ਫਿਰ ਦੇਖੀ ਕਿ ਵੱਡਿਆਂ ਘਰਾਂ ਨਾਲ ਰਿਸ਼ਤੇ ਜੋ ਨੇ ਉਹ ਕਿਵੇਂ ਨਿਭਦੇ ਹੁੰਦੇ ਆ। ਪਰ ਸਿੰਨੀ ਥੋੜੀ ਸਿਆਣੀ ਸੀ, ਉਸਨੇ ਸਿਆਣਪ ਭਰੇ ਲਹਿਜੇ ਚ ਕਿਹਾ ਵੀ ਕਹਿਲੋ ਸੁੱਖ ਮਨਾਈ ਦੀ ਹੁੰਦੀ ਆ ਹਰੇਕ ਦੀ, ਤਾਂ ਹੀ ਤੇਰੀਆਂ ਗੱਲਾਂ ਤੋਂ ਮੈਨੂੰ ਡਰ ਲੱਗਦਾ। ਚੱਲ ਕੋਈ ਨੀ, ਅੱਜ ਕੋਈ ਨਿਆਣਾ ਵੀ ਨੀ ਦਿੰਦਾ, ਨਹੀਂ ਤਾਂ ਤੈਨੂੰ ਚਾਹ ਮੰਗਵਾ ਕੇ ਪਿਲਾਉਂਦੀ। ਅੱਜ ਤਾਂ ਮੇਰੀ ਰੋਟੀ ਵੀ ਲੇਟ ਹੋ ਗਈ, ਖਬਰੇ ਕਿਤੇ ਕੰਮ ਤੇ ਗਏ ਨੇ ਸਾਰੇ। ਕੋਈ ਨਾ ਬੀਬੀ, ਮੇਰੇ ਕੋਲ ਤਾਂ ਟਾਈਮ ਹੈ ਨੀ, ਤੂੰ ਕਰ ਆਰਾਮ, ਮੈਂ ਚੱਲਦੀ ਆ। ਤਾਈ ਅੱਗੇ ਚੌਂਕ ਤੇ ਪਹੁੰਚੀ ਤਾਂ ਸੱਥ ਜੁੜਨੀ ਸ਼ੁਰੂ ਹੋ ਗਈ ਸੀ। ਬੁੱਢੇ ਜਵਾਨ ਸਾਰੇ ਤਾਈ ਨੂੰ ਦੇਖ ਕੇ ਖੇਡ ਉੱਠੇ, ਕਿਉਂਕਿ ਤਾਈ ਜੋ ਆ ਉਹ ਗੱਲਾਂ ਦਾ ਪਟਾਰਾ ਸੀ। ਤਾਈ ਆ ਜਾ ਸੁਣਾ, ਅੱਜ ਕੀ ਤਾਜ਼ਾ ਖਬਰ ਆ? ਇੱਕ ਜਾਣੇ ਨੇ ਉੱਚੀ ਦੇਣੀ ਆਵਾਜ਼ ਮਾਰੀ। ਸੁਣ ਕੇ ਤਾਈ ਨੂੰ ਵੀ ਹੁੰਗਾਰਾ ਮਿਲ ਗਿਆ। ਲੈ ਖਬਰ ਕੀ ਹੋਣੀ ਆ, ਆ ਪਰਸਿੰਨੀ ਬੁੜੀ ਦੇਖ ਲੋ, ਚਾਰ ਪੁੱਤਰਾਂ ਦੀ ਮਾਂ ਆ, ਬਾਹਰਲੇ ਘਰ ਸਵੇਰ ਦੀ ਭੁੱਖੀ ਬੈਠੀ ਆ, ਘਰੋਂ ਰੋਟੀ ਭੇਜਣ ਲਈ
कोई देखती रहिंदी वी कोई रोटी लैके आऊगा, खेड दे पोते पोतियां नूं वी हाक मारदी पर कोई नहीं सुनदा। बड़ियां गल्लां मारदी हुंदी सी, चार पुत ने चारे पढ़ा के नौकरियां लवाते, मेरी तां कुल्लां तर जाणगियां। हुण हाल तुसीं सुण ही लिया। ताई अपनी गल पूरी करके तुरदी होई, कईआं ने सच मन लई, कईआं नूं ताई दे स्टाइल तों पहलां ही कई जाणू सन, ताई दे स्टाइल दा पता सी, पर हासे नाल सथ दा माहौल जो है उह खुशगवार हो गया सी। इस तरह ताई मसालेदार खबरां घरों घरी वंडदी, अपनी ड्यूटी निभाउंदी रहिंदी। कई वारी बहुता मसाला लग जाण दे नतीजे वजो ताई नूं लैणे दे देणे वी पै जांदे, पर फिर वी अपने मिशन नूं बेटोक ताई जारी रखदी। बहुते जानकार तां ताई दे पैंतड़ियां तों अपना बचाव करना वी सिख गए सन, ते मनोरंजन लई ताई नूं कोल बिठा के सारियां गल्लां आसे पासे दियां सुन भी लैंदे। सो ताई पिंड दा इक अजिहा कैरेक्टर सी जो अज दे युग विच वी सानू सुनण नूं दिलचस्प लगदा आ। इसे तरह दे होर किन्ने ही मजाकिया पात्र, फनी कैरेक्टर्स मॉडर्नाइजेशन ने साडे विरसे तों मनफी कर दित्ते ने। अज दे युग विच कोई किसे नूं आवाज मार के कोल बैण नूं कहिंदा कदे नजर ही नहीं पैंदा। गल एथे दे नहीं, गल हुण पंजाब दे विच वी इही आ कि सांझ दे पलां दे इस तरह दे हजारां किस्से साडे विरसे दे इतिहास विच किते गवाच गए ने, ते इंसान जो है उह इकल्लेपण दा शिकार हो गया। बीते समय दे हासे ठड्डे, ताणे मेणे, चुगलियां, वडियाईयां, नसीहतां जिन्हां ने साडे विरसे नूं किस्सियां, कहानियां, मुहावरियां ते अखाणां नाल मालामाल कीता होया सी, अज दे नवे युग दे सामने अपनी जो होंद है उह गवाच चुके प्रतीत हो रहे। जेकर तुसी GTA अते GTA दे बाहर दे इलाकियां दे विच इन्वेस्ट करना चाहुंदे हो, ते नवे घर बुक करवाउणा चाहुंदे हो, ते टीम गोयल तुहाडे लई लैके आए ने प्लैटिनम अते VVIP एक्सेस दे प्री कंस्ट्रक्शन प्रोजेक्ट्स। अज ही कॉल करो टीम गोयल नूं नंबर 647-862-3210 ते 647-862-3210 ते। ते जेकर तुसी घर वेचना है ते अपने घर दी होम इवैल्यूएशन तुसी करवानी, ता एक क्लिक दे विच इना दी वैबसाइट ते जाके तुसी करवा सकते हो, www.targetwestrealty.com ते। ते नाल ही यह अज दी एक्सक्लूसिव लिस्टिंग, ब्रैम्पटन तो सिर्फ 45 मिनट दी ड्राइव ते 100 एकड़ दा फार्म इना पास सेल ते है। इस बारे तुसी जानकारी लैनी ते नाल ही ब्रैम्पटन, मार्कम, रिचमंड हिल, जॉर्जटाउन, कैलडन, नाइग्रा रीजन, वेलैंड अते क्लीन्सबर्ग दे एरियाज दे विच तुसी नवे घर लैने 647-862-3210 ते संपर्क कर सकते हो 647-862-3210 ते। ते नाल ही अपनी मॉर्गेज दी तुसी समस्या हल करनी, ते थोड़ी समस्या दा हल सुरिंदर गोयल जी पास है, नंबर 416-917-4848 ते संपर्क हो सकते ने। लाइसेंस नंबर M1200-2125 सुरिंदर गोयल जी दा, नंबर 416-917-4848 ते। मॉर्गेज दी थोड़ी कोई भी परेशानी है उसका हल इना पास है।

ਹੁੰਦਾ ਬਿਲਕੁਲ ਅਜਿਹਾ ਹੀ ਆ ਜਿਵੇਂ ਕਿ ਇਸ ਗਾਣੇ ਦੇ ਵਿੱਚ ਡਿਸਕ੍ਰਾਈਬ ਕੀਤਾ। ਤੇ ਇੱਕ ਵਾਰੀ ਕਹਿੰਦੇ ਚੁਗਲੀ ਕਰਨ ਦੀ ਆਦਤ ਪੈ ਜੇ ਤੇ ਫਿਰ ਚਸਕਾ ਜਿਹਾ ਲੱਗ ਜਾਂਦਾ ਤੇ ਐਡਿਕਸ਼ਨ ਹੋ ਜਾਂਦੀ ਆ। ਫਿਰ ਬੰਦਾ ਜਿੱਥੇ ਵੀ ਜਾਂਦਾ ਉੱਥੇ ਬਸ ਇਹੀ ਦੇਖਦਾ ਵੀ ਮੈਂ ਕੀ ਇਹੋ ਜਿਹੀ ਗੱਲ ਲੱਭਾਂ ਜਿਹੜੀ ਮੈਂ ਘਰੇ ਜਾ ਕੇ ਜਾਂ ਕਿਤੇ ਹੋਰ ਅੱਗੇ ਜਾ ਕੇ ਪੂਰਾ ਸਵਾਦ ਲਾ ਕੇ ਤੇ ਹੋਰ ਮਿਰਚ ਮਸਾਲਾ ਉਹਦੇ ਵਿੱਚ ਪਾ ਕੇ ਮੈਂ

ਸ਼ਾਇਦ ਕੋਈ ਇੰਨਾ ਐਂਡ ਡੀਲ ਵੀ ਨਹੀਂ ਕਰਦਾ ਹੋਣਾ ਵੀ ਇਹ ਤਾਂ ਕਿਸੇ ਦੀ ਗੱਲ ਹੀ ਨਹੀਂ ਸਾਨੂੰ ਦੱਸਦਾ ਵੀ ਇਹਦੇ ਅੱਗੇ ਅਸੀਂ ਕੀ ਗੱਲ ਕਰਨੀ। ਤੇ ਐਂਟਰਟੇਨਮੈਂਟ ਦਾ ਸਾਧਨ ਵੀ ਪਿੰਡਾਂ ਦੇ ਵਿੱਚ ਉਹਨੂੰ ਹੀ ਮੰਨਿਆ ਜਾਂਦਾ ਸੀ ਜਿੱਤੋਂ ਸਾਰੇ ਪਿੰਡ ਦੀ ਖਬਰ ਜੋ ਹੈ ਉਹ ਸਾਨੂੰ ਮਿਲ ਜਾਂਦੀ ਸੀ। ਕਿਤੇ ਨਾ ਕਿਤੇ ਸਾਨੂੰ ਪਤਾ ਜ਼ਰੂਰ ਹੁੰਦਾ ਸੀ ਵੀ ਭਾਵੇਂ ਇਹ ਗੱਲਾਂ ਸੱਚੀਆਂ ਨਹੀਂ ਪਰ ਸਵਾਦ ਜਿਹੜਾ ਹੈ ਉਹ ਗੱਲਾਂ ਦਾ ਕੋਈ ਵੀ ਲੈਣਾ ਚਾਹੂਗਾ ਤੇ ਸਾਰੇ ਹੀ ਉਸ ਤੋਂ ਪੂਰਾ ਜੋ ਸਵਾਦ ਗੱਲਾਂ ਦਾ ਜ਼ਰੂਰ ਲੈਂਦੇ ਸੀ। ਤੁਹਾਡਾ ਵੀ ਕੋਈ ਅਜਿਹਾ ਕਿੱਸਾ ਤੁਹਾਨੂੰ ਯਾਦ ਹੈ ਤੇ ਤੁਸੀਂ ਜ਼ਰੂਰ ਸਾਂਝ ਜ਼ਰੂਰ ਪਾਉਣੀ ਤੇ ਸਾਡੇ ਫੇਸਬੁੱਕ ਪੇਜ ਨੂੰ ਤੁਸੀਂ ਜ਼ਰੂਰ ਲਾਈਕ ਕਰ ਲੈਣਾ। ਸੁਨਹਿਰੀ ਸ਼ਾਮ ਰੇਡੀਓ ਦੇ ਨਾਂ ਤੋਂ ਸਾਡਾ ਫੇਸਬੁੱਕ ਪੇਜ ਤੁਸੀਂ ਲਾਈਕ ਤੇ ਫੋਲੋ ਕਰਨਾ ਤੇ ਨਾਲ ਹੀ ਆਪਣੇ ਦੋਸਤਾਂ ਮਿੱਤਰਾਂ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਜ਼ਰੂਰ ਦੱਸਣਾ ਤੇ ਵੱਧ ਤੋਂ ਵੱਧ ਲਾਈਕਸ ਕਰਾਉਣੇ ਤੇ ਇਹੀ ਸਾਡੀ ਕੋਸ਼ਿਸ਼ ਹੁੰਦੀ ਆ ਹਰ ਵਾਰੀ ਤੁਹਾਡੇ ਲਈ ਕੁਛ ਨਵਾਂ ਟੌਪਿਕ ਲੈ ਕੇ ਆਈਏ ਨਵੀਆਂ ਗੱਲਾਂ ਲੈ ਕੇ ਆਈਏ ਤੇ ਉਹਨਾਂ ਗੱਲਾਂ 'ਚੋਂ ਗੱਲਾਂ ਆਉਣ ਤੇ ਕੁਛ ਸਿੱਖਿਆ ਵੀ ਅਸੀਂ ਜ਼ਰੂਰ ਲੈ ਕੇ ਜਾਈਏ। ਤੇ ਨਾਲ ਹੀ ਨੋਟ ਕਰ ਲੈਣੇ ਜੀ ਨੰਬਰ ਸਾਡੇ ਲਈ ਤੁਸੀਂ 4372306569 ਤੇ ਸਾਨੂੰ ਕਾਲ ਕਰ ਸਕਦੇ ਹੋ ਤੇ ਤੁਸੀਂ ਆਪਣਾ ਬਿਜ਼ਨਸ ਜੇਕਰ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰਨੀ ਤੇ ਨਾਲ ਹੀ ਤੁਹਾਡੇ ਜੋ ਫੀਡਬੈਕ ਨੇ ਤੁਹਾਡੇ ਸੁਝਾਅ ਨੇ ਉਹਨਾਂ ਨੂੰ ਵੀ ਅਸੀਂ ਤਹਿ ਦਿਲੋਂ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਨਾਲ ਦੀ ਨਾਲ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਤੇ ਹੁਣ ਚੁਗਲੀ ਤਾਂ ਨਹੀਂ ਕਰਾਂਗੇ ਪਰ ਅਸੀਂ ਤਾਂ ਪ੍ਰੇਜ਼ ਹੀ ਕਰਾਂਗੇ ਆਪਣੇ ਸਪੌਂਸਰਸ ਦੀ ਕਿਉਂਕਿ ਬਾ ਕਮਾਲ ਸਰਵਿਸਿਜ਼ ਉਹ ਤੁਹਾਨੂੰ ਆਫਰ ਕਰਦੇ ਨੇ। ਗੱਲ ਸੋਫਾ ਮਾਰਟ ਦੀ ਕਰੀਏ ਤਾਂ ਕਮਾਲ ਦੇ ਸੋਫੇ, ਕਮਾਲ ਦਾ ਪ੍ਰਾਈਸ ਤੇ ਕੁਆਲਿਟੀ ਦੇ ਕੀ ਕਹਿਣੇ। ਤੁਸੀਂ ਇਹਨਾਂ ਪਾਸੋਂ ਤਿਆਰ ਕਰਾਓ ਆਪਣੇ ਸੋਫੇ

0: ਭੈਣੇ ਤੈਨੂੰ ਗੱਲ ਸੁਣਾਵਾਂ, ਇੱਧਰ ਜ਼ਰਾ ਕੰਨ ਕਰੀ। ਪਰ ਮੈਂ ਇੱਕ ਗੱਲ ਤੈਨੂੰ ਦੱਸੀ, ਯਾਦ ਰੱਖੀ, ਤੂੰ ਅੱਗੇ ਨਾ ਗੱਲ ਕਰੀ। ਇਹੀ ਹੁੰਦਾ ਜੀ, ਜਦੋਂ ਚੁਗਲੀਆਂ ਇੱਕ ਦੂਜੇ ਨਾਲ ਕਰਨੀਆਂ ਹੁੰਦੀਆਂ, ਕਿਸੇ ਧੀਏ ਦੀ ਗੱਲ ਕਰਨੀ ਹੁੰਦੀ ਹੈ, ਤੇ ਇਹ ਜ਼ਰੂਰ ਖਿਆਲ ਰੱਖੀਦਾ ਵੀ ਅੱਗੇ ਨਾ ਤੂੰ ਗੱਲ ਕਰੀ। ਪਰ ਇਸ ਗੱਲ ਦੀ ਗਾਰੰਟੀ ਕੋਈ ਨਹੀਂ ਦਿੰਦਾ, ਉਦੋਂ ਤਾਂ ਹਾਮੀ ਅਸੀਂ ਜ਼ਰੂਰ ਭਰ ਦਿੰਦੇ ਹਾਂ, ਹਾਂ ਮੈਂ ਨਹੀਂ ਕਿਸੇ ਨੂੰ ਦੱਸਦੀ। ਪਰ ਫਿਰ ਜਦੋਂ ਆਪਣਾ ਢਿੱਡ ਦੁਖਣਾ, ਫਿਰ ਉਹ ਕੌਣ ਰੁਕੇ? ਉਹਦਾ ਇਲਾਜ ਤਾਂ ਇਹੀ ਹੋਣਾ ਨਾ ਕਿ ਜਾ ਕੇ ਆਪਾਂ ਇਹ ਗੱਲ ਕਿਸੇ ਤੀਜੇ ਨੂੰ ਦੱਸੀਏ, ਤੇ ਫਿਰ ਇਸੇ ਤਰ੍ਹਾਂ ਇਹ ਚੇਨ ਚੱਲਦੀ ਰਹਿੰਦੀ ਆ, ਤੇ ਚੁਗਲੀਆਂ ਦੀ ਇਹ ਚੇਨ ਚੱਲਦੀ ਰਹਿੰਦੀ ਆ, ਤੇ ਐਂਟਰਟੇਨਮੈਂਟ ਜੋ ਹੈ ਉਹ ਕਹਿ ਸਕਦੇ ਹਾਂ ਕਿ ਬੀਬੀਆਂ ਦਾ ਨਹੀਂ, ਸਾਡਾ ਸਭ ਦਾ ਚੱਲਦਾ ਰਹਿੰਦਾ। ਤੇ ਇਸ ਦੇ ਨਾਲ ਹੀ ਜੇ ਐਂਟਰਟੇਨਮੈਂਟ ਬਿਲਕੁਲ ਚੱਲਦਾ ਰਹੇ ਤੇ ਚੱਲਦਾ ਹੀ ਰਹੇਗਾ ਸੁਨਹਿਰੀ ਸ਼ਾਮ ਰੇਡੀਓ ਪ੍ਰੋਗਰਾਮ ਤੇ। ਇਸ ਦੇ ਨਾਲ ਹੀ ਅਸੀਂ ਰਸ਼ਮੀਤ ਕੌਰ ਜੀ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਮੌਰਗੇਜ ਦੀਆਂ ਸੇਵਾਵਾਂ ਰਸ਼ਮੀਤ ਕੌਰ ਜੀ ਤੁਹਾਨੂੰ ਬਾਖੂਬੀ ਦਿੰਦੇ ਨੇ, ਬਹੁਤ ਸਾਲਾਂ ਦਾ ਇਹਨਾਂ ਕੋਲ ਤਜਰਬਾ ਹੈ। ਤੇ ਮੌਰਗੇਜ ਦੀ ਤੁਹਾਡੀ ਕੋਈ ਵੀ ਕੁਐਰੀ ਹੈ, ਤੁਸੀਂ ਇਹਨਾਂ ਨੂੰ ਇੱਕ ਕਾਲ ਦੇਣੀ, ਨੰਬਰ 6479544499 ਤੇ। ਜੀ ਵੈਲਕਮ ਕਰਦੇ ਹਾਂ ਮੈਮ, ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਮੌਰਗੇਜ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਬਾਰੇ। ਸੋ ਡੈਟ ਕੰਸੋਲੀਡੇਸ਼ਨ ਮਤਲਬ ਕਿ ਤੁਸੀਂ ਆਪਣਾ ਕਰਜ਼ਾ ਜਿਹੜਾ ਹੈਗਾ ਕੰਸੋਲੀਡੇਟ ਇਕੱਠਾ ਕਿੱਦਾਂ ਕਰ ਸਕਦੇ ਹੈਗੇ ਹੋ। ਸੋ ਬਹੁਤ ਵਾਰ ਹੁੰਦਾ ਹੈਗਾ ਕਿ ਕਲਾਇੰਟਸ ਨੇ ਪੈਸਾ ਚੁੱਕਿਆ ਹੁੰਦਾ ਹੈਗਾ ਕ੍ਰੈਡਿਟ ਕਾਰਡਸ ਤੋਂ, ਪਰਸਨਲ ਲਾਈਨ ਆਫ ਕ੍ਰੈਡਿਟ ਤੋਂ, ਜਾਂ ਹੋਰ ਹਾਈ ਰੇਟ ਆਫ ਇੰਟਰਸਟ ਦੇ ਲੋਨ ਲਿੱਤੇ ਹੁੰਦੇ ਨੇ, ਜਿੱਦਾਂ ਕਾਰ ਲੋਨ ਹੋ ਗਿਆ, ਟਰੱਕ ਲੀਜ਼ ਹੋ ਗਈ, ਅਤੇ ਹੁਣ ਉਹ ਲੌਂਗ ਟਰਮ ਤੋਂ ਮਿਨੀਮਮ ਕਿਸ਼ਤਾਂ ਭਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਮਿਨੀਮਮ ਕਿਸ਼ਤ ਭਰਦੇ ਹੋ, ਮਤਲਬ ਕਿ ਤੁਸੀਂ ਸਿਰਫ ਇੰਟਰਸਟ ਓਨਲੀ ਪੇਮੈਂਟ ਕਰ ਰਹੇ ਹੋ, ਤੁਹਾਡਾ ਜਿਹੜਾ ਪ੍ਰਿੰਸੀਪਲ ਹੈਗਾ ਉਹ ਐਜ਼ ਇਟ ਇਜ਼ ਖੜ੍ਹਾ ਹੈਗਾ, ਅਤੇ ਉਸ ਕਰਕੇ ਕੀ ਹੁੰਦਾ ਹੈਗਾ ਕਿ ਜਦੋਂ ਸਾਡਾ ਪ੍ਰਿੰਸੀਪਲ ਐਜ਼ ਇਟ ਇਜ਼ ਰਹਿੰਦਾ ਹੈਗਾ, ਸਾਡਾ ਜਿਹੜਾ ਕ੍ਰੈਡਿਟ ਯੂਟੀਲਾਈਜੇਸ਼ਨ ਆ ਉਹਦੀ ਜ਼ਿਆਦਾ ਹੋ ਜਾਂਦੀ ਹੈ, ਜਿਸ ਕਰਕੇ ਸਾਡਾ ਸਕੋਰ ਥੱਲੇ ਆਉਂਦਾ। ਜੇ ਅਸੀਂ ਪੇਮੈਂਟਸ ਮਿਸ ਕਰੀਏ ਤਾਂ ਅਗੇਨ ਉਹ ਸਾਡੇ ਸਕੋਰ 'ਤੇ ਅਫੈਕਟ ਕਰਦਾ ਹੈਗਾ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਜੇ ਤੁਹਾਡੇ ਕੋਲ ਘਰ ਹੈਗਾ, ਘਰ ਦੇ ਐਕੁਇਟੀ ਵਿੱਚ ਪੈਸਾ ਪਿਆ ਹੋਇਆ, ਤੁਸੀਂ ਤਿੰਨ ਤਰੀਕਿਆਂ ਦੇ ਨਾਲ, ਨੰਬਰ 1 ਰੀਫਾਈਨੈਂਸ ਕਰਕੇ, ਨੰਬਰ 2 ਸਿਕਿਉਰਡ ਲਾਈਨ ਆਫ ਕ੍ਰੈਡਿਟ ਲੈ ਕੇ, ਜਾਂ ਨੰਬਰ 3 ਪ੍ਰਾਈਵੇਟ ਸੈਕਿੰਡ ਮੌਰਗੇਜ ਦੇ ਨਾਲ ਆਪਣੇ ਸਾਰੇ ਜਿਹੜੇ ਡੈਟ ਹੈਗੇ ਨੇ ਕੰਸੋਲੀਡੇਟ ਕਰ ਸਕਦੇ ਹੋ। ਜੇ ਅਸੀਂ ਸਮਝਣ ਦੇ ਤੌਰ 'ਤੇ ਲਈਏ, ਜੇ ਤੁਹਾਡਾ 40,000 ਦਾ ਡੈਟ ਹੈਗਾ ਅਤੇ ਮਿਨੀਮਮ ਤੁਹਾਡੀਆਂ ਕਿਸ਼ਤਾਂ ਜਿਹੜੀਆਂ ਹੈਗੀਆਂ ਅਪਰੋਕਸੀਮੇਟਲੀ $1200 ਤੱਕ ਦੀਆਂ ਹੋ ਸਕਦੀਆਂ ਨੇ, ਜੇ ਇਹੀ 40,000 ਅਸੀਂ ਰੀਫਾਈਨੈਂਸ ਕਰਕੇ

ਸਿਕਿਓਰ ਲਾਈਨ ਆਫ ਕ੍ਰੈਡਿਟ ਜਾਂ ਸੈਕਿੰਡ ਪ੍ਰਾਈਵੇਟ ਮੋਰਗੇਜ ਦੇ ਨਾਲ ਵੀ ਕੰਸੋਲੀਡੇਟ ਕਰੀਏ ਤੇ ਤੁਹਾਡੇ ਮਹੀਨੇ ਦਾ ਕੈਸ਼ ਫਲੋ ਜਿਹੜਾ ਹੈਗਾ 800 ਤੋਂ ਲੈ ਕੇ $1,000 ਤੱਕ ਦਾ ਹੋ ਸਕਦਾ, ਜਿਸ ਨਾਲ ਤੁਸੀਂ ਸਾਰੇ ਸਟ੍ਰੈਸ ਤੋਂ ਬਚ ਸਕਦੇ ਹੈਗੇ ਹੋ। ਇਸ ਦੇ ਨਾਲ ਨਾਲ ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਵੱਖਰੀ ਹੁੰਦੀ ਹੈ, ਸੋ ਆਲਵੇਜ਼ ਇਹ ਦੇਖੋ ਕਿ ਤੁਹਾਡੇ ਵਾਸਤੇ ਕੀ ਸੋਲਿਊਸ਼ਨ ਅਵੇਲੇਬਲ ਹੈ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਜਾਂ ਫਿਰ ਮਹਿੰਦਰਪਾਲ ਸਿੰਘ ਜੀ ਨੂੰ ਫਰੋਮ ਅਕਾਲ ਮੋਰਗੇਜਸ 6475394499 647 549 44 99। ਧੰਨਵਾਦ।

0: Sanara.
1: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ek choti jahi monthly kisht banao. Call Ajay ya Nadeem no 416-650-5800-416-650-5800 or gtacredit.com.
2: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
3: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
2: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਭੰਗੂ ਜੀ ਰੀਅਲ ਡ੍ਰੀਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ 6476807335 ਤੇ। ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ।

0: ਤੁਹਾਨੂੰ ਵੀ ਇਹ ਗੀਤ ਤੇ ਅੱਜ ਦੀ ਕਹਾਣੀ ਤੇ ਅੱਜ ਦੇ ਟੌਪਿਕ ਬਾਰੇ ਸੁਣ ਕੇ ਕੁਛ ਨਾ ਕੁਛ ਚੁਗਲੀਆਂ ਮਨ ਦੇ ਵਿੱਚ ਜ਼ਰੂਰ ਆਈਆਂ ਹੋਣੀਆਂ, ਕੋਈ ਪੁਰਾਣੀਆਂ ਯਾਦ ਹੋਈਆਂ ਹੋਣੀਆਂ, ਕੋਈ ਹੁਣ ਦੀਆਂ ਗੱਲਾਂ ਚੇਤੇ ਆਈਆਂ ਹੋਣੀਆਂ ਵੀ ਹਾਂ ਇਹ ਗੱਲ ਮੈਂ ਸ਼ਾਇਦ ਕਿਸੇ ਨੂੰ ਦੱਸੀ ਦੀ, ਪਰ ਨਹੀਂ ਜੀ ਨਹੀਂ ਦੱਸਣੀ ਆਪਾਂ, ਕਿਉਂਕਿ ਇਹ ਸਿਰਫ ਫਨ ਲਈ ਆਪਾਂ ਕਹਿੰਦੇ ਹਾਂ ਵੀ ਚਲੋ ਚੁਗਲੀਆਂ ਆਪਾਂ ਕਰ ਲਈ ਦੀਆਂ, ਪਰ ਜਿੰਨਾ ਅਸੀਂ ਚੁਗਲੀਆਂ ਤੋਂ ਦੂਰ ਰਹੀਏ ਓਨਾ ਹੀ ਸਾਡੇ ਲਈ ਚੰਗਾ ਹੋਵੇਗਾ। ਆਪਾਂ ਆਪਣੇ ਬਾਰੇ ਸੋਚੀਏ, ਆਪਾਂ ਆਪਣੇ ਆਪ ਨੂੰ ਇੰਪਰੂਵ ਕਰਨ ਬਾਰੇ ਸੋਚੀਏ, ਆਪਣੀਆਂ ਜੋ ਚੰਗੀਆਂ ਗੱਲਾਂ ਨੇ, ਆਪਣੀਆਂ ਖਾਮੀਆਂ ਨੇ, ਉਹਨਾਂ ਬਾਰੇ ਸੋਚੀਏ ਤਾਂ ਮੇਰੇ ਖਿਆਲ ਸਾਨੂੰ ਜ਼ਿਆਦਾ ਫਾਇਦਾ ਹੋ ਸਕਦਾ, ਤੇ ਕਿਸੇ ਹੋਰ ਦੀ ਬੁਰਾਈ ਕਰਨ ਨਾਲੋਂ ਤੇ ਕਿਸੇ ਹੋਰ ਦੀ ਨਿੰਦਿਆ ਕਰਨ ਨਾਲੋਂ ਆਪਣੀ ਗੱਲ ਆਪਣੀ ਜੇਕਰ ਗੱਲ ਅਸੀਂ ਕਰੀਏ, ਆਪਣੀਆਂ ਕਮੀਆਂ ਗਿਣੀਏ, ਉਹ ਸਾਨੂੰ ਜ਼ਰੂਰ ਕਿਤੇ ਨਾ ਕਿਤੇ ਇੰਪਰੂਵਮੈਂਟ ਦੇ ਵਿੱਚ ਮਦਦ ਦੇ ਸਕਦੀਆਂ। ਤੇ ਕਿਸੇ ਦੀ ਬੁਰਾਈ ਤੋਂ ਰੱਬ ਹੀ ਬਚਾਵੇ, ਇਹੀ ਅੰਤ ਦੇ ਵਿੱਚ ਕਵਾਂਗੇ। ਤੇ ਨਾਲ ਦੀ ਨਾਲ ਜੀ ਬਲਵੰਤ ਸਿੰਘ ਪੰਗੂ ਜੀ, ਜੋ ਕਿ GTA ਦੇ ਵਿੱਚ ਪ੍ਰੀ ਕੰਸਟਰਕਸ਼ਨ ਘਰਾਂ ਦੇ ਕੋਂਡੋਸ ਦੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ, ਮਾਹਰ ਨੇ, ਪ੍ਰੋਪਰਟੀ ਇਨਵੈਸਟਮੈਂਟ ਦੇ ਵਿੱਚ ਤੁਹਾਨੂੰ ਅੱਛੇ ਬੈਨੀਫਿਟਸ ਦੇ ਸਕਦੇ ਨੇ, ਇਹ ਕੋਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ ਲੈ ਕੇ ਆਏ ਨੇ, ਤੇ ਨਾਲ ਦੀ ਨਾਲ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆਏ ਨੇ। ਇਹਨਾਂ ਦੋਨਾਂ ਪ੍ਰੋਜੈਕਟਸ ਬਾਰੇ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ, ਨੰਬਰ 647-680-7335 ਤੇ, ਜਾਂ ਫਿਰ ਨੰਬਰ 905-910-1237 ਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਹੁਣ ਮੈਂ ਰੁਪਿੰਦਰ ਕੌਰ ਲੈਣੀ ਆ ਤੁਹਾਡੇ ਪਾਸੋਂ ਅੱਜ ਲਈ ਇਜਾਜ਼ਤ। 8 to 9 ਦਾ ਜੋ ਸਮਾਂ ਹੈ ਉਹ ਤੁਹਾਡੇ ਨਾਲ ਕਿਵੇਂ ਫਟਾਫਟ ਲੰਘ ਜਾਂਦਾ ਪਤਾ ਹੀ ਨਹੀਂ ਚੱਲਦਾ, ਤੇ ਅਗਲੇ ਹਫਤੇ ਫਿਰ ਇੱਕ ਨਵੀਂ ਕਹਾਣੀ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੀ। ਤੁਸੀਂ ਪ੍ਰੋਗਰਾਮ ਦਾ ਸਮਾਂ ਜ਼ਰੂਰ ਚੇਤੇ ਰੱਖਣਾ 8 to 9 ਵਜੇ ਹਰ ਸ਼ਨੀਵਾਰ, ਤੇ ਨਾਲ ਦੀ ਨਾਲ ਜੇਕਰ ਤੁਸੀਂ ਆਪਣਾ ਬਿਜ਼ਨਸ ਸਾਡੇ ਪ੍ਰੋਗਰਾਮ ਦੇ ਨਾਲ ਪ੍ਰਮੋਟ ਕਰਨਾ, ਸਾਨੂੰ ਕੋਈ ਸੁਝਾਅ ਭੇਜਣੇ, ਤੇ ਨੰਬਰ ਜ਼ਰੂਰ ਨੋਟ ਕਰ ਲੈਣੇ ਜੀ, ਨੰਬਰ 437-230-6569 437-230-6569 ਦੇ ਸੰਪਰਕ ਹੋ ਸਕਦੇ ਨੇ। ਤੇ ਨਾਲ ਹੀ ਜੇਕਰ ਤੁਸੀਂ ਸਾਡਾ ਫੇਸਬੁੱਕ ਪੇਜ ਵੇਖਣਾ ਚਾਹੁੰਦੇ ਹੋ ਤੇ ਸੁਨਹਿਰੀ ਸ਼ਾਮ ਰੇਡੀਓ ਦੇ ਨਾਂ ਤੋਂ ਜ਼ਰੂਰ ਚੈੱਕ ਇਨ ਕਰਨਾ ਤੇ ਲਾਈਕ ਤੇ ਫੋਲੋ ਕਰਨਾ। ਹਰ ਵਾਰ ਦੀ ਕਹਾਣੀ ਜੋ ਹੈ, ਹਰ ਸ਼ਨੀਵਾਰ ਦੀ ਕਹਾਣੀ ਤੁਸੀਂ ਦੁਬਾਰਾ ਤੋਂ ਫੇਸਬੁੱਕ ਪੇਜ ਤੇ ਜਾ ਕੇ ਵੀ ਸੁਣ ਸਕਦੇ ਹੋ। ਤੇ ਇਹਦੇ ਨਾਲ ਮੈਂ ਰੁਪਿੰਦਰ ਕੌਰ ਹੁਣ ਦੁਆ ਅਰਦਾਸ ਇਹੀ ਰੱਬ ਪਾਸੋਂ ਮੰਗਦੀ ਆ ਕਿ ਹਰ ਚਿਹਰੇ ਤੇ ਮੁਸਕਾਨ ਹੋਵੇ। ਅੱਜ ਕੁਝ
1: The Must Societe Clearance Sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6 47 702 V23
1: लाइसेंस नंबर 10394।
2: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी। बिल्कुल ना भूलिया जे, लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।

ਤੇ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਵਧੀਆ ਅੰਦਾਜ਼ ਨਾਲ ਹੰਡਾਇਆ ਦਿਨ ਅੱਜ ਸ਼ਨੀਵਾਰ ਦਾ ਸੈਟਰਡੇ ਦਾ ਤੇ 8 ਅਗਸਤ ਸ਼ਨੀਵਾਰ ਦਾ ਦਿਨ ਤੇ ਸਟੂਡੀਓ ਦੀ ਘੜੀ ਦੇ ਵਿੱਚ ਹੋ ਚੁੱਕੇ ਨੇ 9:05 ਸਾਥ ਤੁਹਾਡਾ ਤੇ ਸਾਡਾ ਬਣਿਆ ਰਹੇਗਾ ਪੂਰੇ 10 ਵਜੇ ਤੱਕ।

ਆਦਾ ਤੇ ਕਹਿੰਦੇ ਆ ਦਿਲ ਨੂੰ ਮਜ਼ਬੂਤ ਰੱਖੀ। ਦਿਲ ਨੂੰ ਮਜ਼ਬੂਤ ਰੱਖਣਾ ਬੜਾ ਜ਼ਰੂਰੀ ਹੈ। ਸਿਚੁਏਸ਼ਨ ਭਾਵੇਂ ਜਿੱਦਾਂ ਦੀ ਮਰਜ਼ੀ ਹੋਵੇ, ਸਿਚੁਏਸ਼ਨ ਦੇ ਵਿੱਚੋਂ ਆਪਾਂ ਨਿਕਲ ਜਾਵਾਂਗੇ ਅਤੇ ਦਿਲ ਨੂੰ ਬਸ ਮਜ਼ਬੂਤ ਰੱਖਣ ਦੀ ਬਹੁਤ ਲੋੜ ਹੈ। ਦਿਲ ਨੂੰ ਮਜ਼ਬੂਤ ਰੱਖੀ, ਸੋਚ ਨੂੰ ਉੱਚੀ ਰੱਖੀ। ਸੋਚ ਉੱਚੀ ਰੱਖਣੀ ਵੀ ਸਾਡੇ ਲਈ ਬੜੀ ਜ਼ਰੂਰੀ ਹੈ। ਦਿਲ ਨੂੰ ਮਜ਼ਬੂਤ ਰੱਖੀ, ਸੋਚ ਨੂੰ ਉੱਚੀ ਕਰ। ਅੱਜ ਨਹੀਂ ਤਾਂ ਕੱਲ੍ਹ ਸਹੀ, ਤੂੰ ਵੀ ਕੁਛ ਵਾਅਦਾ ਕਰ ਵੀ ਅਸੀਂ ਰਵਾਂਗੇ ਪੂਰੇ ਪੂਰੇ ਪੋਜ਼ਿਟਿਵਿਟੀ ਦੇ ਵਿੱਚ, ਪੂਰੇ ਬੁਲੰਦ ਹੌਸਲੇ ਦੇ ਵਿੱਚ, ਪੂਰੀ ਬੁਲੰਦ ਆਵਾਜ਼ ਦੇ ਵਿੱਚ। ਕਠਿਨਾਈਆਂ ਭਾਵੇਂ ਜਿੰਨੀ ਮਰਜ਼ੀਆਂ ਹੋਣ, ਅਸੀਂ ਮੱਲਾਂ ਮਾਰ ਹੀ ਲੈਣੀਆਂ ਨੇ। ਸਵਾਗਤ ਇੱਕ ਵਾਰੀ ਫਿਰ ਤੋਂ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ। ਤੇ ਸਰਬ ਰੇਡੀਓ ਦਾ ਆਗਾਜ਼ ਹੋ ਚੁੱਕਿਆ ਸ਼ਨੀਵਾਰ ਵਾਲੇ ਦਿਨ, ਤੇ ਹਮੇਸ਼ਾ ਵਾਂਗ ਬੜਾ ਹੀ ਸ਼ਾਨਦਾਰ ਇੱਕ ਇੰਟਰਸਟਿੰਗ ਵਿਸ਼ਾ ਟੌਪਿਕ, ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ। ਤੁਹਾਡੇ ਵਿਚਾਰ ਹਮੇਸ਼ਾ ਵਾਂਗ ਜਿਵੇਂ ਸਾਂਝੇ ਕਰੀਦੇ ਨੇ, ਤੇ ਅੱਜ ਵੀ ਉਦਾਂ ਹੀ ਸਾਂਝੇ ਕਰਾਂਗੇ। ਤੇ ਨੰਬਰ ਸਟੂਡੀਓ ਦਾ 905-673-3337 3337 905-673-3337। ਦੇਖਦੇ ਹਾਂ ਕਿਹੜੇ ਕਿਹੜੇ, ਜਿਵੇਂ ਅਸੀਂ ਬੇਤਾਬ ਹੁੰਦੇ ਹਾਂ, ਬੜੀ ਵੇਟ ਹੁੰਦੀ ਹੈ ਯਾਰ ਸ਼ਨੀਵਾਰ ਦੀ, ਸੈਟਰਡੇ ਦੀ, ਅਤੇ ਦੇਖਦੇ ਹਾਂ ਸਾਡੇ ਹੋਰ ਕਿਹੜੇ ਇਹੋ ਜਿਹੇ ਸੱਜਣ ਨੇ ਜੋ ਸਾਨੂੰ ਉੱਦਾਂ ਹੀ ਪਿਆਰ ਕਰਦੇ ਆ, ਉੱਦਾਂ ਹੀ ਸਾਨੂੰ ਉਡੀਕਦੇ ਆ ਸ਼ਨੀਵਾਰ ਦੀ ਸ਼ਾਮ ਵਾਲੇ ਦਿਨ। 905-673-3337 905-673-3337 ਸਟੂਡੀਓ ਦਾ ਨੰਬਰ।

ਸ਼ਨੀਵਾਰ ਦੀ ਸ਼ਾਮ ਹੈ, ਸ਼ਨੀਵਾਰ ਦੀ ਸ਼ਾਮ ਵੀਕਐਂਡ ਦੀ ਸ਼ਾਮ ਹੁੰਦੀ ਹੈ ਅਤੇ ਬੰਦੇ ਨੂੰ ਹੁੰਦਾ ਸ਼ਾਨਦਾਰ ਖਾਣਾ ਆਪਾਂ ਖਾਈਏ ਅਤੇ ਤੰਦੂਰੀ ਬੋਇਜ਼ ਜ਼ਰੂਰ ਜਾਈਏ। ਤੰਦੂਰੀ ਬੋਇਜ਼ ਉੱਦਾਂ ਤਾਂ ਤੁਹਾਡੇ ਲਈ 7 ਦਿਨ 24 ਘੰਟੇ ਖੁੱਲ੍ਹੇ ਨੇ, ਜਿਸ ਟਾਈਮ ਮਰਜ਼ੀ ਤੁਹਾਨੂੰ ਭੁੱਖ ਲੱਗੇ, ਦਿਨ ਹੈ, ਰਾਤ ਹੈ, ਸ਼ਾਮ ਹੈ, ਅੱਧੀ ਰਾਤ ਹੈ, ਅਰਲੀ ਮੋਰਨਿੰਗ ਹੈ, ਅਤੇ ਜ਼ਰੂਰ ਤੁਸੀਂ ਤੰਦੂਰੀ ਬੋਇਜ਼ ਵਿਜ਼ਿਟ ਕਰ ਸਕਦੇ ਹੋ। ਬੜਾ ਸ਼ਾਨਦਾਰ ਸਵਾਦ ਵਾਲਾ ਖਾਣਾ ਹਮੇਸ਼ਾ ਤਿਆਰ ਕਰਦੇ ਹੈ। 7171 ਟੋਰ ਬ੍ਰਹਮ ਰੋਡ ਦੇ ਉੱਤੇ, ਡੇਅਰੀ ਰੋਡ ਦੇ ਉੱਤੇ ਵੀ ਹੈ ਮਿਸੀਸਾਗਾ ਦੇ ਵਿੱਚ। ਜੇ ਆਪਾਂ ਗੱਲ ਕਰੀਏ ਨੌਰਥ ਵਾਲੇ ਪਾਸੇ, ਤੰਦੂਰੀ ਬੋਇਜ਼ ਢਾਬਾ ਵੀ ਆ ਔਰੰਜਵਿਲ ਟੱਪਕੇ, ਅਤੇ ਟੇਕ ਆਊਟ ਐਂਡ ਡਿਲੀਵਰੀਜ਼ ਦੇ ਲਈ ਤੁਸੀਂ ਕੁਈਨ ਐਂਡ ਮੈਕਲੋਗਲਿਨ 'ਤੇ ਵੀ ਤੁਸੀਂ ਜਾ ਸਕਦੇ ਹੋ। 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਤੰਦੂਰੀ ਬੋਇਜ਼ ਦੀ ਟੀਮ। ਤੁਸੀਂ ਵੀ ਨੰਬਰ ਜ਼ਰੂਰ ਨੋਟ ਰੱਖੋ ਆਪਣਾ ਔਡਰ ਪਲੇਸ ਕਰਨ ਦੇ ਲਈ, 905-956-2111। ਤੰਦੂਰੀ ਬੋਇਜ਼। ਤੋਂ ਪਹਿਲਾਂ ਚੱਲਦੇ ਹਾਂ ਇੱਕ ਬੜੇ ਹੀ ਖੂਬਸੂਰਤ ਗੀਤ ਦੇ ਵੱਲ, ਬੜਾ ਹੀ ਇੱਕ ਸ਼ਾਨਦਾਰ, ਤੁਹਾਨੂੰ ਵੀ ਸੁਣ ਕੇ ਥੋੜ੍ਹਾ ਜਿਹਾ ਸਕੂਨ, ਆਰਾਮ, ਥੋੜ੍ਹੀ ਜਿਹੀ ਚਿੰਤਾ ਪਾਸੇ ਹੋਏਗੀ, ਅਤੇ ਥੋੜ੍ਹਾ ਜਿਹਾ ਆਪਾਂ ਆਪਣੇ ਮਨ ਨੂੰ ਕਰੀਏ ਸ਼ਾਂਤ, ਅਤੇ ਇਹ ਗੀਤ ਸੁਣ ਕੇ ਅਤੇ ਦੁਬਾਰਾ ਫਿਰ ਜੁੜਦੇ ਹਾਂ ਪ੍ਰੋਗਰਾਮ ਸਰਬ ਰੇਡੀਓ।

ਵਾਹ ਜੀ ਵਾਹ, ਸੁੱਖ ਤੇਰਾ ਦਿੱਤਾ ਲਈ ਹੈ। ਸ਼ੁਕਰਾਨਾ ਜਦੋਂ ਅਸੀਂ ਕਰਦੇ ਹਾਂ ਤਾਂ ਜ਼ਹਿਨ ਦੇ ਵਿੱਚ, ਦਿਲ ਦਿਮਾਗ ਦੇ ਵਿੱਚ ਇੱਕ ਬੜਾ ਹੀ, ਇੱਕ ਬੜੀ ਸੰਤੁਸ਼ਟੀ ਜੀ ਮਿਲਦੀ ਹੈ, ਅਤੇ ਸ਼ੁਕਰਾਨਾ ਜ਼ਰੂਰ ਚਾਹੀਦਾ ਹੈ। ਅਤੇ ਉਮੀਦ ਹੈ ਤੁਸੀਂ ਵੀ ਸੁਣ ਕੇ ਇਹਨੂੰ ਵਧੀਆ ਮਹਿਸੂਸ ਜ਼ਰੂਰ ਕੀਤਾ ਹੋਵੇਗਾ। ਅਤੇ ਨਾਲ ਦੀ ਨਾਲ ਸਾਡੇ ਵੱਲੋਂ ਸਮੂਹ ਸੰਗਤ ਟੋਰੋਂਟੋ ਦੀ ਸੰਗਤ ਵੱਲੋਂ ਸੰਤ ਜੀ, ਸੰਤ ਰਜਿੰਦਰ ਸਿੰਘ ਜੀ ਇਸ ਸਰਾਣਾ ਸਾਹਿਬ ਤੋਂ ਇੱਥੇ ਟੋਰੋਂਟੋ ਦੀ ਧਰਤੀ, ਬ੍ਰੈਮਟਨ ਦੀ ਧਰਤੀ 'ਤੇ ਪਹੁੰਚੇ ਨੇ, ਅਤੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬੜੀ ਨਿੱਘੀ ਸਵਾਗਤ ਅਤੇ ਜੀ ਆਇਆਂ ਨੂੰ, ਅਤੇ ਸਾਡੇ ਸਾਰਿਆਂ ਵੱਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਟੋਰੋਂਟੋ ਬ੍ਰੈਮਟਨ ਦੀ ਧਰਤੀ ਦੇ ਉੱਤੇ ਪਹੁੰਚੇ ਹੋ, ਅਤੇ ਆ ਕੇ ਤੁਸੀਂ ਦਰਸ਼ਨ ਦੀਦਾਰੇ ਸਾਰੇ ਹੁਣ ਕਰਨਗੇ, ਅਤੇ ਸੰਗਤਾਂ ਨੂੰ ਨਿਹਾਲ ਕਰੋਗੇ, ਅਤੇ ਸਾਰਿਆਂ ਦਾ ਬਾਬਾ ਜੀ ਨੂੰ, ਬੀ ਜੀ ਨੂੰ ਸਵਾਗਤ ਕਰਦੇ ਹਾਂ, ਅਤੇ ਆਪਣੇ ਵੱਲੋਂ ਹੱਥ ਜੋੜ ਕੇ ਬਸ ਇਹੀ ਅਰਦਾਸ, ਅਕਾਲ ਪੁਰਖ ਅੱਗੇ ਵੀ ਇਹੀ ਹੈ, ਇੱਦਾਂ ਹੀ ਪਿਆਰ ਇਤਫਾਕ ਸਾਰਿਆਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਜ਼ਰੂਰ ਬਣਿਆ ਰਹੇ। ਬਾਹਰ ਰਹਿੰਦਿਆਂ ਹੋਇਆ ਅਤੇ ਸਗੋਂ ਸਾਨੂੰ ਹੋਰ ਵੀ ਜ਼ਿਆਦਾ ਚਾਹੀਦਾ, ਅਤੇ ਬਹੁਤ ਸ਼ੁਕਰੀਆ ਇੱਥੇ ਪਹੁੰਚਣ ਦੇ ਲਈ, ਅਤੇ ਸਾਨੂੰ ਸਾਡੇ ਜਿਹੜਾ ਜ਼ਹਿਨ ਨੂੰ, ਸਾਡੀ ਰੂਹ ਨੂੰ ਹੋਰ ਵੀ ਸੰਤੁਸ਼ਟ, ਹੋਰ ਵੀ ਖੁਸ਼ ਕਰਨ ਦੇ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਦੀ ਨਾਲ ਸਰਵ ਰੇਡੀਓ ਦੇ ਵਿੱਚ ਆਪਾਂ ਇੱਕ ਅਨਾਊਂਸਮੈਂਟ ਜ਼ਰੂਰ ਕਰੀਏ, ਤੁਸੀਂ ਮੌਰਗੇਜ ਦੀ ਭਾਲ ਦੇ ਵਿੱਚੋਂ ਫਸਟ ਜਾਂ ਸੈਕਿੰਡ ਮੌਰਗੇਜ ਚਾਹੀਦੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਤੁਸੀਂ ਬਣਾਉਣਾ ਚਾਹ ਰਹੇ ਹੋ, ਅਤੇ ਜ਼ਰੂਰ ਸੰਪਰਕ ਕਰ ਸਕਦੇ ਹੋ ਜੀ ਐੱਨ ਈ ਮੌਰਗੇਜਿਸ ਦੇ ਮਯੰਕ ਪਟਨਾਗਰ ਜੀ, ਜੋ ਕਿ ਲੰਬੇ ਅਰਸੇ ਤੋਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ ਮੌਰਗੇਜ ਨੂੰ ਲੈ ਕੇ। ਅਤੇ ਤੁਸੀਂ ਵੀ ਜ਼ਰੂਰ ਨੰਬਰ ਨੋਟ ਰੱਖੋ, ਕੋਈ ਵੀ ਲੋੜ ਪਵੇ, ਕੋਈ ਕੋਟ ਲੈਣੀ ਹੈ, ਕੋਈ ਸਲਾਹ ਲੈਣੀ ਹੈ, ਅਤੇ ਮਯੰਕ ਪਟਨਾਗਰ 647-702-2023 647-702-2023 647-702-2023।

ਤੇ ਅੱਜ ਅੱਗੇ ਚੱਲ ਕੇ ਵਿਸ਼ਾ ਬੜਾ ਇੰਟਰਸਟਿੰਗ ਹੈ। ਵਿਸ਼ਾ ਅੱਜ ਰਿਸ਼ਤਿਆਂ ਨੂੰ ਲੈ ਕੇ ਆ, ਪਰ ਉਹ ਪੂਰਾ ਸਵਾਲ ਕੀ ਹੋਏਗਾ ਜਿਹਦੇ ਵਿੱਚ ਆਪਾਂ ਤੁਹਾਨੂੰ ਇੱਕ ਰਿਕੁਐਸਟ ਕਰਾਂਗੇ ਵੀ ਕਾਲ ਕਰਕੇ ਆਪਣੀ ਆਪਣੀ ਰਾਏ ਦਿਓ, ਆਪਣੀ ਆਪਣੀ ਸਲਾਹ ਦਿਓ। ਪਰ ਉਸ ਤੋਂ ਪਹਿਲਾਂ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਉਮਰਪ੍ਰੀਤ ਚਾਵਲਾ ਜੀ, ਜੋ ਕਿ ਹਮੇਸ਼ਾ ਹਰ ਹਫ਼ਤੇ ਸਾਡੇ ਨਾਲ ਜੁੜਦੇ ਆ ਅਤੇ ਬੜੀ ਸ਼ਾਨਦਾਰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ, ਭਾਵੇਂ ਉਹ ਇੰਸ਼ੋਰੈਂਸ ਨੂੰ ਲੈ ਕੇ ਹੋਵੇ, ਲਾਈਫ ਇੰਸ਼ੋਰੈਂਸ, RESP, RRSP ਦੇ ਬਾਰੇ ਕੋਈ ਗੱਲਬਾਤ ਹੋਵੇ, ਜਾਂ ਸਾਨੂੰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ। ਹਰ ਇੱਕ ਇਨਸਾਨ ਨੂੰ ਬੜਾ ਜ਼ਰੂਰੀ ਹੈ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ, ਅਤੇ ਉਹਦੀ ਵੀ ਹਮੇਸ਼ਾ ਇੱਕ ਬੜੀ ਸ਼ਾਨਦਾਰ ਸਾਡੀ ਹੈਲਪ ਕਰਦੇ ਨੇ ਉਮਰਪ੍ਰੀਤ ਚਾਵਲਾ ਜੀ। 647-446-1616 'ਤੇ ਹਮੇਸ਼ਾ ਅਕਸਰ ਸਾਡੀ ਗੱਲਬਾਤ ਹੁੰਦੀ ਹੈ ਉਮਰਪ੍ਰੀਤ ਚਾਵਲਾ ਜੀ ਨਾਲ। 647-446-1616

0: ਤੇ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਾਂਗੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਤੇ ਕਿਵੇਂ ਸਾਡੀ ਗਵਰਨਮੈਂਟ ਕਿਹੜੇ ਗ੍ਰਾਂਟ ਦੇ ਰੂਪ ਦੇ ਵਿੱਚ ਜਾਂ ਲੋਨ ਦੇ ਰੂਪ ਦੇ ਵਿੱਚ ਕਿੱਥੇ ਅਤੇ ਕਿਵੇਂ ਹੈਲਪ ਕਰ ਸਕਦੇ ਨੇ। ਅਤੇ ਸਾਰਾਂਸ਼ ਜੀ ਹਮੇਸ਼ਾ ਹੀ ਬੜੀ ਸ਼ਾਨਦਾਰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ, ਖਾਸ ਕਰਕੇ ਇੰਨੀ ਕੁ ਯੂਸਫੁੱਲ ਇਨਫੋਰਮੇਸ਼ਨ ਜਿਹੜੇ ਆਪਣੇ ਕੈਰੀਅਰ ਦੇ ਵਿੱਚ ਹੋਰ ਗਰੋਥ ਚਾਹ ਰਹੇ ਨੇ ਉਹਨਾਂ ਨੂੰ ਇਹ ਵੀ ਯਾਰ ਕੁਛ ਹੋਰ ਐਕਸਟਰਾ ਸਟੱਡੀ ਕੀਤੀ ਜਾਵੇ ਅਤੇ ਆਪਣੇ ਕਰੀਅਰ ਨੂੰ ਹੋਰ ਵੀ ਬੁਲੰਦੀਆਂ ਦੇ ਵੱਲ ਲੈ ਕੇ ਜਾਏ, ਉਹ ਕਿੱਦਾਂ ਹੈਲਪ ਹੋ ਸਕਦੀ ਹੈ ਅਤੇ ਆਪਾਂ ਅੱਗੇ ਚੱਲ ਕੇ ਗੱਲਬਾਤ ਜ਼ਰੂਰ ਕਰਾਂਗੇ ਯੂਨੀ ਗਲੋਬਲ ਐਡਵਾਈਜ਼ਰੀ ਦੀ ਟੀਮ ਦੇ ਨਾਲ ਵੀ। ਪ੍ਰੋਗਰਾਮ ਸਰਬ ਰੇਡੀਓ ਤੇ ਬਿਲਕੁਲ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਚਾਰਟਰਡ ਲਾਈਫ ਅੰਡਰ ਰਾਈਟਰ, ਹਾਈਐਸਟ ਡੈਜ਼ੀਗਨੇਸ਼ਨ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਅਤੇ ਹਮੇਸ਼ਾ ਹੀ ਬੜੀ ਸ਼ਾਨਦਾਰ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ। ਅਤੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਵੈਲਕਮ ਅਤੇ ਜੀ ਆਇਆਂ ਨੂੰ ਉਮਰਪ੍ਰੀਤ ਜੀ।
1: ਥੈਂਕ ਯੂ ਸੋ ਮਚ ਰਾਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਅਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕਿਆ ਬਾਤ ਹੈ, ਚੜ੍ਹਦੀ ਕਲਾ ਹੀ ਚਾਹੀਦੀ ਹੈ। ਤੇ ਉਮਰਪ੍ਰੀਤ ਜੀ, ਅੱਜ ਆਪਾਂ ਕਿਹੜੀ ਕੋਈ ਐਡਵਾਈਸ ਜਾਂ ਕੋਈ ਗਾਈਡੈਂਸ ਸਾਡੇ ਸਰੋਤਿਆਂ ਨੂੰ ਪ੍ਰੋਵਾਈਡ ਕਰਨ ਲੱਗੇ ਹਾਂ ਜੀ?
1: ਸਰਜੀਤ ਜੀ, ਮੈਂ ਨਾ ਦੇਖਦੀ ਸੀਗੀ ਵੀ ਜਿਹੜੇ ਮਿਡਲ ਕਲਾਸ ਜਿਹੜੇ ਆਪਾਂ ਲੋਕ ਹੈਗੇ, ਆਲਮੋਸਟ 50% ਲੋਕ ਹੈ ਕੈਨੇਡੀਅਨ ਜਿਹੜੇ ਮਿਡਲ ਕਲਾਸ ਹੈ। ਹੁਣ ਮਿਡਲ ਕਲਾਸ ਲੋਕ, ਮੈਂ ਕਹੂੰਗੀ ਇਟਸ ਦਾ ਮੋਸਟ ਐਕਸਪੈਂਸਿਵ ਪਲੇਸ ਟੂ ਲਿਵ, ਕਿਉਂਕਿ ਆਪਾਂ ਲੋਕ ਸਭ ਤੋਂ ਜ਼ਿਆਦਾ ਟੈਕਸਿਸ ਪੇ ਕਰ ਰਹੇ ਹਾਂ। ਜਿਹੜੇ ਤਾਂ ਦੇਖੋ ਘੱਟ ਇਨਕਮ ਵਾਲੇ ਆ ਉਹਨਾਂ ਨੂੰ ਗਵਰਨਮੈਂਟ ਦੇ ਬੜੇ ਬੈਨੀਫਿਟਸ ਹੈ, ਜਿਹੜੇ ਵੈਲਦੀ ਲੋਕ ਹੈ ਉਹਨਾਂ ਕੋਲ ਆਲਰੇਡੀ ਆਪਸ਼ਨਸ ਬਹੁਤ ਆ, ਲੇਕਿਨ ਜਿਹੜੇ ਮਿਡਲ ਕਲਾਸ ਹੈ ਉਹ ਐਕਚੁਅਲੀ ਸਭ ਤੋਂ ਜ਼ਿਆਦਾ ਐਕਸਪੈਂਸਿਸ ਕਰ ਰਹੇ ਹੈ। ਮਤਲਬ ਮੈਂ ਕਹਿੰਦੀ ਹਾਂ ਬਾਕੀਆਂ ਦਾ ਵੀ ਖਰਚਾ ਚਲਾ ਰਹੇ ਹਾਂ, ਕਿਉਂਕਿ ਟੈਕਸਿਸ ਵੀ ਆਪਾਂ ਸਭ ਤੋਂ ਜ਼ਿਆਦਾ ਪੇ ਕਰ ਰਹੇ ਹਾਂ। ਔਰ ਮਤਲਬ ਮਿਡਲ ਕਲਾਸ ਦੀ ਜੇ ਮੈਂ ਗੱਲ ਕਰਾਂ, ਵੀ ਆਰ ਟੂ ਰਿਚ ਕਿ ਆਪਾਂ ਮਤਲਬ ਆਪਾਂ ਨੂੰ ਗਵਰਨਮੈਂਟ ਬੈਨੀਫਿਟ ਮਿਲ ਸਕਣ। ਹੁਣ ਤੁਸੀਂ ਦੇਖੋ ਜਿੰਨੇ ਵੀ ਘੱਟ ਇਨਕਮ ਵਾਲੇ ਆ, ਰਾਈਟ ਫਰੋਮ ਦਾ ਬਿਗਨਿੰਗ ਬੱਚੇ ਦੇ ਜਨਮ ਤੋਂ ਲੈ ਕੇ ਚਾਈਲਡ ਕੇਅਰ ਬੈਨੀਫਿਟ ਉਹਨਾਂ ਨੂੰ ਜ਼ਿਆਦਾ ਆਉਣਾ, ਆਰਈਐਸਪੀ ਚ ਗ੍ਰਾਂਟ ਉਹਨਾਂ ਨੂੰ ਜ਼ਿਆਦਾ ਆਉਣੀ ਆ, ਉਹ ਸਭ ਦਾ ਜਿਹੜਾ ਲੋਨ ਹੈ ਉਹਨਾਂ ਨੂੰ ਜ਼ਿਆਦਾ ਮਿਲਣਾ। ਈਵਨ ਜੇ ਆਪਾਂ ਜ਼ਿਆਦਾ ਪੂਅਰ ਦੀ ਗੱਲ ਕਰੀਏ ਤਾਂ ਹਾਊਸਿੰਗ ਫੈਸਿਲਿਟੀਜ਼ ਮਿਲ ਜਾਂਦੀਆਂ, ਜਿਹੜੇ ਹੋਮਲੈਸ ਹੈ ਉਹਨਾਂ ਨੂੰ ਸ਼ੈਲਟਰ ਮਿਲ ਜਾਂਦਾ, ਫੂਡ ਮਿਲ ਜਾਂਦਾ। ਪਰ ਮਿਡਲ ਕਲਾਸ, ਵੀ ਆਰ ਟੂ ਰਿਚ ਫੋਰ ਦੋਜ਼ ਫੈਸਿਲਿਟੀਜ਼, ਬਟ ਐਟ ਦ ਸੇਮ ਟਾਈਮ ਵੀ ਆਰ ਟੂ ਪੂਅਰ ਫੋਰ ਦ ਇਨਵੈਸਟਮੈਂਟਸ, ਹੈ ਨਾ। ਮਤਲਬ ਸਾਡੇ ਕੋਲ ਕੋਈ ਬਚਦਾ ਹੀ ਨਹੀਂ ਕੁਛ ਕਿ ਅਸੀਂ ਕੋਈ ਕੱਲ ਨੂੰ ਇਨਵੈਸਟ ਕਰੀਏ ਜਾਂ ਅਸੀਂ ਘਰ 'ਚ ਕੋਈ ਹੈਲਪ ਹਾਇਰ ਕਰ ਸਕੀਏ। ਸਾਡੇ ਪੇਰੈਂਟਸ ਬਿਮਾਰ ਹੈ, ਸਾਨੂੰ ਆਪ ਹੀ ਕੰਮ 'ਤੇ ਵੀ ਜਾਣਾ, ਅਸੀਂ ਉਹਨਾਂ ਦੀ ਵੀ ਟੇਕ ਕੇਅਰ ਕਰਨੀ ਹੈ, ਜਾਂ ਕੱਲ ਨੂੰ ਕੋਈ ਬਿਜ਼ਨਸ ਓਪਨ ਕਰਨਾ, ਅਸੀਂ ਆਪਣਾ ਸਾਰਾ ਕੁਝ ਰਿਸਕ 'ਤੇ ਲਾ ਕੇ ਹੀ ਬਿਜ਼ਨਸ ਓਪਨ ਕਰ ਸਕਦੇ ਹਾਂ, ਕਿਉਂਕਿ ਕੈਪੀਟਲ ਹੀ ਨਹੀਂ ਹੈ, ਸਾਡੇ ਕੋਲ ਫੰਡਸ ਹੀ ਨਹੀਂ ਹੈ, ਹੈ ਨਾ। ਹੁਣ ਜਿਹੜੀ ਮਿਡਲ ਕਲਾਸ ਹੈਗੀ ਨਾ, ਇਹ ਇੱਕ ਮੈਂ ਕਹੂੰਗੀ ਟ੍ਰੈਪ ਹੈ ਜਿਹਨੂੰ ਤੋੜਨ ਦੀ ਲੋੜ ਹੈ। ਨਹੀਂ ਤਾਂ ਆਪਾਂ ਇਹਦੇ 'ਚ ਮਤਲਬ ਦੇਖਣ ਨੂੰ ਜੇ 80-85 ਹਜ਼ਾਰ ਆਪਾਂ ਕਮਾ ਰਹੇ ਹਾਂ, ਪੇਪਰਸ 'ਤੇ ਬਹੁਤ ਵਧੀਆ ਲੱਗਦਾ, ਸਾਡਾ ਲਾਈਫ ਸਟਾਈਲ ਵੀ ਠੀਕ ਹੈ, ਸਾਰਾ ਕੁਛ ਠੀਕ ਹੈ, ਲੇਕਿਨ ਆਪਾਂ ਉਸ ਤੋਂ ਉੱਪਰ ਨਹੀਂ ਜਾ ਪਾਉਂਦੇ ਕਿਉਂਕਿ ਆਪਾਂ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਕੀਤੀ ਹੁੰਦੀ। ਹੁਣ ਸਾਡੇ 'ਚੋਂ ਕਈ ਲੋਕ ਇਹ ਸੋਚਦੇ ਆ ਕਿ ਮੈਂ ਇੰਸ਼ੋਰੈਂਸ ਕੀਤੀ ਹੋਈ ਹੈ, ਮੈਂ ਸੇਵ ਕਰ ਰਹੀ ਹਾਂ, ਮੇਰਾ ਵੈਲਥ ਸਿੰਪਲ 'ਚ ਅਕਾਊਂਟ ਹੈ, ਮੇਰਾ ਬੈਂਕ 'ਚ TFS ਹੈ, ਬਟ ਉਹਦੇ ਨਾਲ ਕੀ ਹੋ ਰਿਹਾ, ਹੈ ਨਾ। ਉਹਦੇ ਨਾਲ ਮਿਡਲ ਕਲਾਸ ਤਾਂ ਮਿਡਲ ਕਲਾਸ 'ਚ ਹੀ ਰਹਿ ਰਹੇ ਹੈ ਨਾ। ਸੋ ਮੈਂ ਇਹ ਕਹਿੰਦੀ ਹਾਂ ਵੀ ਜੇ ਤੁਸੀਂ ਆਲਰੇਡੀ ਕਰ ਵੀ ਰਹੇ ਹੋ ਚੀਜ਼ਾਂ, ਤਾਂ ਇੱਕ ਵਾਰ ਜਿਹੜੀ ਮਤਲਬ ਐਕਸਪਰਟ ਓਪੀਨੀਅਨ ਹੈ ਨਾ, ਉਹ ਬਹੁਤ ਮੈਟਰ ਕਰਦਾ ਹੁੰਦਾ। ਤੁਸੀਂ ਇੱਕ ਵਾਰ ਰਿਵਿਊ ਕਰਵਾਓ ਆਪਣਾ ਸਾਰੇ ਫਾਈਨੈਂਸ਼ੀਅਲ ਪਲਾਨ ਨੂੰ, ਹੋ ਸਕਦਾ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਤਾਂ ਵੈਰੀਫਾਈ ਹੋ ਜਾਊਗਾ। ਬਟ ਜੇ ਕਿਤੇ ਕੁਝ ਘੱਟ ਹੈ, ਕੋਈ ਆਪਾਂ ਟੂਲ ਚੇਂਜ ਕਰ ਸਕਦੇ ਹਾਂ, ਆਪਾਂ ਤੁਹਾਡੇ ਇਨਵੈਸਟਮੈਂਟ ਦੇ ਕੋਈ ਫੰਡ ਚੇਂਜ ਕਰ ਸਕਦੇ ਹਾਂ, ਕਿਉਂਕਿ ਦੇਖੋ ਜਿਹੜਾ CRA ਨੂੰ ਚਲਾ ਗਿਆ ਉਹ ਤਾਂ ਚਲਾ ਗਿਆ, ਵਾਪਿਸ ਤਾਂ ਕਦੇ ਨਹੀਂ ਆਉਣਾ। ਹੁਣ ਜਿੰਨੇ ਵੀ ਵੈਲਦੀ ਲੋਕ ਹੈ ਉਹ CRA ਨੂੰ ਕੋਈ ਉਨਾ ਥੋੜ੍ਹੀ ਨਾ ਪੇ ਕਰਦੇ ਹਾਂ, ਆਮ ਨੋਟ ਸੇਇੰਗ ਕਿ ਉਹ ਕੋਈ ਟੈਕਸ ਇਵੇਜ਼ਨ ਜਾਂ ਟੈਕਸ ਦੀ ਚੋਰੀ ਕਰ ਰਹੇ ਹਾਂ, ਬਟ CRA ਕੰਪਲਾਇੰਟ ਸਟ੍ਰੈਟਜੀਜ਼ ਹੈ ਜਿਹੜੀਆਂ ਆਲਰੇਡੀ ਉਹ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਹਾਂ ਕਿ CRA ਉਹਨਾਂ ਦੇ ਪਿੱਛੇ ਆ ਹੀ ਨਹੀਂ ਸਕਦਾ, ਬਟ ਐਟ ਦਾ ਸੇਮ ਟਾਈਮ ਟੈਕਸਿਸ ਵੀ ਸੇਵ ਕਰ ਰਹੇ ਹਾਂ। ਲੇਕਿਨ ਜਦੋਂ ਆਪਾਂ ਮਿਡਲ ਕਲਾਸ ਹੁੰਦੇ ਹਾਂ, ਸਾਨੂੰ ਉਹ ਚੀਜ਼ਾਂ ਪਤਾ ਹੀ ਨਹੀਂ ਹੁੰਦੀਆਂ, ਹੁਣ ਜਿਹੜੀ ਚੀਜ਼ ਨਹੀਂ ਪਤਾ ਉਹ ਨਹੀਂ ਪਤਾ, ਉਹਦੇ ਬਾਰੇ ਹੁਣ ਕੀ ਕਰ ਸਕਦੇ ਹਾਂ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਬੈਠੋ ਮੇਰੇ ਨਾਲ, ਡਿਸਕਸ ਕਰੋ ਕਿ ਤੁਹਾਡੀ ਇਨਕਮ ਦਾ ਕਿੰਨਾ ਹਿੱਸਾ ਆਪਾਂ ਸੇਵ ਕਰਨਾ, ਸੇਵ ਕਰਕੇ ਉਹ ਕਿਹੜੇ ਕਿਹੜੇ ਟੂਲਸ ਦੇ ਵਿੱਚ ਜਾਣਾ ਚਾਹੀਦਾ, ਤੁਹਾਡੇ ਫਿਊਚਰ ਗੋਲਸ ਕੀ ਹੈ, ਤੁਸੀਂ ਕੀ ਕੱਲ ਨੂੰ ਤੁਸੀਂ ਕਿੰਨੇ ਸਾਲਾਂ ਦੇ ਵਿੱਚ ਉਨਾ ਪੈਸਾ ਜਨਰੇਟ ਕਰਨਾ, ਉਹਦੇ ਲਈ ਆਪਾਂ ਨੂੰ ਅੱਜ ਕਿੰਨੀ ਗਰੋਥ ਚਾਹੀਦੀ ਹੈ, ਜਾਂ ਅੱਜ ਆਪਾਂ ਨੂੰ ਕਿੰਨਾ ਪਾਉਣਾ ਪਏਗਾ, ਜਾਂ ਬਜਟਿੰਗ ਕਿਵੇਂ ਹੋਊਗੀ। ਸੋ ਹੋ ਸਕਦਾ ਤੁਸੀਂ ਬਹੁਤ ਕੁਝ ਕੀਤਾ ਹੋਏ, ਲੇਕਿਨ ਆਪਾਂ ਇੱਕ ਵਾਰ ਬੈਠ ਕੇ ਰਿਵਿਊ ਕਰ ਸਕਦੇ ਹਾਂ, ਜਾਂ ਇਹ ਵੀ ਹੋ ਸਕਦਾ ਵੀ ਤੁਸੀਂ ਹੁਣ ਉਸ ਏਜ 'ਚ ਹੋ ਜਦੋਂ ਤੁਸੀਂ ਇਨਹੈਰੀਟੈਂਸ ਦਾ ਸੋਚ ਰਹੇ ਹੋ ਕਿ ਤੁਹਾਡੇ ਠੀਕ ਹੈ ਐਸੈਟ ਬਣਾ ਲਏ, ਆਪਾਂ ਬਹੁਤ ਮਿਹਨਤ ਕਰਕੇ ਨਾਲੇ ਚਾਹੇ ਆਪਾਂ ਅੱਜ ਮਿਡਲ ਕਲਾਸ 'ਚ ਹਾਂ, ਲੇਕਿਨ ਅੱਜ ਪ੍ਰੋਪਰ ਪਲੈਨਿੰਗ ਦੇ ਨਾਲ ਆਪਾਂ ਅਗਲੀ ਜਨਰੇਸ਼ਨ ਨੂੰ ਬਹੁਤ ਜ਼ਿਆਦਾ ਵੈਲਦੀ ਕਰ ਸਕਦੇ ਹਾਂ। ਬਟ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੇਰੇ ਨਾਲ ਬੈਠੋ ਔਰ ਮੇਰੇ ਨਾਲ ਡਿਸਕਸ ਕਰੋ ਕਿ ਤੁਹਾਡੇ ਫਾਈਨੈਂਸ਼ੀਅਲ ਪਲਾਨ ਕੀ ਹੈ। ਨੰਬਰ ਹੈ ਜੀ ਮੇਰਾ 1617-446-1616. थैंक यू सो मच सरबजीत जी।
0: जी बिल्कुल जी, बहुत शुक्रिया। 647-446-1616 उमरप्रीत जी, बहुत शुक्रिया, थैंक यू।
1: थैंक यू जी।
0: जी बिल्कुल, बहुत धन्यवाद। एक बड़ा प्यारा छोटा जा गीत, गीत तो पहला यार आप चलीए, गीत तो पहला जेड़ी सब तो इंपोर्टेंट चीज है अज का विषय, तो रिश्तिया की आप गलबात की सी, तो रिश्तिया के विचों ही एक बड़ा अहम जहा सवाल हमेशा आ जाता है, रिश्तिया का मतलब की होंगे, भी ये नहीं भी रिश्ता छोटा रिश्ता, हमेशा हर एक बंदा चाहता है भी रिश्ते होन, लंबे होन, पूरे होन, पूरे एंड तक होन, निभदे होन, हर एक का यही होंगे सुपना, ऐदा होना भी चाहिए, रिश्तिया का मतलब ही यही है भी आखिर तक निभन। तो कई बार सानू बड़िया सोहनिया मिसाल देखने को मिलती हैं भी यार आ रिश्ता इन्हों का बड़ा सोहना एन ए वड्डिया का भरावां वांग रिश्ता, ये भरा नहीं सन पर इन्होंने पग वटाई इदा का रिश्ता कायम किया, साढ़े सारे लिए मिसाल बने, तो रिश्ते दे विच ना वो सानू रिश्ते लगते हैं फिर बड़े सफल रिश्ते। तो अज का सवाल बस ये सफल रिश्तों वाल ही है। भी तुहानू एक सवाल बड़ा सौखा जा कहते हैं, सफल रिश्तों का की असूल होंदा, जेडे रिश्ते सफल होंदे ने ओ उन्हां दा की असूल है, हर एक दा एक असूल होंदा ना भी आ चीज़ ते ऐदा, जे असीं घर दे विच प्लांट लाया ते प्लांट दे उत्ते फुल किदां आणगे, फल किदां आणगे, समय सिर उहदी देखभाल, पानी पाणा, खाद पाणी वधिया तरीके दे नाल, पर ऐदा ही रिश्तियां नूं वी कोई ना कोई चीज़ चाहीदी है, ते उही सफल रिश्तियां दे की असूल होंदे ने, ਕਿਹੜੇ ਕਿਹੜੇ ਅਸੂਲਾਂ 'ਤੇ ਬੰਦਾ ਚੱਲ ਕੇ ਅਤੇ ਆਪਣੇ ਰਿਸ਼ਤਿਆਂ ਨੂੰ ਹੋਰ ਵੀ ਸਫਲ ਬਣਾਉਂਦਾ, ਕਾਮਯਾਬ ਬਣਾਉਂਦਾ। ਸੌਖਾ ਜਿਹਾ ਸਵਾਲ, ਇੰਟਰਸਟਿੰਗ ਜਿਹਾ ਸਵਾਲ, ਹਰ ਇੱਕ ਦੇ ਜ਼ਿਹਨ ਦੇ ਵਿੱਚ ਇਹ ਆਂਸਰ ਜ਼ਰੂਰ ਆਏਗਾ ਵੀ ਹਾਂ ਯਾਰ ਆਹ ਚੀਜ਼ ਹੁੰਦੀ ਹੈ, ਆਹ ਚੀਜ਼ ਹੋਣੀ ਚਾਹੀਦੀ ਹੈ। ਅਤੇ ਸਵਾਲ ਬੜਾ ਸ਼ਾਨਦਾਰ, ਸਫਲ ਰਿਸ਼ਤਿਆਂ ਦੇ ਕੀ ਅਸੂਲ ਹੁੰਦੇ ਨੇ, ਸਫਲ ਕਾਮਯਾਬ ਰਿਸ਼ਤਿਆਂ ਦੇ ਕਿਹੜੇ ਅਸੂਲ ਹੁੰਦੇ ਨੇ ਜਿਨ੍ਹਾਂ ਕਰਕੇ ਉਹ ਰਿਸ਼ਤੇ ਕਾਮਯਾਬ ਹੋ ਜਾਂਦੇ ਨੇ। 905-673-3337 ਕਹਿੰਦੇ ਆ ਮਿਸਾਲ ਦੇ ਤੌਰ ਦੇ ਉੱਤੇ, ਕਹਿੰਦੇ ਜਿਹੜੀ ਸਮਝ ਅੰਡਰਸਟੈਂਡਿੰਗ ਬੜੀ ਇੰਪੋਰਟੈਂਟ ਹੈ, ਜੇ ਤੁਹਾਡੇ ਵਿੱਚ ਆਪਸ ਦੇ ਵਿੱਚ ਸਮਝ ਹੈ ਤਾਂ ਕਹਿੰਦੇ ਆ ਫਿਰ ਰਿਸ਼ਤੇ ਵਾਕਈ ਹੀ ਬੜੇ ਲੰਬੇ ਚਿਰ ਤੱਕ ਚੱਲਦੇ ਨੇ। ਸਮਝ ਹੋਣੀ ਜ਼ਰੂਰ ਚਾਹੀਦੀ ਹੈ, ਦੋਵਾਂ ਦੇ ਵਿੱਚ ਆਪਸੀ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰ ਚਾਹੀਦੀ ਹੈ। ਪਰ ਤੁਹਾਨੂੰ ਕੀ ਲੱਗਦਾ, ਤੁਹਾਡਾ ਕੀ ਕਹਿਣਾ? 905-673-3337-9053-6733-337 ਕਾਮਯਾਬ ਰਿਸ਼ਤਿਆਂ ਦੇ ਕੀ ਅਸੂਲ ਹੁੰਦੇ ਨੇ, 905-673-3337।

0: ਵਾਹ ਜੀ ਵਾਹ, ਕਿਆ ਬਾਤ ਆ। ਚਲਦੇ ਹਾਂ ਜੀ ਆਪਾਂ ਕਾਲ ਦੇ ਵੱਲ। 7696 ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
0: ਮੈਂ ਕਹਿੰਦਾ ਜੀ ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਹੈ?
1: ਪੂਰੇ ਵਧੀਆ ਜੀ। ਅੱਜ ਤੁਹਾਡਾ ਟੌਪਿਕ ਸੁਣਿਆ ਜੀ, ਮੈਂ ਹੁਣੇ ਕੰਮ ਤੋਂ ਫ੍ਰੀ ਹੋਇਆ ਸੀ ਤੇ ਨਿਕਲਿਆ ਸੀ, ਮੈਂ ਕਿਹਾ ਟੌਪਿਕ ਬਹੁਤ ਚੁਣਿਆ ਭਰਾ ਨੇ, ਅੱਜ ਬਹੁਤ ਸੋਹਣਾ ਟੌਪਿਕ ਚੁਣਿਆ ਜੀ।
0: ਕਿਆ ਬਾਤ ਹੈ ਵੀਰੇ, ਬਹੁਤ ਸ਼ੁਕਰੀਆ। ਤੇ ਤੁਹਾਨੂੰ ਕੀ ਲੱਗਦਾ ਹੈ ਨਾ, ਰਿਸ਼ਤੇ ਤੇ ਹਰ ਇੱਕ ਚਾਹੁੰਦਾ ਵੀ ਯਾਰ ਕਾਮਯਾਬ ਹੋਣ, ਸਫਲ ਹੋਣ, ਪਰ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਅਸੂਲ ਹੁੰਦੇ ਨੇ ਜਿਨ੍ਹਾਂ ਕਰਕੇ ਰਿਸ਼ਤੇ ਬੜੇ ਵਧੀਆ ਤੇ ਸ਼ਾਨਦਾਰ ਹੋਰ ਨਿਬੜਦੇ ਆ?
1: ਰਿਸ਼ਤਿਆਂ ਦੇ ਅਸੂਲਾਂ ਦੀ ਗੱਲ ਕਰੀਏ, ਅਸੂਲ ਤਾਂ ਹੈਗੇ ਆ ਜੀ, ਪਰ ਫੋਲੋ ਨੀ ਨਾ ਕੋਈ ਕਰਦਾ, ਜਿਹੜੇ ਹਿਸਾਬ ਦਾ ਸਮਾਂ ਹੋ ਗਿਆ ਜੀ। ਅੱਜ ਕੱਲ ਅਸੂਲ ਤਾਂ ਉਹੀ ਹੈ ਜਿਹੜੀ ਇੰਸਟਾਗ੍ਰਾਮ ਤੇ ਰੀਲ ਆ ਜਾਂਦੀ ਹੈ ਵੀ ਰਿਸ਼ਤੇ ਨੂੰ ਐਂ ਬਚਾਇਆ ਜਾਊਗਾ, ਤਾਂ ਉਹੀ ਅਸੂਲ ਤੇ ਰੂਲ ਬਣ ਜਾਂਦਾ ਜੀ। ਕੋਈ ਆਪਣੇ ਆਪਾਂ ਜਿਹੜੇ ਪੁਰਾਣੇ ਮਤ ਭੇਦ ਵਿਚਾਰ ਜਿਹੜੇ ਆਪਣੇ ਮਾਂ ਪਿਓ ਨੇ ਦਿੱਤੇ ਆਪਾਂ ਨੂੰ, ਉਹਨਾਂ ਨੂੰ ਤਾਂ ਫੋਲੋ ਹੀ ਨੀ ਕਰਦੇ ਜੀ। ਇੰਸਟਾਗ੍ਰਾਮ ਤੇ ਜੋ ਫੇਸਬੁੱਕ ਤੇ ਦੇਖ ਲੈਂਦੇ ਹਾਂ, ਕਿਸੇ ਦਾ ਕਿਸੇ ਦਾ ਬਲੌਗ ਦੇਖ ਲਿਆ, ਉਹ ਤਾਂ ਆਏ ਆ, ਉਹ ਤਾਂ ਆਏ ਆ, ਕੰਪੇਅਰਿੰਗ ਚ ਪੈ ਜਾਂਦੇ ਜੀ ਆਪਾਂ, ਅਸਲੀ ਰਿਸ਼ਤਿਆਂ ਦੀ ਤਾਂ ਕਦਰ ਹੀ ਨੀ ਜੀ ਕੋਈ।
0: ਤੁਸੀਂ ਇੱਕ ਬੜੀ ਵਧੀਆ ਗੱਲ ਕੀਤੀ ਇਹਦੇ ਵਿੱਚ, ਏਦਾਂ ਵੀ ਅੱਜ ਕੱਲ ਰਿਸ਼ਤੇ ਐਵੇਂ ਨੇ ਜੇ ਕਿਸੇ ਨੇ ਪੋਸਟ ਪਾਈ ਹੈ, ਦੂਜੇ ਨੇ ਲਾਈਕ ਨਹੀਂ ਕੀਤੀ, ਤੇ ਉਹ ਬੰਦਾ ਉਹਨੂੰ ਬਲੌਕ ਕਰ ਜਾਂਦਾ ਕਿ ਨਹੀਂ?
1: ਹਾਂਜੀ ਹਾਂਜੀ, ਤਾਂ ਬਾਹਲੀਆਂ ਵੱਡੀਆਂ ਗੱਲਾਂ ਨੇ, ਪਰ ਹੈ ਬਹੁਤ ਛੋਟੇ ਹੈ ਜੀ ਰਿਸ਼ਤੇ, ਥੋੜੀ ਨਿਭਦੇ। ਆਪਾਂ ਤਾਂ ਹੁਣ ਜੇ ਕਿਸੇ ਨੇ 100 ਵਾਰੀ ਆਪਣਾ ਕੋਈ ਆਪਾਂ ਨੂੰ ਕੋਈ ਫਾਇਦਾ ਕਰਤਾ ਤੇ 101 ਵਾਰੀ ਨੁਕਸਾਨ ਆ, ਤਾਂ ਨੁਕਸਾਨ ਮੂਹਰੇ ਹੈ ਜੀ ਤੇ ਫਾਇਦੇ ਪਾਸੇ ਆ ਅਗਲੇ ਦੇ।
0: ਬਿਲਕੁਲ ਬਿਲਕੁਲ ਬਾਈ ਜੀ, ਬਿਲਕੁਲ ਸਹੀ ਗੱਲ ਹੈ। ਅੱਜ ਕੱਲ ਕਹਿੰਦੇ ਆ ਹਸਾਇਆਂ ਦਾ ਨਾਮ ਨਹੀਂ ਹੁੰਦਾ, ਰਵਾਇਆਂ ਦਾ ਨਾਮ ਹੋ ਜਾਂਦਾ, ਤੇ ਰਿਸ਼ਤਿਆਂ ਦੇ ਵਿੱਚ ਬਸ ਇਹੀ ਆ। ਪਰ ਅਸੂਲ ਜੇ ਆਪਾਂ ਰੱਖੀਏ ਨਾ, ਸਾਡੇ ਉੱਤੇ ਆ ਵੀ ਯਾਰ ਬੰਦੇ ਨੂੰ ਕਿੱਦਾਂ ਸਮਝਣਾ, ਤੇ ਭਰੋਸਾ ਇੱਕ ਬੜੀ ਵੱਡੀ ਗੱਲ ਹੁੰਦੀ ਕਿ ਨਹੀਂ?
1: ਮੈਂ ਤੁਹਾਨੂੰ ਦੱਸਦਾ ਜੀ, ਅਸੂਲ ਉੱਥੇ ਵੀ ਮੈਟਰ ਕਰਦੇ ਨਾ ਜੀ। ਹੁਣ ਤੁਸੀਂ ਅਸੂਲ ਪਗਾਈ ਜਾਵੋ ਜੀ, ਤੁਸੀਂ ਅਸੂਲ ਬਣਾ ਲਏ, ਤੁਹਾਡੇ ਲਾਈਫ ਪਾਰਟਨਰ ਆ, ਚਾਹੇ ਤੁਹਾਡਾ ਬ੍ਰਦਰ ਆ, ਚਾਹੇ ਤੁਹਾਡਾ ਟੀਮਮੇਟ ਆ, ਕਿਸੇ ਨਾਲ ਵੀ ਕੋਈ ਵੀ ਅਸੂਲ ਬਣਾ ਲਿਆ ਤੁਸੀਂ, ਤੁਸੀਂ ਫੋਲੋ ਕਰ ਰਹੇ ਹੋ, ਦੂਜਾ ਬੰਦਾ ਫੋਲੋ ਨੀ ਕਰਦਾ, ਫਿਰ ਬੰਦੇ ਦਾ ਬਹੁਤ ਮਨ ਦੁਖੀ ਹੁੰਦਾ ਜੀ,
0: ਫਿਰ ਤਾਂ ਬੰਦਾ ਟਾਟਾ ਬਾਏ ਬਾਏ ਕਰਦਾ।
1: ਹਾਂਜੀ, ਕਦਰ ਵੀ ਉੱਥੇ ਹੁੰਦੀ ਨਾ ਜੀ ਜਿੱਥੇ ਅਗਲਾ ਕਦਰ ਕਰਨ ਵਾਲਾ ਹੋਵੇ, ਆਪਾਂ ਕਿਸੇ ਨੂੰ ਧੱਕੇ ਨਾਲ ਦਾ ਪਿਆਰ ਜਾਂ ਕਦਰ ਵੀ ਨਹੀਂ ਨਾ ਕਰਾ ਸਕਦੇ।
0: ਹਾਂ ਬਿਲਕੁਲ ਬਾਈ ਜੀ, ਅੰਡਰਸਟੈਂਡਿੰਗ ਵਾਲੀ ਗੱਲ ਹੈ, ਸਮਝਦੀ ਗੱਲ ਹੈ ਬਸ।
1: ਹਾਂਜੀ, ਬਰਾਬਰ ਹੋਣਾ ਚਾਹੀਦਾ। ਬਾਕੀ ਅੱਜ ਕੱਲ ਹੁਣ ਕਲਚਰ ਨੀ ਪਤਾ ਲੱਗਦਾ ਵੀ, ਅੱਗੇ ਤਾਂ ਆਪਾਂ ਕਹਿੰਦੇ ਸੀ ਆਪਾਂ ਪੰਜਾਬੀ ਆ, ਆਪਾਂ ਆਏ ਆ, ਉਹਨਾਂ ਸਾਰੀ ਮਿਕਸਅਪ ਹੋਇਆ ਪਿਆ ਜੀ। ਕੋਈ ਕੁਛ ਜਿਹੜੀ ਚੀਜ਼ ਜਿਹਨੂੰ ਠੀਕ ਲੱਗਦੀ ਵਾਲਾ ਕਹਿੰਦਾ ਆਏ ਆ, ਉਹ ਕਹਿੰਦਾ ਆਏ ਆ, ਪਰ ਸਭ ਦੇ ਆਪੋ ਆਪਣੇ ਮੂੰਹ ਹੋ ਗਏ, ਆਪੋ ਆਪਣੇ ਅਸੂਲ ਹੈ ਜੀ।
0: ਬਿਲਕੁਲ ਬਿਲਕੁਲ, ਕਿਆ ਬਾਤ ਹੈ ਵੀਰੇ, ਤੁਹਾਡਾ ਨਾਮ, ਸੋਰੀ ਮੈਂ ਭੁੱਲ ਗਿਆ।
1: ਮੇਰਾ ਨਾਮ ਜਸਕਰਨ ਹੈ ਜੀ।
0: ਜਸਕਰਨ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਕਾਲ ਦੇ ਲਈ, ਬਹੁਤ ਬਹੁਤ ਧੰਨਵਾਦ।
1: ਬਹੁਤ ਵਧੀਆ ਲੱਗਿਆ ਜੀ, ਧੰਨਵਾਦ ਧੰਨਵਾਦ।
0: ਬਿਲਕੁਲ ਬਾਈ ਜੀ, ਸਾਨੂੰ ਵੀ ਬਹੁਤ ਵਧੀਆ ਲੱਗਿਆ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਪ੍ਰੋਗਰਾਮ ਸਰਬ ਰੇਡੀਓ। ਬੜੀਆਂ ਚੀਜ਼ਾਂ ਨੇ ਯਾਰ ਜ਼ਿੰਦਗੀ ਦੇ ਵਿੱਚ, ਸਫਲ ਰਿਸ਼ਤਿਆਂ ਦੇ ਕੀ ਅਸੂਲ ਨੇ, ਤੇ ਅਸੂਲ ਜੇ ਤੁਹਾਨੂੰ ਪਤਾ, ਪਤਾ ਹੋਣੇ ਚਾਹੀਦੇ ਨੇ ਯਾਰ, ਪਤਾ ਕਿਉਂ ਨਹੀਂ ਹੋਏਗਾ। ਜ਼ਿੰਦਗੀ ਵਿੱਚ ਅਸੀਂ ਆਪਣੀ ਲਾਈਫ ਕਿੱਦਾਂ ਕੱਢਣੀ ਹੈ, ਤੇ ਇਹ ਤਾਂ ਸਾਨੂੰ ਪਤਾ ਹੋਣਾ ਜ਼ਰੂਰ ਚਾਹੀਦਾ, ਤੇ ਨਾਲ ਦੀ ਨਾਲ ਸਫਲ ਰਿਸ਼ਤਿਆਂ ਦੀ ਵੀ ਗੱਲ ਹੈ, ਤੇ ਨਾਲ ਦੀ ਨਾਲ ਸਫਲ ਕੈਰੀਅਰ, ਜਿਹੜਾ ਅਸੀਂ ਕੈਰੀਅਰ ਬਣਾਉਣਾ, ਜੋ ਵੀ ਅਸੀਂ ਕਰ ਰਹੇ ਹਾਂ, ਤੇ ਅਸੀਂ ਚਾਹੁੰਦੇ ਹਾਂ ਵੀ ਇਹ ਸਾਡੀ ਇਨਕਮ ਵਧੇ, ਅਸੀਂ ਹੋਰ ਪੜ੍ਹਾਈ ਕਰੀਏ, ਪਰ ਉਹਦਾ ਜ਼ਰੀਆ ਕੀ ਹੈ? ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਰਾਂਸ਼ ਫਰੋਮ ਯੂਨੀ ਗਲੋਬਲ ਐਡਵਾਈਜ਼ਰੀ, ਤੇ ਬਾਕੀਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਆਪਾਂ ਥੋੜ੍ਹੀ ਦੇਰ ਕਾਲ ਜ਼ਰੂਰ ਰੱਖੀਏ ਹੋਲਡ ਤੇ ਸਾਰਾਂਸ਼ ਜੀ ਦੀ ਗੱਲ ਤੋਂ ਬਾਅਦ ਫਿਰ ਆਪਾਂ ਜ਼ਰੂਰ ਜੁੜਦੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਪਹਿਲਾਂ ਤੇ ਵੈਲਕਮ ਕਰੀਏ ਸਾਰਾਂਸ਼ ਜੀ, ਸਤਿ ਸ੍ਰੀ ਅਕਾਲ, ਵੈਲਕਮ।
2: ਥੈਂਕ ਯੂ ਜੀ, ਆਪ ਸਭੀ ਨੂੰ ਸਤਿ ਸ੍ਰੀ ਅਕਾਲ ਜੀ।
0: ਸਾਰਾਂਸ਼ ਜੀ, ਕੀ ਹਾਲ ਚਾਲ ਹੈ?
2: ਵਧੀਆ ਜੀ ਵਧੀਆ, ਤੁਸੀਂ ਦੱਸੋ ਜੀ।
0: ਮੈਂ ਕਹਿੰਦਾ ਜੀ ਬਹੁਤ ਵਧੀਆ, ਬਾਗੋ ਬਾਗ, ਤੇ ਹੁਣ ਅਸੀਂ ਸਰੋਤਿਆਂ ਦਾ ਵਧੀਆ ਕਰ ਦਈਏ ਹਾਲ ਕਿ ਨਹੀਂ?
2: ਬਿਲਕੁਲ ਜੀ ਬਿਲਕੁਲ
0: ਬਿਲਕੁਲ। ਤੇ ਯੂਨੀ ਗਲੋਬਲ ਐਡਵਾਈਜ਼ਰੀ ਦੀ ਟੀਮ ਜੋ ਕਿ ਤੁਹਾਨੂੰ ਹੈਲਪ ਕਰਦੀ ਹੈ, ਕੋਈ ਗਵਰਨਮੈਂਟ ਦੀਆਂ ਜਿਹੜੇ ਲੋਨਸ ਤੁਹਾਨੂੰ ਮਿਲਦੇ ਆ, ਕਿੰਨੇ ਕੁ ਸਾਲ ਤੱਕ ਲੋਨ ਤੁਸੀਂ ਕੋਈ ਪੈਸਾ ਨਹੀਂ ਪੇ ਕਰਨਾ, ਜਾਂ ਇੱਕ ਸਰਟਨ ਈਅਰ ਤੋਂ ਬਾਅਦ ਜੇ ਲੋਨ ਦੇ ਪੈਸੇ ਦੇਣੇ ਵੀ ਪੈਣ, ਤੇ ਕਿੰਨੇ ਕੁ ਦੇਣੇ ਪੈਣ, ਕੀ ਕੁਆਲੀਫਿਕੇਸ਼ਨ ਹੈ, ਤੇ ਆਓ ਗੱਲਬਾਤ ਕਰੀਏ। ਪਹਿਲਾਂ ਸਭ ਤੋਂ ਪਹਿਲਾਂ ਪੁੱਛੀਏ ਵੀ ਇਹ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ, ਕਿੱਦਾਂ ਅਸੀਂ ਐਲੀਜੀਬਲ ਹੋ ਸਕਦੇ ਹਾਂ ਸਾਰਾਂਸ਼?
2: ਹਾਂਜੀ ਬਿਲਕੁਲ। ਸੋ ਲਾਈਕ ਜੋ ਪੀ ਆਰ ਹੈ, ਸਿਟੀਜ਼ਨ ਹੈ ਜਾਂ ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੈਂ ਕਹੀਂ ਵੀ ਰਹਤੇ ਹੈ, ਐਂਡ ਦੈਨ ਲਾਈਕ ਕੋਈ ਏਜ ਲਿਮਿਟ ਨਹੀਂ ਹੈ ਇਸਕੇ ਅੰਦਰ, ਔਰ ਜਿਤਨਾ ਜ਼ਿਆਦਾ ਫੈਮਿਲੀ ਸਾਈਜ਼ ਹੈ, ਬੱਚੇ ਜ਼ਿਆਦਾ ਹੈ ਆਪਕੇ, ਤੋ ਆਪਕੋ ਜ਼ਿਆਦਾ ਫੰਡਿੰਗ ਆਤੀ ਹੈ, 50,000 ਸੇ ਲੇਕੇ 170,000 ਡਾਲਰ ਤੱਕ ਕਾ ਅਮਾਊਂਟ ਹੈ, ਜੋ ਕਿ ਡਿਪੈਂਡ ਕਰਤਾ ਹੈ ਆਪਕੇ ਫੈਮਿਲੀ ਸਾਈਜ਼ ਪੇ। ਆਪ ਹਮੇ ਅਭੀ ਕਾਲ ਕਰੇ ਜਾਂ ਮਿਸ ਕਾਲ ਕਰੇ, ਵਟਸਐਪ ਕਰੇ, ਆਪਕੋ ਹਮਾਰਾ ਸਟਾਫ ਕਾਲ ਸੰਡੇ ਕੋ 2 ਵਜੇ ਸੇ ਲੇ ਕਾਲ ਬੈਕ ਕਾਲ ਬੈਕ ਕਰਨਾ ਸਟਾਰਟ ਕਰ ਦੇਂਗੇ, ਆਪਕੋ ਅਸੈਸਮੈਂਟ ਕਰਕੇ, ਫ੍ਰੀ ਅਸੈਸਮੈਂਟ।
0: ਕਿਆ ਬਾਤ ਹੈ। ਤੇ ਮੈਂ ਸੁਣਿਆ ਹੁਣ ਜਿਹੜਾ ਲੋਨ ਮਿਲਦਾ ਤੇ ਲੋਨ ਦੀ ਅਮਾਉਂਟ ਡਬਲ ਹੋ ਗਈ ਹੈ।
2: ਹਾਂਜੀ ਬਿਲਕੁਲ ਐਸਾ ਹੈ, ਪਹਿਲੇ ਲਾਈਕ 30 to 100,000 ਕੀ ਹਮ ਬਾਤ ਕਰਤੇ ਥੇ, ਅਬ ਹਮ ਬਾਤ ਕਰਤੇ 50,000 ਸੇ 170,000 ਡਾਲਰ ਤੱਕ ਜੋ ਲੋਨ ਹੈ, ਜੋ ਕਿ ਬਿਨਾ ਕਿਸੀ ਕ੍ਰੈਡਿਟ ਚੈੱਕ ਕੇ ਹੈ, ਬਿਨਾ ਕਿਸੀ ਪਰਸਨਲ ਗਰੰਟੀ ਕੇ ਹੈ, ਔਰ ਗਵਰਨਮੈਂਟ ਆਪਕੋ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ। ਤੋ ਬਹੁਤ ਹੀ ਨੋਮੀਨਲ ਸੇ ਡਾਕੂਮੈਂਟਸ ਲਗਤੇ ਹੈ, ਇੰਪਲਾਇਮੈਂਟ ਕੇ ਡਾਕੂਮੈਂਟ ਨਹੀਂ ਲਗਤੇ, ਬੱਚੋਂ ਕੇ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਸਿੰਪਲ ਸੇ ਡਾਕੂਮੈਂਟਸ ਲਗਤੇ ਹੈ। ਕਾਲ ਕਰੇ, ਅਸੈਸਮੈਂਟ ਕਰਾਏ, ਸਕਿੱਲ ਵੀ ਡਿਵੈਲਪ ਕਰੇ, ਫੰਡਿੰਗ ਵੀ ਹਾਸਿਲ ਕਰੇ।
0: ਕਿਆ ਬਾਤ ਹੈ। ਤੇ ਜਿਹੜਾ ਹੁਣ ਲੋਨ ਸਾਨੂੰ ਮਿਲ ਰਿਹਾ ਡਬਲ ਅਮਾਉਂਟ ਤੱਕ ਵੀ ਹੋ ਗਿਆ, ਤੇ ਇਹਦੇ ਲਈ ਫੈਮਿਲੀ ਕਿਵੇਂ ਦੇਖਦੇ ਆ, ਉਹ ਕਪਲ ਦੇਖਦੇ ਆ ਕਿਡਸ ਨਾਲ, ਜਿਹੜੇ ਐਕਸਟਰਾ ਕਿਡਸ ਹੁੰਦੇ ਆ, ਕੀ ਉਹਨਾਂ ਨਾਲ ਲੋਨ ਦੀ ਅਮਾਉਂਟ ਵੱਧ ਜਾਂਦੀ ਹੈ, ਵੱਧ ਸਕਦੀ ਹੈ, ਕੀ ਹੁੰਦਾ?
2: ਹਾਂਜੀ, ਫੈਮਿਲੀ ਆਫ ਟੂ ਹੈ ਤੋ ਉਨਕੋ ਆਪ ਮੰਨ ਕੇ ਚਲੇ ਆਏਗਾ 43 × 4 ਅਰਾਊਂਡ ਆਪ ਮੰਨ ਕੇ ਚਲੇ ਆਏ। ਫੈਮਿਲੀ ਆਫ ਟੂ ਮੈਂ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਤੋ ਉਨਕੋ ਆਰਾਮ ਸੇ 120,000 ਡਾਲਰ ਕੀ ਫੰਡਿੰਗ ਬਣਤੀ ਹੈ। ਅਗਰ ਔਨ ਅਦਰ ਹੈਂਡ ਫੈਮਿਲੀ ਆਫ ਫੋਰ ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ, ਉਨਕੋ 160,000 ਡਾਲਰ ਆਤਾ ਹੈ। ਦੋਨੋਂ ਹਸਬੈਂਡ ਵਾਈਫ ਦੋ ਸਾਲ ਕੇ ਕੋਰਸ ਮੇਂ ਇਨਰੋਲਡ ਹੈ, ਆਸਾਨ ਸਾ ਕੋਰਸ ਹੈ, ਫੁਲੀ ਆਨਲਾਈਨ, ਆਪ ਕਹੀਂ ਨਹੀਂ ਜਾ ਰਹੇ ਜੀ, ਬੇਸਿਕ ਇੰਗਲਿਸ਼ ਹੈ, ਕੁਛ ਕੋਰਸ ਮੇਂ ਟੀਚਰ ਹੈ, ਕੁਛ ਮੇਂ ਟੀਚਰ ਹੀ ਨਹੀਂ ਹੈ, ਆਰਾਮ ਸੇ ਆਪ ਪਾਸ ਕੀ ਗਰੰਟੀ ਹੈ, ਫੇਲ ਆਪ ਹੋਗੇ ਨਹੀਂ, ਅਟੈਂਡੈਂਸ ਲਗਾਈ ਔਰ ਸਕਿੱਲ ਹਾਸਿਲ ਕਰੇ, ਫੰਡਿੰਗ ਹਾਸਿਲ ਕਰੇ। ਅਗਰ ਆਪਕੇ ਬੱਚੇ ਛੋਟੇ ਹੈ 11 ਸਾਲ ਸੇ, ਆਪਕੀ ਜੋ ਫੀਸ ਹੈ ਕਾਲਜ ਕੀ, ਵੋ ਕਵਰ ਹੋ ਜਾਏਗੀ, ਹਾਫ ਜਾਂ ਪੂਰੀ, ਡਿਪੈਂਡ ਔਨ ਦਾ ਅਸੈਸਮੈਂਟ। ਕਾਲ ਕਰੇ, ਅਸੈਸਮੈਂਟ ਕਰਾਏ, ਲੋਨ ਹਾਸਿਲ ਕਰੇ 0% ਪੇ, ਔਰ ਬਹੁਤ ਟਾਈਮ ਬਾਅਦ ਲੁਟਾਉਣਾ ਸਟਾਰਟ ਕਰਨਾ ਤਾ ਲੋਨ ਕੋ।
0: ਤੇ ਇਹਦੇ ਵਿੱਚ ਕੀ ਜਿਹੜਾ ਕ੍ਰੈਡਿਟ ਚੈੱਕ ਕਰਦੇ ਆ ਉਹ ਵੀ ਹੁੰਦਾ ਹੈ ਜਾਂ ਉਸ ਤੋਂ ਬਗੈਰ ਹੀ ਹੁੰਦਾ?
2: ਦੇਖੀਏ ਜੀ, ਬੈਂਕ ਜਬ ਫੰਡਿੰਗ ਦੇਤਾ ਤੋ ਕ੍ਰੈਡਿਟ ਚੈੱਕ ਕਰਤਾ, 650 ਸੇ ਅਗਰ ਨੀਚੇ ਹੋ ਤੋ ਪੁੱਛਤੇ ਵੀ ਨਹੀਂ ਹੈ, ਅਗਰ 650 ਸੇ ਉੱਪਰ ਹੋ ਤੋ ਵੀ 10-20-30 ਹਜ਼ਾਰ ਕਾ ਲੋਨ ਮਿਲਤਾ ਆਪਕੋ ਪਰਸਨਲ, ਯਹਾਂ ਪੇ ਬਿਨਾ ਕ੍ਰੈਡਿਟ ਚੈੱਕ ਕੇ। ਕੋਈ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਕਰ ਰਿਹਾ, ਐਜੂਕੇਸ਼ਨ ਕੇ ਲਈ ਫੰਡਿੰਗ ਕਰ ਰਹੇ ਹੈ, ਕੋਈ ਗਰੰਟੀ ਨਹੀਂ ਹੈ, ਗਾੜੀ ਕੇ ਲੋਨ ਪੇ ਗਾੜੀ ਉਠਾ ਲੇਂਗੇ, ਘਰ ਕੇ ਲੋਨ ਪੇ ਘਰ ਉਠਾ ਲੇਂਗੇ, ਯਾ ਪੇ ਐਜੂਕੇਸ਼ਨ ਕੇ ਲੋਨ ਲਾਈਕ ਲੋਨ ਪੇ ਆਪਕੀ ਕਾਗਜ਼ ਵੀ ਉਠਾ ਲੇਂਗੇ, ਆਪਕੀ ਡਿਗਰੀ ਡਿਪਲੋਮਾ, ਐਸਾ ਕੁਛ ਨਹੀਂ ਹੈ। ਔਰ ਲਾਈਕ ਆਪਕੇ ਅਕਾਊਂਟ ਮੇਂ ਫੰਡਿੰਗ ਆਤੀ ਹੈ, ਹਮਾਰੇ ਅਕਾਊਂਟ ਮੇਂ ਨਹੀਂ ਆਤੀ, ਕੋਈ ਜਾਲੀ ਡਾਕੂਮੈਂਟ ਨਹੀਂ ਲਗਤਾ ਇਸਮੇ, ਹਮੇ ਤੋ ਆਦਤ ਹੋ ਗਈ ਹੈ, ਜਬ ਤੱਕ ਹਮ ਮੋਟੀ ਕਮਿਸ਼ਨ ਦੇਤੇ ਨਹੀਂ ਹੈ, ਗਲਤ ਕਾਮ ਕਰਵਾਤੇ ਨਹੀਂ ਹੈ, ਚੈਨ ਨਹੀਂ ਆਤੀ, ਬਟ ਯਹਾਂ ਸਾਫ ਕਾਮ ਸਾਫ ਤਰੀਕੇ ਸੇ 8 ਸਾਲ ਸੇ ਹਮ ਕਰ ਰਹੇ, ਕੋਈ ਚਾਬੀ ਕੋਈ ਮਿੱਠੀ ਬਾਤੇ ਨਹੀਂ ਹੈ, ਸਾਫ ਕਾਮ ਸਾਫ ਤਰੀਕੇ ਸੇ।
0: ਕਿਆ ਬਾਤ ਹੈ। ਤੇ ਇਹਦੇ ਵਿੱਚ ਫਿਰ ਸਾਰਾਂਸ਼, ਜਿਹੜੀ ਫੀਸ ਹੈ, ਤੁਸੀਂ ਕੀ ਫੀਸ ਦਾ ਕੀ ਕ੍ਰਾਈਟੇਰੀਆ, ਕਿੰਨਾ ਕੁ ਤੁਸੀਂ ਫੀਸ ਇਹਦੇ ਵਿੱਚ ਰੱਖਦੇ ਹੋ?
2: ਹਾਂਜੀ, ਕੋਈ ਕਮਿਸ਼ਨ ਨਹੀਂ ਹੈ, ਕੋਈ ਪਰਸੈਂਟੇਜ ਨਹੀਂ ਹੈ, ਕਿਉਂ ਨਹੀਂ ਹੈ ਬਤਾਓ, ਕਿਉਂਕਿ ਕੋਈ ਛੀਲਨੇ ਕੇ ਲਈ ਨਹੀਂ ਬੈਠਾ ਯਹਾਂ ਪੇ, ਕੋਈ ਨਕਲੀ ਕਾਗਜ਼ ਨਹੀਂ ਬਣ ਰਹੇ, ਕੋਈ ਸੈਟਿੰਗ ਨਹੀਂ ਹੈ, ਹੈ ਨਾ, ਬੈਂਕੋ ਸੇ ਫੰਡਿੰਗ ਨਹੀਂ ਲੈ ਰਹੇ, ਹਮ ਤੋ ਵੋ ਕੰਮ ਕਰਤੇ ਨਹੀਂ, ਸਮੇਂ ਚਲਾਕੀ ਹੋਤੀ ਹੈ, ਸਿੰਪਲ ਸੀਧਾ ਕਾਮ ਹੈ, ਆਪਕੇ ਅਕਾਊਂਟ ਮੇਂ ਠਾ ਕਰਕੇ ਫੰਡਿੰਗ 30 to 90 days ਮੇਂ ਆ ਜਾਤੀ ਹੈ, ਤਬ ਆਪਨੇ ਮਾਰੀ 199 ਡਾਲਰ 200 ਡਾਲਰ ਮੇਂ 1 ਡਾਲਰ ਕਮ ਮਾਰੀ ਫੀਸ ਦੇਣੀ ਹੋਤੀ ਹੈ। ਆਜ ਮੁਝੇ ਕਮ ਸੇ ਕਮ 8 ਇੰਟਰੈਕ ਆਏ ਹੈ, ਤੋ ਹਮਾਰੇ ਕਲਾਇੰਟਸ ਮਤਲਬ ਅਬ ਆਜ 8 ਬੰਦੋ ਕੀ ਫੰਡਿੰਗ ਗਿਰ ਗਈ ਹੋਗੀ ਖਾਤੋਂ ਮੇਂ, ਹਮ ਪਹਿਲੇ ਆਪਣੀ ਈਮੇਲ ਆਈ ਡੀ ਬਣਾ ਦਿੱਤੇ, ਜਬ ਪੈਸੇ ਆਏ ਨਾ ਮੈਂ ਇੰਟਰੈਕ ਕਰ ਦੇਣਾ, ਤੋ ਮਤਲਬ ਲੋਕ ਵੀ ਇਮਾਨਦਾਰ ਹੈ, ਹਮ ਵੀ ਇਮਾਨਦਾਰੀ ਸੇ ਕਾਮ ਕਰ ਰਹੇ ਹੈ, ਕੋਈ ਚਲਾਕੀ ਨਹੀਂ ਹੈ। 0% ਪੇ ਲੋਨ, ਅਗਰ 2 ਸਾਲ ਕਾ ਕੋਰਸ ਹੈ ਤੋ 2.5 ਸਾਲ ਬਾਅਦ ਆਪਣੇ ਪੇ ਕਰਨਾ ਸਟਾਰਟ ਕਰਨਾ ਹੈ। 2.5 ਸਾਲ ਬਾਅਦ ਇਹ ਵਿਆਜ ਦਰ ਕਿਆ ਹੈ? 2.5% ਮਹੀਨੇ ਕਾ ਨਹੀਂ, ਪੂਰੇ ਸਾਲ ਕਾ 2.5% ਵਿਆਜ ਹੈ, 15 ਸਾਲ ਪੇ ਕਰ ਸਕਤੇ ਹੈ, ਅਗਰ ਜੋਬ ਨਾ ਲਗੇ ਨਾ, ਜੋਬਲੈਸ ਹੋ, ਲੋਨ ਡੈਫਰ ਹੋ ਜਾਤਾ ਹੈ, 1 ਸਾਲ 2 ਸਾਲ, ਐਸੇ ਨਹੀਂ ਕਿ ਬਿਆ ਉਠਾ ਲੇਂਗੇ ਆਪਕੋ, ਹਮ ਕਪ ਘਰ ਲੇ ਲੇਂਗੇ, ਕੁਛ ਨਹੀਂ ਹੈ, ਸਾਫ ਕਾਮ ਸਾਫ ਤਰੀਕੇ ਸੇ ਫੋਨ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: ਜੀ ਬਿਲਕੁਲ ਬਾਈ ਜੀ, ਤੇ ਆਪਾਂ ਜ਼ਰੂਰ ਮੈਂਸ਼ਨ ਕਰੀਏ ਐਡਰੈਸ ਐਂਡ ਫੋਨ ਨੰਬਰ।
2: ਹਾਂਜੀ, ਐਡਰੈਸ ਹੈ ਜੀ 218 ਐਕਸਪੋਰਟ ਬੁਲੇਵਰਡ, ਹਰਿਆਣਾ ਡੈਰੀ ਪੇ, ਔਰ ਲਾਈਕ ਆਪ ਹਮ ਮੇਰੇ ਆਫਿਸ ਮੰਡੇ ਆ ਸਕਤੇ ਹੈ, ਆਪਾਂ ਅਭੀ ਵਟਸਐਪ ਕਾਲ ਕਰੇਂਗੇ ਤੋ ਆਪਕੋ ਕੱਲ ਮੇਰਾ ਆਫਿਸ ਰੀਚ ਆਊਟ ਕਰ ਲੇਗਾ, ਤੋ ਆਪ ਨੰਬਰ ਨੋਟ ਕਰੇ, ਆਸਾਨ ਸੇ ਕੋਰਸਿਸ ਹੈ, ਫੁਲੀ ਆਨਲਾਈਨ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਅਸਾਈਨਮੈਂਟਸ ਹੈ, ਕੁਛ ਕੋਰਸ ਮੇਂ ਟੀਚਰ ਨਹੀਂ ਹੈ, ਤੋ ਉਹ ਤੋ ਬਹੁਤ ਹੀ ਆਸਾਨ ਹੈ। ਫੰਡਿੰਗ ਕਿਤਨੀ? 50,000 ਸੇ 170,000 ਡਾਲਰ ਤੱਕ। ਹਮਾਰੀ ਫੀਸ ਕਿਤਨੀ? 199 ਡਾਲਰ ਕਬ ਦੇਣੀ ਹੈ? ਕਾਮ ਹੋਣੇ ਕੇ ਬਾਅਦ 22% ਪੇ ਕ੍ਰੈਡਿਟ ਕਾਰਡ ਨਾ ਲੀਜੀਏ, ਰੀਫਾਈਨੈਂਸਿੰਗ ਕਰਾ ਕੇ ਔਰ ਡੈਬਟ ਇਕੱਠਾ ਨਾ ਕੀਜੀਏ, ਸਕਿੱਲ ਡਿਵੈਲਪ ਕਰੇ, ਫੰਡਿੰਗ ਹਾਸਿਲ ਕਰੇ, ਮੇਰੇ ਨਹੀਂ ਆਪਣੇ ਅਕਾਊਂਟ ਪੇ। ਨੰਬਰ ਨੋਟ ਕਰੇ, 437-264-31-75, 437-264-31-75, 437-264-3175, ਨੰਬਰ ਅਗੇਨ 437-264-31-75, 437-264-3175।
0: ਕਿਆ ਬਾਤ ਹੈ, ਬਹੁਤ ਸ਼ੁਕਰੀਆ ਸਰ, 437-264 3175-437-264 ਤੇ ਤੁਸੀਂ ਕਾਲ ਕਰੋ ਯੂਨੀ ਗਲੋਬਲ ਐਡਵਾਈਜ਼ਰੀ ਤੇ ਆਪਣੇ ਕਰੀਅਰ ਦੇ ਵਿੱਚ ਕੀ ਕੁਝ ਤੁਸੀਂ ਕਰ ਸਕਦੇ ਹੋ, ਕੀ ਲੋਨ ਦੇ ਲਈ ਕੁਆਲੀਫਾਈ ਕਰ ਸਕਦੇ ਹੋ, ਸਾਰੀ ਜਾਣਕਾਰੀ 437-264-3175। ਸਰਾਂਸ਼ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ, ਬਹੁਤ ਸ਼ੁਕਰੀਆ, ਧੰਨਵਾਦ। ਪ੍ਰੋਗਰਾਮ ਸਰਬ ਰੇਡੀਓ।

0: ਕਿਆ ਬਾਤ ਹੈ, ਚਲਦੇ ਹਾਂ ਜੀ ਅਗਲੀ ਕਾਲ ਦੇ ਵੱਲ। ਰਜਿੰਦਰ ਜੀ ਸਤਿ ਸ੍ਰੀ ਅਕਾਲ।
1: ਕੀ ਹਾਲ ਹੈ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ ਕਿਵੇਂ ਹੋ?
1: ਤੁਸੀਂ ਬਹੁਤ ਜਲਵਾ ਜਲਵਾ ਸੁਣੀ ਯਾਰ, ਮੈਂ ਕਈ ਵਾਰ ਤੁਸੀਂ ਰਾਤ ਨੂੰ ਆਉਂਦੇ, ਮੈਂ ਦਿਨ ਨੂੰ ਚਲ ਜਾਂਦਾ ਕਈ ਵਾਰੀ।
0: ਚਲੋ ਬਿਲਕੁਲ, ਆਪਾਂ ਗੱਲ ਕਰਦੇ ਰਜਿੰਦਰ ਭਾਈ ਜੀ, ਆਪਾਂ ਸਵਾਲ ਪੁੱਛ ਰਹੇ ਸੀ ਵੀ ਜਿਹੜੇ ਜ਼ਿੰਦਗੀ ਦੇ ਵਿੱਚ ਰਿਸ਼ਤੇ ਨੇ, ਸਫਲ ਰਿਸ਼ਤੇ, ਉਹਨਾਂ ਦਾ ਕੀ ਅਸੂਲ ਹੈ, ਕਿਹੜੇ ਹਿਸਾਬ ਨਾਲ ਉਹ ਕਾਮਯਾਬ ਹੁੰਦੇ ਆ, ਕੋਈ ਹੈ ਦੱਸੋਗੇ?
1: ਕਿੱਦਾਂ
0: ਜਿਹੜੇ ਜ਼ਿੰਦਗੀ ਦੇ ਵਿੱਚ ਹੁਣ ਰਿਸ਼ਤੇ ਨੇ, ਹਰ ਤਰ੍ਹਾਂ ਦਾ ਰਿਸ਼ਤਾ ਹੈ ਨਾ, ਅਤੇ ਕਈ ਰਿਸ਼ਤੇ ਨਹੀਂ ਨਿਭਦੇ, ਕਈ ਰਿਸ਼ਤੇ ਬੜੇ ਸੋਹਣੇ ਨਿਭਦੇ ਨੇ, ਭਾਵੇਂ ਉਹ ਆਪਣਾ ਪਾਰਟਨਰ ਹੈ, ਭਾਵੇਂ ਯਾਰ ਦੋਸਤ ਹੈ, ਭਾਵੇਂ ਸਾਡੀ ਰਿਸ਼ਤੇਦਾਰੀ ਹੈ, ਅਤੇ ਕਹਿੰਦੇ ਉਹਨੂੰ ਕਾਮਯਾਬ ਹੋਣ ਦੇ ਵਿੱਚ ਤੁਹਾਨੂੰ ਕੀ ਲੱਗਦਾ, ਕਿਹੜੀ ਕਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ?
1: ਸਭ ਤੋਂ ਪਹਿਲਾਂ ਜਿਹੜਾ ਆਪਣੇ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ, ਸਭ ਤੋਂ ਪਹਿਲਾਂ
0: ਅੰਡਰਸਟੈਂਡਿੰਗ,
1: ਇਹ ਤਾਂ ਕੁਛ ਨਹੀਂ ਹੈ।
0: ਅੱਛਾ, ਅੰਡਰਸਟੈਂਡਿੰਗ, ਤੇ ਹੋਰ ਕੀ ਲੱਗਦਾ ਵੀ? ਦੇਖੋ ਭਰੋਸਾ ਵੀ ਤਾਂ ਬੜਾ ਜ਼ਰੂਰੀ ਹੋਣਾ ਚਾਹੀਦਾ ਕਿ ਨਹੀਂ ਰਿਸ਼ਤਿਆਂ ਦੇ ਵਿੱਚ?
1: ਹਾਂਜੀ,
0: ਭਰੋਸੇ ਦੀ ਆਪਾਂ ਗੱਲ ਕਰੀਏ, ਕਹਿੰਦੇ ਭਰੋਸਾ ਵੀ ਬੜਾ ਜ਼ਰੂਰੀ ਹੈ।
1: ਨਹੀਂ, ਭਰੋਸਾ ਅੰਡਰਸਟੈਂਡਿੰਗ ਸਾਰਾ ਕੁਝ ਆ ਗਿਆ ਨਾ, ਜੇ ਤੁਸੀਂ ਭਰੋਸਾ ਹੀ ਆ ਗਿਆ, ਸਾਰਾ ਕੁਝ ਆ ਗਿਆ ਅੱਜ ਨਾ।
0: ਅੰਡਰਸਟੈਂਡਿੰਗ ਹੀ ਹੈ ਜੀ, ਬੰਦਾ ਸਮਝਦਾ ਹੋਵੇ ਵੀ ਬੰਦਾ ਇਹਨੂੰ ਕੀ ਕਿਸ ਹਿਸਾਬ ਨਾਲ ਗੁਜ਼ਰ ਰਿਹਾ, ਕੀ ਕੁਛ ਹੋ ਰਿਹਾ, ਤੇ ਤਾਂ ਹੀ ਬੰਦਾ ਅੰਡਰਸਟੈਂਡ ਕਰਦਾ ਉਹ ਤੁਹਾਨੂੰ, ਤੁਸੀਂ ਉਹਨੂੰ, ਤੇ ਰਿਸ਼ਤੇ ਫਿਰ ਵਧੀਆ ਨਿਬੜ ਜਾਂਦੇ ਆ ਕਿ ਨਹੀਂ?
1: ਹਾਂ, ਫਿਰ ਵਧੀਆ ਨਿਬੜਦੇ ਆ, ਨਹੀਂ ਤਾਂ ਤੇਜ਼ ਨਹੀਂ ਕਰਦੇ ਜਾਂ ਕੁਛ ਹੈ ਤਾਂ ਦਿਮਾਗ 'ਚ ਰਹਿੰਦਾ ਕੋਈ ਨਾ ਕੋਈ ਧੜਕੂ, ਫਿਰ ਉਹ ਸਿਰੇ ਨਹੀਂ ਜਾਂਦੇ, ਕੋਈ ਗੜਬੜ ਹੋਈ ਰਹਿੰਦੀ।
0: ਬਹੁਤ ਸ਼ੁਕਰੀਆ, ਤੁਸੀਂ ਬੜੀ ਦੇਰ ਬਾਅਦ ਆਪਣੀ ਗੱਲਬਾਤ ਹੋਈ, ਬੜਾ ਚੰਗਾ ਲੱਗਿਆ ਸਰ, ਤੇ ਰਜਿੰਦਰ ਜੀ ਬਹੁਤ ਸ਼ੁਕਰੀਆ।
1: ਲਾਓ ਕਿਸ਼ੋਰ ਕੁਮਾਰ ਦਾ ਇੱਕ,
0: ਕਿਹੜਾ
1: ਕਿਸ਼ੋਰ ਕੁਮਾਰ ਦਾ ਲਾਓ ਕੁਛ, ਜਿਹੜਾ
0: ਲਾ ਦਿੰਦੇ ਆ ਵੀਰੇ, ਜਰੂਰ ਲਾ ਦਿੰਦੇ ਆ, ਕਿਸ਼ੋਰ ਕੁਮਾਰ ਜੀ ਦਾ ਜਰੂਰ ਬਾਈ ਜੀ, ਬੜਾ ਸ਼ਾਨਦਾਰ ਮਿੱਠੀ ਆਵਾਜ਼, ਤੇ ਕਿਉਂ ਨੀ ਲਾਵਾਂਗੇ, ਧੰਨਵਾਦ ਸਰ, ਥੈਂਕ ਯੂ।
1: ਠੀਕ ਹੈ, ਠੀਕ, ਓਕੇ
0: ਓਕੇ ਵੀਰੇ, ਬਹੁਤ ਧੰਨਵਾਦ, ਤੇ ਕਿਸ਼ੋਰ ਕੁਮਾਰ ਜੀ ਦਾ ਗੀਤ ਲਾਵਾਂਗੇ ਯਾਰ, ਕਿਉਂ ਨੀ ਲਾਵਾਂਗੇ, ਸਦਾ ਬਹਾਰ ਫੋਰਐਵਰ ਗੀਤ ਨੇ ਜਿਹੜੇ, ਉਹ ਤਾਂ ਲਾਣੇ ਬਣਦੇ ਹੀ ਆ। ਆਪਾਂ ਚੱਲੀਏ ਅਗਲੀ ਕਾਲ ਦੇ ਵੱਲ, ਚੱਲਦੇ ਹਾਂ। ਸੁਭਾਸ਼ ਜੀ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ, ਸਤਿ ਸ੍ਰੀ ਅਕਾਲ ਵੀਰ ਜੀ,
0: ਕੀ ਹਾਲ ਚਾਲ ਹੈ ਸਰ?
2: ਸੁਣੀ ਬਸ, ਠੀਕ ਹੈ ਜੀ, ਬੜੀ ਮਿਹਰਬਾਨੀ, ਤੁਹਾਡੀ ਆਵਾਜ਼ ਬੜੇ ਦੇਰ ਬਾਅਦ ਸੁਣੀ, ਬੜਾ ਅੱਛਾ ਲੱਗਿਆ, ਮਨ ਖੁਸ਼ ਹੋ ਗਿਆ।
0: ਔਰ ਤੁਸੀਂ ਸਾਨੂੰ ਕਾਲ ਕੀਤੀ, ਸਾਡਾ ਦਿਲ ਬਾਗੋ ਬਾਗ ਗਾਰਡਨ ਗਾਰਡਨ ਕਰਤਾ ਸਮਰ ਚ।
2: ਤੁਹਾਡਾ ਟੋਪਿਕ ਹੈ ਬੜਾ ਅੱਛਾ ਹੈ, ਬੜਾ ਨੌਲੇਜੇਬਲ ਹੈ, ਬੜਾ ਹੀ ਇਹਦੇ ਵਿੱਚ ਇੰਟਰਸਟਿੰਗ ਪੁਆਇੰਟ ਇਹ ਹੈਗਾ ਕਿ ਸਾਨੂੰ ਕੋਈ ਵੀ ਰਿਸ਼ਤਾ ਨਵਾਨਾ, ਚਾਹੇ ਉਹ ਫੈਮਿਲੀ ਦਾ ਹੋਵੇ, ਯਾਰੀ ਦੋਸਤੀ ਦਾ ਹੋਵੇ, ਜਾਂ ਕਿਸੇ ਤਰ੍ਹਾਂ ਦੀ ਹੋਵੇ, ਉਹਨੂੰ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਆ। ਔਰ ਛੋਟੀ ਛੋਟੀ ਗੱਲਾਂ ਦੇ ਵਿੱਚ ਕ੍ਰਿਟੀਸਾਈਜ਼ ਕਰਨਾ ਜਾਂ ਇਹਨੂੰ ਪੁਆਇੰਟ ਆਊਟ ਕਰਨਾ, ਉਹ ਰਿਸ਼ਤਿਆਂ ਦੇ ਵਿੱਚ ਫਰਕ ਪਾਉਂਦਾ ਹੈਗਾ। ਅਗਰ ਕੋਈ ਕਮੀ ਪੇਸ਼ੀ ਇੱਕ ਦੂਜੇ 'ਚ ਹੈਗੀ ਆ, ਤਾਂ ਉਹ ਸਾਨੂੰ ਉਹਨੂੰ ਬਸ਼ਰਤੇ ਕਿ ਅਸੀਂ ਉਹਦੇ 'ਤੇ ਕ੍ਰਿਟੀਸਾਈਜ਼ ਕਰਨ ਦੀ ਬਜਾਏ ਉਹਨੂੰ ਤੁਸੀਂ ਅਲੱਗ ਬਿਠਾ ਕੇ, ਅਗਰ ਉਹ ਗਲਤ ਚੀਜ਼ ਲੱਗਦੀ ਆ ਉਹਨੂੰ ਅੰਡਰਸਟੈਂਡ ਕਰ ਲਓ ਕਿ ਮੈਨੂੰ ਗਲਤ ਲੱਗਦੀ, ਹੋ ਸਕਦਾ ਤੁਹਾਨੂੰ ਗਲਤ ਲੱਗਦੀ ਹੋਵੇ, ਉਹ ਤੁਹਾਨੂੰ ਐਕਸਪਲੇਨ ਕਰਕੇ ਉਹਨੂੰ ਦੱਸ ਦੇ ਕਿ ਨਹੀਂ ਇਹਦਾ ਮਤਲਬ ਇਹ ਆ, ਮੇਰਾ ਕਹਿਣ ਦਾ ਮਤਲਬ ਇਹ ਸੀ, ਉਹਨੂੰ ਤੁਸੀਂ ਮਿਸਅੰਡਰਸਟੈਂਡ ਨਾ ਕਰੋ, ਤੇ ਗੱਲ ਨੂੰ ਸਾਫ਼ ਬੈਠ ਕੇ ਉਹਨੂੰ ਕਲੀਅਰ ਕਰ ਸਕਦੇ, ਬਸ਼ਰਤੇ ਕਿ ਤੁਸੀਂ ਬਾਕੀ ਬੰਦਿਆਂ ਦੇ ਨਾਲ ਗੱਲਾਂ ਕਰੋ ਜਾਂ ਹੋਰਾਂ ਨੂੰ ਪੁਆਇੰਟ ਆਊਟ ਕਰੋ ਕਿ ਉਹਨੇ ਯਾਰ ਏਦਾਂ ਕਿਹਾ, ਮੈਂ ਉਹਨੂੰ ਏਦਾਂ ਸਮਝਦਾ ਸੀ, ਉਹ ਚੀਜ਼ ਨਹੀਂ ਹੋਣੀ ਚਾਹੀਦੀ
0: ਜੀ। ਬਿਲਕੁਲ ਸੁਭਾਸ਼ ਜੀ, ਇੱਕ ਨਾ ਇੰਗਲਿਸ਼ ਦੇ ਵਿੱਚ ਇੱਕ ਵਰਡ ਯੂਜ਼ ਕਰਦੇ ਨੇ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਹਾਂ ਨਾ, ਕਹਿੰਦੇ ਏਦਾਂ ਨਾ ਕਹੋ ਵੀ ਨਾ ਯਾਰ ਇਹ ਗਲਤ ਹੈ। ਹੁਣ ਤੁਸੀਂ ਉਹਨੂੰ ਗਲਤ ਕਹਿ ਤਾ, ਪਰ ਇਹ ਦੱਸਿਆ ਨਹੀਂ ਉਹਨੂੰ ਸਹੀ ਕਿਵੇਂ ਕਰਨਾ, ਕਹਿੰਦੇ ਹਮੇਸ਼ਾ ਐਵੇਂ ਨਾ ਕਹੋ ਗਲਤ ਹੈ, ਉਹਨੂੰ ਕਹੋ ਵੀ ਆਹ ਚੀਜ਼ ਏਦਾਂ ਕੀਤੀ ਹੈ, ਇਸ ਤਰੀਕੇ ਨਾਲ ਹੋ ਸਕਦੀ ਹੈ, ਉਹਨੂੰ ਕਹਿੰਦੇ ਆ ਕੰਸਟਰਕਟਿਵ ਫੀਡਬੈਕ, ਵੀ ਬੰਦੇ ਨੂੰ ਤੁਸੀਂ ਕਹਿ ਤਾ ਵੀ ਆਹ ਚੀਜ਼ ਹੋਰ ਵੀ ਵਧੀਆ ਹੋ ਸਕਦੀ ਹੈ, ਅਤੇ ਇੱਦਾਂ ਦੇ ਕੰਮ ਕਰੀਏ ਤਾਂ ਬੰਦੇ ਨੂੰ ਚੰਗਾ ਵੀ

0: ਉਹਨਾਂ ਦੇ ਜਿਹੜੇ ਗੈਸਟ ਬੁਲਾਉਂਦੇ ਸੀ ਉਹਨਾਂ ਦੇ ਗਲੇ ਚ ਹਾਰ ਪਾਉਂਦੇ ਸੀਗੇ, ਠੀਕ ਹੈ ਜੀ। ਜਦੋਂ ਲੇਡੀ ਸੁਣਦੀ ਸੀ ਉਹ ਵੀ ਉਹਨਾਂ ਦੇ ਗਲੇ ਚ ਹਾਰ ਪਾ ਦਿੰਦੇ ਸੀਗੇ, ਤੇ ਮੈਨੂੰ ਇਹ ਲੱਗਦਾ ਸੀ, ਮੈਂ ਕਿਹਾ ਇੰਨੀ ਲੇਡੀਜ਼ ਬੈਠੀਆਂ, ਲੇਡੀਜ਼ ਦੇ ਵਿੱਚ ਜਿਹੜਾ ਹਾਰ ਆ ਉਹ ਲੇਡੀਜ਼ ਪਾਉਣ, ਜਿਹੜੇ ਆਪਣੇ ਗੈਸਟ ਦੂਜੇ ਬੰਦੇ ਨੇ ਉਹ ਬੰਦਿਆਂ ਦਾ ਹਾਰ ਪ੍ਰੈਜੀਡੈਂਟ ਪਾਉਣ ਚ ਕੋਈ ਵੀ ਮੈਂਬਰ ਪਾਵੇ ਉਹ ਇੱਕ ਅਲੱਗ ਚੀਜ਼ ਆ, ਪਰ ਲੇਡੀਜ਼ ਦੇ ਵਿੱਚ ਜਿਹੜਾ ਹਾਰ ਆ ਉਹ ਮਤਲਬ ਕਿ ਲੇਡੀਜ਼ ਨੂੰ ਪਾਉਣਾ ਚਾਹੀਦਾ। ਤੇ ਮੈਨੂੰ ਉਹ ਸਾਡੇ ਪ੍ਰੈਜੀਡੈਂਟ ਜਿਹੜੇ ਸੀਗੇ ਉਹ ਹਾਰ ਪਾ ਦਿੰਦੇ ਹੁੰਦੇ ਸੀ ਲੇਡੀਜ਼ ਦੇ ਵੀ, ਤੇ ਮੈਨੂੰ ਥੋੜਾ ਠੀਕ ਨੀ ਲੱਗਿਆ। ਤੇ ਇੱਕ ਦਿਨ ਉਹਨਾਂ ਮੇਰੇ ਨਾਲ ਟਰੈਵਲ ਕਰ ਰਹੇ ਸੀ, ਕਾਰ ਦੇ ਵਿੱਚ ਕਿਤੇ ਜਾਣਾ ਸੀ, ਮੈਂ ਕਿਹਾ ਚਲੋ ਮੈਂ ਤੁਹਾਨੂੰ ਡ੍ਰੌਪ ਕਰ ਦਿੰਦਾ। ਮੈਂ ਕਿਹਾ ਜੀ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦਾ ਜੇ ਮਾਇੰਡ ਨਾ ਕਰੋ ਤਾਂ ਮੈਂ ਕਹਿ ਦਿੰਦਾ। ਕਹਿੰਦੇ ਕੋਲ ਸਮੇਂ ਕੋਈ ਗੱਲ ਨੀ। ਮੈਂ ਕਿਹਾ ਜੀ ਜਦੋਂ ਵੀ ਪ੍ਰੋਗਰਾਮ ਹੋਵੇ ਜਿਹੜਾ ਲੇਡੀਜ਼ ਦੇ ਵਿੱਚ ਗਲੇ ਦਾ ਹਾਰ ਆ ਨਾ ਉਹ ਤੁਸੀਂ ਲੇਡੀਜ਼ ਕੋਲੋਂ ਪਵਾਇਆ ਕਰੋ, ਆਪ ਨਾ ਪਾਇਆ ਕਰੋ। ਉਹਨਾਂ ਨੂੰ ਗੱਲ ਬੜੀ ਅੱਛੀ ਲੱਗੀ, ਅੱਜ ਤੋਂ ਲੈ ਕੇ ਉਹਨਾਂ ਨੇ ਕਦੀ ਲੇਡੀਜ਼ ਦੇ ਹਾਰ ਨਹੀਂ ਪਾਇਆ।
1: ਕਿਆ ਬਾਤ ਹੈ, ਦੇਖੋ ਕਿੰਨੇ ਤਰੀਕੇ ਨਾਲ ਤੁਸੀਂ ਗੱਲ ਦੱਸੀ ਹੋਣੀ ਹੈ ਤੇ ਅਗਲੇ ਨੂੰ ਵਧੀਆ ਲੱਗੀ, ਤੇ ਇਹੀ ਹੈ ਜੀ ਪਿਆਰ ਮੁਹੱਬਤ ਕੱਲ ਨੂੰ ਬੰਦਾ ਹੋਰ ਵਧੀਆ ਵਰਤਦਾ। ਬਹੁਤ ਸ਼ੁਕਰੀਆ ਤੁਸੀਂ ਜੁੜੇ, ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ, ਤੁਹਾਡਾ ਟਾਈਮ ਦੇਣ ਦਾ ਬੜੀ ਮਿਹਰਬਾਨੀ, ਬੜਾ ਮਨ ਖੁਸ਼ ਹੋ ਗਿਆ ਤੁਹਾਡੀ ਆਵਾਜ਼ ਸੁਣ ਕੇ ਬੜੇ ਦਿਨਾਂ ਬਾਅਦ।
1: ਕਿਆ ਬਾਤ ਹੈ, ਤੁਸੀਂ ਸਾਡਾ ਮਨ ਵੀ ਖੁਸ਼ ਕਰਤਾ। ਖੁਸ਼ ਰਹੋ ਸਰ, ਥੈਂਕ ਯੂ, ਥੈਂਕ ਯੂ ਸੋ ਮਚ। ਪ੍ਰੋਗਰਾਮ ਸਰਬ ਰੇਡੀਓ ਤੇ ਸਟੂਡੀਓ ਦਾ ਨੰਬਰ 905-673-3337 ਤੇ ਆਪਾਂ ਗੱਲਬਾਤ ਕਰ ਰਹੇ ਹਾਂ, ਤੇ ਬੜਾ ਇੱਕ ਇੰਟਰਸਟਿੰਗ ਜਿਹਾ ਸਵਾਲ ਪੁੱਛਿਆ ਜਾ ਰਿਹਾ, ਸਫਲ ਰਿਸ਼ਤਿਆਂ ਦੇ ਕੀ ਅਸੂਲ ਨੇ, ਜਿਹੜੇ ਰਿਸ਼ਤੇ ਕਾਮਯਾਬ ਹੁੰਦੇ ਨੇ ਜਾਂ ਸਫਲ ਕਾਮਯਾਬ ਰਿਸ਼ਤਿਆਂ ਦੇ ਪਿੱਛੇ ਕੀ ਕੁਛ ਹੁੰਦਾ। ਹੁਣ ਅੰਡਰਸਟੈਂਡਿੰਗ ਦੀ ਗੱਲ ਬੜੇ ਵੱਡੇ ਪੱਧਰ 'ਤੇ ਬਾਹਰ ਆਈ, ਸਾਰੇ ਕਹਿੰਦੇ ਅੰਡਰਸਟੈਂਡਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਉੱਤੋਂ ਕਹਿੰਦੇ ਆ ਰਿਸਪੈਕਟ, ਇੱਜ਼ਤ ਮਾਣ ਬਹੁਤ ਜ਼ਰੂਰੀ ਹੈ। ਬੰਦੇ ਨੂੰ ਤੁਹਾਨੂੰ ਜਿੰਨਾ ਮਰਜ਼ੀ ਪਤਾ ਹੋਵੇ ਦੂਜੇ ਬੰਦੇ ਬਾਰੇ, ਜਦੋਂ ਤੱਕ ਤੁਸੀਂ ਉਸ ਬੰਦੇ ਦੀ ਰਿਸਪੈਕਟ ਨਹੀਂ ਕਰੋਗੇ, ਇੱਜ਼ਤ ਨਹੀਂ ਕਰੋਗੇ, ਤਾਂ ਉਹ ਰਿਸ਼ਤੇ ਅੱਗੇ ਨਹੀਂ ਵੱਧ ਸਕਦੇ। ਅਤੇ ਇਹ ਇਕੱਲਾ ਇੱਕ ਹੱਥ ਦੀ ਗੱਲ ਨਹੀਂ, ਦੋਨੋਂ ਹੱਥ ਤਾੜੀ ਵਾਲਾ ਕੰਮ ਹੈ। ਤਾੜੀ ਕਹਿੰਦੇ ਇੱਕ ਹੱਥ ਨਾਲ ਨਹੀਂ ਵੱਜਦੀ, ਦੋਨੋਂ ਹੱਥ ਕਲੈਪ ਸਾਨੂੰ ਕਰਨਾ ਹੀ ਪਏਗਾ, ਅਤੇ ਦੋਨਾਂ ਵੱਲੋਂ ਜੇ ਪੂਰਾ ਜ਼ੋਰ ਆਪਾਂ ਲਾਈਏ ਨਾ, ਆਪਣੇ ਵੱਲੋਂ ਐਫਰਟ ਕਰੀਏ, ਅਤੇ ਰਿਸ਼ਤੇ ਜਿਹੜੇ ਨੇ ਸਫਲ ਰਿਸ਼ਤੇ, ਅਤੇ ਉਹ ਹਮੇਸ਼ਾ ਫਿਰ ਵਧੀਆ ਕਾਮਯਾਬ ਹੋ ਨਿਬੜਦੇ ਆ। ਅਤੇ ਅਗਲੀ ਕਾਲ ਦੇ ਵੱਲ ਚੱਲਦੇ ਹਾਂ, ਕਾਲ ਡਰੋਪ ਹੋ ਗਈ ਜੀ, 0418, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਨੰਬਰ ਸਟੂਡੀਓ ਦਾ 905-673-3337। ਸਫਲ ਰਿਸ਼ਤਿਆਂ ਦੇ ਪਿੱਛੇ ਕਿਹੜੀਆਂ ਚੀਜ਼ਾਂ ਨੇ, ਕਿਹੜੀਆਂ ਗੱਲਾਂ ਕਰਕੇ ਰਿਸ਼ਤੇ ਵਧੀਆ ਰਹਿੰਦੇ ਨੇ, ਵਧੀਆ ਸਾਰੀ ਜ਼ਿੰਦਗੀ ਵਧੀਆ ਰਹਿੰਦੇ ਨੇ, ਇੱਜ਼ਤ ਅਤੇ ਸਮਝ, ਅਤੇ ਜੇ ਆਪਾਂ ਕਹੀਏ ਕਦਰ, ਕਦਰ ਬੜੀ ਜ਼ਰੂਰੀ ਹੈ। ਬੰਦੇ ਨੇ ਕੋਈ ਕੰਮ ਕੀਤਾ, ਬੰਦਾ ਕਹੇ ਵਾਹ ਜੀ ਵਾਹ, ਬੜਾ ਵਧੀਆ ਕੰਮ ਕੀਤਾ, ਐਪਰੀਸੀਏਸ਼ਨ ਆਪਾਂ ਇੱਥੇ ਆ ਕੇ ਕਰਦੇ ਹਾਂ। ਬੰਦੇ ਨੇ ਕੋਈ ਹੈਲਪ ਕੀਤੀ ਆ, ਡੋਰ ਖੋਲਦੀ, ਆਪਾਂ ਕਹਿੰਦੇ ਹਾਂ ਥੈਂਕ ਯੂ, ਰੀਅਲੀ ਐਪਰੀਸ਼ੀਏਟਿਡ। ਤੋ ਐਪਰੀਸ਼ੀਏਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਭਾਵੇਂ ਆਪਣਾ ਅਤੇ ਭਾਵੇਂ ਕੋਈ ਰੈਂਡਮ ਬੰਦਾ, ਕਿਸੇ ਨੇ ਤੁਹਾਡੀ ਹੈਲਪ ਕੀਤੀ, ਅਤੇ ਯਾਰ ਇਹ ਤਾਂ ਬਣਦਾ ਹੀ ਹੈ ਨਾ, ਐਪਰੀਸ਼ੀਏਟ ਕਰਨਾ, ਐਪਰੀਸੀਏਸ਼ਨ। ਛੋਟੀਆਂ ਛੋਟੀਆਂ ਚੀਜ਼ਾਂ ਲਈ ਵੀ ਅਸੀਂ ਜੇ ਥੈਂਕ ਯੂ ਕਰਾਂਗੇ ਨਾ, ਨਜ਼ਾਰਾ ਹੀ ਵੱਖਰਾ। ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ, ਸਤਿ ਸ਼੍ਰੀ ਅਕਾਲ ਸ਼ਬਨਮ ਜੀ।
2: ਹੈਲੋ ਸਰ, ਮੈਂ ਤੁਹਾਡੇ ਕੁਐਸਚਨ ਦਾ ਆਨਸਰ ਕਰਨ ਲੱਗੀ ਸੀ
1: ਜੀ।
2: ਮੈਂ ਸੋਚਦੀ ਹਾਂ ਕਿ ਜੇ ਰਿਸ਼ਤੇ ਤੁਸੀਂ ਕਹਿੰਦੇ ਹੋ ਕਿ ਕਿਹੜੇ ਰਿਸ਼ਤੇ ਜ਼ਿਆਦਾ ਨਿਭਦੇ ਨੇ, ਮੈਨੂੰ ਏਦਾਂ ਲੱਗਦਾ ਕਿ ਜਦੋਂ ਤੁਸੀਂ ਬੈਨੀਫਿਟ ਨਹੀਂ ਨਾ ਦੇਖਦੇ ਰਿਸ਼ਤੇ ਚ, ਉਹ ਸੋਹਣੇ ਨਿਭ ਜਾਂਦੇ ਨੇ।
1: ਵਾਹ ਜੀ ਵਾਹ,
2: ਕਿ ਤੁਸੀਂ ਹਰ ਰਿਸ਼ਤੇ ਚ ਬੈਨੀਫਿਟ ਲੱਭਦੇ ਹੋ। ਜੇ ਮੇਰਾ ਬ੍ਰਦਰ ਸਿਸਟਰ ਹੈ, ਹੁਣ ਰੱਖੜੀ ਆ ਰਹੀ ਹੈ, ਤੇ ਰੱਖੜੀ ਦੇ ਵਿੱਚ ਕੀ ਲੱਭਦੀਆਂ ਨੇ ਕੁੜੀਆਂ, ਕਿ ਮੈਨੂੰ ਏਦਾਂ ਹੋਵੇ, ਬ੍ਰਦਰ ਵੀ ਏਦਾਂ ਲੱਭਦਾ ਹੈ।
1: ਰਿਸ਼ਤੇ ਮਤਲਬ ਤੋਂ ਬਗੈਰ ਨੇ, ਕੋਈ ਇਹਨਾਂ ਨੂੰ ਪਿੱਛੇ ਮਤਲਬ ਨਹੀਂ ਵੀ ਕੱਲ ਨੂੰ ਅਸੀਂ ਆਹ ਕਰਾਂਗੇ ਤੇ ਸਾਨੂੰ ਆਹ ਮਿਲੇਗਾ, ਉਹ ਬਿਨਾਂ ਮਤਲਬ ਵਾਲੇ ਰਿਸ਼ਤੇ ਬੜੇ ਵਧੀਆ ਨਿਬੜਦੇ ਆ ਨਾ।
2: ਜਦੋਂ ਤੁਸੀਂ ਬੈਨੀਫਿਟ ਦੇਖਣੇ ਬੰਦ ਕਰ ਦੋ, ਹਰ ਕੰਮ ਚ ਫਾਇਦਾ ਦੇਖਣਾ ਬੰਦ ਕਰ ਦੋ, ਆਈ ਗੈਸ ਉਹ ਜ਼ਿਆਦਾ ਸੋਹਣਾ ਨਿਭ ਜਾਂਦਾ।
1: ਹਾਂ, ਜਿਹਦੇ ਵਿੱਚ ਬੰਦੇ ਦੀ ਐਕਸਪੈਕਟੇਸ਼ਨ ਕੋਈ ਖਾਸ ਨਹੀਂ ਹੈਗੀ ਵੀ ਮੈਂ ਜਿਹਦੀ ਹੈਲਪ ਕੀਤੀ ਹੈ ਕੱਲ ਨੂੰ ਮੇਰੀ ਹੈਲਪ ਕਰੇਗਾ ਨਹੀਂ ਕਰੇਗਾ, ਜੇ ਕਰਤੀ ਤੇ ਬੜੀ ਵਧੀਆ, ਜੇ ਨਹੀਂ ਕਰੇਗਾ ਤੇ ਮੈਂ ਉਹਨੂੰ ਗੁੱਸੇ ਨਹੀਂ ਹੋਣਾ, ਕੋਈ ਨਾਰਾਜ਼ ਨਹੀਂ ਹੋਣਾ,
2: ਸ਼ਾਇਦ ਹੋ ਸਕਦਾ ਉਹ ਕਰ ਹੀ ਨਾ ਸਕਦਾ ਹੋਵੇ।
1: ਬਿਲਕੁਲ, ਬੜੇ ਰੀਜ਼ਨ ਹੋ ਸਕਦੇ ਨੇ।
2: ਹਾਂਜੀ, ਹੋ ਸਕਦਾ ਉਹਦੀ ਆਪਣੀ ਕੋਈ ਮਜਬੂਰੀ ਹੋਵੇ, ਤੁਹਾਨੂੰ ਨਾ ਦੱਸਣਾ ਚਾਹੁੰਦਾ ਹੋਵੇ, ਹੋ ਸਕਦਾ ਹੈ ਕਿ ਉਹ ਆਪ ਹੀ ਮੁਸੀਬਤ ਚ ਹੋਵੇ, ਹੋ ਸਕਦਾ ਉਹਦੀ ਗੁੰਜਾਇਸ਼ ਹੀ ਨਾ ਹੋਵੇ। ਜਦੋਂ ਆਪਾਂ ਬੈਨੀਫਿਟ ਦੇਖਦੇ ਆ ਨਾ, ਫਿਰ ਆਪਾਂ ਰਿਸ਼ਤੇ ਗਵਾ ਲੈਂਦੇ ਆ ਆਪਣੇ ਆਪ ਸੋਚ ਸੋਚ ਕੇ।
1: ਬਿਲਕੁਲ ਸਹੀ ਗੱਲ ਹੈ, ਬਿਲਕੁਲ। ਚਲੋ ਬਹੁਤ ਸ਼ੁਕਰੀਆ ਸ਼ਬਨਮ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ।
2: ਥੈਂਕ ਯੂ ਸੋ ਮਚ, ਥੈਂਕ ਯੂ ਸਰ।
1: ਚਲੋ ਬਹੁਤ ਸ਼ੁਕਰੀਆ।

0: थैंक यू सो मच, सॉरी तुम्हारी गल, मैं तू शायद कुछ कहन लगे सी ते मैं सुन नहीं पाया, पर नंबर स्टूडियो दा 905-673-3337 सफल रिश्तियां दे की असूल ने, ਕਿਹੜੀਆਂ ਗੱਲਾਂ ਗੱਲਾਂ ਅਸੀਂ ਫੋਲੋ ਕਰਕੇ ਅਤੇ ਰਿਸ਼ਤਿਆਂ ਨੂੰ ਹੋਰ ਵੀ ਵਧੀਆ ਕਰ ਸਕਦੇ ਹਾਂ, ਸਮਝ ਅਤੇ ਜੇ ਕਰੀਏ ਗੱਲਬਾਤ, ਇੱਜ਼ਤ, ਅੰਡਰਸਟੈਂਡਿੰਗ, ਕਦਰ, ਬਿਨਾਂ ਮਤਲਬ ਕੋਈ ਮਤਲਬ ਨਹੀਂ, ਹੈ ਨਾ, ਕਿੰਨੀਆਂ ਚੀਜ਼ਾਂ ਬੜੀਆਂ ਪਿਆਰੀਆਂ ਚੀਜ਼ਾਂ ਨੇ, ਇਹ ਸਾਡੀ ਐਵਰੀ ਡੇ ਲਾਈਫ ਦੇ ਵਿੱਚ ਯੂਜ਼ ਆਉਣ ਵਾਲੀਆਂ ਚੀਜ਼ਾਂ ਨੇ, ਆਪਣੇ ਲਈ, ਆਪਣੇ ਪਰਿਵਾਰ ਦੇ ਲਈ, ਆਪਣੇ ਕੰਮਕਾਰ ਦੇ ਵਰਕ ਪਲੇਸ ਦੇ ਲਈ, ਪਤਾ ਹੀ ਨਹੀਂ ਕਿੱਥੇ ਕਿੱਥੇ, ਅਤੇ ਜੇ ਬੰਦੇ ਨੇ ਵਧੀਆ ਰੱਖਣੀ ਹੈ, ਨਿਭ ਕੇ ਵਧੀਆ ਰੱਖਣਾ ਆਪਣੇ ਕੰਮ 'ਤੇ ਵੀ ਮਾਹੌਲ, ਅਤੇ ਬੰਦਾ ਬਸ ਇੱਜ਼ਤ ਮਾਣ ਵਧੀਆ ਕਰਦਾ ਰਹੇ, ਇਹ ਨਹੀਂ ਬਸ ਚੁਗਲੀ ਵਾਲਾ ਕੰਮ ਯਾਰ ਉਹਨੇ ਐਂ ਅਤੇ ਉਹਨੇ ਐਂ, ਫਿਰ ਉਹ ਚੀਜ਼ਾਂ ਜ਼ਿਆਦਾ ਨਹੀਂ ਨਿਭਦੀਆਂ। ਚਲੋ ਆਪਾਂ ਅਗਲੀ ਕਾਲ ਦੇ ਵੱਲ ਚੱਲਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵਾਰੀ ਫਿਰ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ, ਵੈਲਕਮ ਬੈਕ।
1: ਥੈਂਕ ਯੂ ਸੋ ਮਚ ਸਰਬਜੀਤ ਜੀ। ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕੀਤੀ ਹੈ, ਸੇਵਿੰਗਸ ਦੀ ਗੱਲ ਕੀਤੀ, ਕਈ ਵਾਰ ਅਸੀਂ ਸਾਨੂੰ ਸਰਬਜੀਤ ਜੀ ਚੀਜ਼ਾਂ ਸ਼ੁਰੂ ਕਰਦੀਆਂ ਹੀ ਔਖੀਆਂ ਲੱਗਦੀਆਂ, ਸਾਨੂੰ ਲੱਗਦਾ ਵੀ ਆਪਾਂ ਤਾਂ ਫਾਈਨੈਂਸ਼ੀਅਲ ਪਲੈਨਿੰਗ ਇੱਕ ਬਹੁਤ ਵੱਡਾ ਵਰਡ ਹੋ ਜਾਂਦਾ, ਲੈ ਸਾਡੇ ਤਾਂ ਖਰਚੇ ਨਹੀਂ ਪੂਰੇ ਹੋ ਰਹੇ, ਪਲੈਨਿੰਗ ਕਿੱਥੋਂ ਕਰਨੀ ਹੈ, ਸੇਵਿੰਗ ਕੀ ਕਰਨੀ ਹੈ। ਸੋ ਜੇ ਤੁਸੀਂ ਨਹੀਂ ਵੀ ਡਿਸਕਸ ਕਰਨਾ ਚਾਹੁੰਦੇ ਨਾ, ਸਿੰਪਲ ਇੱਕ ਮੈਨੂੰ ਫੋਨ ਕਰਕੇ ਕਹਿ ਦਿਓ ਕਿ $25 ਵੀਕਲੀ ਦਾ ਆਪਾਂ TFSA ਸਟਾਰਟ ਕਰਨਾ, ਦੱਸ ਇਟ। ਹੁਣ $25 ਵੀਕਲੀ ਦਾ ਮਤਲਬ ਇਹ ਹੈ ਵੀ ਵੀਕ ਦੇ ਵਿੱਚ ਇੱਕ ਘੰਟਾ ਤੁਸੀਂ ਐਕਸਟਰਾ ਕੰਮ ਕਰਨਾ, ਜੇ ਤੁਸੀਂ ਹੋਰ ਕੁਝ ਨਹੀਂ ਵੀ ਸੇਵ ਕਰ ਸਕਦੇ, ਇੱਕ ਘੰਟਾ ਐਕਸਟਰਾ ਕੰਮ ਕਰੋ, ਉਹਦੇ $25 ਤੁਸੀਂ ਵੀਕਲੀ TFSA ਚ ਇਨਵੈਸਟ ਕਰਨੇ ਸ਼ੁਰੂ ਕਰ ਦਿਓ, ਐਟਲੀਸਟ ਚੀਜ਼ਾਂ ਸਟਾਰਟ ਹੋ ਜਾਂਦੀਆਂ, ਫਿਰ ਆਪਣੇ ਆਪ ਸਾਰਾ ਕੁਝ ਲਾਈਨ ਜਾਣਾ ਸ਼ੁਰੂ ਹੋ ਜਾਂਦਾ। ਈਵਨ $25 ਵੀਕਲੀ ਵੀ ਜੇ ਆਪਾਂ ਇਨਵੈਸਟ ਕਰਨੇ ਸ਼ੁਰੂ ਕਰੀਏ ਨਾ ਸਰਬਜੀਤ ਜੀ, ਆਉਣ ਵਾਲੇ 30-35 ਸਾਲਾਂ ਲਈ 8-10% ਦੀ ਗਰੋਥ ਦੇ ਨਾਲ ਤੁਹਾਡਾ 45,000 ਆਲਮੋਸਟ 4.5 ਲੱਖ ਬਣ ਜਾਏਗਾ ਟੈਕਸ ਫਰੀ। ਸੋ ਇਵੇਂ ਹੀ ਵੈਲਥ ਬਣਦੀ ਹੁੰਦੀ ਹੈ। ਸੋ ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਹਾਡਾ ਆਲਰੇਡੀ TFSA ਤੁਸੀਂ ਸਟਾਰਟ ਕੀਤਾ, ਉਹਦੀ ਗਰੋਥ ਕੀ ਹੋ ਰਹੀ ਹੈ, ਤੁਸੀਂ ਮੇਰੇ ਨਾਲ ਰਿਵਿਊ ਕਰ ਸਕਦੇ ਹੋ, ਉਹਦੇ 'ਚ ਫੰਡ ਚੇਂਜ ਕਰਨ ਵਾਲੇ ਹੈ, ਮੈਂ ਤੁਹਾਨੂੰ ਫੰਡ ਸੁਜੈਸਟ ਕਰ ਸਕਦੀ ਹਾਂ ਵੀ ਆਹ ਫੰਡ ਚੱਲ ਰਹੇ ਆ ਤੁਸੀਂ ਇਹਨਾਂ 'ਚ ਪਾ ਦਿਓ, ਜਾਂ ਤੁਹਾਡੀਆਂ ਕੋਈ ਇੰਸ਼ੋਰੈਂਸ ਪੋਲਿਸੀਜ਼ ਰਿਵਿਊ ਹੋਣ ਵਾਲੀਆਂ। ਕਈ ਵਾਰ ਹੁੰਦਾ ਵੀ ਜਦੋਂ ਤੁਸੀਂ ਵਰਕ ਪਰਮਿਟ ਤੋਂ ਤੁਸੀਂ PR ਹੋਏ, ਪੋਲਿਸੀ ਜ਼ਰੂਰ ਰਿਵਿਊ ਕਰੋ, ਅਨਮੈਰਿਡ ਸੀ ਹੁਣ ਮੈਰਿਜ ਹੋ ਗਈ, ਜਾਂ ਬੱਚੇ ਹੋਏ ਆ, ਜਾਂ ਤੁਸੀਂ ਕੋਈ ਪ੍ਰੋਪਰਟੀ ਬਾਏ ਕੀਤੀ ਹੈ, ਚਾਹੇ ਉਹ ਪ੍ਰਾਈਮਰੀ ਬਾਏ ਕੀਤਾ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਐਡ ਕੀਤੀ ਹੈ, ਜਾਂ ਕੋਈ ਬਿਜ਼ਨਸ ਸਟਾਰਟ ਕੀਤਾ, ਸਾਰੇ ਓਕੇਜ਼ਨ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਕਿ ਆਪਣੀਆਂ ਇੰਸ਼ੋਰੈਂਸ ਪੋਲਿਸੀਜ਼ ਨੂੰ ਰਿਵਿਊ ਕਰੋ, ਆਪਣੇ ਐਡਵਾਈਜ਼ਰ ਨਾਲ ਕਰ ਸਕਦੇ ਹੋ, ਜਾਂ ਤੁਸੀਂ ਮੇਰੇ ਨਾਲ ਵੀ ਆਪਣੀਆਂ ਪੋਲਿਸੀਜ਼ ਫੋਨ 'ਤੇ ਵੀ ਰਿਵਿਊ ਕਰ ਸਕਦੇ ਹੋ, ਤੁਸੀਂ ਪਿਕਚਰ ਕਲਿੱਕ ਕਰਕੇ ਭੇਜ ਦਿਓ, ਮੈਂ ਤੁਹਾਨੂੰ ਦੱਸ ਦਾਂਗੀ ਕਿ ਇਹਦੇ 'ਚ ਕੀ ਹੈ, ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ, ਕੋਈ ਘਰ ਦਾ ਤੁਹਾਡੇ ਐਡਰੈਸ ਅਪਡੇਟ ਹੋਣ ਵਾਲਾ, ਉਹ ਵੀ ਆਪਾਂ ਕਰ ਸਕਦੇ ਹੁੰਦੇ ਹਾਂ। ਸੋ ਕੋਈ ਵੀ ਕੁਐਸਚਨ ਤੁਹਾਡਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ, ਜਾਂ ਤੁਸੀਂ ਸੁਪਰ ਵੀਜ਼ਾ 'ਤੇ ਪੇਰੈਂਟਸ ਨੂੰ ਬੁਲਾਉਣਾ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਕੋਈ ਵਿਜ਼ਿਟਰ ਆ ਰਿਹਾ, ਵਿਜ਼ਿਟਰ ਇੰਸ਼ੋਰੈਂਸ, ਜਾਂ ਤੁਸੀਂ ਕਿਤੇ ਫੈਮਿਲੀ ਨਾਲ ਟਰੈਵਲ ਕਰਨਾ, ਤਾਂ ਫੈਮਿਲੀ ਪਲੈਨਸ ਵੀ ਆਪਣੇ ਕੋਲ ਹੈਗੇ, ਜਿਹੜੇ ਬਹੁਤ ਵਧੀਆ ਡਿਸਕਾਊਂਟਡ ਰੇਟ 'ਤੇ ਤੁਹਾਨੂੰ ਟਰੈਵਲ ਇੰਸ਼ੋਰੈਂਸ ਮਿਲ ਜਾਣੀ ਹੈ। ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਦੇ ਰਿਲੇਟਡ ਗੱਲ ਕਰਨੀ ਹੈ, TFSA ਦੀ ਆਪਾਂ ਪਹਿਲੀ ਗੱਲ ਕੀਤੀ ਹੈ, RRSP 'ਚ ਤੁਸੀਂ ਕੰਟਰੀਬਿਊਟ ਕਰਨਾ, ਪਹਿਲਾ ਕਰ ਲੈਣਾ, FHSA ਹੈ, ਜਾਂ ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਹੈ, ਜਾਂ ਸਭ ਤੋਂ ਜ਼ਰੂਰੀ ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ ਜਾਂ ਕੋਈ ਅਡਲਟ ਹੈ ਵਿਦ ਡਿਸੇਬਿਲਟੀ, ਏਜ 49 ਤੋਂ ਘੱਟ ਹੈ, DTC ਡਿਸੇਬਿਲਟੀ ਟੈਕਸ ਕ੍ਰੈਡਿਟ ਉਹਨਾਂ ਦਾ ਅਪਰੂਵਡ ਹੈ, ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਰੈਜ਼ੀਡੈਂਟ ਹੋ, PR ਹੋ, ਤਾਂ ਤੁਸੀਂ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਐਲੀਜੀਬਲ ਹੋ ਸਕਦੇ ਹੋ। ਸੋ ਤੁਹਾਡੀ ਫੈਮਿਲੀ ਫਰੈਂਡਸ ਦੇ ਵਿੱਚ ਤੁਹਾਨੂੰ ਲੱਗਦਾ ਵੀ ਕਿਸੇ ਨੂੰ ਇਸ ਚੀਜ਼ ਤੋਂ ਬੈਨੀਫਿਟ ਹੋ ਸਕਦਾ, ਤੁਸੀਂ ਮੇਰਾ ਨੰਬਰ ਸ਼ੇਅਰ ਕਰ ਦਿਓ, ਉਹਨਾਂ ਦਾ RDSP ਦਾ ਫਾਰਮ ਮੈਂ ਫਿਲ ਕਰਾ ਦਾਂਗੀ। ਸੋ ਨੰਬਰ ਹੈ ਜੀ ਮੇਰਾ 6474616 1616, ਅਲਬਰਟਾ, BC, ਮੈਨੀਟੋਬਾ, ਸਸਕੈਚਵਨ, ਨੋਵਾਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸਿਸ 'ਚ ਮੈਂ ਲਾਇਸੈਂਸਡ ਹਾਂ। ਵੈਬਸਾਈਟ ਹੈ ਮੇਰੀ uchawla.com, ਜਾਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਵਿਜ਼ਿਟ ਕਰ ਸਕਦੇ ਹੋ, ਜਿੱਥੇ ਛੋਟੀ ਛੋਟੀਆਂ ਰੀਲਸ ਦੇ ਨਾਲ ਆਪਾਂ ਇਨਫੋਰਮੇਸ਼ਨ ਸ਼ੇਅਰ ਕੀਤੀ ਹੁੰਦੀ ਹੈ। ਨੰਬਰ ਅਗੇਨ 6474616 1616, 647-446-1616। ਥੈਂਕ ਯੂ ਸੋ ਮਚ ਸਰਬਜੀਤ ਜੀ।
0: ਜੀ ਬਿਲਕੁਲ, ਬਹੁਤ ਸ਼ੁਕਰੀਆ। 647-446-1616, 647-446-1616 ਤੇ ਗੱਲਬਾਤ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ, ਥੈਂਕ ਯੂ ਸੋ ਮਚ।
1: ਥੈਂਕ ਯੂ ਜੀ।
0: ਹਾਂ ਤੇ ਬਿਲਕੁਲ ਜੀ, ਚਲਦੇ ਹਾਂ ਇੱਕ ਬੜਾ ਸ਼ਾਨਦਾਰ ਲੇਟੈਸਟ ਗੀਤ ਜੋ ਕਿ ਰਿਲੀਜ਼ ਹੋਇਆ ਅੱਜ ਕੱਲ੍ਹ ਦੇ ਵਿੱਚ, ਰਾਜਵੀਰ ਜਵੰਦਾ ਦਾ ਗੀਤ, ਤੇ ਆਓ ਫਿਰ ਇਸ ਗੀਤ ਨੂੰ ਸੁਣਦੇ ਹਾਂ ਤੇ ਜੁੜੇ ਹੋਏ ਪ੍ਰੋਗਰਾਮ ਸਰਵ ਰੇਡੀਓ, ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ।

ਕਿਆ ਬਾਤ ਹੈ, ਬੜਾ ਨਵਾਂ ਗੀਤ, ਪਹਿਲਾਂ ਗੀਤ ਰਿਕਾਰਡ ਕੀਤਾ ਹੋਇਆ ਪਰ ਰਿਲੀਜ਼ ਹੁਣ ਹੋਇਆ, ਰਾਜਵੀਰ ਜਵੰਦੇ ਦਾ ਸੁਰਮਾ ਗੀਤ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਬ ਰੇਡੀਓ 'ਤੇ। ਗੱਲਬਾਤ ਆਪਾਂ ਕਰ ਰਹੇ ਸੀ ਅਸਫਲ ਰਿਸ਼ਤਿਆਂ ਦੇ ਕੀ ਅਸੂਲ ਨੇ, ਕਿਹੜੀਆਂ ਗੱਲਾਂ ਕਰਕੇ ਰਿਸ਼ਤੇ ਸਫਲ ਹੁੰਦੇ ਆ, ਅਤੇ ਕਹਿੰਦੇ ਆ ਇੱਜ਼ਤ ਰਿਸਪੈਕਟ ਬਹੁਤ ਜ਼ਰੂਰੀ ਹੈ ਅਤੇ ਨਾਲ ਦੀ ਨਾਲ ਟਰੱਸਟ ਭਰੋਸਾ ਵੀ ਅਸੀਂ ਜ਼ਰੂਰ ਰੱਖੀਏ। ਕਮਿਊਨੀਕੇਸ਼ਨ ਸਭ ਤੋਂ ਅਹਿਮ ਚੀਜ਼ ਹੈ, ਸਭ ਤੋਂ ਵਧੀਆ, ਜਿੰਨੇ ਵੀ ਰੌਲੇ ਰੱਪੇ ਕੋਈ ਵੀ ਚੀਜ਼ ਹੋਵੇ ਨਾ ਅਤੇ ਉਹ ਗੱਲਬਾਤ ਦੇ ਨਾਲ ਹੀ ਨਿਬੜਦੇ ਆ, ਅਤੇ ਕਮਿਊਨੀਕੇਸ਼ਨ ਜੇ ਨਾ ਹੋਵੇ ਅਤੇ ਰਿਸ਼ਤੇ ਵੀ ਠੰਡੇ ਪੈ ਜਾਂਦੇ ਆ। ਕਮਿਊਨੀਕੇਸ਼ਨ ਬੜੀ ਜ਼ਰੂਰੀ ਹੈ, ਸਮਝਦਾਰੀ ਜ਼ਰੂਰੀ ਹੈ, ਵਫਾਦਾਰੀ, ਜੇ ਕਿਤੇ ਕੋਈ ਗਲਤੀ ਹੋ ਜਾਵੇ ਰਿਸ਼ਤਿਆਂ ਦੇ ਵਿੱਚ ਅਤੇ ਮਾਫ਼ੀ ਵੀ ਬੜੀ ਜ਼ਰੂਰੀ ਹੈ। ਕਈ ਵਾਰ ਆਪਾਂ ਕਹਿੰਦੇ ਹਾਂ ਵੀ ਹਾਂ ਯਾਰ ਵੀ ਮਾਫ਼ ਕਰ ਦਾਂਗੇ ਕਰ ਦਾਂਗੇ, ਕਰਦੇ ਕਰਦੇ ਉਹ ਜਿੰਨਾ ਚਿਰ ਅਸੀਂ ਮਾਫ਼ ਨਹੀਂ ਕਰਦੇ ਅਸੀਂ ਆਪਣੇ ਆਪ ਨੂੰ ਹੀ ਪਰੇਸ਼ਾਨ ਕਰੀ ਜਾਂਦੇ ਹਾਂ। ਬੰਦੇ ਦੀ ਗੱਲ ਚੇਤੇ ਆ ਗਈ, ਦਿਮਾਗ 'ਚ ਆ ਗਈ, ਬੰਦਾ ਆਪਣੇ ਆਪ ਦੇ ਵਿੱਚ ਪਰੇਸ਼ਾਨ ਹੋ ਗਿਆ, ਹੈ ਨਾ, ਉਹਨੇ ਮੇਰੇ ਨਾਲ ਇਹ ਕਰਤਾ ਉਹ ਕਰਤਾ, ਅਤੇ ਮਾਫ਼ੀ ਬੜੀ ਜ਼ਰੂਰੀ ਹੈ ਅਤੇ ਸਬਰ ਬੰਦੇ ਵਿੱਚ ਹੋਣਾ ਚਾਹੀਦਾ। ਪੇਸ਼ੈਂਸ ਜੇ ਹੈਗੀ ਹੈ ਨਾ ਅਤੇ ਬੰਦਾ ਬੜੀਆਂ ਕਾਮਯਾਬੀ ਬੜੀਆਂ ਬੁਲੰਦੀਆਂ ਦੇ ਉੱਤੇ ਬੰਦਾ ਵੱਧ ਸਕਦਾ। ਅਤੇ ਬੜੀ ਕਾਲ, ਵਧੀਆ ਕਾਲਸ ਆਈਆਂ, ਮਾਫ਼ੀ ਜਿਨ੍ਹਾਂ ਦੀ ਕਾਲ ਆਪਾਂ ਸਾਰੀਆਂ ਇਕੱਠੀਆਂ ਆਈਆਂ ਨਹੀਂ ਲੈ ਸਕੇ, ਅਤੇ ਬੜਾ ਸ਼ਾਨਦਾਰ ਇੱਕ ਮੈਂ ਕਿਤੇ ਸ਼ਾਇਰੀ ਵੀ ਇਸ ਗੱਲ ਦੀ ਪੜ੍ਹ ਰਿਹਾ ਸੀ, ਕਹਿੰਦੇ ਆ ਸਫਲ ਰਿਸ਼ਤਿਆਂ ਦੇ ਇਹੀ ਅਸੂਲ ਨੇ, ਗੱਲਾਂ ਭੁਲਾ ਦਿਓ ਜੋ ਫਜ਼ੂਲ ਨੇ। ਬਸ ਇਹੀ ਇੱਕ ਬੜੀ ਸ਼ਾਨਦਾਰ ਚੀਜ਼ ਹੈ, ਜਿਹੜੀ ਚੀਜ਼ ਦਾ ਕੋਈ ਮੁੱਲ ਹੀ ਨਹੀਂ, ਫਜ਼ੂਲ ਗੱਲ ਹੈ, ਉਹਨੂੰ ਐਵੇਂ ਲੈ ਕੇ ਜੇ ਕੋਲ ਬੈਠੇ ਰਹਾਂਗੇ ਤਾਂ ਰਿਸ਼ਤੇ ਨਹੀਂ ਨਿਭਦੇ। ਸਫਲ ਰਿਸ਼ਤਿਆਂ ਦੇ ਇਹੀ ਅਸੂਲ ਨੇ, ਗੱਲਾਂ ਭੁਲਾ ਦਿਓ, ਗੱਲਾਂ ਭੁਲਾ ਦਿਓ ਜੋ ਫਜ਼ੂਲ ਨੇ, ਫਜ਼ੂਲ ਦੀਆਂ ਗੱਲਾਂ ਛੱਡੋ ਅਤੇ ਸਹੀ ਦੀਆਂ ਚੰਗੀਆਂ ਗੱਲਾਂ ਨੂੰ ਆਪਣੇ ਕੋਲ ਰੱਖੋ। ਪ੍ਰੋਗਰਾਮ ਸਰਬ ਰੇਡੀਓ, ਤੁਸੀਂ ਸਾਡਾ ਜਿਹੜਾ ਅਕਾਊਂਟ ਹੈ ਸਰਬ ਰੇਡੀਓ ਦਾ, SARB, ਚਾਰ ਅੱਖਰ ਨੇ ਸੌਖੇ ਜੇ, SARB ਰੇਡੀਓ, ਲਾਈਕ ਫੋਲੋ ਅਤੇ ਸਬਸਕ੍ਰਾਈਬ ਤੁਸੀਂ ਜ਼ਰੂਰ ਕਰੋ, ਸਰਬ SARB ਰੇਡੀਓ। ਅਤੇ ਕਿਸੇ ਨੇ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹ ਰਹੇ ਹੋ ਸ਼ਨੀਵਾਰ ਦੀ ਸ਼ਾਮ 9 to 10 ਸਰਬ ਰੇਡੀਓ 'ਤੇ, ਅਤੇ ਸਾਡੇ ਨਾਲ ਤੁਸੀਂ ਰਾਬਤਾ ਜ਼ਰੂਰ ਕਰ ਸਕਦੇ ਹੋ। ਬੜੇ ਸ਼ਾਨਦਾਰ, ਰੀਜ਼ਨੇਬਲ ਅਤੇ ਅਫੋਰਡੇਬਲ ਪੈਕੇਜਸ ਤੁਹਾਨੂੰ ਮਿਲਣਗੇ, 647-6470-7704-6454 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਸਾਡੇ ਤੋਂ ਬਾਅਦ 10 to 11 ਮੀਰਾ ਜੀ ਅਤੇ 11 to 12 ਪੰਜਾਬੀ ਰੰਗ ਰੇਡੀਓ ਚਮਕੌਰ ਜੀ ਹਮੇਸ਼ਾ ਪੇਸ਼ ਕਰਦੇ ਆ। ਸ਼ਨੀਵਾਰ 11 to 12 ਕੋਈ ਗੀਤ ਸੰਗੀਤ ਸੁਣਨਾ ਅਤੇ ਚਮਕੌਰ ਜੀ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਸਟੂਡੀਓ ਵਿੱਚ ਕਾਲ ਕਰੋ। ਅਤੇ ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ, ਉਮੀਦ ਹੈ ਹਮੇਸ਼ਾ ਵਾਂਗ ਤੁਹਾਨੂੰ ਪ੍ਰੋਗਰਾਮ ਪਸੰਦ ਜ਼ਰੂਰ ਆਇਆ ਹੋਏਗਾ। ਅਤੇ ਜੇ ਕੋਈ ਫੂਡ ਖਾਣਾ ਸਵਾਦ ਵਾਲਾ ਤੰਦੂਰੀ ਬੋਇਸ, ਤੁਸੀਂ ਵਿਜ਼ਿਟ ਕਰ ਸਕਦੇ ਹੋ 4 ਲੋਕੇਸ਼ਨਾਂ ਤੋਂ, 905-956-2111 'ਤੇ ਕਾਲ ਕਰਕੇ ਔਡਰ ਪਲੇਸ ਕਰੋ। ਕੋਈ ਮੋਰਗੇਜ ਦੀ ਭਾਲ ਹੈ ਤਾਂ ਮਯੰਕ ਪਟਨਾਗਰ ਜੀ ਨਾਲ ਗੱਲਬਾਤ ਕਰ ਸਕਦੇ ਹੋ, GNE ਮੋਰਗੇਜਿਸ ਦੇ ਨਾਲ, 647-702-2023। ਇੰਸ਼ੋਰੈਂਸ ਦੇ ਬਾਬਤ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਮਰਪ੍ਰੀਤ ਚਾਵਲਾ ਜੀ, 647-446-1616। ਕੈਰੀਅਰ ਚੇਂਜ ਕਰਨਾ, ਗੌਰਮੈਂਟ ਕਿਵੇਂ ਤੁਹਾਨੂੰ ਲੋਨ ਪ੍ਰੋਵਾਈਡ ਕਰਦੀ ਹੈ ਤੁਹਾਡੀ ਸਟੱਡੀ ਦੇ ਲਈ, ਅਤੇ ਯੂਨੀ ਗਲੋਬਲ ਐਡਵਾਈਜ਼ਰੀ ਦੇ ਤੁਸੀਂ ਟੀਮ ਨਾਲ ਸੰਪਰਕ ਕਰੋ, ਸਾਰਾਂਸ਼ ਨਾਲ ਗੱਲਬਾਤ ਕਰੋ, 437-264-3175। ਸੂਟ ਲਹਿੰਗੇ, ਪਲਾਜ਼ੋ, ਪਜਾਮੀ, ਲੌਂਗ ਡਰੈਸਿਸ ਤੁਸੀਂ ਲੈਣੀ ਹੈ, ਅਤੇ ਟਿਕਟੋਕ 'ਤੇ ਜਾ ਕੇ ਜ਼ਰੂਰ ਦੇਖੋ, SUKH sukh.designer.boutique। ਅਤੇ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ, ਜਿਹੜਾ ਗਾਣਾ ਕਿਹਾ ਸੀ ਕਿਸ਼ੋਰ ਕੁਮਾਰ ਜੀ ਦਾ, ਅਤੇ ਗੀਤ ਆਪਾਂ ਲਾਉਂਦੇ ਹਾਂ, ਅਤੇ ਬਾਕੀ ਜੁੜਾਂਗੇ ਅਗਲੇ ਸ਼ਨੀਵਾਰ 9 to 10। ਤਦ ਤੱਕ ਤੁਸੀਂ ਆਪਣਾ ਰੱਖੋ ਖਿਆਲ ਅਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

Sit down,

Thank you.

सिमट पर सब ले बैठा सगले श्रेष्ठ।

Thank you.

ਸਮੋਸਾ ਐਂਡ ਸਵੀਟ ਫੈਕਟਰੀ, ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ G26। 100% ਕੈਨੇਡੀਅਨ ਮੇਡ ਟਾਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਗਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 01621135।

Yes.

Supritas tu sanashani, astamaste surya sute.

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

Sit down, I'm on the

सिमट पर सदरे सदरे श्रेष्ठ

Thank you.

ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਪਿਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ G26 100% ਕੈਨੇਡੀਅਨ ਮੇਡ ਟਾਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 01621365।

శనిరాజ

0: ਟੋਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again?

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ, ਤੇ ਅੱਜ 9 ਅਗਸਤ 2026 ਦਿਨ ਆ ਗਿਆ ਜੀ ਐਤਵਾਰ ਦਾ। ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਪਿਆਰੀ ਜੀ ਗੁੱਡ ਮੋਰਨਿੰਗ ਆਖਦੀ ਹਾਂ। ਸੋ ਆਓ ਜੀ ਕਰੀਏ ਸ਼ੁਰੂਆਤ, ਲਈਏ ਸਭ ਤੋਂ ਪਹਿਲਾਂ ਰੱਬ ਦਾ ਨਾਂ ਅਤੇ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

ਪ੍ਰੋਗਰਾਮ ਪੰਜਾਬੀ ਲਹਿਰਾਂ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ ਅੱਜ ਐਤਵਾਰ ਦਾ ਦਿਨ ਜੋ ਸ਼ੁਰੂਆਤ ਅਸੀਂ ਕਰ ਰਹੇ ਹਾਂ ਜੀ 17 ਡਿਗਰੀ ਟੈਂਪਰੇਚਰ ਦੇ ਨਾਲ ਹੈ, ਹਲਕੀ ਫੁਲਕੀ ਜੀ ਠੰਡਕ ਹੈ ਅਤੇ ਠੰਡਕ ਦੇ ਨਾਲ ਜੋ ਦਿਨ ਸ਼ੁਰੂ ਹੋ ਰਿਹਾ ਇਸ ਵੇਲੇ ਜੀ ਹੌਲੀ ਹੌਲੀ ਜੋ ਸੂਰਜ ਚੜ੍ਹ ਰਿਹਾ 6:16 'ਤੇ ਅੱਜ ਦਾ ਜੋ ਜੋ ਦਿਨ ਹੈ ਉਹ ਸੂਰਜ ਚੜ੍ਹਨ ਦੇ ਨਾਲ ਜੋ ਹੈ ਉਹ ਸ਼ੁਰੂ ਹੋਣਾ ਅਤੇ ਸ਼ਾਮੀ 8:30 ਜੋ ਹੈ ਅੱਜ ਦਾ ਸਨਸੈੱਟ ਹੋਵੇਗਾ। ਸੋ ਦਿਨ ਭਰ ਜੋ ਹੈ ਮੌਸਮ ਕਾਫੀ ਅੱਛਾ ਰਹਿਣ ਵਾਲਾ, ਜਿੱਥੇ ਕਹਿ ਲਓ ਕਿ ਤਿੱਖੀ ਧੁੱਪ ਚਲੋ ਹੋਣੀ ਹੈ ਅਤੇ ਟੈਂਪਰੇਚਰ ਜੋ ਨੇ 28 ਡਿਗਰੀ ਤੱਕ ਜਾਣੇ ਨੇ ਅਤੇ ਅੱਜ ਮੀਂਹ ਦੇ ਅਸਾਰ ਤਾਂ ਨਹੀਂ ਜਾਪਦੇ ਅਤੇ ਦੇਰ ਰਾਤੀ ਹੋ ਸਕਦਾ ਕਿ ਥੋੜ੍ਹਾ ਬਹੁਤਾ ਮੀਂਹ ਵਰੇ, ਜੋ ਕਿ ਕੱਲ੍ਹ ਸਵੇਰ 'ਤੇ ਵੀ ਗੱਲ ਜਾਣੀ ਹੈ ਅਤੇ ਕੱਲ੍ਹ ਸਵੇਰੇ ਵੀ ਕੰਟੀਨਿਊ ਹੋਣਾ, ਪਰ ਦਿਨ ਜੋ ਹੈ ਅੱਜ ਦਾ ਉਹ ਬਿਲਕੁਲ ਸਾਫ਼ ਰਹੇਗਾ। ਸੋ ਦਿਨ ਭਰ ਜੋ ਹੈ ਕਾਫੀ ਧੁੱਪ ਜੋ ਹੈ ਅੱਜ ਵੀ ਮਿਲੇਗੀ ਅਤੇ ਲੱਗਣਾ ਕਿ 9 ਅਗਸਤ ਆ ਗਈ, ਪਰ ਸ਼ੁਕਰ ਹੈ ਕਿ ਹਲੇ ਠੰਡ ਜੋ ਹੈ ਉਹ ਨਹੀਂ ਆ ਰਹੀ। ਸੋ ਅੱਜ ਦਾ ਦਿਨ ਤੁਸੀਂ ਰੱਜ ਕੇ ਆਪਣਿਆਂ ਨਾਲ ਹੰਢਾਓ ਅਤੇ ਬਹੁਤ ਬਹੁਤ ਮੁਬਾਰਕ ਤੁਹਾਨੂੰ ਜੀ ਅੱਜ ਦਾ ਇਹ ਦਿਨ ਹੋਵੇ, ਅੱਜ ਦਾ ਇਹ ਸਫ਼ਰ ਹੋਵੇ ਜੀ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਜੀ ਸਾਡੇ ਸਟੂਡੀਓ ਦੇ ਨੰਬਰ 905-673-3337 905-673-3337 ਤੁਸੀਂ ਨੋਟ ਰੱਖਣੇ ਜੀ। ਅਤੇ ਨਾਲ ਹੀ ਤੁਹਾਨੂੰ ਮੈਂ ਨੋਟ ਇਹ ਵੀ ਕਰਵਾ ਦੇਵਾਂ ਕਿ US ਦੇ ਵਿੱਚ ਸਾਡੇ ਨੰਬਰ ਨੇ, ਤਾਂ ਕਿ ਤੁਸੀਂ ਫੋਨ 'ਤੇ ਪ੍ਰੋਗਰਾਮ ਨੂੰ ਸੁਣ ਸਕੋ। ਅਤੇ ਨੰਬਰ ਨੇ 641-741-0860-641-741-0860। ਅਤੇ ਫੋਨ ਰਾਹੀਂ ਪ੍ਰੋਗਰਾਮ ਨੂੰ ਤੁਸੀਂ ਕੈਨੇਡਾ ਭਰ ਦੇ ਵਿੱਚ ਵੀ ਸੁਣ ਸਕਦੇ ਹੋ, ਨੰਬਰ 416-477-2040-416-477-2040 'ਤੇ ਜੀ ਡਾਇਲ ਕਰਕੇ ਇਹ ਨੰਬਰ ਰੇਡੀਓ 'ਤੇ ਜੋ ਤੁਸੀਂ ਪ੍ਰੋਗਰਾਮ ਸੁਣਨਾ ਉਹ ਫੋਨ 'ਤੇ ਵੀ ਸੁਣ ਸਕਦੇ ਹੋ ਜੀ। ਅਤੇ ਨਾਲ ਹੀ ਯਾਦ ਰੱਖਣੀ ਜੀ ਪੰਜਾਬੀ ਲਹਿਰਾਂ ਦੀ ਐਪ, ਤਾਂ ਜੋ ਕਿ ਬਿਨਾਂ ਫੋਨ ਨੰਬਰ ਡਾਇਲ ਕੀਤਿਆਂ ਵੀ ਬਸ ਐਪ ਨੂੰ ਤੁਸੀਂ ਖੋਲ੍ਹਣਾ ਅਤੇ ਐਪ ਰਾਹੀਂ ਵੀ ਫੋਨ 'ਤੇ ਤੁਸੀਂ ਪ੍ਰੋਗਰਾਮ ਨੂੰ ਇਸ ਵੇਲੇ ਬਿਲਕੁਲ ਲਾਈਵ ਸੁਣ ਸਕਦੇ ਹੋ ਜੀ। ਸੋ ਖੁਸ਼ੀਆਂ ਭਰੀ ਸਵੇਰ ਹੈ, ਪੋਜ਼ਿਟਿਵਿਟੀ ਦੇ ਨਾਲ ਜੋ ਪੂਰੀ ਜੋ ਰੱਬ ਨੇ ਬਖਸ਼ੀ ਸਾਨੂੰ ਇਹ ਸਵੇਰ ਹੈ। ਸੋ ਬਹੁਤ ਬਹੁਤ ਜੀ ਸ਼ੁਕਰਾਨਾ ਉਸ ਪਰਮਾਤਮਾ ਦਾ। ਅਤੇ ਜੀ ਅੱਜ ਦਾ ਵੀ ਪਲਾਨ ਬਿਲਕੁਲ ਉਵੇਂ ਹੀ ਆ, 6:30 ਅਸੀਂ ਖਬਰਾਂ ਰਮੇਸ਼ ਜੀ ਦੇ ਨਾਲ ਸ਼ੁਰੂ ਕਰਾਂਗੇ ਅਤੇ 7 ਤੋਂ ਬਾਅਦ ਜੀ ਤੁਹਾਡੀਆਂ ਕਾਲਸ ਵੀ ਲਵਾਂਗੇ। ਸੋ ਤੁਸੀਂ ਨੰਬਰ ਨੋਟ ਕਰਨਾ 905-673-3337 ਜੀ, ਇਸ ਨੰਬਰ 'ਤੇ ਕਾਲ ਜ਼ਰੂਰ ਹੋ ਸਕਦੀ ਹੈ। ਸੋ ਜੀ ਮੈਂ ਨਾਲ ਹੀ ਇਸ ਸਫ਼ਰ ਦੇ ਵਿੱਚ ਤੁਹਾਨੂੰ ਇਹ ਵੀ ਯਾਦ ਕਰਵਾ ਦੇਵਾਂ ਕਿ ਤੁਸੀਂ ਇੱਕ ਨੰਬਰ ਨੋਟ ਕਰਨਾ ਗਲੋਬਲ ਕੰਫਰਟ ਏਅਰ ਅਤੇ ਫਰਨੈਂਸ ਰਿਪੇਅਰਿੰਗ ਵਾਲਿਆਂ ਦਾ। ਇਹ ਨਾ ਹੀ ਸਿਰਫ ਰਿਪੇਅਰਿੰਗ ਕਰਦੇ ਨੇ ਕਿ ਚਲੋ ਏਸੀ ਫਰਨੈਂਸ ਖਰਾਬ ਹੋ ਗਿਆ ਰਿਪੇਅਰ ਕਰਾ ਲਈਏ, ਅਤੇ ਨਵਾਂ ਫਰਨੈਂਸ ਨਵਾਂ ਏਸੀ ਤੁਸੀਂ ਲਗਵਾਉਣਾ ਤਾਂ ਵੀ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨੰਬਰ 905-790-9080 ਹੈ, 905-790-9080 ਹੈ। ਤੇਜਪਾਲ ਜੀ ਨੂੰ ਸੰਪਰਕ ਕੀਤੇ ਜਾ ਸਕਦੇ ਨੇ ਇਸ ਨੰਬਰ 'ਤੇ, ਅਤੇ $1800 ਦੀ ਰਿਬੇਟ ਵੀ ਨਾਲ ਹੈ। ਸੋ ਇਸ ਬਾਰੇ ਵੀ ਤੁਸੀਂ ਬਿਲਕੁਲ ਜੋ ਹੈ ਇਹ ਜਾਣਕਾਰੀ ਲਓ ਤਾਂ ਜੋ ਕਿ ਜੋ ਰਿਬੇਟ ਜੋ ਹੈ ਉਹ ਤੁਹਾਨੂੰ ਨਾਲ ਮਿਲ ਸਕੇ। ਅਤੇ 905-790-9080 ਜੀ ਗਲੋਬਲ ਕੰਫਰਟ ਏਅਰ ਅਤੇ ਫਰਨੈਂਸ ਜੋ ਏਸੀ ਤੁਸੀਂ ਰਿਪੇਅਰ ਕਰਵਾਉਣੇ ਅਤੇ ਤੁਸੀਂ ਇਹਨਾਂ ਨੂੰ ਜ਼ਰੂਰ ਜੀ ਸੰਪਰਕ ਕਰ ਸਕਦੇ ਹੋ। ਅਤੇ ਜੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਜ਼ਰੂਰ ਦੱਸ ਦੇਵਾਂ ਜੀ, ਕਿਉਂਕਿ ਕਈ ਸਾਡੇ ਵੀਰ ਹੁੰਦੇ ਨੇ ਅਤੇ ਕਾਰਪੈਂਟਰੀ ਦਾ ਕੰਮ ਉਹਨਾਂ ਨੂੰ ਚੰਗਾ ਆਉਂਦਾ ਅਤੇ ਤਜਰਬਾ ਅੱਛਾ ਰੱਖਦੇ ਨੇ, ਅਤੇ ਜੇਕਰ ਤੁਸੀਂ ਅੱਛੀ ਜੌਬ ਦੀ ਭਾਲ ਫਿਰ ਇਸ ਦੇ ਵਿੱਚ ਕਰ ਰਹੇ ਹੋ ਅਤੇ ਫਿਨਿਕਸ ਮਿਲਵਰਕ ਵਾਲਿਆਂ ਨੂੰ ਜੀ ਵਰਕਰਸ ਦੀ ਲੋੜ ਹੈ ਕਿ ਅੱਛਾ ਤਜਰਬਾ ਹੋਵੇ ਕੰਮ ਦਾ, ਟੂਲਸ 'ਤੇ ਕੰਮ ਦਾ। ਅਤੇ ਜੀ ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਫਿਨਿਕਸ ਮਿਲਵਰਕ ਦੇ ਵਿੱਚ ਇਹ ਕੰਮ ਹੋਣਾ। ਜਗ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ, ਨੰਬਰ 416
822 2239 ਤੇ 416-822-2239 416-822-2239 ਤੇ ਜੀ ਫਿਨਿਕਸ ਮਿਲਵਰਕ ਨੂੰ ਤੁਸੀਂ ਜੋ ਇਹ ਸੰਪਰਕ ਕਰਨਾ ਤਾਂ ਜੋ ਕਿ ਜੇ ਤੁਸੀਂ ਇਸ ਦੇ ਵਿੱਚ ਇੱਕ ਅੱਛਾ ਐਕਸਪੀਰੀਅੰਸ ਰੱਖਦੇ ਹੋ, ਤੁਸੀਂ ਚਾਹੁੰਦੇ ਹੋ ਕਿ ਇੱਕ ਅੱਛੀ ਜੋਬ ਫਿਰ ਇਸ ਫੀਲਡ ਦੇ ਵਿੱਚ ਹੀ ਮਿਲੇ ਕਿ ਮੈਂ ਕੰਮ ਕਰਾਂ, ਤੇ ਫਿਨਿਕਸ ਮਿਲਵਰਕ ਨੂੰ ਤੁਸੀਂ ਜੀ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ ਨੰਬਰ 416-822-2239 ਤੇ ਜੀ। ਸੋ ਜੀ ਗੱਲਬਾਤ ਜੋ ਹੈ ਉਹ ਲੋਕਲ ਵੀ ਬਿਲਕੁਲ ਕਰ ਲਈਏ, ਅਤੇ ਫੈਡਰਲ ਸਰਕਾਰ ਜੋ ਹੈ ਇਨ੍ਹੀਂ ਦਿਨੀਂ ਇੱਕ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ ਕਿ ਕੈਨੇਡਾ ਦੇ ਵਿੱਚ ਕੁਝ ਹਿੱਸੇ ਅਜਿਹੇ ਵੀ ਹੋਣਗੇ ਜਿੱਥੇ ਲੋਕਲ ਨਿਊਜ਼ ਕਵਰੇਜ ਜੋ ਹੈ ਉਹ ਚੰਗੀ ਨਹੀਂ ਹੁੰਦੀ। ਸੋ ਜਿੱਥੇ ਲੋਕਲ ਨਿਊਜ਼ ਕਹਿ ਲਓ ਕਿ ਮਿਊਨਿਸਪੈਲਿਟੀ ਨੂੰ ਲੈ ਕੇ ਹੈ ਜਾਂ ਹੋਰ ਕੀ ਅਪਡੇਟ ਜੋ ਹੈ ਕਮਿਊਨਿਟੀ ਲੈਵਲ 'ਤੇ ਲੋਕਲ ਹੋ ਰਿਹਾ ਹੈ, ਕਿ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਵੀ ਨਿਊਜ਼ ਆਊਟਲੈਟ ਨਹੀਂ ਹੈ, ਨਿਊਜ਼ ਕਵਰੇਜ ਨਹੀਂ ਹੈ। ਸੋ ਹੁਣ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਕਿ ਇੱਕ ਤਾਂ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਊਗਾ। ਸੋ ਮਲਟੀ ਈਅਰ ਪ੍ਰੋਜੈਕਟ ਹੈ, ਮਲਟੀ ਫੇਸ ਪ੍ਰੋਜੈਕਟ ਹੈ। ਪਹਿਲਾਂ ਇਹ ਓਨਟੈਰੀਓ ਅਤੇ ਕਿਊਬੈਕ ਦੇ ਵਿੱਚ ਸ਼ੁਰੂ ਹੋਣਾ, ਉਸ ਤੋਂ ਬਾਅਦ ਫਿਰ ਪੂਰੇ ਮੁਲਕ ਦੇ ਵਿੱਚ ਇਹ ਗੱਲ ਤੁਰਨੀ ਹੈ। ਸੋ ਤਾਂ ਜੋ ਕਿ ਕਿਸ ਤਰ੍ਹਾਂ ਖਬਰਾਂ ਜੋ ਨੇ ਉਹ ਇੱਕ ਕਮਿਊਨਿਟੀ ਦੇ ਵਿੱਚ ਇੱਕ ਏਰੀਆ ਦੇ ਵਿੱਚ ਫੈਲਦੀਆਂ ਨੇ। ਕਈ ਏਰੀਆਜ਼ ਕੁਝ ਅਜਿਹੇ ਹੋਣਗੇ ਜਿੱਥੇ ਕਿ ਨਿਊਜ਼ ਕਵਰੇਜ ਲੋਕਲ ਜੋ ਹੈ ਹੀ ਨਹੀਂ ਹੈ, ਅਤੇ ਉਹਨਾਂ ਨੂੰ ਇਹ ਡੈਜ਼ਰਟ ਦਾ ਨਾਂ ਜੋ ਹੈ ਉਹ ਦਿੰਦੇ ਨੇ, ਅਤੇ ਇੱਕ ਅੱਛੀ ਡੇਟਾ ਕਲੈਕਸ਼ਨ ਜੋ ਹੈ ਇਸ ਦੇ ਵਿੱਚ ਇਹ ਕਰਨਗੇ, ਤਾਂ ਜੋ ਕਿ ਪੋਲਿਸੀ ਐਫਰਟਸ ਜੋ ਨੇ ਫਿਰ ਅੱਗੇ ਕੀਤੇ ਜਾਣ ਕਿ ਇਸ ਦੇ ਵਿੱਚ ਜੋ ਹੈ ਲੋਕਲ ਨਿਊਜ਼ ਆਊਟਲੈਟਸ ਜੋ ਨੇ ਉਹਨਾਂ ਦੀ ਇੱਕ ਅਪ ਟੂ ਡੇਟ ਲਿਸਟ ਤਿਆਰ ਹੋਵੇ, ਅਤੇ ਉਸ ਤੋਂ ਬਾਅਦ ਫਿਰ ਜਿੱਥੇ ਲੱਗਦਾ ਕਿ ਇੱਕ ਡੈਜ਼ਰਟ ਏਰੀਆ ਹੈ, ਕਿ ਜਿੱਥੇ ਲੱਗਦਾ ਕਿ ਬਿਲਕੁਲ ਹੀ ਲੋਕਲ ਨਿਊਜ਼ ਕਵਰੇਜ ਹੈ ਹੀ ਨਹੀਂ, ਅਤੇ ਉੱਥੇ ਫਿਰ ਇਹ ਸ਼ੁਰੂ ਕੀਤੀ ਜਾ ਸਕੇ। ਸੋ ਇਹ ਇੱਕ ਮੁਹਿੰਮ ਜੋ ਹੈ ਫੈਡਰਲ ਸਰਕਾਰ ਨੇ ਸ਼ੁਰੂ ਕੀਤਾ, ਅਤੇ ਸ਼ੁਰੂਆਤ ਜੋ ਹੈ ਉਹ ਫਿਰ ਆਪਣੇ ਪ੍ਰੋਵਿੰਸ ਤੋਂ ਹੋਣੀ ਹੈ, ਫਿਰ ਉਸ ਤੋਂ ਬਾਅਦ ਫਿਰ ਅੱਗੇ ਪੂਰੇ ਮੁਲਕ ਦੇ ਵਿੱਚ ਜੋ ਹੈ ਉਹ ਅੱਗੇ ਜਾ ਕੇ ਇਹ ਇਨਫੋਰਮੇਸ਼ਨ ਜੋ ਹੈ ਫਿਰ ਅੱਗੋਂ ਵੀ ਲੈਣੀ ਹੈ, ਪੂਰੇ ਮੁਲਕ ਦੇ ਪ੍ਰੋਵਿੰਸਿਸ ਤੋਂ ਹੈ ਉਹ ਵੀ ਲੈਣੀ ਹੈ। ਸੋ ਜੋ ਪਹਿਲਾ ਸਟੇਜ ਹੈ ਇਸ ਪ੍ਰੋਜੈਕਟ ਦਾ, ਇਹ ਸਰਕਾਰ ਨੂੰ ਘੱਟੋ ਘੱਟ ਕਹਿ ਲਓ 1,10,000 ਦੇ ਕਰੀਬ ਖਰਚਾ ਜੋ ਹੈ ਉਹ ਆਉਣਾ, ਅਤੇ ਇਹ ਤਾਂ ਹੋਇਆ ਕਿ ਚਲੋ ਪਹਿਲਾ ਸਟੇਜ ਜੋ ਹੈ ਇਸ ਦਾ, ਪਰ ਦੂਸਰਾ ਫੇਜ਼ ਜੋ ਹੈ ਜਿੱਥੇ ਨਿਊਜ਼ ਆਊਟਲੈਟਸ ਨੂੰ ਮੈਪ ਕੀਤਾ ਜਾਣਾ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਓਨਟੈਰੀਓ ਅਤੇ ਕਿਊਬੈਕ ਦੇ ਵਿੱਚ, ਅਤੇ ਫੇਜ਼ ਤੀਜਾ ਜੋ ਹੈ ਹੁਣ ਜੋ ਕਿ ਇਹਨਾਂ ਨੇ ਸੋਚਿਆ ਕਿ 2028 ਤੱਕ ਇਸ ਨੂੰ ਪੂਰਾ ਕਰਾਂਗੇ ਪੂਰੇ ਮੁਲਕ ਭਰ ਦੇ ਵਿੱਚ ਇਸ ਨੂੰ ਜੋ ਹੈ ਸ਼ੁਰੂ ਕਰਨ ਦਾ। ਚਲੋ ਇੱਕ ਅੱਛਾ ਮੁਹਿੰਮ ਹੈ ਕਿ ਹਰ ਕਮਿਊਨਿਟੀ ਜੋ ਹੈ ਉਹ ਨਿਊਜ਼ ਤੋਂ ਵਾਂਝੀ ਨਹੀਂ ਹੈ, ਅਤੇ ਲੋਕਲ ਕੀ ਵਾਪਰ ਰਿਹਾ ਉਹ ਵਸਨੀਕਾਂ ਨੂੰ ਪਤਾ ਹੈ। ਸੋ ਇਹ ਸ਼ੁਰੂਆਤ ਜੋ ਹੈ ਉਹ ਜਲਦ ਹੋ ਰਹੀ ਹੈ, ਤਾਂ ਜੋ ਕਿ ਇਸ ਨੂੰ ਇਹਨਾਂ ਨੇ ਜੋ ਟਾਰਗੇਟ ਕੀਤਾ ਕਿ 2028 ਦੇ ਵਿੱਚ ਜੋ ਹੈ ਉਹ ਪੂਰੇ ਕੈਨੇਡਾ ਦੇ ਵਿੱਚ ਇਹਨਾਂ ਨੂੰ ਪੂਰਾ ਕੀਤਾ ਜਾ ਸਕੇ। ਅਤੇ ਜੀ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਨੋਟ ਇਹ ਵੀ ਜ਼ਰੂਰ ਕਰਵਾ ਦਈਏ ਜੀ, ਤੁਸੀਂ ਆਪਣਾ ਘਰ ਰੈਨੋਵੇਟ ਜੋ ਕਰਨਾ, ਜਾਂ ਫਿਰ ਤੁਸੀਂ ਰੈਨੋਵੇਟਰ ਹੀ ਹੋ ਜਾਂ ਫਿਰ ਤੁਸੀਂ ਬਿਲਡਰ ਹੀ ਹੋ ਜੋ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਰਹੇ ਹੋ, ਅਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਤੁਸੀਂ ਨੰਬਰ ਅਤੇ ਪਤਾ ਜ਼ਰੂਰ ਨੋਟ ਕਰ ਲਓ, ਕਿਉਂਕਿ ਇਹ ਫਿਰ ਤੁਹਾਡੇ ਕੰਮ ਆਉਣ ਵਾਲਾ। ਗੱਲ ਹੋਵੇ ਸਾਰੇ ਹੀ ਕੰਸਟਰਕਸ਼ਨ ਦੇ ਸਮਾਨ ਦੀ, ਗੱਲ ਹੋਵੇ ਸਾਰੇ ਹੀ ਰੈਨੋਵੇਸ਼ਨ ਦੇ ਸਮਾਨ ਦੀ, ਪਲੰਬਿੰਗ ਹੋ ਗਿਆ, ਇਲੈਕਟ੍ਰੀਕਲ ਹੋ ਗਿਆ, ਫਲੋਰਿੰਗ ਹੋ ਗਿਆ, ਟੋਇਲਟਸ ਦਾ ਪੂਰਾ ਜੋ ਸਮਾਨ ਹੈ, ਡਰਾਈ ਵਾਲ ਇੰਸੂਲੇਸ਼ਨ ਹੋ ਗਈ, ਡੋਰਸ ਹੋ ਗਈਆਂ, ਵਿੰਡੋਜ਼ ਹੋ ਗਈਆਂ, ਮੋਲਡਿੰਗਸ ਹੋ ਗਈਆਂ। ਸੋ ਜੇ ਅੱਛੀ ਵੈਲਿਊ ਤੁਸੀਂ ਚਾਹੁੰਦੇ ਹੋ ਕਿ ਕੁਆਲਿਟੀ ਵੀ ਚੰਗੀ ਹੋਵੇ, ਜੋ ਸਮਾਨ ਵੀ ਚੰਗਾ ਹੋਵੇ, ਅਤੇ ਨਾਲ ਫਿਰ ਵੈਲਿਊ ਵੀ ਬੈਸਟ ਹੋਵੇ, ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਕੋਲ ਪਹੁੰਚ ਕੇ ਤੁਸੀਂ ਜੀ ਅੱਛੀ ਵੈਲਿਊ ਮਾਣ ਸਕਦੇ ਹੋ। 8005 ਡਿਕਸੀ ਰੋਡ, ਬਰੈਂਪਟਨ ਜੀ, ਇਹਨਾਂ ਦਾ ਇਹ ਪਤਾ ਨੋਟ ਕਰ ਲਓ, ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਨੇ।
ਤੇ ਜੀ ਹਰ ਪ੍ਰਾਈਜ਼, ਇਹ ਕਹਿੰਦੇ ਕਿ ਕੋਈ ਵੀ ਪ੍ਰਾਈਜ਼ ਤੁਸੀਂ ਲੈ ਕੇ ਆਓ ਸਾਡੇ ਕੋਲ ਤੇ ਉਸ ਨੂੰ ਅਸੀਂ ਬੀਟ ਕਰਕੇ ਤੁਹਾਨੂੰ ਜ਼ਰੂਰ ਦਵਾਂਗੇ। ਸੋ ਨਵਾਂ ਸ਼ੋਰੂਮ ਇਹਨਾਂ ਨੇ ਜੀ ਇੱਥੇ ਓਪਨ ਕੀਤਾ ਤੇ ਨਾਲ ਹੀ ਵੈਬਸਾਈਟ ਵੀ ਇਹਨਾਂ ਦੀ ਪੂਰੀ ਅਪਡੇਟਡ ਹੈ। ਸੋ ਤੁਸੀਂ ਚਾਹੁੰਦੇ ਹੋ ਕਿ ਆਨਲਾਈਨ ਜਾ ਕੇ ਹੀ ਅਸੀਂ ਚੈੱਕ ਕਰ ਲਈਏ ਕਿ ਪ੍ਰਾਈਜ਼ ਕੀ ਨੇ, ਪ੍ਰੋਡਕਟਸ ਕੀ ਨੇ, ਤਾਂ ਜੋ ਕਿ ਇੱਕ ਮਾਈਂਡਸੈਟ ਚਲੋ ਹੋਵੇ ਵਿਜ਼ਿਟ ਕਰਨ ਤੋਂ ਪਹਿਲਾਂ, ਤੇ ਉਹ ਵੀ ਤੁਸੀਂ ਕਰ ਸਕਦੇ ਹੋ www.bestvaluebuildingsupplies.ca। ਜੀ ਇਹ ਵੈਬਸਾਈਟ ਵੀ ਤੁਸੀਂ ਜੋ ਪ੍ਰੋਡਕਟਸ ਇਹਨਾਂ ਦੇ ਨੇ, ਜੋ ਪ੍ਰਾਈਜ਼ ਨੇ, ਉਸ ਦੇ ਲਈ ਚੈੱਕ ਜ਼ਰੂਰ ਕਰ ਸਕਦੇ ਹੋ। ਅਤੇ ਨਾ ਬਿਲਕੁਲ ਨੋਟ ਕਰੋ, ਨਾ ਤਾਂ ਸੁਖਾਲਾ ਹੀ ਹੈ ਜਿੱਥੇ ਬੈਸਟ ਵੈਲਿਊ ਚਾਹੀਦੀ ਹੈ, ਉੱਥੇ ਫਿਰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਤੁਸੀਂ ਜ਼ਰੂਰ ਪਹੁੰਚਣਾ। ਸੋ ਜੀ ਇਸ ਦੇ ਨਾਲ ਹੀ ਆਓ ਸਰਵਣ ਕਰੀਏ ਇੱਕ ਸ਼ਬਦ, ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਜੀ।

0: रोकी तो अपनी इंश्योरेंस किस तो करवांदा यार।
1: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
0: वाह यार, नंबर ता दई मोना जी दा।
1: हां जी, तुसी भी नोट करो, इंश्योरेंस कोई भी होवे,
2: इंश्योरेंस फॉर यू दी मोना मेंगी जी।
1: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
2: याद रखो, मोना मेंगी फ्रॉम इंश्योरेंस फॉर यू,
1: 416-509-1509
2: और विजिट insuranceforyou.ca।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
4: Wow, what a fresh green vegetables and fruits, lower grocery prices and tasty thali. Makiti dream tani dekh rahe
5: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items need tandoori grill ajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
3: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। SS Lawn Care, ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
0: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
1: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
0: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ, ਕਿਹੜੀ ਲਈਏ।
1: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ, 416-817-6500 ਔਰ ਵਿਜ਼ਿਟ securelifeinsurance.ca।
6: ਇਜੈਕਸ ਕ੍ਰੈਮਟੋਰੀਅਮ, ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜੈਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜੈਕਸ ਕ੍ਰੈਮਟੋਰੀਅਮ, 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info, 289-372-3300।
3: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ ਚਨਾ ਭਟੂਰਾ ਬਾਏ 1 ਗੇਟ 1 ਫ੍ਰੀ ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99 ਸਬਜ਼ੀ ਮਾਰਕੀਟ ਓਪਨ 24/7 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
6: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055
7: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
8: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
7: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
8: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ
9: ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ

0: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਜੀ ਖਬਰਾਂ ਅੱਜ ਦੀਆਂ ਸ਼ੁਰੂ ਕਰਦੇ ਆ। ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਇਸ ਵੇਲੇ ਜੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ। ਰਮੇਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ।
1: ਰੁਪਿੰਦਰ ਜੀ ਸ਼ੁਕਰੀਆ ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਜੀ। ਰਮੇਸ਼ ਜੀ ਤੇ ਖਬਰਾਂ ਜੀ ਸ਼ੁਰੂ ਕਰੀਏ ਤੇ ਅੱਜ ਦੀ ਜੋ ਤਾਜ਼ਾ ਖਬਰ ਹੈ ਜੀ, ਖਬਰ ਹੈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦੀ ਆਸ ਰਮੇਸ਼ ਜੀ ਬੱਝੀ ਹੋਈ ਹੈ ਜੀ, ਕੀ ਖਾਸ ਰਿਪੋਰਟ ਹੈ?
1: ਰੁਪਿੰਦਰ ਜੀ ਜਗਤਾਰ ਸਿੰਘ ਹਵਾਰਾ ਪੰਜਾਬ ਦੇ ਵਿੱਚ ਇੱਕ ਬੜਾ ਚਰਚਿਤ ਨਾਮ ਹੈ
0: ਜੀ।
1: 29 ਸਾਲ ਹੋ ਗਏ ਜੇਲ੍ਹ ਵਿੱਚ ਬੰਦ ਹੈ। ਇਹ ਉਹ ਜਗਤਾਰ ਸਿੰਘ ਹਵਾਰਾ ਆ ਜਿਸਨੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਯੋਜਨਾ ਦਾ ਜਿਹੜਾ ਮੁੱਖ ਦੋਸ਼ੀ ਉਹਨਾਂ ਵਿੱਚੋਂ ਇੱਕ ਹੈ ਜਗਤਾਰ ਸਿੰਘ ਹਵਾਰਾ। ਜਦੋਂ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਜਿਸ ਅਗਸਤ ਮਹੀਨੇ ਚ ਹੁਣ ਅਸੀਂ ਬੈਠੇ ਹਾਂ ਉਸੇ ਅਗਸਤ ਮਹੀਨੇ ਦੀ 31 ਤਰੀਕ ਨੂੰ ਸੰਨ 1995 ਦੇ ਵਿੱਚ ਹੋਇਆ ਸੀਗਾ। ਪੰਜਾਬ ਹਰਿਆਣਾ ਜਿਹਨੂੰ ਆਪਾਂ ਸਿਵਲ ਸਕੱਤਰਤ ਆਖਦੇ ਹਾਂ, ਸੈਕਟਰੀਏਟ ਆਖਦੇ ਹਾਂ, ਉੱਥੇ ਇੱਕ ਬੰਬ ਧਮਾਕੇ ਦੇ ਵਿੱਚ ਮਨੁੱਖੀ ਬੰਬ ਬਣ ਕੇ ਦਿਲਾਵਰ ਸਿੰਘ ਤੇ ਹੋਰਾਂ ਨੇ ਇੱਕ ਯੋਜਨਾ ਦੇ ਨਾਲ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ ਉਸਦਾ ਕਤਲ ਕੀਤਾ ਸੀ
0: ਜੀ।
1: ਇਹ ਗੱਲ 31 ਅਗਸਤ 1995 ਦੀ ਹੈ। ਉਸ ਤੋਂ ਬਾਅਦ ਥੋੜੇ ਕੁ ਸਮੇਂ ਬਾਅਦ ਜਗਤਾਰ ਸਿੰਘ ਹਵਾਰਾ ਦਸੰਬਰ ਮਹੀਨੇ ਚ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ, ਉਸੇ ਸਾਲ ਦੀ ਗੱਲ ਹੈ। ਗ੍ਰਿਫ਼ਤਾਰੀ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਨੂੰ ਫਾਂਸੀ ਦੀ ਸਜ਼ਾ ਵੀ ਹੁੰਦੀ ਹੈ। ਫਾਂਸੀ ਦੀ ਸਜ਼ਾ ਖੈਰ ਉਮਰ ਕੈਦ ਵਿੱਚ ਬਾਅਦ ਵਿੱਚ ਤਬਦੀਲ ਹੋ ਗਈ, ਕਿਉਂਕਿ 2007 ਵਿੱਚ ਉਹਨੂੰ ਹਵਾਰਾ ਨੂੰ ਮੌਤ ਦੀ ਸਜ਼ਾ ਤੇ ਫਿਰ 2010 ਵਿੱਚ ਕਹਿੰਦੇ ਆ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ। ਹੁਣ ਗੱਲ ਇਹ ਆ ਕਿ ਗ੍ਰਿਫ਼ਤਾਰੀ ਸੰਨ 1995 ਚ ਹੋ ਗਈ ਤੇ 1995 ਤੋਂ ਲੈ ਕੇ ਹੁਣ 2026 ਲਗਭਗ 7 ਮਹੀਨੇ ਪੂਰੇ ਬੀਤ ਕੇ 8ਵਾਂ ਮਹੀਨਾ ਚੱਲਦਾ ਆ ਤੇ ਤੁਸੀਂ ਆਪ ਵੇਖ ਲਓ ਸਾਲਾਂ ਵਧੀ ਸਮਾਂ, 3 ਦਹਾਕੇ ਨੂੰ ਢੁੱਕ ਗਏ, 3 ਦਹਾਕੇ ਹੋ ਗਏ ਔਰ 3 ਦਹਾਕਿਆਂ ਚ ਜਗਤਾਰ ਸਿੰਘ ਹਵਾਰਾ ਜਿਹੜਾ ਪਹਿਲੀ ਵਾਰ ਜਿਸਨੇ ਪਰੋਲ ਮੰਗੀ ਕਿ ਮੈਨੂੰ ਪਰੋਲ ਚਾਹੀਦੀ ਹੈ। ਤੇ ਮੈਂ ਬੀਤੇ ਦਿਨਾਂ ਚ ਇੱਕ ਇੱਥੇ ਰਿਪੋਰਟ ਸਾਂਝੀ ਕੀਤੀ ਸੀ ਕਿ ਦਿੱਲੀ ਦੀ ਜੇਲ੍ਹ ਚ ਬੰਦ ਹੈ ਇਸ ਵੇਲੇ ਜਗਤਾਰ ਸਿੰਘ ਹਵਾਰਾ। ਦਿੱਲੀ ਵਾਲੇ ਕਹਿੰਦੇ ਜੀ ਫੈਸਲਾ ਚੰਡੀਗੜ੍ਹ ਕਰੇਗਾ, ਚੰਡੀਗੜ੍ਹ ਦੇ ਵਿੱਚ ਕਿਉਂਕਿ ਪਰਚਾ ਦਰਜ ਹੈ। ਚੰਡੀਗੜ੍ਹ ਵਾਲੇ ਕਹਿੰਦੇ ਪੰਜਾਬ ਦੀ ਸਰਕਾਰ ਕਰੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਕਤਲ ਹੋਇਆ। ਪੰਜਾਬ ਵਾਲੇ ਕਹਿੰਦੇ ਦਿੱਲੀ ਕਰੇਗੀ, ਭਾਵ ਕਿ ਦਿੱਲੀ ਚੰਡੀਗੜ੍ਹ ਦੀਆਂ ਘੁੰਮਣ ਘੇਰੀਆਂ ਚ ਜਗਤਾਰ ਸਿੰਘ ਹਵਾਰਾ ਦੀ ਪਰੋਲ ਤੇ ਦੇਣੀ ਛੱਡੋ, ਇਹ ਪਤਾ ਹੀ ਨਹੀਂ ਕਿ ਦੇਵੇਗਾ ਕੌਣ। ਅਦਾਲਤਾਂ ਚ ਗੱਲ ਗਈ, ਅਦਾਲਤਾਂ ਨੇ ਹੁਕਮ ਕਰ ਦਿੱਤੇ। ਮੈਂ ਬੀਤੇ ਦਿਨਾਂ ਚ ਅਦਾਲਤਾਂ ਦੀ ਵੀ ਗੱਲ ਕੀਤੀ ਸੀ, ਕੋਈ ਹੁਕਮ ਏਦਾਂ ਦੇ ਆ
0: ਜੀ,
1: ਇੰਨੇ ਕੁ ਪਚੀਦਾ ਹੁਕਮ ਹੈ ਕਿ ਜੇ ਕਿਤੇ ਮਾੜਾ ਮੋਟਾ ਵੀ ਵਿੱਚੋਂ ਇੱਧਰ ਉੱਧਰ ਦੀ ਗੱਲ ਹੋ ਗਈ ਤੇ ਉਹ ਵੀ ਗੱਲ ਲਟਕ ਜਾਣੀ। ਖੈਰ ਇੱਕ ਚੰਗੀ ਖਬਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਆਸ ਵੱਜੀ ਹੈ
0: ਜੀ।
1: ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਰਾਜਪਾਲ ਨੂੰ ਖਤ ਲਿਖਿਆ, ਚਿੱਠੀ ਲਿਖੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਆ ਔਰ ਪੁਰਜ਼ੋਰ ਬੇਨਤੀ ਕੀਤੀ ਆ ਕਿ ਮਾਨਵੀ ਆਧਾਰ ਤੇ ਜਿਹੜੀ 10 ਦਿਨ ਦੀ ਹੈ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਦਿੱਤੀ ਜਾਵੇ। ਹਾਲਾਂਕਿ ਫੈਸਲਾ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ ਨੇ ਲੈਣਾ ਹੁਣ, ਪਰੰਤੂ ਪੰਜਾਬ ਦੇ ਮੁੱਖ ਮੰਤਰੀ ਨੇ ਚਿੱਠੀ ਲਿਖ ਦਿੱਤੀ ਹੈ। ਕਿਸੇ ਮੁੱਖ ਮੰਤਰੀ ਦੀ ਸਿਫਾਰਿਸ਼ ਇਹੋ ਜਿਹੇ ਮਸਲਿਆਂ ਚ ਮੰਨੀ ਜਾਂਦੀ ਕਿ ਲਗਭਗ ਗਲਤ ਹੈ, ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਆਪਣੇ ਖਤ ਵਿੱਚ ਜਿੱਥੇ ਮਾਨਵੀ ਆਧਾਰ ਤੇ ਮਨੁੱਖੀ ਹਮਦਰਦੀ ਦੇ ਆਧਾਰ ਤੇ, ਕਿਉਂਕਿ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਬਜ਼ੁਰਗ ਅਵਸਥਾ ਚ ਹੈ, ਬਹੁਤ ਢਿੱਲੇ ਮੱਠੇ ਹੈ, 29 ਸਾਲ ਹੋ ਗਏ ਪੁੱਤ ਨੂੰ ਵੇਖਿਆ ਤੇ 29 ਸਾਲਾਂ ਬਾਅਦ ਮਾਂ ਵੀ ਵੇਖਣਾ ਚਾਹੁੰਦੀ ਹੈ, ਪੁੱਤ ਵੀ ਵੇਖਣਾ ਚਾਹੁੰਦਾ ਹੈ
0: ਜੀ,
1: ਹੈ ਉਹ ਇਸ ਵੇਲੇ ਬਹੁਤ ਬਿਮਾਰ ਹੈ ਔਰ ਉਸ ਆਧਾਰ ਦੇ ਉੱਪਰ ਆਮ ਤੌਰ ਤੇ ਜੇ ਮੈਂ ਭਾਰਤੀ ਕਾਨੂੰਨ ਦੀ ਗੱਲ ਕਰਾਂ ਤੇ ਪਰੋਲ ਮਿਲ ਜਾਂਦੀ ਹੈ, ਪਰੰਤੂ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਨਹੀਂ ਦਿੱਤੀ ਜਾ ਰਹੀ। ਲਗਾਤਾਰ ਕਾਨੂੰਨੀ ਘੁੰਡੀਆਂ ਚ ਲਟਕ ਕੇ ਰਹਿ ਗਈ, ਪਹਿਲੀ ਵਾਰ ਮੰਗੀ ਤੇ ਉਹ ਵੀ ਕਹਿੰਦੇ ਨਾ ਜੀ ਦਿੱਲੀ ਫੈਸਲਾ ਕਰੂ, ਦਿੱਲੀ ਕਹਿੰਦਾ ਚੰਡੀਗੜ੍ਹ ਫਲਾਨਾ ਕਰੇਗਾ। ਹੁਣ ਉਹਦੇ ਦੌਰਾਨ ਜਦੋਂ ਅਦਾਲਤ ਨੇ ਕਹਿ ਦਿੱਤਾ ਕਿ ਭਾਈ ਫੈਸਲਾ ਜਿਹੜਾ ਮਰਜ਼ੀ ਕਰੋ ਪਰ ਕਰੋ, ਤੇ ਉਹਦੇ ਵਿੱਚ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀ ਸਿਫਾਰਿਸ਼ ਕੀਤੀ ਔਰ ਜਲਦ ਤੋਂ ਜਲਦ 10 ਦਿਨ ਦੀ ਪਰੋਲ ਦੀ ਬੇਨਤੀ ਕੀਤੀ ਹੈ ਰਾਜਪਾਲ ਨੂੰ, ਇਹ ਇੱਕ ਵੱਡੀ ਆਸ ਹੈ। ਹਾਲਾਂਕਿ ਫੈਸਲਾ ਰਾਜਪਾਲ ਨੇ ਲੈਣਾ ਹੈ, ਗੁਲਾਬ ਚੰਦ ਕਟਾਰੀਆ ਨੇ ਲੈਣਾ ਹੈ, ਦੂਜੇ ਪਾਸੇ ਮੈਂ ਤੇ ਨਾਲ ਇਹ ਵੀ ਦੱਸਦਾ ਕਿ ਪੰਜਾਬ 'ਚ ਕਿਉਂਕਿ ਇਹੋ ਜਿਹੇ ਮਸਲੇ ਸਿਆਸੀ ਮਸਲੇ ਵੀ ਹੁੰਦੇ ਆ ਤੇ ਸਿਆਸਤ ਵੀ ਸ਼ੁਰੂ ਹੋ ਗਈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਸ਼ੁਰੂ ਕਰਤਾ ਕਿ ਇਹ ਮੁੱਖ ਮੰਤਰੀ ਉਹ ਹੈ ਜਿਹੜਾ ਪਹਿਲਾਂ ਪਰੋਲ ਦਿੰਦਾ ਨਹੀਂ ਸੀ, ਹੁਣ ਪਰੋਲ ਦੀ ਸਿਫਾਰਿਸ਼ ਕਰ ਰਿਹਾ, ਸਾਰਾ ਕੁਛ ਵੋਟਾਂ ਦੀ ਖਾਤਰ ਹੈ, ਵੋਟਾਂ ਦੇ ਲਈ ਹੈ ਕਿਉਂਕਿ ਵੋਟਾਂ ਸਿਰ ਤੇ ਖੜੀਆਂ। ਤੇ ਉਸ ਵੇਲੇ ਮੇਰੇ ਵਰਗੇ ਪੱਤਰਕਾਰ ਦੇ ਦਿਮਾਗ 'ਚ ਝਟਪਟ ਗੱਲ ਆਉਂਦੀ ਕਿ ਠੀਕ ਹੈ ਭਗਵੰਤ ਮਾਨ ਹੋ ਸਕਦਾ ਸਿਆਸਤ ਕਰਦਾ ਹੋਵੇ, ਹੋ ਸਕਦਾ ਅਸੀਂ ਇਨਕਾਰ ਨਹੀਂ ਕਰਦੇ, ਪਰੰਤੂ ਚਲੋ ਸਿਆਸਤ ਤੇ ਕਰ ਰਿਹਾ ਇਸ ਮਸਲੇ ਤੇ, ਤੁਸੀਂ ਲੰਬਾ ਸਮਾਂ ਸਰਕਾਰ 'ਚ ਰਹੇ ਹੋ, ਤੁਸੀਂ ਸਿਆਸਤ ਵੀ ਨਹੀਂ ਕੀਤੀ ਇਸ ਮਸਲੇ ਤੇ, ਤੁਸੀਂ ਜਰਾ ਜਿੰਨੀ ਵੀ ਇੱਧਰ ਪ੍ਰਵਾਹ ਨਹੀਂ ਕੀਤੀ ਬੰਦੀ ਸਿੰਘਾਂ ਦੇ ਮਸਲੇ ਤੇ, ਤੁਸੀਂ 10 ਸਾਲ ਲਗਾਤਾਰ ਰਾਜ ਰਹੇ, ਇੱਕੜ ਦੁੱਕੜ ਤੇ ਚਲੋ ਕਈ ਵਾਰ ਆਏ, ਔਰ ਕੇਂਦਰ ਦੇ ਵਿੱਚ ਤੁਹਾਡੀ ਭਾਈਵਾਲਤਾ ਰਹੀ, ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੇ ਜਿਹੜੇ ਸਿਆਸੀ ਪਤਾਵਾਂ ਸੀ ਉਹਦੇ ਗੋਡੇ ਹੱਥ ਲਾਉਂਦਾ ਸੀ, ਤੁਸੀਂ ਲੈ ਕੇ ਕੀ ਆਏ ਹੋ, ਜਾਂ ਉਹ ਆਪਣੀ ਨੂੰਹ ਦੇ ਲਈ ਉੱਥੋਂ ਮੰਤਰੀਸ਼ਿਪ ਲਿਆਉਂਦਾ ਰਿਹਾ ਤੇ ਜਾਂ ਆਪਣੇ ਲਈ ਕੁਛ ਨਾ ਕੁਛ ਹੋਰ ਲਿਆਉਂਦਾ ਰਿਹਾ, ਨਿੱਜੀ ਤੌਰ ਤੇ ਪੰਜਾਬ ਲਈ ਤੇ ਕੁਛ ਨਹੀਂ ਲਿਆਉਂਦਾ। ਤੇ ਜੇ ਪੰਜਾਬ ਦਾ ਮੁੱਖ ਮੰਤਰੀ ਅੱਜ ਭੋਰਾ ਕੁਸਨੇ ਮੋੜਾ ਕੱਟਿਆ, ਠੀਕ ਹੈ, ਮੈਂ ਇਸ ਗੱਲ ਤੋਂ ਕਦੇ ਇਨਕਾਰੀ ਨਹੀਂ ਕਿ ਸਿਆਸੀ ਲੋਕ ਸਿਆਸਤ ਵੇਖਦੇ ਆ, ਵੋਟਾਂ ਵੇਖਦੇ ਆ, ਪਰੰਤੂ ਜੇ ਜਗਤਾਰ ਸਿੰਘ ਹਵਾਰਾ ਨੂੰ 10 ਦਿਨ ਦੀ ਪਰੋਲ ਮਿਲਦੀ ਹੈ, ਮੈਂ ਸਮਝਦਾ ਕਿ ਮਾਤਾ ਉਹਨਾਂ ਦੀ ਜ਼ਿੰਦਗੀ ਦੇ ਜਿਸ ਪੜਾਅ ਵਿੱਚ ਹੈ, ਉਸ ਪੜਾਅ ਵਿੱਚ ਇੱਕ ਮਾਤਾ ਤੇ ਇੱਕ ਪੁੱਤਰ ਦਾ ਮੇਲ ਜਿਹੜਾ ਹੈਗਾ ਉਹ ਬਹੁਤ ਵੱਡੀ ਗੱਲ ਹੋਵੇਗੀ। ਮੈਂ ਤੇ ਇਹੀ ਕਹਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਭਾਵੇਂ ਸਿਆਸਤ ਕੀਤੀ ਹੈ, ਪਰੰਤੂ ਥੋੜੀ ਜਿਹੀ ਕਹਿ ਸਕਦੇ ਕਿ ਚੱਜ ਦੀ ਸਿਆਸਤ ਕੀਤੀ ਹੈ, ਲੋਕ ਪੱਖੀ ਕੀਤੀ ਹੈ, ਸਿਆਸਤ ਦੂਜੀਆਂ ਪਾਰਟੀਆਂ ਵੱਲੋਂ ਕਰਨੀ ਸੁਭਾਵਿਕ ਹੈ। ਬਾਕੀ ਹੁਣ ਉਮੀਦ ਹੈ ਕਿ ਜਗਤਾਰ ਸਿੰਘ ਹਵਾਰਾ ਭਾਵੇਂ ਸ਼ਰਤਾਂ ਤਹਿਤ ਹੀ ਆਉਣਗੇ, ਪਰੋਲ ਤੇ ਜ਼ਰੂਰ ਬਾਹਰ ਆਉਣਗੇ।
0: ਜੀ ਰਮੇਸ਼ ਜੀ, ਤੇ ਇਸ ਦੇ ਨਾਲ ਹੀ ਰਮੇਸ਼ ਜੀ ਗੱਲ ਹੁਣ ਥੋੜ੍ਹੀ ਸਿਆਸਤ ਦੀ ਅੱਗੇ ਤੋਰੀਏ ਅਤੇ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਕਰਾਂਗੇ। ਅਤੇ ਇਸ ਤੋਂ ਬਾਅਦ ਰਮੇਸ਼ ਜੀ ਕਿਤੇ ਨਾ ਕਿਤੇ ਜਦੋਂ ਇਹ ਸਰਗਰਮ ਨੇ ਅਤੇ ਵਾਰਿਸ ਪੰਜਾਬ ਪਾਰਟੀ ਵੀ ਸਰਗਰਮ ਹੋਈ ਹੈ, ਅਤੇ ਦੂਸਰੇ ਪਾਸੇ ਸੁਖਬੀਰ ਬਾਦਲ 'ਤੇ ਖਬਰ ਹੈ, ਪ੍ਰਧਾਨ ਮੰਤਰੀ ਦੀ ਜੱਫੀ ਵੀ ਕਾਫੀ ਚਰਚੇ ਦੇ ਵਿੱਚ ਆਈ ਹੈ। ਰਮੇਸ਼ ਜੀ ਕੀ ਖਾਸ ਰਿਪੋਰਟ ਹੈ?
1: ਦੇਖੋ ਰੁਪਿੰਦਰ ਜੀ, ਪ੍ਰਧਾਨ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਮੁਲਾਕਾਤ ਹੈ ਇਹ ਵੈਸੀ ਬਹੁਤ ਸੁਰਖੀਆਂ ਚ
0: ਜੀ,
1: ਔਰ ਉਸ ਮੁਲਾਕਾਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਮਸਲੇ ਚ ਡਟ ਜਾਣਾ ਜਿਸ ਮਸਲੇ ਦਾ ਉਹ ਦੋ ਮਹੀਨਾ ਪਹਿਲਾਂ ਤੱਕ ਵਿਰੋਧ ਕਰਦੇ ਰਹੇ ਆ ਡਟ ਕੇ, ਔਰਤਾਂ ਦੇ ਰਾਖਵੇਂ ਕਰਨ ਦੇ ਢੰਗ ਦਾ ਤੇ ਹੱਦਬੰਦੀ ਦਾ ਅਕਾਲੀ ਦਲ ਵਿਰੋਧ ਕਰਦਾ ਰਿਹਾ। ਅਕਾਲੀ ਦਲ ਕਹਿੰਦਾ ਸੀ ਭਾਜਪਾ ਦਾ ਜਾਲ ਹੈ ਉਹ ਜਿਹੜੀ ਹੱਦਬੰਦੀ, ਤੇ ਅੱਜ ਉਹੀਓ ਅਕਾਲੀ ਦਲ ਉਸ ਮੁਲਾਕਾਤ ਤੋਂ ਬਾਅਦ ਪੰਜਾਬ ਵਿੱਚ ਆ ਕੇ ਤੁਰੰਤ ਮੀਟਿੰਗ ਕਰਕੇ ਕਹਿੰਦਾ ਜੀ ਤੇ ਕਾਨੂੰਨ ਹੀ ਬੜਾ ਵਧੀਆ, ਬਹਿਲਾਵਾਂ ਦਾ ਰਾਖਵਾਂ ਕਰਨ ਹੋਣਾ ਚਾਹੀਦਾ ਦੇਸ਼ ਦੀ ਲੋਕ ਸਭਾ ਦੇ ਵਿੱਚ, ਹੱਦਬੰਦੀ ਵੀ ਹੋਣੀ ਚਾਹੀਦੀ ਹੈ, ਭਾਜਪਾ ਨੂੰ ਜਲਦੀ ਬਿੱਲ ਲਿਆਉਣਾ ਚਾਹੀਦਾ ਤੇ ਬੇਲੀ ਬਹੁਤ ਵਧੀਆ ਹੈ, ਜਿਹੜਾ ਅਕਾਲੀ ਦਲ ਹੈ ਤੇ ਇਹਦੇ ਹੱਕ ਵਿੱਚ ਹੈ। ਸੋਲੇ ਗਾਉਣ ਲੱਗ ਪਿਆ ਅਕਾਲੀ ਦਲ ਉਸ ਕਾਨੂੰਨ ਦੇ, ਜਿਵੇਂ ਸ਼ੁਰੂਆਤੀ ਦੌਰ ਚ ਯਾਦ ਹੋਵੇਗਾ ਖੇਤੀ ਕਾਨੂੰਨਾਂ ਦੇ ਸੋਲੇ ਗਾਏ ਸੀ ਅਕਾਲੀ ਦਲ ਨੇ। ਹੁਣ ਜਿਹੜਾ ਮੁੱਖ ਮੰਤਰੀ ਪੰਜਾਬ ਦਾ, ਉਹਦਾ ਪਿਤਾ ਸਾਬਕਾ ਮੁੱਖ ਮੰਤਰੀ ਔਰ ਭਾਰਤੀ ਜਨਤਾ ਪਾਰਟੀ ਦੇ ਬੜੇ ਨੇੜਲਾ, ਤੇ ਜਦੋਂ ਹੁਣ ਜੱਫੀ ਉਸਦੇ ਪੁੱਤਰ ਨੂੰ ਪਈ ਹੋਵੇ ਸੁਖਬੀਰ ਸਿੰਘ ਬਾਦਲ ਨੂੰ, ਤੇ ਚਰਚਾ ਚ ਆਉਣੀ ਆਉਣੀ ਹੈ। ਉਹ ਜੱਫੀ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਕਹਿੰਦੇ ਆ ਕਿ ਪ੍ਰਧਾਨ ਮੰਤਰੀ ਦੇ ਨਾਲ ਜਾ ਕੇ ਜਦੋਂ ਸੁਖਬੀਰ ਸਿੰਘ ਬਾਦਲ ਨੇ ਜੱਫੀ ਪਾ ਲਈ ਤੇ ਕਹਿੰਦੇ ਆ ਪ੍ਰਧਾਨ ਮੰਤਰੀ ਨੇ ਇੱਕ ਸ਼ਬਦ ਬੋਲਿਆ ਤੇ ਉਹ ਸ਼ਬਦ ਇਹ ਸੀ ਕਿ ਸੁਖਬੀਰ ਇਹ ਹੁਣ ਜੱਫੀ ਖੁੱਲਣ ਨਹੀਂ ਦੇਣੀ, ਇਹ ਜੱਫੀ ਹੁਣ ਪੱਕੀ ਜੱਫੀ ਮੰਨਣੀ ਹੈ। ਤੇ ਸਿਆਸੀ ਲੀਡਰਾਂ ਦੀ ਜੱਫੀ ਉਹ ਜੱਫੀਆਂ ਨਹੀਂ ਹੁੰਦੀਆਂ, ਇਹ ਸਿਆਸੀ ਜੱਫੀਆਂ ਹੁੰਦੀਆਂ ਨੇ
0: ਜੀ,
1: ਜਿਹਨੂੰ ਆਪਾਂ ਗੱਠਜੋੜ ਕਹਿ ਰਹੇ ਹਾਂ। ਆ ਤੁਸੀਂ 2 ਦਿਨ ਤੋਂ ਨੋਟ ਕੀਤਾ ਹੋਵੇਗਾ ਅਕਾਲੀ ਦਲ ਦੇ ਲੀਡਰ ਸਿੱਧਾ ਜਿਹਾ ਹੀ ਕਹਿਣ ਲੱਗ ਪਿਆ ਜੀ ਸਾਨੂੰ ਤੇ ਇਤਰਾਜ਼ ਹੀ ਨਹੀਂ, ਸਾਡਾ ਹੇਠਲਾ ਕਾਡਰ ਕਹਿੰਦਾ ਜੇ ਗੱਠਜੋੜ ਹੋ ਜੇ ਤੇ ਕੋਈ ਵੱਡੀ ਗੱਲ ਹੀ ਨਹੀਂ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਹਿੰਦੇ ਸੀ 117 ਸੀਟਾਂ ਤੇ ਚੋਣ ਲੜਨੀ ਹੈ, ਉਹਨਾਂ ਦੇ ਵੀ ਮੂੰਹ ਸੀਤੇ ਗਏ ਆ, ਉਹ ਵੀ ਚੁੱਪ ਕਰਕੇ ਬਹਿ ਗਏ। 117 ਵਾਲੇ ਕਹਿੰਦੇ ਜਿਹੜੇ ਇਕੱਲੇ ਚੋਣ ਲੜਨੀ ਹੈ, ਕਿਉਂਕਿ ਮੇਰੇ ਵਰਗੇ ਪੱਤਰਕਾਰ ਤੇ ਕਈ ਵਾਰ ਗੱਲ ਕਹਿ ਚੁੱਕੇ ਕਿ ਇਕੱਲਿਆਂ ਨਾ ਗੁਜ਼ਾਰਾ ਭਾਜਪਾ ਦਾ ਹੋਣਾ ਨਾ ਹੋਣਾ ਬਾਦਲਾਂ ਦਾ
0: ਜੀ,
1: ਗੁਜ਼ਾਰਾ ਤੇ ਹੋਣਾ ਰਲ ਮਿਲ ਕੇ, ਤੇ ਗੱਲ ਉਹਨਾਂ ਨੂੰ ਵੀ ਇਹ ਸਮਝ ਹੈ। ਹੁਣ ਜਦੋਂ ਇਹ ਸਾਰਾ ਕੁਛ ਇਸ ਵੇਲੇ ਚਰਚਾ ਚ ਆ ਗਿਆ
0: ਜੀ,
1: ਜਦੋਂ ਇੱਕ ਪਾਸੇ ਅਕਾਲੀ ਭਾਜਪਾ ਗੱਠਜੋੜ ਤੇ ਚਰਚੇ ਹੈ, ਦੂਜੇ ਪਾਸੇ ਜਿਸ ਦਲ ਦਾ ਤੁਸੀਂ ਜ਼ਿਕਰ ਕੀਤਾ ਹੈ ਪੋਲੀਟੀਕਲ ਦਲ ਦਾ ਪਾਰਟੀ ਦਾ ਵਾਰਸ ਪੰਜਾਬ ਦੇ ਅਕਾਲੀ ਦਲ ਵਾਰਸ ਪੰਜਾਬ, ਹੁਣ ਅਕਾਲੀ ਦਲ ਵਾਰਸ ਪੰਜਾਬ ਦੇ ਆਉਣ ਵਾਲੇ ਸਮੇਂ ਚ ਸਿਆਸੀ ਤੌਰ ਤੇ ਕਿਸੇ ਨਾਲ ਗੱਠਜੋੜ ਕਰਦਾ ਜਾਂ ਨਹੀਂ ਕਰਦਾ, ਇੱਥੇ ਕਿਆ ਸਰ ਆਈਆਂ ਹੀ ਨੇ। ਕਹਿਣ ਵਾਲੇ ਤੇ ਇਹ ਵੀ ਕਹਿੰਦੇ ਆ ਕਿ ਹੋ ਸਕਦਾ ਕਿ ਪੰਜਾਬ ਦੇ ਸਾਰੇ ਅਕਾਲੀ ਦਲ ਇਕੱਠੇ ਹੋ ਕੇ ਭਾਜਪਾ ਦੇ ਨਾਲ ਗੱਠਜੋੜ ਕਰ ਲੈਣ, ਪਰੰਤੂ ਅਜੇ ਤੱਕ ਤੇ ਇਹ ਸੁਰਖੀਆਂ ਕੇਵਲ ਤੇ ਕੇਵਲ ਕਿਆਸ ਰਾਈਆਂ ਨੇ, ਆਪਣਾ ਆਪਣਾ ਢੰਗ ਹੈ, ਇਹ ਤੇ ਸਮਾਂ ਦੱਸੇਗਾ। ਪਰੰਤੂ ਅੱਜ ਦੇ ਸਮੇਂ ਦੀ ਗੱਲ ਕਰਾਂ ਤੇ ਵਾਰਸ ਪੰਜਾਬ ਦੀ ਜਥੇਬੰਦੀ ਵਾਲੇ ਪਾਸਿਓਂ ਮਨਪ੍ਰੀਤ ਤੇ ਅਲੀ ਨੇ ਬੜਾ ਸਿੱਧਾ ਤੇ ਸਾਫ਼ ਇਹ ਗੱਲ ਕਹੀ ਹੈ ਕਿ ਅਕਾਲੀ ਭਾਜਪਾ ਗੱਠਜੋੜ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਕਾਲੀ ਕਹਿੰਦੇ ਅਕਾਲੀ ਭਾਜਪਾ ਗੱਠਜੋੜ ਨਾਲ ਸਾਨੂੰ ਕੋਈ ਫਰਕ ਨਹੀਂ, ਅਸੀਂ ਤੇ ਆਪਣੀ ਚਾਲੇ ਚਲੇ ਆ। ਔਰ ਜਿਹੜੇ ਲੀਡਰ ਨੂੰ ਅੰਮ੍ਰਿਤਪਾਲ ਦੀ ਅਗਵਾਈ ਮਨਜ਼ੂਰ ਹੈ, ਜਿਹੜੇ ਵਿਅਕਤੀ ਅੰਮ੍ਰਿਤਪਾਲ ਨੂੰ ਆਗੂ ਮੰਨਦੇ ਆ, ਉਹ ਸਾਡੀ ਪਾਰਟੀ ਚ ਆ ਸਕਦੇ ਆ, ਇਹ ਅੱਜ ਦੀ ਗੱਲ ਹੈ। ਔਰ ਉਸ ਵੇਲੇ ਗੱਲ ਕਹੀ ਜਦੋਂ ਅਕਾਲੀ ਦਲ ਦਾ ਇੱਕ ਸਾਬਕਾ ਵਿਧਾਇਕ ਹੈ ਰਜਿੰਦਰ ਸਿੰਘ ਸੰਧਲ, ਉਹ ਅੱਜ ਵਾਰਸ ਪੰਜਾਬ ਵਿੱਚ ਸ਼ਾਮਿਲ ਹੋਇਆ ਤੇ ਵਾਰਸ ਪੰਜਾਬ ਦੇ ਵਿੱਚ ਮਨਪ੍ਰੀਤ ਅਲੀ ਹੁਣੀ ਮੁੱਖ ਭੂਮਿਕਾ ਅੱਜ ਦੇ ਸਮੇਂ ਅਦਾ ਕਰ ਰਹੇ ਹੈ, ਮੁੱਖ ਲੀਡਰ ਆ ਉਸ ਪਾਰਟੀ ਦੇ। ਉਹ ਕਹਿੰਦੇ ਜੀ ਜੇ ਗੱਠਜੋੜ ਹੁੰਦਾ ਹੈ ਅਕਾਲੀ ਭਾਜਪਾ ਤੇ ਸਾਨੂੰ ਕੋਈ ਫਰਕ ਨਹੀਂ। ਸੋ ਉਹਨਾਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ, ਅਕਾਲੀ ਦਲ ਨੇ ਆਪਣੀਆਂ ਕਰ ਦਿੱਤੀਆਂ, ਕਿੱਥੇ ਕੁ ਜਾ ਕੇ ਬ੍ਰੇਕ ਲੱਗਦੀ ਇਹ ਹੁਣ ਸਮਾਂ ਦੱਸੇਗਾ। ਗੱਠਜੋੜ ਦੇ ਚਰਚੇ ਇਸ ਵੇਲੇ ਪੰਜਾਬ 'ਚ ਖੂਬ ਹੈ
0: ਜੀ ਰਮੇਸ਼ ਜੀ। ਤੇ ਜੀ ਇਸ ਦੇ ਨਾਲ ਹੀ ਅਸੀਂ ਰਮੇਸ਼ ਜੀ ਜ਼ਿਕਰ ਇਹ ਵੀ ਕਰ ਲਈਏ ਜੀ ਕਿ ਤੁਸੀਂ ਜੇਕਰ ਮੂਵ ਹੋਣਾ ਜੀ, ਸ਼ਿਫਟ ਹੋਣਾ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾਣਾ ਜਾਂ ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਤੁਸੀਂ ਮੂਵ ਹੋਣਾ ਤੇ ਤੁਸੀਂ ਐਚ ਕੇ ਮੂਵਰਸ ਨੂੰ ਕਾਲ ਆਪਣੀ ਜ਼ਰੂਰ ਕਰੋ। ਨੰਬਰ 416-524-6604 ਹੈ, 416-524-6704 ਨੰਬਰ ਹੈ, ਜਿੱਥੇ ਜੀ ਗੱਡੀਆਂ ਕਾਰਾਂ ਵੀ ਨਾਲ ਲੈ ਕੇ ਜਾਣੀਆਂ ਤੇ ਉਹ ਵੀ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਹੀ ਨਾਲ ਲੈ ਕੇ ਜਾਣਗੇ। 416-524-6604 ਜੀ ਨੋਟ ਬਿਲਕੁਲ ਰੱਖਣਾ। ਤੇ ਨਾਲ ਹੀ ਮੈਂ ਨੋਟ ਇਹ ਵੀ ਕਰਵਾਵਾਂ ਕਿ ਫਾਰਮ ਵਰਕਰਸ ਦੀ ਭਾਲ ਕਰ ਰਹੇ ਨੇ ਜੀ ਗੁਰਜੋਤ ਜੀ, ਕਿਉਂਕਿ ਫਾਰਮਸ ਦਾ ਕੰਮ ਹੈ, ਖੇਤਾਂ ਦੇ ਵਿੱਚ ਕੰਮ ਹੈ, ਗ੍ਰੀਨ ਹਾਊਸਿਸ ਦਾ ਕੰਮ ਹੈ। ਤੇ 647-5398-5394 ਇਸ ਨੰਬਰ 'ਤੇ ਤੁਸੀਂ ਗੁਰਜੋਤ ਜੀ ਨੂੰ ਇਸ ਬਾਰੇ ਸੰਪਰਕ ਜ਼ਰੂਰ ਜੀ ਕਰ ਸਕਦੇ ਹੋ। ਰਮੇਸ਼ ਜੀ ਗੱਲ ਤੋਰੀਏ ਜੀ ਅੱਗੇ ਜੈਨਜ਼ੀ ਦੀ, ਅਤੇ ਖਬਰ ਹੈ ਜੈਨਜ਼ੀ ਨੇ ਭਾਰਤੀ ਸਿਆਸਤਦਾਨਾਂ ਨੂੰ ਜੀ ਇਹਨਾਂ ਦਿਨਾਂ ਦੇ ਵਿੱਚ ਖੂਬ ਪੜ੍ਹਨੇ ਪਾਇਆ ਜੀ। ਅੱਜ ਦੀ ਕੀ ਖਾਸ ਰਿਪੋਰਟ ਹੈ
1: ਜਪਿੰਦਰ ਜੀ? ਗੱਲ ਇਹ ਹੈ ਕਿ ਜੈਨਜੀ ਤੋਂ ਭਾਵ ਅਸੀਂ ਉਮਰ ਦਾ ਉਹ ਵਰਗ ਮੰਨਦੇ ਹਾਂ ਜਿਹੜਾ ਵਰਗ ਕਹਿ ਸਕਦੇ ਹਾਂ ਕਿ ਜਦੋਂ ਇਹ ਨਵੀਂ ਸਦੀ ਦੀ ਆਰੰਭਤਾ ਹੁੰਦੀ ਹੈ ਕਿ ਉਸ ਕਬੇਲੇ ਜਨਮ ਲੈਂਦੇ ਆ, ਭਾਵ ਕਿ 1997-98 ਚ ਤੇ 2012 ਤੱਕ ਜਿਹਨਾਂ ਨੇ ਜਨਮ ਲਿਆ
0: ਜੀ।
1: ਅੱਜ ਦੇ ਸਮੇਂ ਦੀ ਗੱਲ ਕਰੀਏ ਤੇ ਜਿਹੜੇ ਜਿਹਨਾਂ ਨੂੰ ਆਪਾਂ ਜਵਾਨ ਆਖਦੇ ਹਾਂ, ਕੋਈ 18 ਸਾਲ ਦਾ ਹੋਵੇ,

0: ਜੰਤਰ ਮੰਤਰ ਚ ਇੱਕ ਅੰਦੋਲਨ ਦੇਖਿਆ ਔਰ ਉਹ ਭਾਰਤ ਜਿੱਥੇ ਭਾਜਪਾ ਸਰਕਾਰ ਆਪਣੀ ਮਰਜ਼ੀ ਤੋਂ ਬਿਨਾਂ ਦਿੱਲੀ ਚ ਕਿਸੇ ਨੂੰ ਪੈਰ ਨਹੀਂ ਧਰਨ ਦਿੰਦੀ। ਉਹ ਜੈਨ ਜੀ ਨੇ ਕਮਾਲ ਕਰ ਦਿੱਤੀ। ਪਹਿਲੀ ਵਾਰ ਹੋਇਆ ਕਿ ਇੱਕ ਕੇਂਦਰੀ ਮੰਤਰੀ ਨੂੰ ਝੁਕਣਾ ਪਿਆ, ਸਰਕਾਰ ਨੂੰ ਅਸਤੀਫਾ ਲੈਣਾ ਪੈ ਗਿਆ ਪੇਪਰ ਲੀਕ ਦੇ ਮਸਲੇ ਚ। ਹੁਣ ਉਹ ਜੈਨ ਜੀ ਭਾਰਤ ਵਿੱਚ ਵੀ ਚਰਚਾ ਚ। ਜਿਹੜੇ ਤੁਸੀਂ ਸਿਆਸਤਦਾਨਾਂ ਦੀ ਗੱਲ ਕੀਤੀ ਕਿ ਸਿਆਸਤਦਾਨਾਂ ਨੂੰ ਪੜ੍ਹਨੇ ਪਾ ਦਿੱਤਾ, ਉਹਦਾ ਕਾਰਨ ਜਿਹੜੇ ਭਾਰਤੀ ਸਿਆਸਤ ਦੇ ਜਿਹਨਾਂ ਨੂੰ ਅਸੀਂ ਭਾਰਤੀ ਸਿਆਸਤ ਦੇ ਪੰਡਿਤ ਆਖਦੇ ਹਾਂ, ਜਿਹੜੇ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਮਤਾਂ ਦਿੰਦੇ ਨੇ, ਸਲਾਹਾਂ ਦਿੰਦੇ ਨੇ ਕਿ ਆਹ ਭਾਈ ਇਸ ਗਰੁੱਪ ਤੁਹਾਨੂੰ ਵੋਟਾਂ ਪਾਵੇਗਾ, ਆਹ ਢੰਗ ਦੇ ਨਾਲ ਵੋਟਾਂ ਵਧਣਗੀਆਂ, ਪੰਜਾਬ ਚ ਇਸ ਤਰ੍ਹਾਂ ਕਰੋ ਤੇ ਵੋਟ ਬੈਂਕ ਵਧਣਾ ਹੈ, ਜੰਮੂ ਕਸ਼ਮੀਰ ਚ ਆਹ ਪੱਤਾ ਖੇਲਣਾ ਪਵੇਗਾ, ਉੱਤਰ ਪ੍ਰਦੇਸ਼ ਦੇ ਵਿੱਚ ਆਹ ਪੱਤਾ ਖੇਲਣਾ ਪਵੇਗਾ। ਕਿਉਂਕਿ ਭਾਰਤ ਵਿੱਚ ਇਹ ਗੱਲ ਹੁਣ ਕੋਈ ਲੁਕੀ ਛੁਪੀ ਨਹੀਂ ਹੈ ਕਿ ਇੱਥੇ ਜਾਤ ਤੇ ਧਰਮ ਤੇ ਭਲਾਈ ਸਕੀਮਾਂ ਦੀ ਸਿਆਸਤ ਹੋ ਰਹੀ ਹੈ। ਧਰਮ ਦੇ ਨਾਂ ਤੇ ਵੋਟਾਂ, ਜਾਤ ਦੇ ਨਾਂ ਤੇ ਵੋਟਾਂ ਤੇ ਭਲਾਈ ਸਕੀਮਾਂ, ਭਾਵ ਕਿ ਢੰਗ ਜਿਹੇ ਦੇ ਨਾਲ ਲੋਕਾਂ ਨੂੰ ਜਿਹੜਾ ਲਵਾਉਣੇ ਜਿਹੀਆਂ ਚੀਜ਼ਾਂ ਦੇ ਕੇ, ਲਾਭ ਦੇ ਕੇ ਵੋਟਾਂ ਠੱਗੀਆਂ ਜਾ ਰਹੀਆਂ, ਇਹ ਭਾਰਤ ਦੀ ਸਿਆਸਤ ਹੈ ਅੱਜ ਦੇ ਸਮੇਂ। ਔਰ ਸਭ ਤੋਂ ਵੱਡੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਕਿ ਜੈਨ ਜੀ ਨੇ ਨਾ ਸਿਆਸਤਦਾਨਾਂ ਨੂੰ ਵਕਤ ਪਾਇਆ, ਉਹਦਾ ਕਾਰਨ ਹੀ ਰੁਪਿੰਦਰ ਜੀ ਇਹ ਆ ਕਿ ਭਾਵਾਂ ਭਾਰਤ ਦੇ ਵਿੱਚ ਧਰਮ ਦੀ, ਜਾਤ ਦੀ, ਭਲਾਈ ਸਕੀਮਾਂ ਦੇ ਨਾਂ ਤੇ ਸਿਆਸਤ ਹੋ ਰਹੀ ਹੈ, ਵੋਟਾਂ ਲਈਆਂ ਜਾ ਰਹੀਆਂ। ਪਰੰਤੂ ਜਿਹੜਾ ਇਹ ਜੈਨ ਜੀ ਵਰਗ ਹੈ, ਜਿਹੜਾ ਇਹ ਏਜ ਗਰੁੱਪ ਹੈ
1: ਜੀ,
0: ਇਹ ਤਿੰਨੇ ਚੀਜ਼ਾਂ ਇੱਥੇ ਅਸਰ ਨਹੀਂ ਕਰਦੀਆਂ। ਜਿਹੜਾ ਇੱਕ ਨਵਾਂ ਅੰਕੜਾ ਭਾਰਤੀ ਸਿਆਸੀ ਪੰਡਤਾਂ ਨੇ ਕੱਢ ਕੇ ਮੂਹਰੇ ਰੱਖ ਦਿੱਤਾ, ਕਹਿੰਦੇ ਜੀ ਇਹ ਤਿੰਨੇ ਚੀਜ਼ਾਂ ਇਸ ਏਜ ਤੇ ਕੰਮ ਨਹੀਂ ਕਰਦੀਆਂ, ਨਾ ਉਹਨਾਂ ਦੇ ਉੱਪਰ ਧਰਮ ਅਸਰ ਕਰਦਾ, ਨਾ ਉਹਨਾਂ ਦੇ ਉੱਪਰ ਜਾਤ ਅਸਰ ਕਰਦੀ ਹੈ, ਨਾ ਉਹਨਾਂ ਦੇ ਉੱਪਰ ਇਹ ਭਲਾਈ ਸਕੀਮਾਂ ਅਸਰ ਕਰਦੀਆਂ ਨੇ। ਤੇ ਜਦੋਂ ਇਹ ਤਿੰਨੇ ਚੀਜ਼ਾਂ ਅਸਰ ਨਹੀਂ ਕਰਨਗੀਆਂ ਤੇ ਫਿਰ ਭਾਈ ਪੈ ਗਿਆ ਨਾ ਪੰਗਾ, ਫਿਰ ਕੀ ਕਰਨਗੀਆਂ ਇੱਥੇ ਮਾਮਾ ਧੀਮਾ ਸਤਿਕਾਰ ਯੋਜਨਾ, ਕੀ ਕਰੇਗੀ ਤੁਹਾਡੀ ਆਯੁਸ਼ਮਾਨ ਯੋਜਨਾ, ਕੀ ਕਰੇਗੀ ਤੁਹਾਡੀ ਕਾਵੜ ਯਾਤਰਾ, ਕੀ ਕਰੇਗੇ ਤੁਹਾਡੇ ਨੀਂਹ ਪੱਥਰ ਧਾਰਮਿਕ ਥਾਵਾਂ ਲਈ ਰੱਖੇ, ਕੀ ਕਰੇਗਾ ਜੀ ਤੁਸੀਂ ਕਿੰਨੇ ਸੌ ਸਾਲਾਂ ਕਿਹਨੂੰ ਮਨਾਤਾ, ਨਹੀਂ ਅਸਰ ਕਰਨਾ ਕਿਤੇ ਵੀ। ਔਰ ਇਹ ਗੱਲ ਸਾਰੇ ਪਾਸੇ ਅਸਰ ਕਰਨੀ, ਇਕੱਲਾ ਪੰਜਾਬ ਨੀ, ਉੱਪਰੋਂ ਸੱਤ ਸੂਬਿਆਂ ਚ ਵੋਟਾਂ ਨੇ ਆਉਂਦੇ ਸਾਲ, ਸੱਤ ਸੂਬੇ ਜਿਹ ਚ ਪੰਜਾਬ ਵੀ ਹੈ, ਉਹ ਸੱਤ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਪੌਂਬਾਰਾਂ ਆ। ਤੇ ਜੇ ਕਿਤੇ ਜੈਨ ਜੀ ਵਾਲਾ ਇਹ ਪੱਤਾ ਅਸਰ ਕਰ ਗਿਆ ਕਿ ਧਰਮ ਵੀ ਵਿੱਚੋਂ ਨਿਕਲ ਗਿਆ, ਜਾਤ ਵੀ ਨਿਕਲ ਗਈ, ਭਲਾਈ ਸਕੀਮ ਵੀ, ਹਾਲਾਂਕਿ ਇੱਥੇ ਮੈਂ ਦੱਸਦਾ ਰੁਪਿੰਦਰ ਜੀ ਕਿ ਜੈਨ ਜੀ ਬਹੁਤ ਵੱਡਾ ਵੋਟ ਬੈਂਕ ਨਹੀਂ, ਇੱਕ ਅੰਸ਼ਕ ਹੀ ਹੈ, ਕਿਉਂਕਿ ਇਹ ਇਸ ਗਰੁੱਪ ਬਹੁਤ ਵੱਡਾ ਵੋਟ ਬੈਂਕ ਨਹੀਂ ਹੈ। ਪਰੰਤੂ ਜਿਹੜੇ ਅੰਕੜੇ ਸਾਹਮਣੇ ਆਏ, ਜਿਹਨਾਂ ਨੂੰ ਮੈਂ ਸਿਆਸੀ ਪੰਡਿਤ ਆਖਦਾ, ਉਹ ਸਿਆਸੀ ਪੰਡਿਤਾਂ ਨੇ ਭਾਰਤ ਦੇ ਕਈ ਸੂਬਿਆਂ ਦੇ ਅੰਕੜੇ ਸਾਹਮਣੇ ਰੱਖੇ, ਚਾਹੇ ਉਹ ਉੱਤਰ ਪ੍ਰਦੇਸ਼ ਹੈ, ਚਾਹੇ ਉਹ ਗੁਜਰਾਤ ਹੈ, ਚਾਹੇ ਉਹ ਪੰਜਾਬ ਹੈ, ਚਾਹੇ ਉਹ ਉੱਤਰਾਖੰਡ ਹੈ, ਚਾਹੇ ਹੋਰ ਹੈ, ਆਹ ਜਿਹੜੇ ਮੈਂ ਚਾਰਾਂ ਦਾ ਨਾਂ ਲਿਆ, ਇੱਥੇ ਵੋਟਾਂ ਨੇ ਆਉਂਦੇ ਬਾਰੇ, ਉਹਦੇ ਵਿੱਚ ਬਹੁਤ ਸਾਰੀਆਂ ਸੀਟਾਂ ਰੁਪਿੰਦਰ ਜੀ, ਜਦੋਂ ਅੱਜ ਤੋਂ 5 ਸਾਲ ਪਹਿਲਾਂ, 4.5 ਸਾਲ ਪਹਿਲਾਂ ਵੋਟਾਂ ਪਈਆਂ
1: ਜੀ,
0: ਬਹੁਤ ਸਾਰੀਆਂ ਸੀਟਾਂ ਕੇਵਲ 5% ਵੋਟਾਂ ਦੇ ਹੇਰ ਫੇਰ ਦੇ ਨਾਲ ਜਿੱਤ ਹੋਈ ਸੀ। 5% ਤੋਂ ਤੇ ਵੱਧ ਹੈ ਜੈਨ ਜੀ
1: ਜੀ,
0: ਤੇ ਜੇ ਜੈਨ ਜੀ ਵਾਲਾ ਪ੍ਰਭਾਵ ਕੰਮ ਕਰ ਗਿਆ ਤੇ ਫਿਰ ਤੇ ਭਾਈ ਤਖ਼ਤ ਤੇ ਪਲਟ ਗਏ, ਚਾਹੇ ਗੱਲ ਉੱਤਰ ਪ੍ਰਦੇਸ਼ ਦੀ ਹੈ, ਚਾਹੇ ਗੱਲ ਗੁਜਰਾਤ ਦੀ ਹੈ, ਚਾਹੇ ਪੰਜਾਬ ਦੀ ਹੈ। ਬਾਕੀ ਇਹ ਨਹੀਂ ਕਿ ਵਕਤ ਇਕੱਲਾ ਭਾਜਪਾ ਨੂੰ ਪਿਆ, ਭਾਜਪਾ ਜਿੰਨੀਆਂ ਸੱਤਾਧਾਰੀ ਹੈ, ਚਾਹੇ ਉਹ ਭਾਜਪਾ ਆ, ਚਾਹੇ ਆਮ ਆਦਮੀ ਪਾਰਟੀ ਹੈ, ਜਿੱਥੇ ਜਿੱਥੇ ਸੱਤਾਧਾਰੀ, ਵਕਤ ਸਾਰਿਆਂ ਨੂੰ ਪੈ ਗਿਆ, ਕਿਉਂਕਿ ਤਖ਼ਤੇ ਉਹਨਾਂ ਦੇ ਪਲਟਣੇ ਆ। ਇਹ ਤੇ ਹੈ ਨਹੀਂ ਕਿ ਅਸੀਂ ਕਹੀਏ ਜੀ ਕਾਂਗਰਸ ਨੇ ਹਾਰੀ ਨੇ ਹਾਰ ਜਾਣਾ, ਕਾਂਗਰਸ ਇੱਥੇ ਤਾਈਓਂ ਸਿਆਸੀ ਤੌਰ ਤੇ ਰੌਲਾ ਪਾ ਰਹੀ ਹੈ, ਕਾਂਗਰਸ ਇੱਥੇ ਇਸ ਵੇਲੇ ਖੂਬ ਇਸ ਮੁੱਦੇ ਨੂੰ ਚੁੱਕ ਰਹੀ, ਕਾਂਗਰਸ ਕਮਲੀ ਥੋੜੋ ਹੈ, ਜਿਹੜੇ ਰਾਹੁਲ ਗਾਂਧੀ ਲਗਾਤਾਰ ਇਸ ਮੁੱਦੇ ਨੂੰ ਚੁੱਕ ਰਹੇ ਹੈ, ਵਿਦਿਆਰਥੀਆਂ ਦੀ ਗੱਲ ਕਰ ਰਹੇ ਹੈ
1: ਜੀ,
0: ਭਾਰਤ ਦੇ ਵਿੱਚ ਉਹਨਾਂ ਨੇ ਆਪਣੇ ਢੰਗ ਦੀ ਵਿਦਿਆਰਥੀਆਂ ਨੂੰ ਜਿਹੜਾ ਉਜਾਗਰ ਕਰਨ ਲਈ, ਵਿਦਿਆਰਥੀਆਂ ਨੂੰ ਮੋਟੀਵੇਟ ਕਰਨ ਲਈ ਲਹਿਰ ਚਲਾਈ ਹੋਈ ਹੈ ਕਾਂਗਰਸ ਨੇ ਵੱਖ ਵੱਖ ਸੂਬਿਆਂ ਚ। ਕੱਲ ਰਾਹੁਲ ਗਾਂਧੀ ਜਾ ਕੇ ਆਏ ਹੈ ਰਾਜਸਥਾਨ ਦੇ ਵਿੱਚ, ਬੀਤੇ ਸਮੇਂ ਚ ਵੱਡਾ ਇਕੱਠ ਕੀਤੇ ਵਿਦਿਆਰਥੀਆਂ ਨੇ। ਹੁਣ ਇਹ ਜਿਹੜਾ ਜੈਨ ਜੀ ਏਜ ਗਰੁੱਪ ਹੈ, ਇਹਨੇ ਸਿਆਸੀ ਲੋਕਾਂ ਨੂੰ ਵਕਤ ਪਾ ਦਿੱਤਾ ਹੈ, ਕਿਉਂਕਿ ਨਾ ਇਹਨਾਂ ਤੇ ਧਰਮ ਅਸਰ ਕਰੇ ਤੇ ਨਾ ਇਹਨਾਂ ਤੇ ਮਜ੍ਹਬ ਅਸਰ ਕਰੇ ਤੇ ਨਾ ਕਰੇ ਜਾਤ ਤੇ ਨਾ ਕਰਨ ਭਲਾਈ ਸਕੀਮਾਂ, ਇਹਨਾਂ ਤੇ ਅਸਰ ਕਰਦਾ ਹੈ ਰੁਜ਼ਗਾਰ, ਇਹਨਾਂ ਤੇ ਅਸਰ ਕਰਦਾ ਹੈ ਅਸਲ ਵਿਕਾਸ, ਤੇ ਨਾ ਇੱਥੇ ਅਸਲ ਵਿਕਾਸ ਹੈ ਤੇ ਨਾ ਰੁਜ਼ਗਾਰ ਹੈ। ਇਹ ਦੋ ਚੀਜ਼ਾਂ ਮੈਨੂੰ ਲੱਗਦਾ ਕਿ ਜੇ ਜੈਨ ਜੀ ਵਾਕਿਆ ਹੀ ਆਪਣੇ ਜਿਹਨੂੰ ਕਹਿੰਦੇ ਮੂਡ ਵਿੱਚ ਆ ਗਿਆ, ਤੇ ਫਿਰ ਭਾਈ ਘਾਟਾ ਪੈ ਸਕਦਾ ਉਹਨਾਂ ਲੋਕਾਂ ਨੂੰ ਜਿਹੜੇ ਇਸ ਵੇਲੇ ਸੱਤਾ 'ਚ।
1: ਜੀ ਰਮੇਸ਼ ਜੀ, ਬਿਲਕੁਲ ਸਹੀ ਜੀ, ਅਤੇ ਪ੍ਰਭਾਵ ਅੱਗੇ ਪੈਣਾ ਹੀ ਹੈ। ਅਤੇ ਇਸ ਦੇ ਨਾਲ ਹੀ ਅਸੀਂ ਹਰਪ੍ਰੀਤ ਸੈਣੀ ਜੀ ਦਾ ਨੰਬਰ ਜੋ ਹੈ ਰਮੇਸ਼ ਜੀ ਸਾਂਝਾ ਕਰਦੀ ਹੈ ਜੀ ਟੋਪ ਚੋਇਸ ਇੰਸ਼ੋਰੈਂਸ ਤੋਂ। ਸੋ ਇੰਸ਼ੋਰੈਂਸ ਪੋਲਿਸੀ ਜੇਕਰ ਨਾਲ ਹੋਵੇ ਤਾਂ ਜੋ ਅੱਧੀ ਫਿਕਰ ਜੋ ਹੈ ਉਹ ਮੁੱਕ ਜਾਂਦੀ ਹੈ। ਸੋ ਗੱਲ ਆਪਣਿਆਂ ਲਈ ਸੁਪਰਵੀਜ਼ਾ ਇੰਸ਼ੋਰੈਂਸ ਜਾਂ ਫਿਰ

0: ਵੀਜ਼ਾ ਇੰਸ਼ੋਰੈਂਸ ਦੀ ਕਰੀਏ ਜਾਂ ਫਿਰ ਆਪਣੇ ਲਈ ਲਾਈਫ ਇੰਸ਼ੋਰੈਂਸ, ਤੁਸੀਂ ਸੈਲਫ ਇੰਪਲੋਇਡ ਹੋ ਤਾਂ ਫਿਰ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵੀ ਉਨੀ ਹੀ ਜ਼ਰੂਰੀ ਹੈ। ਸੋ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਸੰਪਰਕ ਕਰਨਾ ਨੰਬਰ 416-817-6500 4168176500 ਇਹ ਨੰਬਰ ਹੈ ਜੀ। ਨਾਲ ਹੀ ਸਿਰਫ ਇੰਸ਼ੋਰੈਂਸ ਹੀ ਨਹੀਂ, ਤੁਸੀਂ ਅੱਛੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਜਾਣਕਾਰੀ ਜੋ ਹੈ ਹਰਪ੍ਰੀਤ ਸੈਣੀ ਜੀ ਪਾਸੋਂ ਲੈ ਸਕਦੇ ਹੋ ਜੀ। ਰਮੇਸ਼ ਜੀ, ਬ੍ਰੇਕ ਤੋਂ ਪਹਿਲਾਂ ਜੀ ਖਬਰ ਇਹ ਵੀ ਸਾਂਝੀ ਜ਼ਰੂਰ ਕਰ ਦਈਏ ਜੀ। ਗੁਰਸਿਮਰਨ ਸਿੰਘ ਮੰਡ ਦੀ ਗੱਲ ਕਰਾਂਗੇ ਅਤੇ ਕੁੱਟਮਾਰ 'ਤੇ ਬਹੁਤੀਆਂ ਨੇ ਖਬਰ ਹੈ ਚੁੱਪੀ ਹੀ ਧਾਰੀ ਹੋਈ ਹੈ। ਕੀ ਰਿਪੋਰਟ ਹੈ ਜੀ?
1: ਰੁਪਿੰਦਰ ਜੀ, ਜਿਸ ਗੁਰਸਿਮਰਨ ਸਿੰਘ ਮੰਡ ਦਾ ਤੁਸੀਂ ਜ਼ਿਕਰ ਕੀਤਾ ਹੈ
0: ਜੀ,
1: ਇਹ ਉਹ ਵਿਅਕਤੀ ਹੈ ਜਾਂ ਉਹ ਜਿਹੇ ਵਿਅਕਤੀ ਹੈ ਜਿਹੜੇ ਆਪਣੇ ਉਸ ਸੁਭਾਅ ਤੋਂ ਮਜਬੂਰ ਹੈ ਕਿ ਇਹ ਬੋਲਣ ਲੱਗੇ ਨਾ ਖੱਬੇ ਵੇਖਦੇ ਨਾ ਸੱਜੇ ਵੇਖਦੇ ਹੈ, ਜੋ ਮੂੰਹ ਆਉਂਦਾ ਬੋਲਦੇ, ਔਰ ਇਹਨਾਂ ਨੇ ਕਦੇ ਵੀ ਸਮਾਜ ਦੇ ਵਿੱਚ ਇਸ ਗੱਲ ਦੀ ਪਰਵਾਹ ਨਹੀਂ ਕਰਨੀ ਕਿ ਸਾਡੇ ਬੋਲਾਂ ਦਾ ਸਮਾਜ ਤੇ ਅਸਰ ਕੀ ਪਏਗਾ। ਉਹਨਾਂ ਦਾ ਆਪਣੇ ਮਿਸ਼ਨ ਤੇ ਪਤਾ ਨਹੀਂ ਉਹਨਾਂ ਦਾ ਕਿਹੜਾ ਮਿਸ਼ਨ ਹੈ। ਹੁਣ ਤੁਸੀਂ ਜਿਸ ਗੁਰਸਿਮਰਨ ਸਿੰਘ ਮੰਡ ਦਾ ਜ਼ਿਕਰ ਕੀਤਾ, ਉਹ ਆਪਣੇ ਆਪ ਨੂੰ ਐਂਟੀ ਖਾਲਿਸਤਾਨ ਟੈਰਿਸਟ ਫਰੰਟ ਦਾ ਮੁਖੀ ਦੱਸਦਾ ਕਿ ਮੈਂ ਉਹਦਾ ਰਾਸ਼ਟਰੀ ਪ੍ਰਧਾਨ ਹੈ। ਵੈਸੇ ਤੇ ਇਹੀ ਬੜਾ ਅਜੀਬੋ ਗਰੀਬ ਵਰਤਾਰਾ, ਇੱਥੇ ਮੇਰੇ ਵਰਗੇ ਕਈ ਆ, ਨਾ ਉਹ ਬਲਾਕ ਪ੍ਰਧਾਨ ਬਣਦੇ ਆ, ਨਾ ਉਹ ਤਹਿਸੀਲ ਪ੍ਰਧਾਨ ਬਣਦੇ, ਨਾ ਜ਼ਿਲ੍ਹਾ ਪ੍ਰਧਾਨ ਬਣਦੇ, ਨਾ ਸੂਬੇ ਦੇ ਪ੍ਰਧਾਨ ਬਣਦੇ, ਸਿੱਧੇ ਹੀ ਕੌਮੀ ਪ੍ਰਧਾਨ ਬਣਦੇ। ਪਰੰਤੂ ਅੱਜ ਤੱਕ ਸਾਨੂੰ ਨਹੀਂ ਪਤਾ ਲੱਗਾ ਕਿ ਉਹ ਜਿਹੜਾ ਦਲ ਹੈ ਜਾਂ ਉਹਨਾਂ ਦਾ ਜਿਹੜਾ ਉਹ ਸਮੂਹ ਹੈ, ਜਿਹੜੀ ਉਹ ਪਾਰਟੀ ਹੈ, ਉਹ ਕਿੱਥੇ ਕੰਮ ਕਰਦੀ ਹੈ। ਆਪ ਬਣੇ ਬੜੇ ਸਾਰੇ ਪ੍ਰਧਾਨ ਹੈ। ਹੁਣ ਗੁਰਸਿਮਰਨ ਸਿੰਘ ਮੰਡ ਬੀਤੇ ਸਮੇਂ 'ਚ ਉਹਨਾਂ ਦੇ ਵੱਖ ਵੱਖ ਅਸੀਂ ਬਿਆਨਾਂ ਨੂੰ ਸਾਹਮਣੇ ਰੱਖ ਲਈਏ, ਤੇ ਜਿਹੜੀ ਮੈਂ ਹੁਣੇ ਗੱਲ ਕਹਿ ਕੇ ਹਟਿਆ ਕਿ ਨਾ ਬੋਲਣ ਲੱਗੇ ਇੱਧਰ ਵੇਖਦੇ ਨਾ ਉੱਧਰ, ਜੋ ਮੂੰਹ ਆਇਆ ਬੋਲ ਦਿੱਤਾ। ਹੁਣ ਜੋ ਮੂੰਹ ਆਇਆ ਬੋਲਿਆ, ਲੋਕ ਠੀਕ ਹੈ, ਵਕਤੀ ਤੌਰ ਤੇ ਤੁਸੀਂ ਸੁਰੱਖਿਆ ਨਾਲ ਲਈ ਹੋਈ ਹੈ, ਬੜੇ ਧਿਆਨ ਦੇ ਨਾਲ ਖੱਬੇ ਤੇ ਸੱਜੇ ਕਦਮ ਰੱਖਦੇ ਹੋ, ਬਚ ਜਾਂਦੇ ਹੋ, ਪਰੰਤੂ ਲੋਕਾਂ ਦੇ ਮਨ 'ਚ ਗੁੱਸਾ ਤੇ ਹੁੰਦਾ ਹੀ ਹੈ ਕਿ ਵਿਅਕਤੀ ਕੀ ਬੋਲੀ ਜਾਂਦਾ। ਇੱਥੇ ਤੇ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਮਜ਼ਹਬ ਦੇ ਨਾਂ ਤੇ ਪਹਿਲਾਂ ਹੀ ਨਹੀਂ ਸਿਆ ਰੌਲੇ ਮੁੱਕਦੇ, ਤੇ ਜਦੋਂ ਤੁਸੀਂ ਐਂਟੀ ਖਾਲਿਸਤਾਨ ਟੈਰਿਸਟ ਫਰੰਟ ਬਣਾ ਕੇ ਖਿਲਾਫ ਬੋਲੂਗੇ, ਉਹ ਵੀ ਲੋੜੋਂ ਵੱਧ। ਇੱਕ ਤੇ ਹੁੰਦਾ ਕਿ ਇੱਕ ਹੱਦ ਤੱਕ ਤਰਕ ਦੇ ਨਾਲ ਕੋਈ ਗੱਲ ਕਰੇ, ਬੜੀ ਵਾਰ ਗੱਲ ਬਹੁਤ ਸਾਰੇ ਲੋਕ ਕਰਦੇ ਆ, ਪਰੰਤੂ ਤਰਕ ਦੇ ਨਾਲ ਕਰੋ। ਇੱਥੇ ਜਦੋਂ ਅਸੀਂ ਤੱਕ ਕੇ ਕਿਸੇ ਦੀ ਮੁਖਾਲਫਤ ਕਰਨੀ ਤੇ ਫਿਰ ਕਈ ਵਾਰ ਰੌਲੇ ਪੈ ਜਾਂਦੇ। ਦੋ ਦਿਨ ਪਹਿਲਾਂ ਰੌਲਾ ਪਿਆ ਸੀ ਜਿਸ ਦਾ ਤੁਸੀਂ ਜ਼ਿਕਰ ਕੀਤਾ, ਗੁਆਂਢੀ ਸੂਬਾ ਹਰਿਆਣਾ, ਹਰਿਆਣੇ ਦੇ ਵਿੱਚ ਇੱਕ ਅੰਬਾਲੇ 'ਚ ਗੁਰਦੁਆਰਾ ਆਇਆ ਪੰਜੋ ਖਰਾ ਸਾਹਿਬ, ਉੱਥੇ ਚਲੇ ਗਏ ਆਪਣੀ ਗੱਡੀ ਦੇ ਵਿੱਚ, ਨਾਲ ਉਹਨਾਂ ਦੇ ਜੋ ਸੁਰੱਖਿਆ ਕਰਮਚਾਰੀ ਉਹ ਵੀ ਸੀ। ਹੁਣ ਉੱਥੇ ਦੀਆਂ ਜੋ ਤਸਵੀਰਾਂ, ਜੋ ਰਿਪੋਰਟਾਂ ਸਾਹਮਣੇ ਆਈਆਂ ਕਿ ਕੁਝ ਲੋਕਾਂ ਨੇ ਗੁਰਸਿਮਰਨ ਸਿੰਘ ਮੰਡ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ, ਉਹਨਾਂ ਦੇ ਸੁਰੱਖਿਆ ਦਸਤਿਆਂ ਨੂੰ ਵੀ ਕੁੱਟਿਆ, ਉਹਨਾਂ ਦੀ ਗੱਡੀ ਦੀ ਬਹੁਤ ਬੁਰੀ ਤਰ੍ਹਾਂ ਭੰਨਤੋੜ ਕੀਤੀ, ਗੱਲ ਮਾੜੀ ਹੈ, ਨਹੀਂ ਇਹ ਹੋਣਾ ਚਾਹੀਦਾ ਸੀ। ਭਾਰਤ ਦਾ ਕਾਨੂੰਨ, ਭਾਰਤ ਦੇ ਵਿੱਚ ਅਸੀਂ ਕਦੇ ਵੀ ਇਸ ਗੱਲ ਨੂੰ ਤਰਜੀਹ ਨਹੀਂ ਦਿੰਦੇ। ਹੁਣ ਦੂਜੇ ਪਾਸੇ ਕਾਨੂੰਨ ਨੇ ਕੀ ਕੀਤਾ ਕਿ ਪਰਚਾ ਗੁਰਸਿਮਰਨ ਸਿੰਘ ਮੰਡ ਦੇ ਬਿਆਨਾਂ ਤੇ ਦਰਜ ਕਰਕੇ ਕੁਛ ਗ੍ਰਿਫਤਾਰ ਕਰ ਲਏ। ਅੱਜ ਇਸ ਵੇਲੇ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ ਤੇ ਉੱਥੇ ਥਾਣੇ ਦੇ ਮੂਹਰੇ ਧਰਨਾ ਲਾ ਦਿੱਤਾ ਲੋਕਾਂ ਨੇ ਕਿ ਭਾਈ ਗੁਰਸਿਮਰਨ ਸਿੰਘ ਮੰਡ ਦੇ ਖਿਲਾਫ ਪਰਚਾ ਦਰਜ ਕਰੋ। ਗੱਡੀ ਤੇ ਚਾੜੀ ਉਸਨੇ ਨੌਜਵਾਨਾਂ ਦੇ ਉੱਪਰ, ਨੌਜਵਾਨ ਦੀ ਇੱਕ ਦੀ ਲੱਤ ਟੁੱਟ ਗਈ, ਪਰਚਾ ਉੱਤੇ ਦਰਜ ਕਰੋ ਤੇ ਪਰਚਾ ਤੁਸੀਂ ਉਹਨਾਂ ਤੇ ਕਰੀ ਜਾਂਦੇ ਹੋ ਜਿਹਨਾਂ ਨੇ ਗੁੱਸੇ ਵਿੱਚ ਆਇਆਂ ਨੇ ਹਮਲਾ ਕੀਤਾ। ਹੁਣ ਗੁੱਸੇ ਵਿੱਚ ਲੋਕ ਕਹਿੰਦੇ ਜੀ ਕਿ ਪਹਿਲਾਂ ਗੱਡੀ ਗੁਰਸਿਮਰਨ ਸਿੰਘ ਮੰਡ ਦੇ ਡਰਾਈਵਰ ਨੇ ਜਾਂ ਉਹ ਵਿੱਚ ਬੈਠਾ ਸੀ ਉਹਨਾਂ ਨੇ ਚਾੜੀ, ਤਾਂ ਭੀੜ ਗੁੱਸੇ ਵਿੱਚ ਆਈ ਹੈ। ਤੇ ਗੁਰਸਿਮਰਨ ਸਿੰਘ ਮੰਡ ਕਹਿੰਦਾ ਕਿ ਮੇਰੇ ਤੇ ਤੱਕ ਕੇ ਹਮਲਾ ਕੀਤਾ। ਉਹ ਵਿਵਾਦ ਇਸ ਵੇਲੇ ਹੈਗਾ ਤੇ ਜਿਹੜੀ ਤੁਸੀਂ ਕਹਿੰਦੇ ਬਹੁਤਿਆਂ ਨੇ ਚੁੱਪੀ ਤਾਰੀ ਹੈ, ਜਦੋਂ ਇਹੋ ਜਿਹਾ ਵਿਅਕਤੀ ਆਪ ਮਹਾਰੇ ਬੋਲੂਗਾ ਤੇ ਫਿਰ ਕੁਦਰਤੀ ਹੈ ਮਜ਼ਾ ਲੈਣ ਵਾਲੇ ਵਕਤੀ ਤੌਰ ਤੇ ਮਜ਼ਾ ਲੈ ਲੈਂਦੇ, ਪਰੰਤੂ ਜਦੋਂ ਬੋਲਣ ਦੀ ਵਾਰੀ ਆਉਂਦੀ ਤੇ ਫਿਰ ਚੁੱਪੀ ਤਾਰ ਲੈਂਦੇ
0: ਜੀ। ਰਮੇਸ਼ ਜੀ ਤੇ ਜੀ ਇਸ ਦੇ ਨਾਲ ਹੀ ਰਮੇਸ਼ ਜੀ ਬ੍ਰੇਕ ਤੋਂ ਬਾਅਦ ਜੀ ਜਾਰੀ ਰੱਖਾਂਗੇ ਖਬਰਾਂ ਜੀ। ਨਿੱਕਾ ਜਿਹਾ ਬ੍ਰੇਕ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ।
2: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ
3: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
4: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
5: This is AM 530, CHLO AM, serving Brampton, Mississauga, Toronto, the GTA, and the world at am530.ca.
3: 905-789-0333 1098 Peter Robertson at Torburn Kroll Bag Plaza 905-799-0333
6: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
7: 416-509-1509
8: ਔਰ ਵਿਜ਼ਿਟ insuranceforyou.ca।
9: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ।
10: Wow, what a fresh green vegetables and fruits, lower grocery prices and tasty thali. Main kithe dream ta nahi dekh reha?
11: Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items li tandoori grill ajo. Indian Food Land, 1201 Britannia Road West, Mississauga, 45 Dust Drive and 15 Fantaway, Brampton, 905-456-9900.
9: ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, psoriasis, experienced homeopaths de rene effective ilaaj. Care you can trust, healing you can feel. Appointment de lai call karo 647-856-2516. Do locations, Mississauga and Brampton de vich available. 647-856-2516.

0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
1: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
2: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
1: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
2: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਓਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ securelifeinsurance.ca।
3: ਕ੍ਰੈਮਟੋਰੀਅਮ ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
2: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू इह कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिसदे ओ सचमुच ही हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
7: ਔਰ ਵਿਜ਼ਿਟ insuranceforyou.ca।
8: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-5800 ਤੇ ਕਾਲ ਕਰੋ।
9: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਜੀ ਪ੍ਰੋਗਰਾਮ ਦਾ ਜੋ ਇਹ ਦੂਸਰਾ ਘੰਟਾ ਅਸੀਂ ਸ਼ੁਰੂ ਕਰ ਰਹੇ ਹਾਂ, ਸਮਾਂ ਹੋ ਚੱਲਾ 7:16 ਤੇ ਜੀ ਫਿਰ ਤੋਂ ਇੱਕ ਨਿਗਾਹ ਸਵਾਗਤ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਜੋ ਕਿ ਅਸੀਂ ਖਬਰਾਂ ਦਾ ਅਗਲਾ ਭਾਗ ਜੀ ਤੁਹਾਡੇ ਨਾਲ ਜੋ ਸ਼ੁਰੂ ਕਰਨਾ ਤੇ ਤੁਸੀਂ ਨੰਬਰ ਜ਼ਰੂਰ ਨੋਟ ਕਰ ਲਓ ਤੇ ਤੁਸੀਂ ਆਪਣੀ ਕਾਲ ਕਰ ਸਕਦੇ ਹੋ, ਨੰਬਰ 905-673-3337 905-673-3337 ਤੇ ਪੰਜਾਬੀ ਲਹਿਰਾਂ ਪ੍ਰੋਗਰਾਮ ਰਾਹੀਂ ਜੀ ਤੁਸੀਂ ਆਪਣੇ ਵਿਚਾਰ ਜੋ ਨੇ ਉਹ ਸਾਂਝੇ ਕਰ ਸਕਦੇ ਹੋ ਤੇ ਹੁਣ ਹੀ ਕਾਲ ਕਰੋ ਤਾਂ ਜੋ ਕਿ ਜਲਦੀ ਤੋਂ ਜਲਦੀ ਫਿਰ ਤੁਹਾਡੀ ਕਾਲ ਜੋ ਹੈ ਕਨੈਕਟ ਵੀ ਹੋ ਜਾਵੇ। ਸੋ 905-673-3337 ਤੇ ਕਾਲ ਜੀ ਬਿਲਕੁਲ ਕੀਤੀ ਜਾ ਸਕਦੀ ਹੈ। ਬਹੁਤ ਹੀ ਪਿਆਰਾ ਜਿਹਾ ਮੌਸਮ, ਬਹੁਤ ਹੀ ਪਿਆਰੀ ਸਵੇਰ, ਹੌਲੀ ਹੌਲੀ ਜੋ ਸੂਰਜ ਦੀਆਂ ਕਿਰਨਾਂ ਦੇ ਨਾਲ ਜੋ ਦਿਨ ਜੋ ਹੈ, ਜੋ ਸਵੇਰ ਜੋ ਹੈ ਉਹ ਸ਼ਿੰਗਾਰੀ ਹੋਈ ਹੈ ਪਰਮਾਤਮਾ ਨੇ। ਸੋ ਇਹ ਸਵੇਰ ਤੁਹਾਨੂੰ ਬਹੁਤ ਬਹੁਤ ਹੀ ਮੁਬਾਰਕ ਹੋਵੇ ਤੇ ਦਿਨ ਭਰ ਜੋ ਵੀ ਪਲਾਨਸ ਜੋ ਕੀਤੇ ਹੋਏ ਨੇ, ਜੋ ਸੋਚਿਆ ਕਿ ਚਲੋ, ਕਈਆਂ ਨੇ ਸੋਚਿਆ ਹੋਣਾ ਅੱਜ ਰੈਸਟ ਹੀ ਕਰਨੀ ਹੈ, ਕਈਆਂ ਨੇ ਸੋਚਿਆ ਹੋਣਾ ਕਿ ਚਲੋ ਅੱਜ ਬਾਹਰ ਹੀ ਚੱਲੀਏ, ਮੌਸਮ ਅੱਛਾ ਹੈ, ਜਾਂ ਫਿਰ ਕਈ ਕੰਮ 'ਤੇ ਵੀ ਹੋਣੇ। ਚਲੋ ਹਰ ਹਰ ਢੰਗ ਦੇ ਵਿੱਚ, ਹਰ ਗੱਲ ਦੇ ਵਿੱਚ, ਹਰ ਕੰਡੀਸ਼ਨ ਦੇ ਵਿੱਚ ਜੀ ਉਸ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਹੈ ਉਹ ਤਾਂ ਬਣਦਾ ਹੀ ਹੈ। ਸੋ ਜੀ ਇਸ ਦੇ ਨਾਲ ਹੀ ਪੰਜਾਬੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੋ ਇਸ ਵੇਲੇ ਤੁਸੀਂ ਕਾਲ ਸਾਨੂੰ ਕਰ ਰਹੇ ਹੋ, ਲਾਈਨ ਜੋ ਹੈ ਉਹ ਕਾਲਾਂ ਦੀ ਬਿਲਕੁਲ ਪਹਿਲਾਂ ਹੀ ਲੱਗ ਗਈ ਹੈ ਅਤੇ ਦੇਰੀ ਨਹੀਂ ਕਰਾਂਗੇ, ਬਿਲਕੁਲ ਥੋੜ੍ਹੇ ਹੀ ਸਮੇਂ ਦੇ ਵਿੱਚ ਸ਼ੁਰੂਆਤ ਜੋ ਹੈ ਤੁਹਾਡੀਆਂ ਕਾਲਸ ਦੀ ਬਿਲਕੁਲ ਕਰ ਲਵਾਂਗੇ। ਪਰ ਉਸ ਤੋਂ ਪਹਿਲਾਂ ਜੀ ਮੈਂ ਕੁਛ ਕੁ ਲੋਕਲ ਖਬਰਾਂ ਜੋ ਨੇ ਉਹ ਵੀ ਸਾਂਝੀਆਂ ਜ਼ਰੂਰ ਕਰ ਦੇਵਾਂ। ਜਿੱਥੇ ਜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਨ੍ਹੀਂ ਦਿਨੀ ਜੋ ਸਟੇਟ ਆਫ ਐਮਰਜੈਂਸੀ ਲੱਗੀ ਹੈ, ਜੋ ਵਾਈਲਡ ਫਾਇਰ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਅੱਗੇ ਤੋਂ ਅੱਗੇ ਵੱਧ ਰਹੀ ਹੈ ਅਤੇ 20,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਆਪਣੇ ਘਰ ਜੋ ਨੇ ਇਵੈਕੂਏਟ ਕਰਨ ਲਈ, ਖਾਲੀ ਕਰਨ ਲਈ ਕਹਿ ਦਿੱਤਾ ਗਿਆ ਵੀ ਤੁਸੀਂ ਸੇਫ ਪਲੇਸ 'ਤੇ ਪਹੁੰਚੋ। ਸੋ ਇਹ ਜੋ ਇੱਕ ਮੁਸੀਬਤ ਹੈ, ਕਿਉਂਕਿ ਜਿਨ੍ਹਾਂ 'ਤੇ ਪੈਂਦੀ ਹੈ ਉਹਨਾਂ ਨੂੰ ਹੀ ਪਤਾ ਲੱਗਦਾ, ਅਸੀਂ ਤਾਂ ਸਿਰਫ ਖਬਰਾਂ ਜੋ ਨੇ ਉਹ ਸੁਣਦੇ ਹਾਂ, ਸਾਂਝੀਆਂ ਕਰਦੇ ਹਾਂ, ਪਰ ਜੀ ਇਹ ਮੁਸ਼ਕਿਲ ਜਿਨ੍ਹਾਂ ਲਈ ਬਣ ਜਾਂਦੀ ਹੈ, ਜਿਨ੍ਹਾਂ ਨੂੰ ਘਰ ਛੱਡਣਾ ਪੈ ਜਾਂਦਾ, ਸੋ ਇੱਕ ਮੁਸ਼ਕਿਲ ਦੀ ਘੜੀ ਜੋ ਹੈ ਉਹ ਜ਼ਰੂਰ ਇਨ੍ਹੀਂ ਦਿਨੀ ਉੱਥੇ ਬਣੀ ਹੋਈ ਹੈ। ਅਤੇ ਜੀ ਨਾਲ ਹੀ ਮੈਂ ਤੁਹਾਨੂੰ ਇਹ ਵੀ ਜ਼ਰੂਰ ਦੱਸ ਦੇਵਾਂ ਜੀ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਤੇ ਟੋਰੋਂਟੋ ਮੇਅਰ ਓਲੀਵੀਆ ਚਾਓ ਇਹਨਾਂ ਨੇ ਹਾਲ ਦੇ ਵਿੱਚ ਹੀ ਇੱਕ ਅਨਾਊਂਸਮੈਂਟ ਕੀਤੀ ਸੀ ਕਿ $2.7 billion ਦਾ ਜੋ ਇਹ ਪ੍ਰੋਜੈਕਟ ਹੈ ਕਿ 18 ਹਾਊਸਿੰਗ ਪ੍ਰੋਜੈਕਟਸ ਜੋ ਨੇ ਉਹ ਟੋਰੋਂਟੋ ਦੇ ਵਿੱਚ ਤਿਆਰ ਹੋਣਗੇ ਅਗਲੇ 3 ਸਾਲਾਂ ਦੇ ਵਿੱਚ, ਤਾਂ ਜੋ ਕਿ ਰੈਂਟਲ ਯੂਨਿਟਸ ਜੋ ਨੇ ਉਹ ਜੀ ਟੋਰੋਂਟੋ ਦੇ ਵਿੱਚ ਹੋਰ ਵੱਧ ਸਕਣ, ਰੈਂਟ 'ਤੇ ਜੋ ਲੋਕ ਰਹਿੰਦੇ ਨੇ ਟੈਨੈਂਟਸ ਜੋ ਨੇ ਉਹਨਾਂ ਨੂੰ ਅੱਛੇ ਜੋ ਘਰ ਜੋ ਨੇ ਉਹ ਨਵੇਂ ਜੋ ਨੇ ਹੋਰ ਐਡ ਔਨ ਇਸ ਦੇ ਵਿੱਚ ਉਹਨਾਂ ਦਾ ਇੱਕ ਇਹ ਇਸ ਦੇ ਵਿੱਚ ਫੋਕਸ ਹੈ। ਹੁਣ ਇਸ 'ਤੇ ਚਲੋ ਇਹਨਾਂ ਨੇ ਬਜਟ ਤਾਂ ਡਿਕਲੇਅਰ ਕਰ ਦਿੱਤਾ ਕਿ ਇੰਨੇ ਅਮਾਊਂਟ ਜੋ ਹੈ ਇਸ ਗੱਲ 'ਤੇ ਅਸੀਂ ਲਾਉਣਾ, ਪਰ ਇਸ 'ਤੇ ਵੀ ਬੈਕਲੈਸ਼ ਜੋ ਹੈ ਉਹ ਟੈਨੈਂਟਸ ਵੱਲੋਂ ਇਹਨਾਂ ਨੂੰ ਮਿਲਿਆ, ਕਿਉਂਕਿ ਇਹ ਜੋ ਰਕਮ ਜੋ ਡਿਕਲੇਅਰ ਹੋਈ ਹੈ ਇਸ ਦੇ ਵਿੱਚ $1.8 billion ਜੋ ਹੈ ਉਹ ਇਹਨਾਂ ਨੇ ਲੋਅ ਇੰਟਰਸਟ ਲੋਨ 'ਤੇ ਪ੍ਰਾਈਵੇਟ ਡਿਵੈਲਪਰਸ ਨੂੰ ਦੇਣਾ। ਸੋ ਪ੍ਰਾਈਵੇਟ ਡਿਵੈਲਪਰਸ ਪਾਸ ਹੁਣ ਟੈਨੈਂਟਸ ਦੀ ਮੰਗ ਹੈ ਵੀ ਰੈਂਟ ਕੰਟਰੋਲਡ ਕੰਮ ਜੋ ਹੈ ਉਹ ਹੋਣਾ ਚਾਹੀਦਾ, ਕਿ ਜੇ ਫਿਰ ਰੈਂਟ ਹੀ ਉਸ ਦੇ ਵਿੱਚ ਵਧੀਆ ਹੋਵੇਗਾ ਫਿਰ ਸਾਨੂੰ ਇਸ ਗੱਲ ਦਾ ਜੋ ਫਾਇਦਾ ਜੋ ਹੈ ਉਹ ਕਿੰਨਾ ਕੁ ਹੋਣਾ, ਕਿੱਥੇ ਤੱਕ ਹੋਣਾ। ਸੋ ਇਹ ਇੱਕ ਬੈਕਲੈਸ਼ ਜੋ ਹੈ ਇਹ ਘੋਸ਼ਣਾ ਨੂੰ ਜੋ ਹੈ ਅਨਾਊਂਸਮੈਂਟ ਜੋ ਹੈ ਇਹਨਾਂ ਨੇ ਦਿੱਤੀ ਹੈ ਕਿ ਨਵੇਂ ਘਰ ਜੋ ਨੇ ਛੱਤੇ ਜਾਣੇ ਨੇ ਅਤੇ ਪ੍ਰੋਜੈਕਟ ਨੂੰ ਫਿਰ ਪੈਸਾ ਵੀ ਇੰਨਾ ਮਿਲਣਾ। ਸੋ ਇੱਕ ਬੈਕਲੈਸ਼ ਜੋ ਹੈ ਇਸ ਦੇ ਵਿੱਚ ਜ਼ਰੂਰ ਮਿਲ ਰਹੀ ਹੈ। ਅਤੇ ਨਾਲ ਹੀ ਇੱਕ ਖਬਰ BC ਤੋਂ ਆਈ ਹੈ ਜਿੱਥੇ ਕਿ ਬਹੁਤ ਜ਼ਰੂਰੀ ਹੁੰਦਾ ਕਿ ਜਦੋਂ ਅਸੀਂ ਮੋਰਗੇਜ ਦਾ ਕੰਮ ਅਸੀਂ ਕਰਵਾਈਏ ਵੈਰੀਫਾਈਡ ਮੋਰਗੇਜ ਬ੍ਰੋਕਰ ਤੋਂ ਕਰਵਾਈਏ ਜੋ ਸਾਨੂੰ ਸਹੀ ਸਲਾਹ ਦੇ ਸਕੇ, ਸਹੀ ਡਾਇਰੈਕਸ਼ਨ ਦੇ ਵਿੱਚ ਤੋਰ ਸਕੇ, ਕਿਉਂਕਿ ਇਹ ਖਬਰ BC ਤੋਂ ਹੈ ਜਿੱਥੇ BC ਫਾਈਨੈਂਸ਼ੀਅਲ ਸਰਵਿਸ ਅਥਾਰਟੀ ਨੇ ਪੂਰੀ ਪੜਤਾਲ ਕੀਤੀ, ਪੂਰੀ ਇਨਵੈਸਟੀਗੇਸ਼ਨ ਕੀਤੀ ਇੱਕ ਮੋਰਗੇਜ ਬ੍ਰੋਕਰ ਦੀ, ਅਤੇ ਪਤਾ ਲੱਗਾ ਕਿ ਜਿੰਨੇ ਵੀ ਕੇਸ ਹੈਂਡਲ ਕੀਤੇ ਇਹਨਾਂ ਨੇ, ਰੈਂਡਮਲੀ 3-4 ਜਾਂ ਉਸ ਤੋਂ ਵੱਧ ਕੇਸਿਸ ਜੋ ਨੇ ਉਹ ਚੱਕੇ, ਅਤੇ ਹਰ ਇੱਕ ਦੇ ਵਿੱਚ ਜੋ ਨੇ ਉਹ ਫੇਕ ਡਾਕੂਮੈਂਟਸ ਹੀ ਸਬਮਿਟ ਹੋਏ ਹੋਏ ਸੀ ਅਤੇ ਗਲਤ ਇਨਫੋਰਮੇਸ਼ਨ ਜੋ ਹੈ ਉਹ ਲੈਂਡਰਸ ਨੂੰ ਅੱਗੇ ਦਿੱਤੀ ਗਈ ਸੀ। ਸੋ ਇਹ ਜੋ ਮੋਰਗੇਜ ਬ੍ਰੋਕਰ ਸੀ ਇਸਦਾ ਫਿਰ ਲਾਇਸੈਂਸ ਜਿੱਥੇ ਹੈ ਉਹ ਲਾਈਫ ਟਾਈਮ ਬੈਨ ਜੋ ਹੈ ਇਸ 'ਤੇ ਲਾ ਦਿੱਤਾ ਗਿਆ ਹੈ ਅਤੇ $3,000 ਤੱਕ ਦੀਆਂ ਪੈਨਲਟੀਜ਼ ਵੀ ਪਈਆਂ ਨੇ। ਸੋ ਕੰਮ ਜੋ ਹੈ ਫਿਰ ਕਿਤੇ ਨਾ ਕਿਤੇ ਘਪਲੇ ਵਾਲਾ ਸੀ ਅਤੇ ਫਿਰ ਉਹ ਘਪਲਾ ਜਿਹਾ ਹੈ ਜਦੋਂ ਸਾਹਮਣੇ ਆਇਆ ਅਤੇ ਫਿਰ ਪੈਨਲਟੀ ਜੋ ਹੈ ਉਹ ਵੀ ਪਈ ਹੈ ਅਤੇ ਨਾਲ ਲਾਈਫ ਟਾਈਮ ਬੈਨ ਜੋ ਹੈ ਇਸ ਦੇ ਵਿੱਚ ਇਹ ਵੀ ਪਿਆ। ਸੋ ਬਹੁਤ ਜ਼ਰੂਰੀ ਹੈ ਕਿ ਜੋ ਕਰਮ ਕਰੀਏ ਉਹ ਸਹੀ ਢੰਗ ਨਾਲ ਕਰੀਏ ਤਾਂ ਜੋ ਕਿ ਕੋਈ ਫਿਰ ਫਿਕਰ ਜੋ ਹੈ ਉਸ ਦੇ ਵਿੱਚ ਨਾ ਹੋਵੇ, ਬਿਨਾਂ ਡਰ ਤੋਂ ਹੈ ਆਪਣਾ ਕੰਮ ਕਰੀਏ। ਸੋ ਇਹ ਬਹੁਤ ਜ਼ਰੂਰੀ ਹੈ। ਸੋ ਜੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਜੋ ਹੈ ਨੰਬਰ ਨੋਟ ਜ਼ਰੂਰ ਕਰਵਾ ਦੇਵਾਂ ਜੀ। ਤੁਸੀਂ ਆਪਣਾ AC ਰਿਪੇਅਰ ਕਰਵਾਉਣਾ, ਤੁਸੀਂ ਫਰਨੈਂਸ ਰਿਪੇਅਰ ਕਰਵਾਉਣੀ ਹੈ ਜਾਂ ਫਿਰ ਨਵੇਂ ਲਗਵਾਉਣੇ ਆ, ਅਤੇ ਇਹ ਨੰਬਰ ਤੁਹਾਡੇ ਕੰਮ ਆਉਣਾ ਗਲੋਬਲ ਕੰਫਰਟ ਏਅਰ ਵਾਲਿਆਂ ਦਾ। ਸੋ ਤੇਜਪਾਲ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ 905-790-9080 905-790-9080 'ਤੇ ਜੀ ਆਪਣੀ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ ਤੇਜਪਾਲ ਜੀ ਨੂੰ। ਸੋ ਜੀ ਇਸ ਦੇ ਨਾਲ ਹੀ ਜੋ ਸ਼ੁਰੂਆਤ ਅੱਜ ਦੀਆਂ ਕਾਲਾਂ ਦੀ ਅਸੀਂ ਕਰਾਂਗੇ। ਰਮੇਸ਼ ਜੀ ਮੁੜ ਸਵਾਗਤ ਜੀ।
10: ਜੀ ਰੁਪਿੰਦਰ ਜੀ ਸ਼ੁਕਰੀਆ ਬਹੁਤ ਬਹੁਤ
9: ਜੀ। ਰਮੇਸ਼ ਜੀ ਤੇ ਸਾਡੇ ਜੀ ਪਹਿਲੇ ਕਾਲਰ ਸਾਹਿਬਾਨ ਜੀ ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ।
11: ਜੀ ਰੁਪਿੰਦਰ ਜੀ ਤੇ ਰਮੇਸ਼ ਜੀ ਸਤਿ ਸ੍ਰੀ ਅਕਾਲ।
9: ਸਤਿ ਸ੍ਰੀ ਅਕਾਲ ਜੀ। ਜੀ ਅੰਕਲ ਜੀ
11: ਮੇਰੀ ਆਵਾਜ਼ ਠੀਕ ਆ ਰਹੀ ਹੈ
9: ਜੀ? ਬਿਲਕੁਲ ਸਹੀ ਆ ਰਹੀ ਹੈ।
11: ਅੱਛਾ ਜੀ ਰਮੇਸ਼ ਜੀ, ਜਦੋਂ ਕਿਸੇ ਸਟੇਟ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਤੇ ਉੱਥੇ ਪਹਿਲੀ ਪਾਰਟੀ ਹਾਰ ਜਾਂਦੀ ਹੈ ਤੇ ਦੂਸਰੀ ਪਾਰਟੀ ਜਿਹੜੀ ਜਿੱਤ ਜਾਂਦੀ ਹੈ, ਤੇ ਜਿਹੜੀ ਜਿੱਤੀ ਹੋਈ ਪਾਰਟੀ ਆ ਉਹ ਜਿੱਤ ਦੇ ਨਕਸ਼ੇ ਚ ਇੰਨੀ ਪਾਗਲ ਹੋ ਜਾਂਦੀ ਹੈ ਕਿ ਉਹ ਹਾਰੀ ਹੋਈ ਪਾਰਟੀ ਦੇ ਖਿਲਾਫ਼ ਤਾਨੇ ਮਿਹਣੇ ਤੇ ਬਬਈ ਆਵਾਜ਼ ਕਰਦੇ ਨੇ ਤੇ ਅਣਮਨੁੱਖੀ ਉਹਨਾਂ ਦੇ ਖਿਲਾਫ਼ ਭਾਸ਼ਾ ਦਾ ਇਸਤੇਮਾਲ ਕਰਦੇ ਨੇ, ਜਿਹੜੀ ਬਹੁਤ ਮਾੜੀ ਗੱਲ ਹੈ। ਇੱਕ ਤਾਜ਼ਾ ਮਿਸਾਲ ਹੈ ਵੈਸਟ ਬੰਗਾਲ ਦੀ ਜਿੱਥੇ TMC ਪਾਰਟੀ ਤੇ ਉਹਦੀ ਜਿਹੜੀ ਹੈਡ ਸੀ ਮਮਤਾ ਬੈਨਰਜੀ ਉਹਦੀ ਬੁਰੀ ਤਰ੍ਹਾਂ ਸ਼ਿਕਸਤ ਹੋਈ ਤੇ ਹੁਣ ਇੱਕ ਹੁਣ ਦੂਸਰੀ ਗੱਲ ਇਹ ਹੈ ਕਿ ਇਸੇ ਪਾਰਟੀ ਦੀ ਮਹੁਆ ਮੋਹਤਰਾ ਇੱਕ ਮਸ਼ਹੂਰ MP ਹੈ ਤੇ ਉਹਦੇ ਤੇ ਕੁਛ ਦਿਨ ਪਹਿਲਾਂ ਹਵਾਈ ਜਹਾਜ਼ ਚ ਉਹਨੇ ਸਫ਼ਰ ਕੀਤਾ ਤੇ ਉਹਦੇ ਖਿਲਾਫ਼ ਹੋਰਡਿੰਗ ਹੋਈ ਤੇ ਹੁਣ ਸੁਪਰੀਮ ਕੋਰਟ ਦੇ ਚ ਪਹੁੰਚੀ ਹੈ ਤੇ ਉਹਨੇ ਅਰਜ਼ੀ ਦਿੱਤੀ ਹੈ ਕਿ ਮੈਂ ਜਦੋਂ ਕੋਰਟ ਵਿੱਚ ਹਾਜ਼ਰ ਹੋਣਾ ਹੁੰਦਾ ਤੇ ਮੇਰੇ ਤੇ ਹਮਲੇ ਕੀਤੇ ਜਾਂਦੇ ਨੇ, ਆਂਡੇ ਸੁੱਟੇ ਜਾਂਦੇ ਨੇ, ਆਂਡੇ ਮਾਰੇ ਜਾਂਦੇ ਨੇ ਤੇ ਜੱਜ ਸਾਹਿਬ ਨੇ ਵਜਾਇਆ ਹਮਦਰਦੀ ਕਰਨ ਦੇ ਅੱਗੋਂ ਵੀ ਮਤਲਬ ਭਾਜਪਾ ਦੀ ਬੋਲੀ ਬੋਲਣ ਵਾਸਤੇ ਉਹ ਕਹਿੰਦੇ ਸ਼ੁਕਰ ਕਰੋ ਕਿ ਤੁਹਾਨੂੰ ਆਂਡੇ ਆਂਡੇ ਹੀ ਸੁੱਟੇ ਜਾਂਦੇ ਨੇ, ਜਿਹੜੇ ਰਾਜਨੀਤੀ ਕਰਨ ਵਾਲੇ ਨੇ ਉਹਨਾਂ ਨੂੰ ਤਾਂ ਗੋਲੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਤੇ ਗੋਲੀਆਂ ਮਿਲਦੀਆਂ ਨੇ, ਤੁਹਾਨੂੰ ਸਿਰਫ ਆਂਡੇ ਹੀ ਪਏ ਨੇ ਤੇ ਕਿੰਨੀ ਸ਼ਰਮਨਾਕ ਗੱਲ ਹੈ ਕਿ ਜੱਜ ਵਾਸੀ ਜੀ ਗੱਲ ਕਹਿਣਾ, ਜਦਕਿ ਜੁਡੀਸ਼ਰੀ ਤੇ ਜੱਜ ਜਿਹੜੇ ਹੁੰਦੇ ਨੇ ਇਹ ਕਿਸੇ ਦਬਾਅ ਤੋਂ ਨਹੀਂ ਆਉਂਦੇ ਤੇ ਨਾ ਹੀ ਕਿਸੇ ਪਾਰਟੀ ਦੀ ਮਤਲਬ ਹਮਾਇਤ ਕਰਦੇ ਨੇ ਤੇ ਇਸ ਤਰ੍ਹਾਂ ਦੇ ਬੋਲ ਬੋਲੇ ਗਏ ਨੇ, ਬਹੁਤ ਇਸ ਗੱਲ ਦਾ ਅਫਸੋਸ ਹੈ। ਤੁਹਾਡਾ ਕੀ ਵਿਚਾਰ ਹੈ ਇਸ ਬਾਰੇ?
12: ਜੀ ਜੀ ਰਮੇਸ਼ ਜੀ,
10: ਇੱਕ ਤੇ ਰੁਪਿੰਦਰ ਜੀ ਮੇਰੀ ਆਵਾਜ਼ ਥੋੜਾ ਤੁਸੀਂ ਚੈੱਕ ਕਰੋ ਕਿ ਠੀਕ ਆ ਰਹੀ ਹੈ।
12: ਜੀ ਸਰ ਜੀ, ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਜੀ।
10: ਜੀ ਜਿਹੜਾ ਸਰੋਤਿਓ ਤੁਸੀਂ ਮਸਲਾ ਵੈਸਟ ਬੰਗਾਲ ਵਾਲੇ ਪਾਸੇ ਦਾ ਜ਼ਿਕਰ ਕਰਕੇ ਸ਼ੁਰੂ ਕੀਤਾ ਆ ਕਿ ਹਾਰੇ ਹੋਏ ਹਾਰੀ ਹੋਈ ਪਾਰਟੀ ਦੇ ਨਾਲ ਕੀ, ਮੈਨੂੰ ਇਹ ਲੱਗਦਾ ਕਿ ਅਸੀਂ ਪਾਰਟੀ ਸ਼ਬਦ ਨੂੰ ਪਿੱਛੇ ਛੱਡ ਦਈਏ, ਕਿਸੇ ਵਿਅਕਤੀ ਨੂੰ ਪਿੱਛੇ ਛੱਡ ਦਈਏ। ਚਲੋ ਜਿਹੜੀ ਨਿਆਂਪਾਲਿਕਾ ਦੀ ਤੁਸੀਂ ਗੱਲ ਕੀਤੀ ਹੈ ਉਹ ਤੇ ਸਰੋਤੋਂ ਬੜਾ ਮੇਰਾ ਤਰਕ ਸਪਸ਼ਟ ਹੈ ਕਿ ਜਦੋਂ ਭਾਰਤ ਦੇ ਵਿੱਚ ਮੰਨ ਲਓ 100 ਚੀਜ਼ਾਂ ਨੇ, 100 ਵੱਖ ਵੱਖ ਵਿਭਾਗ ਹੈ, ਮੰਨ ਲਓ ਜਿਵੇਂ ਕਹਿੰਦੇ ਹੁੰਦੇ ਨਾ, ਮੰਨ ਲਓ ਮੂਲਧਨ 100 ਰੁਪਇਆ, ਉਹ ਜੇ 100 ਵਿੱਚੋਂ 99 ਅੱਜ ਦੇ ਸਮੇਂ ਭ੍ਰਿਸ਼ਟ ਹੈ ਤੇ ਅਸੀਂ ਮੰਨੀਏ ਕਿ ਕੱਲੀ ਹੁਣ ਨਿਆਂਪਾਲਿਕਾ ਹੀ ਇਮਾਨਦਾਰ ਹੋਵੇਗੀ, ਮੈਨੂੰ ਲੱਗਦਾ ਕਿ ਅਸੀਂ ਆਪਣਾ ਜਿਹੜਾ ਢੰਗ ਦਰੁਸਤ ਕਰਨਾ ਪੈਣਾ ਇਮਾਨਦਾਰੀ ਹੁਣ ਜਾਂ ਸਿਆਸੀ ਤੌਰ ਤੇ ਜਗਾੜਬੰਦੀ ਸਾਰੀਆਂ ਥਾਵਾਂ ਦੀ ਸਿਆਸੀ ਤੌਰ ਤੇ ਪ੍ਰਭਾਵਿਤ ਸਾਰਾ ਹੀ ਤਾਣਾ ਬਾਣਾ ਰਿਹਾ ਨੀ, ਏਦਾਂ ਨੀ ਹੋ ਸਕਦਾ ਨਾ 99 ਵੱਖ ਵੱਖ ਵਿਭਾਗ ਤਾਣਾ ਬਾਣਾ ਤੇ ਸਿਆਸਤ ਦੇ ਵਿੱਚ ਪਲੀਤ ਹੋ ਗਿਆ ਤੇ ਅਸੀਂ ਕਹੀਏ ਜੀ ਕੱਲੀ ਹੁਣ ਨਿਆਂਪਾਲਿਕਾ ਬਚੀ ਹੈ, ਇਸ ਕਰਕੇ ਕਿ ਚਲੋ ਕਹਿੰਦੇ ਤਾਂ ਨੀ ਅਸੀਂ ਨਿਆਂਪਾਲਿਕਾ ਤੇ ਉਂਗਲੀ ਤਾਂ ਨੀ ਚੁੱਕਦੇ, ਪਰੰਤੂ ਵਿਗਿਆਨਕ ਹਿਸਾਬ ਦੇ ਨਾਲ ਤਰਕ ਕਰੀਏ ਤੇ ਮੈਨੂੰ ਲੱਗਦਾ ਬਚਿਆ ਬੁਚਿਆ ਇੱਥੇ ਕੁਛ ਨੀ। ਹੁਣ ਭਾਰਤ ਵਿੱਚ ਸਾਰਾ ਹੀ ਕੁਛ ਜਿਹੜਾ ਸਿਆਸੀਕਰਨ ਹੋ ਗਿਆ। ਜਿਹੜਾ ਵੈਸਟ ਬੰਗਾਲ ਦਾ ਤੁਸੀਂ ਜ਼ਿਕਰ ਕੀਤਾ ਕਿ ਕਿਨ ਕਿਤੇ ਆਂਡੇ ਮਾਰਤੇ, ਕਿਨ ਕਿਤੇ ਇੱਟਾਂ ਵੱਟੇ ਮਾਰਤੇ, ਮਮਤਾ ਬੈਨਰਜੀ ਵੀ ਆ ਵਿਲਖਦੀ ਹਟੀ ਹੈ, ਉਹਦਾ ਵੀ ਅੱਜ ਇੱਕ ਬਿਆਨ ਜਾਰੀ ਕੀਤਾ ਇਹੋ ਜਿਹਾ ਹੀ। ਹੁਣ ਗੱਲ ਆ ਕਿ ਕਿਹਨੂੰ ਅਸੀਂ ਚੰਗਾ ਕਹੀਏ ਤੇ ਕਿਹਨੂੰ ਮਾੜਾ ਕਹੀਏ। ਜਦੋਂ ਮਮਤਾ ਬੈਨਰਜੀ ਦੀ ਸਰਕਾਰ ਸੀ, ਲੰਬਾ ਸਮਾਂ ਰਾਜ ਚ ਰਹੀ, ਕੀ ਇਹ ਉੱਥੇ ਇੱਕ ਇੱਦਾਂ ਦਾ ਤਾਣਾ ਬਾਣਾ ਸਥਾਪਿਤ ਨਹੀਂ ਕਰ ਸਕੀ ਕਿ ਜਿੱਥੇ ਵਿਰੋਧੀ ਧਿਰ ਦੀ ਵੀ ਇੱਜ਼ਤ ਹੋਵੇ, ਜਿੱਥੇ ਵਿਰੋਧੀ ਧਿਰ ਦੇ ਉੱਪਰ ਇਹੋ ਜਿਹਾ ਨਾ ਹੋਵੇ। ਵਿਰੋਧੀ ਧਿਰ ਦੇ ਤੇ ਉਦੋਂ ਵੀ ਡੰਡੇ ਪੈਂਦੇ ਹੁੰਦੇ ਸੀ, ਉਹ ਠੀਕ ਹੈ ਕਿ ਉਦੋਂ ਮਾਰਨ ਵਾਲੇ ਜਿਹੜੇ ਮਗਰਲੇ ਹੱਥ ਸੀ ਜਿਹਨੂੰ ਸਿਆਸੀ ਹੱਥ ਹੋਰ ਸੀ, ਅੱਜ ਹੋਰ ਹੈ, ਫਰਕ ਤੇ ਇਹੀ ਆ ਨਾ। ਇਸ ਕਰਕੇ ਅਸੀਂ ਪੋਲੀਟੀਕਲ ਪਾਰਟੀ ਦੇ ਤੌਰ ਤੇ ਕਿਸੇ ਇੱਕ ਦੀ ਵਿਰੋਧਤਾ ਨਾ ਕਰੀਏ। ਇੱਥੋਂ ਦੇ ਤਾਣੇ ਬਾਣੇ ਚ ਜਿਹੜੀ ਤੁਸੀਂ ਗੱਲ ਦੱਸੀ ਹੈ ਕਿ ਜਿਹਦੇ ਕੋਲ ਸਰਕਾਰ ਹੈ ਸੱਤਾ ਆ ਉਹਦੀ ਦੁਰਵਰਤੋਂ ਕਰ ਰਹੀ ਹੈ ਤੇ ਜਿਹਦੀ ਅਸੀਂ ਰੱਜ ਕੇ ਨਿੰਦਾ ਕਰਦੇ।
12: ਜੀ ਬਿਲਕੁਲ ਰਮੇਸ਼ ਜੀ, ਤੇ ਨਾਲ ਹੀ ਜੀ ਸਾਡੇ ਅਗਲੇ ਕਾਲਰ ਨੇ ਹਰਵਿੰਦਰ ਜੀ, ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸਰ
13: ਸਤਿ ਸ਼੍ਰੀ ਅਕਾਲ ਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ। ਸਰ ਪਹਿਲਾਂ ਕੋਈ ਸਵਾਲ ਕਰਦਾ ਨਾ ਜੀ, ਅਰ ਤੁਸੀਂ ਬਹੁਤ ਹੌਲੀ ਆਵਾਜ਼ ਸੁਣਦੀ ਹੈ, ਬਹੁਤ ਚਿਰ ਤੁਸੀਂ ਕਹਿ ਰਹੇ ਹੈ ਪਲੀਜ਼ ਕਰਾ ਲਓ। ਅੱਛਾ ਮੈਂ ਰਮੇਸ਼ ਜੀ ਤੁਹਾਨੂੰ ਪੁੱਛਣਾ ਸਵਾਲ ਵੀ, ਭਾਜਪਾ ਸਭ ਕੁਛ ਠੀਕ ਆ, ਤੁਸੀਂ ਦੇਖੋ ਵੀ ਅੱਗੇ ਨਾ ਜਦ ਵੀ ਕੋਈ ਗੱਲ ਹੁੰਦੀ ਸੀ ਤਾਂ ਨਿਤਿਨ ਸ਼ਾਹ ਜੀ ਹਮੇਸ਼ਾ ਗੱਲ ਕਰਦੇ ਹੁੰਦੇ ਸੀ। ਪਹਿਲੀ ਵਾਰੀ ਮੈਂ ਦੇਖਿਆ ਵੀ ਤੁਹਾਨੂੰ ਹੀ ਪਤਾ ਵੀ ਮੋਦੀ ਜੀ ਨੂੰ ਮਿਲਿਆ ਇਹ, ਨਹੀਂ ਤਾਂ ਹਮੇਸ਼ਾ ਨਿਤਿਨ ਸ਼ਾਹ ਜੀ ਗੱਲ ਕਰਦੇ ਸੀ। ਦੂਜਾ ਜੀ ਦੇਖੋ ਤਾਂ ਆਪਣਾ ਨਿਤਿਸ਼ ਨਾ ਜਿਹੜਾ ਨਿਤਿਸ਼ ਕੁਮਾਰ, ਉਹ ਦੇਖੋ ਘਾਟ ਸਿਆਸਤਦਾਨ ਆ, ਉਹ ਸੀਟ ਹਾਰਨ ਤੋਂ ਬਾਅਦ ਪਤਾ ਨੀ ਹੋਇਆ ਬਿਹਾਰ ਦੀ, ਪਤਾ ਨੀ ਪਹਿਲਾਂ ਤੋਂ ਹੀ ਆ, ਉਹ ਪਹਿਲਾਂ ਤਾਂ ਜੀ ਕੱਲ ਉਹਨੂੰ ਮਿਲੇ ਆਪਣੇ ਜਿਹੜਾ ਇਹਨਾਂ ਦਾ ਦੂਆ ਉਹ ਚੰਦਰਬਾਬੂ ਨਾਇਡੂ ਨੂੰ, ਨਾਇਡੂ ਨੂੰ ਮਿਲ ਕੇ ਫੇਰ ਇਹ ਆਪਣੇ ਦਫ਼ਤਰ ਆਏ ਦਿੱਲੀ, ਉੱਥੇ ਆਪਣੇ ਬੰਦੇ ਸਾਰਿਆਂ ਨਾਲ ਉਹਨਾਂ ਨੂੰ ਗੱਲ ਕਰਕੇ ਨਾਇਡੂ ਸਾਹਿਬ ਨਾਲ, ਫੇਰ ਇੱਥੇ ਆ ਕੇ ਕੱਲ ਕੀ ਗੱਲ ਹੋ ਰਹੀ ਹੈ ਜੀ, ਕੋਈ ਖਿਚੜੀ ਪੱਕ ਰਹੀ ਹੈ, ਪਲੀਜ਼ ਦੱਸੋਗੇ ਸਰ, ਮੈਂ ਅਪਡੇਟ ਸੁਣਦਾ। ਥੈਂਕ ਯੂ
12: ਜੀ ਰਮੇਸ਼ ਜੀ।
10: ਦੇਖੋ ਪੁਖਤਾ ਜਾਣਕਾਰੀ ਤੇ ਕੋਈ ਨਹੀਂ ਹੈ ਮੇਰੇ ਕੋਲ, ਪਰੰਤੂ ਕੋਈ ਹੈਰਾਨੀਜਨਕ ਤੇ ਵਰਤਾਰਾ ਨਹੀਂ, ਕਿਉਂਕਿ 229 ਦਿੱਲੀ ਚ ਦੌੜ ਆ ਰਿਹਾ, ਜਿਵੇਂ ਪੰਜਾਬ ਚ 227 ਹੈ ਉੱਥੇ 229 ਆ ਰਿਹਾ, ਔਰ 229 ਲਈ ਸੰਭਾਵਨਾ ਆ ਕਿ ਪ੍ਰਧਾਨ ਮੰਤਰੀ ਦਾ ਚਿਹਰਾ ਬਦਲਿਆ ਜਾਣਾ ਹੈ, ਤੇ ਉਹ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਉਹਦੇ ਲਈ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਜੋਰ ਅਜਮਾਇਸ਼ ਚੱਲਣੀ ਹੈ। ਸੋ ਏਦਾਂ ਦਾ ਬਹੁਤ ਕੁਛ ਹੈਗਾ ਆ ਜਿਹੜਾ ਭਾਜਪਾ ਚੱਲਦਾ। ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਵਿੱਚ ਅਸੀਂ ਕਾਂਗਰਸ ਤੇ ਤਾਂ ਰੋਜ਼ ਟਿੱਪਣੀ ਕਰਦੇ ਹਾਂ, ਕਿਉਂਕਿ ਕਾਂਗਰਸ ਹੀ ਸ਼ਰੇ ਆਮ ਤੇ ਸ਼ਰੇ ਮੈਦਾਨ ਹੁਣ ਆਪਣੀ ਧੜੇਬੰਦੀ ਜੱਗ ਚਾਰ ਕਰ ਦਿੱਤੀ ਹੈ, ਤੇ ਭਾਰਤੀ ਜਨਤਾ ਪਾਰਟੀ ਚ ਕਿਹੜਾ ਕਾਟੋ ਕਲੇਸ਼ ਨੀ ਪੰਜਾਬ, ਜਿਹੜਾ ਕੇਵਲ ਢਿੱਲੋਂ ਨੂੰ ਕੱਲ ਸੱਦਿਆ ਸੀ, ਇਸੇ ਮੱਦੇਨਜ਼ਰ ਸੱਦਿਆ ਸੀ। ਇੱਥੇ ਵੀ ਭਾਰਤੀ ਜਨਤਾ ਪਾਰਟੀ ਚ ਟਕਸਾਲੀ ਤੇ ਅੱਜ ਦੇ ਨਵੇਂ ਲੀਡਰ ਵਿਚਾਲੇ ਜਿਹੜੀ ਖਿੱਚੋਤਾਣ ਹੈ, ਜਾਂ ਦੂਜੇ ਸ਼ਬਦਾਂ ਚ ਇਹ ਵੀ ਕਹੀਏ ਕਿ ਪੁਰਾਣੇ ਜਿਹੜਾ ਇੱਥੇ ਸਥਾਪਿਤ ਲੀਡਰ ਸੀ ਹਿੰਦੂ ਧਰਮ ਦੇ ਨਾਲ ਸੰਬੰਧਿਤ, ਜਿਹੜੇ ਨਵੇਂ ਸਿੱਖ ਆ ਗਏ ਦੂਜੀਆਂ ਤੀਜੀਆਂ ਪਾਰਟੀਆਂ ਛੱਡ ਕੇ, ਉਹਨਾਂ ਦੇ ਵਿਚਾਲੇ ਜਿਹੜੀ ਇਸ ਵੇਲੇ ਸਿਆਸਤ ਪੱਕੀ ਹੋਈ ਹੈ। ਸੋ ਸਿਆਸਤ ਤੇ ਸਾਰੀ ਥਾਵਾਂ ਤੇ ਹੈਗੀ ਆ ਜੀ, ਭਾਜਪਾ ਚ ਵੀ ਧੜੇਬੰਦੀ ਸਾਰਾ ਕੁਛ ਹੈ। ਜਿਹੜਾ ਤੁਸੀਂ ਸਵਾਲ ਪੁੱਛਿਆ ਉਹਦੀ ਕੋਈ ਪੁਖਤਾ ਜਾਣਕਾਰੀ ਮੇਰੇ ਕੋਲ ਨਹੀਂ ਹੈ
12: ਜੀ। ਰਮੇਸ਼ ਜੀ, ਤੇ ਜੀ ਅਗਲੀ ਕਾਲ ਹੈ ਜੀ ਕਮਲਜੀਤ ਸਿੰਘ ਜੀ, ਜੀ ਸਵਾਗਤ ਹੈ
14: ਜੀ। ਰੁਪਿੰਦਰ ਜੀ, ਰਮੇਸ਼ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਦੋਨਾਂ ਨੂੰ। ਤੇ ਦੇਖੋ ਰਮੇਸ਼ ਜੀ, ਨਾ ਚਾਹੇ ਹੁਣ ਇੰਡੀਆ ਦੇ ਵਿੱਚ ਜੋ ਵੀ ਇਸ ਵੇਲੇ ਘਟਨਾਕ੍ਰਮ ਚੱਲ ਰਿਹਾ ਹੈ ਨਾ, ਇੱਕ ਗੱਲ ਤੇ ਜ਼ਾਹਿਰ ਹੈਗੀ ਆ ਵੀ ਇਹ ਜਿਹੜੇ ਜੈਨਜੀ ਨੇ ਸਾਰੇ ਨੈਕਸਟ ਜਨਰੇਸ਼ਨ ਦੇ ਨੇ, ਚਾਹੇ ਉਹ ਇੰਡੀਆ ਦੇ ਵਿੱਚ ਨੇ, ਚਾਹੇ ਉਹ ਅਮਰੀਕਾ, ਕੈਨੇਡਾ ਜਾਂ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਵਿੱਚ ਬੈਠੇ, ਔਰ ਇੰਡੀਆ ਦੇ ਵਿੱਚ ਇਹ ਹੀ ਲੋਕ ਸਾਹ ਤੁਸੀਂ ਦੇਖ ਲਿਓ ਹੁਣ ਅੱਗੇ ਸਰਕਾਰਾਂ ਚਲਾਣਗੇ। ਕਿਉਂਕਿ ਬੀਜੇਪੀ ਦੇ ਵਿੱਚ ਸਰ ਜੀ ਇੱਕ ਨੇ E20 ਸੰਭਾਲ ਰੱਖੀ ਆ, ਗਡਕਰੀ ਦੇ ਮੁੰਡੇ ਨੇ T20 ਅਮਿਤ ਸ਼ਾਹ ਦੇ ਮੁੰਡੇ ਨੇ ਸੰਭਾਲ ਰੱਖੀ ਆ। ਇਹ ਪਰਿਵਾਰਵਾਦ ਦੀ ਜਿਹੜੀ ਰਾਜਨੀਤੀ ਹੈ, ਚਾਹੇ ਉਹ ਅਕਾਲੀ ਹੈ, ਚਾਹੇ ਉਹ ਕਾਂਗਰਸ ਹੈ, ਤੇ ਚਾਹੇ ਉਹ ਬੀਜੇਪੀ ਵੀ ਘੱਟ ਨੀ ਹੈਗੀ, ਪੂਰਾ ਬੁਲੰਦਾ ਪਿਆ ਦੇ ਕੌਣ ਕਿੱਥੇ ਕਿੱਥੇ ਬੰਦਾ ਇਹਨਾਂ ਦਾ ਫਿੱਟ ਕੀਤਾ ਹੈ ਸਾਰਾ। ਇਹ ਲੋਕੀ ਜਿਹੜੇ ਸਾਡੀ ਨਵੀਂ ਜਨਰੇਸ਼ਨ ਹੈ ਸਾਰੇ ਖਤਮ ਕਰੇਗੀ ਪੂਰੀ, ਔਰ ਇਹ ਟਾਈਮ ਆ ਗਿਆ ਆ, ਚਾਹੇ ਹੁਣ ਜਿਹਨੂੰ ਮਰਜ਼ੀ ਲਿਆਉਣ। ਕਿਉਂਕਿ ਕਿਤੇ ਵੀ ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਬਹੁਤ ਸਾਰੇ ਸਵਾਲ ਅਜੇ ਹੋਰ ਵੀ ਨੇ ਜਿਹੜੇ ਪੁਆਇੰਟ ਬੀਜੇਪੀ ਦੇ ਉੱਤੇ ਉੱਠਦੇ ਨੇ, ਇਹ ਕਿਤੇ ਵੀ ਫਿੱਟ ਹੀ ਨਹੀਂ ਬੈਠੀ ਨਾ ਕਿਤੇ ਵੀ। ਇਹ ਜਲੰਧਰ ਦੇ ਤੋਂਸਲ ਜਿਹੜਾ ਇੱਕ ਹਾਈਵੇ ਜਾਂਦਾ ਹੈ ਆਪਣਾ ਮਲੇਰਕੋਟ ਮੋਗੇ ਸਾਈਡ ਨੂੰ, ਉਹਦੇ ਉੱਤੇ ਵੀ ਇੱਕ ਦਿਨ ਪਹਿਲਾਂ ਖਬਰ ਆਈ ਸੀਗੀ ਵੀ ਉਹਦੇ ਵਿੱਚ ਵੀ ਕਾਫੀ ਉਹ ਤੋੜ ਫੋੜ ਹੋ ਗਈ ਹੈ, ਮਤਲਬ ਟੁੱਟ ਗਿਆ। ਜਿੱਦਾਂ ਯੂਪੀ ਬਿਹਾਰ ਦੇ ਵਿੱਚ ਟ੍ਰਿਪਲ ਇੰਜ ਦੀ ਸਰਕਾਰ ਹੈ ਇਹਨਾਂ ਦੀ, ਉਹ ਟੁੱਟ ਰਹੇ ਨੇ, ਤੇ ਕੀ ਉਹ ਤੁਹਾਡੇ ਕੋਲ ਹੈਗੀ ਆ ਉਹਦੀ ਖਬਰਸਾਰ ਕੋਈ, ਇਹਦੇ ਬਾਰੇ ਕੀ ਦੱਸੋਗੇ ਸਰ? ਮਿਹਰਬਾਨੀ
12: ਜੀ ਜੀ ਰਮੇਸ਼
10: ਉਹ ਮੈਂ ਤੇ ਜੀ ਸਿਰੇ ਵਾਲਾ ਦੱਸ ਗਿਆ ਬੀਤੇ ਦਿਨਾਂ ਦੇ ਵਿੱਚ ਕਿ ਜਿੱਥੇ 4700 crore ਤੇ 63 kilometer ਜਿਹੜਾ ਲਖਨਊ ਤੋਂ ਕਾਨਪੁਰ ਉਹਦੇ ਚ ਤਰੇੜਾਂ ਪੈ ਗਈਆਂ, ਫਿਰ ਜਲੰਧਰ ਵਾਲਾ ਕੀ ਹੈ ਉਹਦੇ ਪਾਣੀਹਾਰ। ਸੋ ਇਸ ਕਰਕੇ ਇਹ ਚੀਜ਼ ਲਈ ਤੇ ਤੁਸੀਂ ਮੈਨੂੰ ਇੱਕ ਦਾ ਪੁੱਛਦੇ ਹੋ, ਮੈਨੂੰ ਜਿੱਧਰ ਮਰਜ਼ੀ ਉਂਗਲੀ ਘੁਮਾ ਲਓ, ਚਾਹੇ ਜਿਹੜੀਆਂ ਮਰਜ਼ੀ ਸੜਕਾਂ ਦੀ ਗੱਲ ਕਰ ਲਓ। ਇਸ ਕਰਕੇ ਇਹ ਤੇ ਹੈਗਾ ਹੀ। ਦੇਖੋ ਅਸਲ ਇਹਦਾ ਕਾਰਨ ਭ੍ਰਿਸ਼ਟਾਚਾਰ ਹੈ ਕਿ ਕਿਸੇ ਚੀਜ਼ ਲਈ 100 rupees ਸੈਂਕਸ਼ਨ ਹੋਣੇ ਆ, 100 rupees ਚੋਂ ਅਸਲ ਵਿੱਚ 50 rupees ਉੱਤੇ ਐਕਚੁਅਲ ਲੱਗਣੇ ਤੇ 50 rupees ਅਸੀਂ ਖਾਣੇ ਆ ਠੇਕੇਦਾਰ ਤੋਂ। ਅਸੀਂ ਜਦੋਂ 50 rupees ਲੈਣੇ ਜਾਂ ਜਿਹੜੀ ਕੰਪਨੀ ਜਿਹਨੇ ਉਹ ਕੰਸਟਰਕਸ਼ਨ ਕਰਨੀ ਹੈ ਉਹਨਾਂ ਆਪਣੀ ਪਾਕਟ ਚੋਂ ਥੋੜੋ ਦੇਣੇ ਆ, ਜਾਂ ਜੇ ਕਹੀਏ ਜੀ ਉਹਨਾਂ ਆਪਣਾ ਪ੍ਰੋਫਿਟ ਛੱਡ ਦੇਣਾ, ਉਹ ਕੋਈ ਸੇਵਾ ਥੋੜੋ ਆ, ਉਹ ਕੋਈ ਚੈਰੀਟੇਬਲ ਕੰਪਨੀ ਥੋੜੋ ਹੈ। ਉਹਨ ਮਟੀਰੀਅਲ ਘੱਟ ਕਰਕੇ, ਉਹਦੀ ਲੰਬਾਈ ਚੜਾਈ ਘੱਟ ਕਰਕੇ, ਉਹਦੀ ਕੁਆਲਿਟੀ ਨੂੰ ਫਰਕ ਪਾ ਕੇ ਫਿਰ ਹੀ ਤੇ ਉਹ ਪੈਸੇ ਸਾਨੂੰ ਦੇਣੇ। ਸੋ ਇਸ ਕਰਕੇ ਭ੍ਰਿਸ਼ਟਾਚਾਰ ਇਹਦਾ ਕਾਰਨ ਹੈ। ਭਾਰਤ ਦੀਆਂ ਸੜਕਾਂ, ਚਾਹੇ ਉਹਦੇ ਵਿੱਚ ਅਸੀਂ ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਦਾ ਨਾਂ ਲੈ ਲਓ, ਤੁਸੀਂ ਤਾਂ ਚਲੋ ਇੱਕ ਦਾ ਲਿਆ, ਸਾਰੇ ਇਧਰਲੇ ਪਾਸੇ ਨੂੰ ਲੱਗੇ। ਬਾਕੀ ਜਨਜੀ ਵਾਲੀ ਤੁਸੀਂ ਗੱਲ ਕਹੀ ਹੈ ਕਿ ਜਨਜੀ ਭਾਰਤ ਦੇ ਵਿੱਚ ਚੇਂਜ ਕਰੇਗਾ, ਮੈਂ ਤੇ ਤੁਹਾਡੇ ਨਾਲ ਸਹਿਮਤ ਹਾਂ ਕਿ ਹੋਣੀ ਚਾਹੀਦੀ ਹੈ, ਚੇਂਜ ਦੀ ਤੇ ਜ਼ਰੂਰਤ ਹੈ। ਜਨਜੀ ਜੇ ਕਰੇ ਤੇ ਮੈਂ ਇਸ ਗੱਲ ਦੀ ਤਾਰੀਫ ਕਰਾਂਗਾ
12: ਜੀ। ਰਮੇਸ਼ ਜੀ ਬਿਲਕੁਲ ਸਹੀ ਜੀ। ਤੇ ਜੀ ਨਾਲ ਹੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਅਸੀਂ ਜ਼ਿਕਰ ਕਰ ਦਈਏ ਜੀ। 8005 ਡਿਕਸੀ ਰੋਡ ਬਰੈਂਪਟਨ, ਤੁਸੀਂ ਪਤਾ ਨੋਟ ਕਰ ਲਓ, ਸਟੀਲਸ ਤੇ ਡਿਕਸੀ ਦੇ ਕਾਰਨਰ ਤੇ ਨੇ, ਤੇ ਅੱਛਾ ਪ੍ਰਾਈਜ਼, ਬੈਸਟ ਪ੍ਰਾਈਜ਼ ਤੁਹਾਨੂੰ ਕੰਸਟਰਕਸ਼ਨ ਤੇ ਰੈਨੋਵੇਸ਼ਨ ਮਟੀਰੀਅਲ ਤੇ ਇੱਥੋਂ ਮਿਲਣਾ। ਸੋ ਗੱਲ ਕਰੀਏ ਪਲੰਬਿੰਗ ਦੀ, ਇਲੈਕਟ੍ਰੀਕਲ ਦੀ, HVAC ਮਟੀਰੀਅਲ ਦੀ, ਡਰਾਈਵਾਲ, ਇਨਸੂਲੇਸ਼ਨ ਦੀ, ਟੂਲਸ, ਹਾਰਡਵੇਅਰ, ਡੋਰਸ, ਵਿੰਡੋਜ਼, ਟ੍ਰਿਮ, ਮੋਲਡਿੰਗ, ਹਰ ਚੀਜ਼ ਜੋ ਹੈ ਤੁਹਾਨੂੰ ਬੈਸਟ ਪ੍ਰਾਈਸ ਤੇ ਮਿਲਣੀ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਪਾਸ। ਤੇ ਵੈਬਸਾਈਟ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ .ca ਤੁਸੀਂ ਨੋਟ ਕਰ ਲਓ। ਔਨਲਾਈਨ ਵੀ ਤੁਸੀਂ ਸਾਰੇ ਪ੍ਰੋਡਕਟਸ ਤੇ ਸਾਰੇ ਪ੍ਰਾਈਜ਼ ਚੈੱਕ ਕਰ ਸਕਦੇ ਹੋ ਜੀ। ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ ਅਮਰਜੀਤ ਸਿੰਘ ਜੀ, ਸਵਾਗਤ ਹੈ ਜੀ।
15: ਸਤਿ ਸ੍ਰੀ ਅਕਾਲ
12: ਜੀ ਸਰ।
15: ਹੁਸ਼ਿਆਰਪੁਰ ਜੀ, ਅਮਰੀਕਾ ਨੇ ਉਹ ਕਿੰਨੀ ਜ਼ਬਰਦਸਤ
13: ਚਾਲ ਚੱਲੀ ਆ ਉਹਨੇ ਸਾਊਦੀ ਅਰਬ ਪਾਕਿਸਤਾਨ ਤੇ ਤੁਰਕੀ ਦਾ ਕੋਈ ਸਮਝੌਤਾ ਕਰਾਤਾ ਵੀ ਇੱਕ ਕੰਟਰੀ ਤੇ ਵੀ ਅਟੈਕ ਹੋਊਗਾ ਤੇ ਸਾਰੇ ਨੇ ਸਮਝਿਆ ਜਾਊਗਾ ਕਿਉਂਕਿ ਸਾਊਦੀ ਅਰਬ ਤੇ ਅੱਡੇ ਯੂਜ ਕਰਦਾ ਆ ਤੇ ਇਹ ਹੁਣ ਇਹਦੀ ਆਪਣੀ ਉੱਥੇ ਪੇਸ਼ ਨੀ ਜਾਂਦੀ ਪਈ ਤੇ ਉਸ ਗਾਠੀ ਰੋਡ ਦੇ ਵਿੱਚ ਹੋਰ ਸਕਦਾ ਹੋਰ ਵੀ ਦੋ ਚਾਰ ਕੰਟਰੀ ਸ਼ਾਮਿਲ ਹੋ ਜਾਣ ਤੇ ਫਿਰ ਉਹਨਾਂ ਨੂੰ ਰਾਨ ਦੇ ਨਾਲ ਲੜਾਊਗਾ ਆਪੋ ਚ ਇਹਨਾਂ ਨੂੰ ਲੜਾ ਕੇ ਆਪੋ ਚ ਮਰਾ ਕੇ ਜਿੱਥੋਂ ਦਾ ਪੂਰੀ ਹਫਤਾ ਥੋੜੀ ਜਿਹੜੀ ਉੱਥੇ ਮੱਚ ਗਈ ਨਾ ਤੇ ਫਿਰ ਜਿੱਦਾਂ ਉਹ ਸੁਪਨਾ ਦੇਖਦਾ ਨਾ ਆਪਣਾ ਇਜ਼ਰਾਈਲ ਗ੍ਰੇਟਰ ਇਜ਼ਰਾਈਲ ਬਣਾਉਣ ਦਾ ਉਹ ਵੀ ਸ਼ਾਇਦ ਪੂਰਾ ਹੋ ਸਕਦਾ ਆ ਤੇ ਸਾਰੇ ਤੇਲ ਤੇ ਫਿਰ ਦਾ ਵੀ ਕਬਜ਼ਾ ਹੋ ਸਕਦਾ ਤੁਸੀਂ ਦੱਸੋ ਇਹਦੇ ਬਾਰੇ ਕਿੱਦਾਂ ਸੋਚ
12: ਜੀ ਰਮੇਸ਼
10: ਦੇਖੋ ਵੈਸੇ ਤੇ ਜਦੋਂ ਅਸੀਂ ਅਮਰੀਕਾ ਦੀ ਸਟੱਡੀ ਕਰਦੇ ਕਿ ਅਮਰੀਕਾ ਦੇ ਜੋ ਬੀਤੇ ਸਮੇਂ ਚ ਕਾਰਨਾਮੇ ਰਹੇ ਆ ਜਿਸ ਢੰਗ ਦੇ ਨਾਲ ਅਮਰੀਕਾ ਵੱਖ ਵੱਖ ਮੁਲਕਾਂ ਚ ਗਿਆ ਕਿਤੇ ਕਬਜ਼ੇ ਕਰਨ ਚ ਕਾਮਯਾਬ ਰਿਹਾ ਕਿਤੇ ਭੱਜਿਆ ਆ ਕਿਤੇ ਅਧੂਰਾ ਜਿਹਾ ਆ ਉਹਦੇ ਵਿੱਚ ਤੁਹਾਡੀ ਗੱਲ ਸਹੀ ਲੱਗਦੀ ਹੈ ਪਰੰਤੂ ਮੈਂ ਜਿਹੜੀ ਗੱਲ ਲਗਾਤਾਰ ਕਹਿ ਰਿਹਾ ਮੈਨੂੰ ਲੱਗਦਾ ਕਿ ਮੇਰੀ ਸਮਝ ਹੈ ਕਿ ਇਹ ਠੀਕ ਹੈ ਕਿ ਅੱਜ ਦੇ ਸਮੇਂ ਅਮਰੀਕਾ ਸੰਸਾਰ ਦੀ ਤਾਕਤ ਹੈ ਅੱਜ ਵੀ ਮੈਂ ਕਹਿ ਸਕਦਾ ਸੰਸਾਰ ਦੀ ਵੱਡੀ ਤਾਕਤ ਜੇ ਥੋੜਾ ਸਮਾਂ ਪਿੱਛੇ ਚਲੇ ਜਾਈਏ ਤੇ ਸੱਚਮੁੱਚ ਵੱਡੀ ਸੀ ਅੱਜ ਤੇ ਫਿਰ ਟੱਕਰ ਦੇਣ ਵਾਲੇ ਖੜ ਗਏ ਆ ਨਾ ਕੋਈ ਨਾ ਕੋਈ ਚੀਨ ਵਰਗੇ ਜਾਂ ਹੋਰ ਮੈਨੂੰ ਇਹ ਲੱਗਦਾ ਕਿ ਇਹ ਸਦਾ ਸ਼ਬਦ ਨਹੀਂ ਰਹਿੰਦਾ ਕਿਸੇ ਦੇ ਨਾਲ ਅਮਰੀਕਾ ਨੇ ਸਦਾ ਵੱਡਾ ਸਾਮਰਾਜਵਾਦੀ ਨਹੀਂ ਰਹਿਣਾ ਹੈਗਾ ਜਾਂ ਵੱਡਾ ਤਾਕਤ ਨਹੀਂ ਰਹਿਣਾ ਇਹ ਭੁਲੇਖਾ ਆ ਤੇ ਜਿਹੜੀ ਚੱਲ ਇਹ ਅਮਰੀਕਾ ਤੁਰਿਆ ਹੋਇਆ ਜਿਸ ਢੰਗ ਦੇ ਨਾਲ ਉਹ ਜੰਗਾਂ ਉਨਛੇੜੀਆਂ ਜਿਸ ਢੰਗ ਦੇ ਨਾਲ ਫੈਸਲੇ ਲੈ ਰਿਹਾ ਕਿ ਮੈਂ ਤੇ ਤੈਨੂੰ ਆਹ ਟੈਰਿਫ ਲਾ ਦੇਣਾ ਜੇ ਤੂੰ ਰੂਸ ਤੋਂ ਤੇਲ ਖਰੀਦਿਆ ਅੱਜ ਦੀ ਤਾਜ਼ਾ ਹੀ ਆ ਨਾ ਤੇ ਲਾ ਤਾ ਨਾ 100% ਟੈਰਿਫ ਨੂੰ ਮਨਜ਼ੂਰੀ ਦੇ ਦਿੱਤੀ ਕਿ ਭਾਰਤ ਰੂਸ ਤੋਂ ਤੇਲ ਖਰੀਦ ਇਹ ਵਤੀਰੇ ਨੇ ਅਮਰੀਕਾ ਨੂੰ ਕਮਜ਼ੋਰ ਕੀਤਾ ਤੇ ਹੋਰ ਕਰਨਾ ਅੱਜ ਦੇ ਸਮੇਂ ਉਹ ਸਕੀਮਾਂ ਜ਼ਰੂਰ ਲੜਾ ਰਿਹਾ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਪਰੰਤੂ ਮੈਨੂੰ ਲੱਗਦਾ ਕਿ ਇੱਕ ਸਟੇਜ ਤੇ ਹੁਣ ਹੌਲੀ ਹੌਲੀ ਜਾ ਕੇ ਅਮਰੀਕਾ ਨੇ ਹੇਠਾਂ ਨੂੰ ਜਾਣਾ ਉੱਪਰ ਵਾਲੀ ਉਹਦੀ ਚਰਮ ਸੀਮਾ ਸਮਾਪਤੀ ਹੋ ਚੁੱਕੀ ਹੁਣ ਜਿੱਥੇ ਜਾਣਾ ਸੀ ਉੱਪਰ ਤੱਕ ਜਾ ਆਇਆ ਹੁਣ ਮੇਰਾ ਤਜਰਬਾ ਇਹ ਕਹਿੰਦਾ ਕਿ ਅਮਰੀਕਾ ਆਉਣ ਵਾਲੇ ਸਮੇਂ 'ਚ ਹੇਠਾਂ ਨੂੰ ਹੀ ਜਾਏਗਾ
12: ਜੀ ਰਮੇਸ਼ ਜੀ ਤੇ ਜੀ ਅਗਲੀ ਕਾਲ ਸਾਡੇ ਨਾਲ ਨੇ ਜੀ 4146 ਜੀ ਸਵਾਗਤ ਹੈ
15: ਰੁਪਿੰਦਰ ਜੀ ਸਤਿ ਸ੍ਰੀ ਅਕਾਲ
12: ਜੀ ਜੀ ਸਰ
15: ਹੁਸ਼ਿਆਰਪੁਰੀ ਜੀ ਚਲੋ ਮਾਨ ਲਿਆ ਕਿ ਉਹ ਗਡਕਰੇ ਕਾ ਬੇਟਾ ਉਸਮੇ ਇਥੇਨੋਲ ਧੰਦੇ ਮੇ ਹੈਗਾ ਇਹ ਸੋਚੋ ਹੁਸ਼ਿਆਰਪੁਰੀ ਜੀ 22,000 ਕਰੋੜ ਲੀਟਰ ਬੰਦਾ ਹੈਗਾ ਗਡਕਰੇ ਕਾ ਕਿੰਨਾ ਪਰਸੈਂਟੇਜ ਹੈਗਾ ਆਧਾ ਪਰਸੈਂਟ ਨਹੀਂ ਕੁਆਟਰ ਪਰਸੈਂਟ ਸੇ ਵੀ ਥੱਲੇ ਹੈਗਾ ਮਤਲਬ ਸੋਚੋ 1% ਭੁੱਲ ਜਾਓ ਪੂਰੇ ਟੋਟਲ ਇਥੇਨੋਲ ਇੰਡੀਆ ਕਾ ਆਧਾ ਕਰ ਦੋ ਆਧੇ ਕਾ ਵੀ ਆਧਾ ਕਰ ਦੋ ਕੁਆਟਰ ਕੁਆਟਰ ਸੇ ਵੀ ਕਮ ਹੈਗਾ ਤੁਹਾਨੂੰ ਪਤਾ ਇਹ ਦੱਸਣਾ ਚਾਹੀਦਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਦੂਜਾ ਇਹ ਹੈਗਾ ਹੁਸ਼ਿਆਰਪੁਰ ਜੀ ਲੋਕ ਤੁਸੀਂ ਨਾ ਉਹ ਤੁਹਾਡੇ ਬੜੇ ਸ਼ਰੋਤਾ ਉਹ ਮੋਦੀ ਦੇ ਔਰ ਯੋਗੀ ਤੇ ਲੜਾਈ ਹੋ ਗਈ ਹੁਣ ਯੋਗੀ ਚਲਾ ਜੂਗਾ ਇਹੀ ਗੱਲ ਉਹ 6 ਸਾਲ ਪਹਿਲੇ ਵੀ ਕਹਿ ਰਹੇ ਸੀਗੇ ਹੁਣ ਦੇਖੋ ਕੱਲ ਗੱਲ ਹੋਈ ਹੈ ਮੋਦੀ ਤੇ ਯੋਗੀ ਕੀ ਸਾਰੀ ਸਟ੍ਰੈਟੇਜੀ ਬਣ ਰਹੀ ਹੈ ਜੀ ਤੀਜਾ ਸਵਾਲ ਇਹ ਹੈਗਾ ਹੁਸ਼ਿਆਰਪੁਰ ਜੀ ਉਹ ਕਹਿੰਦੇ ਨਾ ਜੀ ਨਕਲ ਕੇ ਲਈ ਵੀ ਅਕਲ ਚਾਹੀਦੀ ਹੋਦੀ ਹੈ ਅਬ ਉਹ ਰਾਹੁਲ ਗਾਂਧੀ ਕਾ ਜਿਹੜਾ ਵੀਡੀਓ ਬਤਾਓ ਉਹ ਜਿਹੜੀ ਗੱਡੀ ਦਾ ਉਹ E20 ਦਾ ਦਿਖਾ ਰਿਹਾ ਸੀਗਾ ਉਹ ਗੱਡੀ ਤੋਂ ਸਰਟੀਫਾਈਡ ਹੈਗੀ E20 ਦੀ ਹੁਣ ਅਗਰ ਕੋਈ ਸਖ਼ਤ ਸਵਾਲ ਹੈ ਤਾਂ ਉਹ ਜਿਹੜੀ ਆਟੋਮੋਬਾਈਲ ਵਾਲੀ ਏਜੰਸੀਆਂ ਹੈਗੀਆਂ ਕੰਪਨੀਆਂ ਹੈਗੀਆਂ ਜਿਹੜੇ ਆਇਲ ਕੰਪਨੀ ਹੈ ਉਹਨਾਂ ਦੇ ਨਾਲ ਗੱਲ ਕਰੋ ਕਿ ਬਈ ਤੁਹਾਡੀ ਗੱਡੀ ਦੇ ਵਿੱਚ ਪ੍ਰੋਬਲਮ ਹੈਗੀ ਕਮ ਸੇ ਕਮ ਕੋਈ ਐਸੀ ਗੱਡੀ ਲੈ ਲੈਤਾ ਰਾਹੁਲ ਗਾਂਧੀ ਜਿਹਦੇ ਵਿੱਚ E20 ਦਾ ਸਟਿੱਕਰ ਨਾ ਲਗਾ ਹੋਵੇ ਜੀ ਇਹਦੇ ਬਾਰੇ ਦੱਸੋ ਧੰਨਵਾਦ ਜੀ
12: ਜੀ ਰਮੇਸ਼ ਜੀ
10: ਦੇਖੋ ਜਿਹੜਾ ਤੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਯੋਗੀ ਆਦਿੱਤਿਆਨਾਥ ਕਿਹੜੀ ਸਟੇਜ ਤੇ ਹੋਵੇਗਾ ਨਰਿੰਦਰ ਮੋਦੀ ਕਿੱਥੇ ਜਾਵੇਗਾ ਜਾਂ ਹੋਰ ਕਿਸੇ ਨੂੰ ਕਿਹੜੀ ਥਾਂ ਮਿਲਣੀ ਹੈ ਮੈਨੂੰ ਲੱਗਦਾ ਉਸ ਪਾਰਟੀ ਦਾ ਅੰਦਰੂਨੀ ਮਸਲਾ ਆ ਇੱਥੇ ਅਸੀਂ ਉਹ ਡਿਬੇਟ ਨਾ ਕਰੀਏ ਅਸੀਂ ਤੇ ਇਹ ਵੇਖਣਾ ਕਿ ਦੇਸ਼ ਲਈ ਕਿਹੜਾ ਚੰਗਾ ਕਿਹੜਾ ਮਾੜਾ ਜਿਹੜਾ ਚੰਗਾ ਨੂੰ ਚੰਗਾ ਕਹਿ ਦਿਆਂਗੇ ਜਿਹੜਾ ਮਾੜਾ ਜਿਹਨੂੰ ਮਾੜਾ ਕਹਿ ਦਿਆਂਗੇ ਇਹ ਭਾਰਤੀ ਜਨਤਾ ਪਾਰਟੀ ਦਾ ਆਪਣਾ ਫੈਸਲਾ ਸਾਡੇ ਵੱਲੋਂ ਉਹ ਬਿਹਾਰ ਤੋਂ ਲਿਆ ਕੇ ਕਿਸੇ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣ ਸਾਡੇ ਵੱਲੋਂ ਪੰਜਾਬ ਚੋਂ ਲੈ ਜਾਣ ਸਾਡੇ ਵੱਲੋਂ ਹੋਰ ਕਿਤੇ ਲੈਣ ਸਾਨੂੰ ਕੋਈ ਫਰਕ ਨਹੀਂ ਜਿਹੜੀ ਗੱਲ ਸਰੋਤੇ ਤੁਸੀਂ ਕੀਤੀ ਆ ਨਾ ਕਿ E20 ਦੇਖੋ E20 ਮੈਨੂੰ ਲੱਗਦਾ ਆ ਕਿ ਮੁੱਦਾ ਹੈਗਾ ਆ ਠੀਕ ਹੈ ਇੱਕ ਸਮੇਂ ਨਹੀਂ ਸੀ ਨਿਤਿਨ ਗਡਕਰੀ ਦੇ ਮੁੰਡੇ ਦਾ ਉਸ ਕਾਰੋਬਾਰ ਦੇ ਵਿੱਚ ਵੱਡੀ ਸ਼ਮੂਲੀਅਤ ਹੈ ਤੇ ਗੱਲ ਲੁਕੀ ਛਿਪੀ ਰਹੀ ਨਹੀਂ ਮੁੰਡੇ ਦੀ ਤਾਂ ਆ ਕਿਉਂਕਿ ਉਹਦਾ ਪਾਪਾ ਭਾਰਤੀ ਜਨਤਾ ਪਾਰਟੀ ਦੇ ਸੁਪਰੀਮ ਲੀਡਰਾਂ ਚੋਂ ਇੱਕ ਹੈ ਉਵੇਂ ਤੇ ਮੁੰਡੇ ਚ ਕੋਈ ਐ ਥੋੜੋ ਯੋਗਤਾ ਆ ਕਿ ਅਸੀਂ ਕਹੀਏ ਬੜੀ ਵੱਡੀ ਚੁਗਤ ਹੈ ਪੈਸਾ ਸਾਡੇ ਤੁਹਾਡੇ ਵਰਗਿਆਂ ਦਾ ਠੱਗਿਆ ਹੈ ਜਿਹੜੀ ਮੈਂ ਸੜਕ ਦਾ ਜ਼ਿਕਰ ਕਰਕੇ ਹਟਿਆ ਲਖਨਊ ਤੋਂ ਕਾਨਪੁਰ ਮੈਂ ਥੋੜੋ ਕਹਿੰਦਾ ਤੁਸੀਂ ਵੀ ਆਪ ਚੈੱਕ ਕਰ ਸਕਦੇ ਹੋ 63 ਕਿਲੋਮੀਟਰ ਸੜਕ ਤੇ 84 ਸਾਂ ਤੋਂ ਸੜਕ ਟੁੱਟ ਜਾਣੀ 18 ਦਿਨਾਂ ਦੇ ਵਿੱਚ। ਤੇ ਗੱਲ ਕਹੀਏ ਜੀ ਦੁਨੀਆਂ ਦੀ, ਅਮਰੀਕਾ ਤੋਂ ਵੀ ਨਹੀਂ ਏਦਾਂ ਦੀਆਂ ਸੜਕਾਂ, ਦੁਨੀਆਂ ਦੀ ਸਭ ਤੋਂ ਮਹਿੰਗੀ ਸੜਕ ਉਹ ਹੋਵੇ ਦੁਨੀਆਂ ਦੀ, ਤੇ ਫਿਰ ਸਵਾਲ ਤੇ ਖੜੇ ਹੁੰਦੇ ਆ ਨਾ ਕਿ ਉਹ ਪੈਸਾ ਇਹਦਾ ਭਾਵ ਕਿ ਗੜਬੜ ਹੋਈ ਹੈ। ਹੁਣ ਮੇਰਾ ਇੱਥੇ ਮੰਨਣਾ ਆ ਕਿ ਇਹਦਾ ਸ਼ੰਕੇ ਸ਼ੁਬੇ ਖੜਨੇ ਸੁਭਾਵਿਕ ਹੈ। E20 ਨੂੰ ਲੈ ਕੇ ਸਰਕਾਰ ਦਾ ਜਵਾਬ ਦੇਣਾ ਸਰਕਾਰ ਦੀ ਡਿਊਟੀ ਹੈ। ਜਿੰਨਾ ਜਿਸ ਢੰਗ ਦੇ ਨਾਲ ਜਵਾਬ ਲੋਕਾਂ ਨੂੰ ਸੈਟਿਸਫਾਈ ਕਰਾਉਣਾ ਚਾਹੀਦਾ ਸੀ, ਭਾਜਪਾ ਦੀ ਕੇਂਦਰ ਸਰਕਾਰ ਨਹੀਂ ਕਰਾ ਰਹੀ, ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਇਸ ਕਰਕੇ ਇੱਥੇ ਸਵਾਲ ਉੱਠਣੇ ਸੁਭਾਵਿਕ ਹੈ। ਇਹਨੂੰ ਆਪਾਂ ਨੇਰਾ ਪੂਰਾ ਐ ਨਾ ਕਹੀਏ ਕਿ ਰਾਹੁਲ ਗਾਂਧੀ, ਜੇ ਰਾਹੁਲ ਗਾਂਧੀ ਦੀ ਡਿਊਟੀ ਦਾ ਹਿੱਸਾ ਕਿ ਵਿਰੋਧੀ ਧਿਰ ਦਾ ਲੀਡਰ ਹੈ ਤੇ ਉਸਨੇ ਲੋਕਾਂ ਦੀ ਗੱਲ ਚੁੱਕਣੀ ਹੈ। ਸੋ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਇੱਥੇ ਆਪਣਾ ਰੋਲ ਅਦਾ ਕਰ ਰਿਹਾ। ਅਸੀਂ ਤੁਸੀਂ ਇਹ ਫੈਸਲਾ ਕਰੀਏ ਕਿ ਇਹ ਗੱਲ ਠੀਕ ਹੈ ਕਿ ਗਲਤ ਹੈ। ਜੇ ਠੀਕ ਹੈ ਠੀਕ ਕਹਿ ਦਈਏ, ਜੇ ਗਲਤ ਤੇ ਗਲਤ ਕਹਿ ਦਈਏ। ਮੈਂ ਦੂਜੇ ਪਾਸੇ ਖੜਾ, ਮੈਂ ਉਸ ਪਾਸੇ ਖੜਾ ਆ ਜਿੱਥੇ ਸਾਡੇ ਸ਼ੰਕੇ ਨੇ E20 ਨੂੰ ਲੈ ਕੇ, ਜਿੱਥੇ ਇਸ ਗੱਲ ਦੇ ਸ਼ੰਕੇ ਹੈ ਕਿ ਤੁਸੀਂ E20 ਲੋਕਾਂ ਨੂੰ ਭਰੋਸੇ ਚ ਲੈ ਕੇ ਕਿਉਂ ਨੀ ਜਿਹੜਾ ਜਾਰੀ ਕੀਤਾ। ਤੁਸੀਂ ਕਿਉਂ ਨੀ ਭਾਰਤੀ ਪੈਟਰੋਲ ਪੰਪਾਂ ਤੇ, ਜਿਹਨੂੰ ਤੁਸੀਂ ਗੈਸ ਸਟੇਸ਼ਨ ਆਖਦੇ ਹੋ, ਕਿਉਂ ਨੀ ਉੱਥੇ ਤੁਸੀਂ ਇਹ ਲੋਕਾਂ ਨੂੰ ਆਪਸ਼ਨ ਦਿੰਦੇ ਕਿ ਭਾਈ ਆਹ ਤੇਲ E20 ਵਾਲਾ ਆ, ਆਹ ਪਲੇਨ ਹੈ, ਫੈਸਲਾ ਅਸੀਂ ਕਰਾਂਗੇ ਕਿਹੜਾ ਲੈਣਾ ਹੈ। ਕਿਉਂ ਸਾਡੇ ਤੇ ਧੱਕੇ ਨਾਲ ਥੋਪਿਆ ਜਾ ਰਿਹਾ? ਸੋ ਇਸ ਲਈ ਇਹ ਸਵਾਲ ਹੈਗੇ ਆ, ਤੇ ਸਵਾਲ ਹੁਣੇ ਬਾਅਦ
12: ਜੀ ਰਮੇਸ਼ ਜੀ। ਤੇ ਜੀ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦਾ ਸੰਦੇਸ਼ ਦੇ ਦਈਏ ਜੀ। ਟਰੱਕ ਇੰਸ਼ੋਰੈਂਸ ਦੀ ਗੱਲ ਖਾਸ ਤੌਰ ਤੇ ਕਰੀਏ, ਫਲੀਟ ਓਨਰਸ, ਓਨਰ ਆਪਰੇਟਰਸ ਸਪੈਸ਼ਲ ਪ੍ਰੋਗਰਾਮਸ ਇਹਨਾਂ ਪਾਸੋਂ ਲੈ ਸਕਦੇ ਨੇ, ਤਾਂ ਜੋ ਕਿ ਤੁਸੀਂ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਲਵੋ ਤੇ ਡਰਾਈਵਰਸ ਵੀ ਐਡ ਕਰੋ ਪਾਲਿਸੀ ਦੇ ਵਿੱਚ ਬਿਨਾਂ ਕਿਸੇ ਮੁਸ਼ਕਿਲ ਤੋਂ। ਸੋ ਕਾਰ ਇੰਸ਼ੋਰੈਂਸ ਦੀ ਗੱਲ ਕਰੀਏ, ਹੋਮ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਦੀ ਵੀ ਗੱਲ ਕਰੀਏ, ਸੋ ਸਪੈਸ਼ਲਾਈਜ਼ਡ ਨੇ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ। ਤੁਸੀਂ ਨੰਬਰ ਨੋਟ ਕਰ ਲਓ, 647-929-95-09 ਜੀ ਇਹ ਨੰਬਰ ਹੈ, ਜਾਂ ਫਿਰ 647-883-1899 ਤੇ ਜੀ ਮੈਂਡੀ ਗਿੱਲ ਜੀ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ ਜੀ। ਤੇ ਇਸ ਦੇ ਨਾਲ ਹੀ ਜੀ ਮੈਂ ਅਪਲਾਈਂਸ ਜੰਕਸ਼ਨ ਦਾ ਵੀ ਜ਼ਿਕਰ ਕਰ ਦਵਾਂ, ਜਿੱਥੇ ਜੀ ਬੈਸਟ ਪ੍ਰਾਈਜ਼ ਤੁਹਾਨੂੰ ਮਿਲਨੇ ਇਲੈਕਟ੍ਰੋਨਿਕ ਅਪਲਾਈਂਸਿਸ ਤੇ। ਸੋ ਬੇਸਮੈਂਟ ਲਈ ਜੋ ਅਪਲਾਈਂਸ ਬੰਡਲ ਲੈਣਾ ਜਾਂ ਆਪਣੀ ਕਿਚਨ ਜੋ ਹੈ ਉਹ ਨਵੀਂ ਤੁਸੀਂ ਤਿਆਰ ਕਰਨੀ ਹੈ ਤੇ ਨਵੇਂ ਅਪਲਾਈਂਸਿਸ ਹੋਣ, ਵਾਸ਼ਰ ਡਰਾਇਰ ਦਾ ਅੱਛਾ ਕੋਂਬੋ ਲੈਣਾ ਤੇ ਅਪਲਾਈਂਸ ਜੰਕਸ਼ਨ ਪਹੁੰਚਣਾ ਜੀ, ਤੇ ਅੱਛੀ ਬੈਸਟ ਪ੍ਰਾਈਜ਼ ਜੋ ਤੁਹਾਨੂੰ ਇੱਥੇ ਮਿਲੇਗੀ। ਸੋ ਹਰ ਪ੍ਰਾਈਜ਼ ਨੂੰ ਇਹ ਬੀਟ ਕਰਨ ਦਾ ਦਾਅਵਾ ਕਰਦੇ ਨੇ ਤੇ ਵਾਅਦਾ ਵੀ ਕਰਦੇ ਨੇ। ਸੋ ਅਪਲਾਈਂਸ ਜੰਕਸ਼ਨ ਦੋ ਲੋਕੇਸ਼ਨਸ, ਜਿੱਥੇ ਏਅਰਪੋਰਟ ਤੇ ਕਲਾਰਕ ਤੇ ਜੋ ਨਵੀਂ ਲੋਕੇਸ਼ਨ ਹੈ, ਉੱਥੇ ਜੋ ਪਹਿਲੀ ਲੋਕੇਸ਼ਨ ਰਿਵਰ ਮੌਂਟ ਪਲਾਜ਼ਾ ਦੇ ਵਿੱਚ ਮਿਸੀਸਾਗਾ ਤੇ ਸਟੀਲਸ ਤੇ ਹੈ ਜੀ, ਉਹ ਵੀ ਬਿਲਕੁਲ ਸ਼ਾਨਦਾਰ ਹੈ। ਸੋ ਕਿਸੇ ਵੀ ਲੋਕੇਸ਼ਨ ਤੇ ਤੁਸੀਂ ਵਿਜ਼ਿਟ ਕਰਕੇ ਚੰਗੀਆਂ ਡੀਲਸ ਅਪਲਾਈਂਸਿਸ ਤੇ ਜ਼ਰੂਰ ਪਾ ਸਕਦੇ ਹੋ। ਸੋ ਇਸ ਦੇ ਨਾਲ ਸਾਡੇ ਅਗਲੇ ਕਾਲਰ ਨੇ ਜੀ ਸਤਨਾਮ ਸਿੰਘ ਜੀ, ਸਵਾਗਤ ਹੈ ਜੀ।
16: ਹਾਂਜੀ ਰਮੇਸ਼ ਜੀ, ਰਪਿੰਦਰ ਜੀ, ਸਤਿ ਸ੍ਰੀ ਅਕਾਲ ਜੀ।
12: ਸਤਿ ਸ੍ਰੀ ਅਕਾਲ ਜੀ। ਜੀ ਸਰ,
16: ਮੈਂ ਕਿਹਾ ਜਿਹੜਾ ਮੈਂ ਪੁੱਛਣਾ ਕਿ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਦਾ ਡੀਏ ਬਾਰੇ ਇਕੱਠ ਹੋਇਆ ਸੀਗਾ, ਉਹ ਬੰਦੇ ਹੈਰ ਕਰੇ ਸੀ ਨਾ ਪਿਛਲੀਆਂ ਗੌਰਮੈਂਟਾਂ ਦੇ, ਮੈਂ ਇੰਨਾ ਹੀ ਪਤਾ ਰਹਿਣਾ ਸੀ। ਭਗਵੰਤ ਮਾਨ ਕਹਿੰਦਾ ਪਹਿਲੀਆਂ ਸਰਕਾਰਾਂ ਨੇ ਤਾਂ ਹੈਰ ਹੀ ਨੀ ਕਰੇ ਕੋਈ, ਮੈਂ 60,000 ਨੌਕਰੀ ਦਿੱਤੀ ਵੀ ਉਹ ਬੰਦਾ ਐਵੇਂ ਤਾਂ ਨੀ ਉੱਡ ਗਿਆ ਕਿਤੇ ਦਿਹਾੜ ਗਈ ਮੇਰੇ ਕੋਈ ਜਾਵੜੇ ਹੁਣ
12: ਜੀ।
16: ਸਮਾਂ ਦੇਣ ਦਾ ਧੰਨਵਾਦ
12: ਜੀ, ਸ਼ੁਕਰੀਆ ਜੀ। ਜੀ ਰਮੇਸ਼ ਜੀ,
10: ਦੇਖੋ ਪੰਜਾਬ ਦਾ ਮੁਲਾਜ਼ਮ ਤਬਕਾ ਉਹ ਤਬਕਾ ਆ ਜਿਹਨੂੰ ਪੋਲੀਟੀਕਲ ਪਾਰਟੀ ਖਰੀਦ ਨਹੀਂ ਸਕਦੀ, ਜਿਹਨੂੰ ਅਸੀਂ ਕਹਿੰਦੇ ਨਾ ਕਿ ਵੋਟਾਂ ਉਹ ਜੀ ਲਾਲਚ ਦੇ ਕੇ ਲੈ ਲਈਆਂ, ਫਲਾਨੀ ਸਕੀਮ ਦੇ ਕੇ ਲੈ ਲਈਆਂ, ਫਲਾਨੀ ਯੋਜਨਾ ਦੇ ਨਾਲ ਠੱਗ ਲਈਆਂ। ਮੁਲਾਜ਼ਮਾਂ ਦੇ ਲਈ ਉਹ ਹੁੰਦੀਆਂ ਨਹੀਂ, ਮੁਲਾਜ਼ਮਾਂ ਤੇ ਉਹ ਸਕੀਮਾਂ ਅਸਰ ਨਹੀਂ ਕਰਦੀਆਂ। ਨਾ ਵੋਟਾਂ ਦੇ ਦੌਰਾਨ ਮੁਲਾਜ਼ਮ ਦਾ ਵੱਡਾ ਹਿੱਸਾ ਸ਼ਰਾਬ ਲਈ ਵਿਕਦਾ, ਨਾ ਆਮ ਆ ਇਹ ਧਾਰਨਾ ਆ ਕਿ ਇਹ ਮੁਲਾਜ਼ਮ ਜਿਹੜਾ ਇੱਕ ਮਿਡਲ ਤਬਕਾ ਮੰਨਿਆ ਜਾਂਦਾ ਹੈ। ਹਾਂ, ਸਰਕਾਰ ਬਣਾਉਣ ਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਹੁਣ ਜਿੱਡੀ ਗੱਲ ਮੈਂ ਕਹੀ ਕਿਉਂ ਹੈ, ਮੈਂ ਉੱਥੇ ਟਿੱਪਣੀ ਕਰਨੀ ਚਾਹੁੰਦਾ ਅਸਲ ਵਿੱਚ ਕਿ ਭਗਵੰਤ ਮਾਨ ਸਰਕਾਰ ਇਸ ਮਸਲੇ ਤੇ ਖਤਾ ਖਾ ਗਈ। ਉਸਨੇ ਪੰਜਾਬ ਚ ਬੜੀਆਂ ਸਾਰੀਆਂ ਸਕੀਮਾਂ ਤੋਰੀਆਂ ਵੋਟਾਂ ਲਈ, ਔਰ ਉਹ ਬੜੀਆਂ ਉਹਨਾਂ ਦੀਆਂ ਕਾਮਯਾਬੀ ਹੈ ਜਿਹੜੀਆਂ ਵੀ ਸਕੀਮਾਂ ਤੋਰੀਆਂ ਵੋਟਾਂ ਦੇ ਮਸਲੇ ਦੇ ਵਿੱਚ, ਪਰੰਤੂ ਉਸ ਧਿਰ ਨੂੰ ਦਰਕਰਾਰ ਕਰ ਗਈ ਜਿਸ ਧਿਰ ਨੇ ਭਗਵਾਨ ਮਾਨ ਨੂੰ ਭਗਵੰਤ ਮਾਨ ਬਣਾਇਆ, ਮੁੱਖ ਮੰਤਰੀ ਭਗਵੰਤ ਮਾਨ ਬਣਾਇਆ। ਪੰਜਾਬ ਦੇ ਮੁਲਾਜ਼ਮਾਂ ਦਾ ਮੈਂ ਦਾਅਵੇ ਨਾ ਕਹਿ ਸਕਦਾ ਕਿ ਬਹੁਤ ਵੱਡਾ ਯੋਗਦਾਨ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਚ। ਇੱਥੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਖੂੰਜੇ ਲਾਉਣ ਦਾ ਯਤਨ ਕੀਤਾ, ਉਹਨਾਂ ਨੂੰ ਟਿੱਚ ਸਮਝਿਆ, ਉਹਨਾਂ ਦਾ ਮੀਡੀਆ ਦੇ ਵਿੱਚ ਆ ਕੇ ਪ੍ਰੈਸ ਵਾਰਤਾ ਕਰਕੇ, ਪੋਲੀਟੀਕਲ ਪਾਰਟੀਆਂ ਦੇ ਖਿਲਾਫ਼ ਤੇ ਪ੍ਰੈਸ ਵਾਰਤਾ ਹੁੰਦੀਆਂ ਦੇਖੀਆਂ ਸੀ। ਹਾਈ ਕੋਰਟ ਚ ਜਦੋਂ ਮੁਲਾਜ਼ਮ ਕੇਸ ਜਿੱਤ ਕੇ ਆਉਂਦੇ ਆ ਤੇ ਪੰਜਾਬ ਦਾ ਵਿੱਤ ਮੰਤਰੀ ਉਹਨਾਂ ਦਾ ਭੰਡੀ ਕਰਦਾ, ਇਹ ਤਨਖਾਹਾਂ ਵੱਧ ਲੈ ਰਹੇ ਆ, ਕਿ ਜਿਵੇਂ ਉਹ ਠੱਗ ਲਏ ਹੁਣ ਉਹ ਤੁਸੀਂ 15,000 ਰੁਪਇਆ ਪੱਤਾ ਲੈ ਰਿਹਾ ਪੰਜਾਬ ਦਾ ਹਰੇਕ ਮੋਬਾਈਲ ਪੱਤਾ ਟੈਲੀਫੋਨ ਪੱਤਾ 15,000 ਦੱਸੋ ਅੱਜ ਦੇ ਯੁੱਗ ਚ ਕਿਹੜਾ 15,000 ਉਹ 15,000 ਦੇ ਵਿੱਚ ਤੇ ਪੈਕ ਮੁੱਕਦੇ ਹੀ ਨੀ ਜਿੰਨੇ ਮਰਜ਼ੀ ਲੈ ਲਓ 15,000 ਵਿੱਚ ਤੇ ਸਾਲਾਂ ਵਧੀ ਚ ਲੋਕਾਂ ਦਾ ਤੁਸੀਂ ਉਹ ਲਈ ਜਾਂਦੇ ਹੋ ਠੱਗ ਤੋਂ ਤੁਸੀਂ ਰਹੇ ਹੋ ਤੇ ਮੁਲਾਜ਼ਮਾਂ ਨੂੰ ਤੁਸੀਂ ਕਹਿੰਦੇ ਜੀ ਵੱਧ ਤਨਖਾਹਾਂ ਲੈ ਰਹੇ ਹੋ ਉਹ ਚੀਜ਼ ਸਰੋਤਿਓ ਜਿਹੜੇ ਮੁਲਾਜ਼ਮ ਇਕੱਠੇ ਹੋਏ ਸੀ ਇਸ ਰੋਸ ਵਿੱਚ ਇਕੱਠੇ ਹੋਏ ਸੀ ਜਿਹੜਾ ਇਹਨਾਂ ਨੇ ਮੁਲਾਜ਼ਮਾਂ ਨੂੰ ਦੇਣਾ ਵੀ ਕੁਛ ਨੀ ਤੇ ਉਲਟਾ ਭੰਡੀ ਕਰਨੀ ਸ਼ੁਰੂ ਕਰ ਦਿੱਤੀ ਉਹ ਚੀਜ਼ ਨੁਕਸਾਨੀ ਗਈ ਚੰਡੀਗੜ੍ਹ ਦੇ ਵਿੱਚ ਜਿੱਡਾ ਮੁਲਾਜ਼ਮਾਂ ਦਾ ਇਕੱਠ ਹੋਇਆ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਚੂਲਾਂ ਹਿਲਾ ਦਿੱਤੀਆਂ ਉਸਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਉਹਨਾਂ ਦੀਆਂ ਉਹ ਸਕੀਮਾਂ ਜਿੱਥੇ ਉਹਨਾਂ ਨੇ ਵੋਟਾਂ ਚਾਰ ਬਟੋਰੀਆਂ ਸੀ ਉਹ ਉਹਨਾਂ ਨੂੰ ਵੱਡੀ ਸੱਟਬੈਕ ਲੱਗੀ ਹੈਗੀ ਹੈ ਕਿ ਉਹ ਤਬਕਾ ਜੇ ਦੂਜੇ ਪਾਸੇ ਵਿਗੜ ਗਿਆ ਨਾ ਦੂਜੇ ਪਾਸੇ ਚਲਾ ਗਿਆ ਤੇ ਆਮ ਆਦਮੀ ਪਾਰਟੀ ਸਿਆਸੀ ਤੌਰ ਤੇ ਭੁੱਲ ਜਾਵੇ ਸੋ ਇਹ ਗੱਲ ਆਮ ਆਦਮੀ ਪਾਰਟੀ ਦੇ ਕੰਨਾਂ ਚ ਮੇਰੇ ਮੁਤਾਬਕ ਤੇ ਪੈ ਗਈ ਹੈ ਬਾਕੀ ਕਿੰਨਾ ਕੁ ਹੁਣ ਮੁਲਾਜ਼ਮਾਂ ਲਈ ਵਾਜਬ ਜਿਹੜਾ ਸਹੀ ਫੈਸਲਾ ਕਰਦੀ ਜਾਂ ਨਹੀਂ ਕਰਦੀ ਉਹ ਸਮਾਂ ਦੱਸੋ
12: ਜੀ ਰਮੇਸ਼ ਜੀ ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ ਮੁੰਜਲ ਜੀ ਜੀ ਸਵਾਗਤ ਹੈ
17: ਸਤਿ ਸ੍ਰੀ ਅਕਾਲ ਜੀ
12: ਸਤਿ ਸ੍ਰੀ ਅਕਾਲ ਜੀ ਜੀ ਸਰ
17: ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਤੇ ਦੋ ਦਿਨ ਹੋ ਗਏ ਜੀ ਪ੍ਰੋਗਰਾਮ ਸੁਣਦਿਆਂ ਨੂੰ ਤੇ ਹੁਕਮਨਾਮਾ ਸੁਣ ਕੇ ਸਭ ਸੁਣ ਕੇ ਆਨੰਦ ਆ ਜਾਂਦਾ
12: ਜੀ ਸਰ ਜੀ ਬਿਲਕੁਲ ਜੀ
17: ਬਹੁਤ ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ ਕਰਦੇ ਹਾਂ ਰਮੇਸ਼ ਜੀ ਸਰਕਾਰਾਂ ਦਾ ਦੇਖੋ ਕਿਵੇਂ ਕਹੀ ਚੱਲੀਏ ਭਗਵੰਤ ਮਾਨ ਸਰਕਾਰ ਜੱਟਾਂ ਦੇ ਹੱਕ ਚ ਬਹੁਤ ਵਧੀਆ ਰਹੀ ਹੈ ਤੇ ਬਿਜਲੀ ਦੇਣ ਨੂੰ ਦਿੰਦੇ ਰਹੇ ਆ ਜੱਟਾਂ ਨੂੰ ਤੇ ਅਕਾਲੀ ਸੀਗੇ ਕਾਂਗਰਸ ਚ ਬਿਜਲੀ ਦੇ ਕੱਟ ਬੜੇ ਲੱਗਣੇ ਬਿਜਲੀ ਰਾਤਾਂ ਹੁੰਦੀਆਂ ਕਿ ਦੇਣ ਨੂੰ ਫੈਕਟਰੀਆਂ ਨੂੰ ਦਿੰਦੇ ਆ ਅਸੀਂ ਇਹ ਕਹਿੰਦਾ ਫੈਕਟਰੀਆਂ ਰਾਤ ਨੂੰ ਚੱਲਣਗੀਆਂ ਤੇ ਜੱਟਾਂ ਦਾ ਕੰਮ ਦੇਣ ਦਾ ਹੁੰਦਾ ਵਾ ਦੇਣ ਨੂੰ ਦਿੰਦੇ ਰਹੇ ਆ ਤੇ ਬਹੁਤ ਜੱਟਾਂ ਦੇ ਹੱਕ ਚ ਰਿਹਾ ਵਾ ਤੇ ਮੁਰਾ ਭੰਡੀ ਜਾਂਦੇ ਅਕਾਲੀਆਂ ਤਾਂ ਜੱਟਾਂ ਨੂੰ ਬਾਹਲਾ ਖੂੰਜੇ ਲਾ ਕੇ ਰੱਖਿਆ ਜੀ ਬੋਰੀ ਦੇ ਪੈਸੇ ਵੀ ਲੈਂਦੇ ਰਹੇ ਆ ਦਸ ਤੇ ਆਰਤੀ ਉਹ ਆਦਰ ਸਰਕਾਰ ਦਾ ਹੀ ਉਹਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ
12: ਜੀ ਜੀ ਰਮੇਸ਼ ਜੀ
10: ਚਲੋ ਮੈਂ ਇਸ ਤੇ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇੱਕ ਆਪਣਾ ਉਹਨਾਂ ਨੇ ਤਜਰਬਾ ਸਾਂਝਾ ਕੀਤਾ ਤੇ ਮੈਂ ਨਿਰਾਪੁਰਾ ਇਹ ਕਹਿ ਦਾਂ ਕਿ ਉਹਨਾਂ ਦੀ ਗੱਲ ਗਲਤ ਹੈ ਤੇ ਸ਼ਾਇਦ ਇਹ ਵੀ ਠੀਕ ਨਹੀਂ ਹੋਵੇਗਾ ਸਰੋਤਿਓ ਤੁਹਾਡੀ ਗੱਲ ਚਲੀ ਗਈ ਹੈ ਸੋ ਜਿਵੇਂ ਵੀ ਇਸ ਗੱਲ ਦਾ ਜਾਵੇਗੀ ਗੱਲ ਜਿਵੇਂ ਜਿਵੇਂ ਜਿਸ ਨੂੰ ਲੱਗਦਾ ਉਹ ਆਪਣੇ ਢੰਗ ਦੇ ਨਾਲ ਇਸ ਗੱਲ ਨੂੰ ਸਮਝ ਲੈਣਗੇ ਮੈਂ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ
12: ਜੀ ਰਮੇਸ਼ ਜੀ ਤੇ 8777 ਜੀ ਸਵਾਗਤ ਹੈ
18: ਹਾਂਜੀ ਸਤਿ ਸ੍ਰੀ ਅਕਾਲ ਹੁਸ਼ਿਆਰਪੁਰੀ ਸਾਹਿਬ
12: ਜੀ ਸਰ
18: ਹੁਸ਼ਿਆਰਪੁਰੀ ਸਾਹਿਬ ਵੇਖੋ ਜੀ ਸਾਰੇ ਨੂੰ ਵੱਧ ਗਿਣਦੀ ਇੰਡੀਆ ਚ ਤੇ ਹਿੰਦੂ ਪਰਿਵਾਰਾਂ ਦੀ ਆ ਤੇ ਸਾਰੇ ਨੂੰ ਵੱਧ ਨੁਕਸਾਨ ਵੀ ਜਿਹੜਾ ਗੜਕੜੀ ਜੀ ਕਰ ਰਹੇ ਆ ਉਹ ਉਹਨਾਂ ਦਾ ਹੀ ਕਰ ਰਹੇ ਆ ਵੀ ਸਾਡਾ ਤੇਲ ਦਾ ਮਸਲਾ ਵਾ ਫਿਰ ਗੜਕੜੀ ਜੀ ਜਦੋਂ ਪੁਲ ਬਣਾਉਂਦੇ ਜਾਂ ਸੜਕਾਂ ਬਣਾਉਂਦੇ ਕਦੀ ਸੜਕ ਉੱਡ ਕੇ ਨਾ ਡੁੱਟ ਜਾਂਦੀ ਆ ਕਦੀ ਪੁਲ ਉਦਘਾਟਨ ਤੋਂ ਪਹਿਲਾਂ ਹੀ ਡਿੱਗ ਪੈਂਦਾ ਵਾ ਤੇ ਦੇਸ਼ ਦਾ ਨੁਕਸਾਨ ਤੇ ਸਾਰੇ ਨੂੰ ਜ਼ਿਆਦਾ ਵੱਧ ਗਿਣਤੀ ਦਾ ਹੁੰਦੇ ਆ ਤੇ ਉਹਦੇ ਬਾਰੇ ਕੋਈ ਧਿਆਨ ਨਹੀਂ ਆ ਤੇ ਲੋਕੀ ਇਹ ਕਹਿੰਦੇ ਆ ਕਾਲਰ ਕਹਿੰਦੇ ਵੀ ਗੜਕੜੀ ਨੂੰ ਮਾੜਾ ਨਾ ਕਹੋ ਆਲੋਚਨਾ ਨਾ ਕਰੋ ਦੀ ਵੇ ਕਰੀ ਜਾਓ ਫਿਰ ਨੁਕਸਾਨ ਤੇ ਇੰਡੀਆ ਦਾ ਹੀ ਹੋ ਰਿਹਾ ਵੱਧ ਗਿਣਤੀ ਦਾ ਹੋ ਰਿਹਾ ਵਾ ਪੰਜਾਬੀਆਂ ਦਾ ਤਾਂ ਅੱਗੇ ਹੈਗਾ ਹੀ ਆ ਇਹਦੇ ਚੜ੍ਹਦੀ ਕਲਾ ਚ ਨਾਨਕ ਨਾਮ ਚੜ੍ਹਦੀ ਕਲਾ ਪੰਜਾਬ ਚਲੋ ਜੀ ਇਹਦੇ ਬਾਰੇ ਦੱਸਿਓ
12: ਜੀ ਜੀ ਬਿਲਕੁਲ ਅਸੀਂ ਤਾਂ ਸਰਬੱਤ ਦਾ ਭਲਾ ਕਹਿੰਦੇ ਹਾਂ ਜੀ ਜੀ ਰਮੇਸ਼ ਜੀ
10: ਚਲੋ ਦੇਖੋ ਸਵਾਲ ਦਾ ਜਿਹੜਾ ਕਹਿ ਲਈਏ ਕਿ ਉਹ ਟੋਨ ਬਦਲ ਗਈ ਮੈਨੂੰ ਲੱਗਦਾ ਕਿ ਇਹਨੂੰ ਆਪਾਂ ਧਰਮ ਨਾਲ ਨਾ ਜੋੜੀਏ ਨਾ ਇਹ ਸਵਾਲ ਧਰਮ ਨਾਲ ਜੁੜ ਸਕਦੇ ਹੈ ਕਿ ਜੇ ਸੜਕਾਂ ਕਮਜ਼ੋਰ ਬਣੀਆਂ ਟੁੱਟੀਆਂ ਜੇ ਭਾਰਤ ਵਿੱਚ ਭ੍ਰਿਸ਼ਟਾਚਾਰ ਹੈ ਤੇ ਅਸੀਂ ਕਹੀਏ ਜੀ ਉਹਦਾ ਵੱਡਾ ਨੁਕਸਾਨ ਹਿੰਦੂਇਜ਼ਮ ਨੂੰ ਹੁੰਦਾ ਹੈ ਜਾਂ ਦੂਜੇ ਨੰਬਰ ਤੇ ਭਾਰਤ ਵਿੱਚ ਇਸਲਾਮ ਧਰਮ ਦੀ ਗਿਣਤੀ ਹੈ ਤੀਜੇ ਨੰਬਰ ਤੇ ਕ੍ਰਿਸਚਨ ਹੈ ਚੌਥੇ ਨੰਬਰ ਤੇ ਸਿੱਖ ਆਉਂਦੇ ਹੈ ਪੰਜਵੇਂ ਤੇ ਬੁੱਧੀ ਜਿਹਨੂੰ ਆਪਾਂ ਬੁੱਧੀਜ਼ਮ ਆਖਦੇ ਹਾਂ ਫਿਰ ਜੈਨਿਜ਼ਮ ਯਾਨੀ ਜੇ ਅਸੀਂ ਉਧਰਲੇ ਪਾਸੇ ਨੂੰ ਤੁਰ ਪਏ ਤੇ ਸਵਾਲ ਨਹੀਂ ਹੈ ਸੋ ਆਪਾਂ ਇਹ ਮੈਨੂੰ ਲੱਗਦਾ ਕਿ ਉਧਰਲੇ ਪਾਸੇ ਨੂੰ ਨਾ ਤੁਰੀਏ ਦੇਖੋ ਜਿਹੜਾ ਨੁਕਸਾਨ ਹੈ ਉਹ ਬਾਕੀ ਦੇਸ਼ ਦਾ ਨੁਕਸਾਨ ਹੈ ਸਾਡੀ ਤੁਹਾਡੀ ਡਿਊਟੀ ਤੇ ਚਰਚਾ ਚ ਇਹ ਹੈ ਕਿ ਚੰਗੀ ਨੂੰ ਚੰਗੀ ਕਹਿਣਾ ਗਲਤ ਨੂੰ ਗਲਤ ਕਹਿਣਾ ਤੇ ਚੰਗੇ ਦੇ ਲਈ ਸੁਝਾਅ ਦੇਣੇ ਕਿ ਚੰਗੇ ਕਿਵੇਂ ਹੋਵੇ ਤੇ ਅਸੀਂ ਠੋਕੇ ਗਲਤ ਕਰ ਰਹੇ ਹਾਂ ਕਿ ਜਿਹੜੀਆਂ ਵੀ ਭਾਰਤ ਵਿੱਚ ਆ ਪੰਜਾਬ ਚ ਇੱਕ ਬਿਲਕੁਲ ਫੰਡ ਰੱਖ ਕੇ ਇੱਕ ਨਮੂਨਾ ਤੈਅ ਕਰਕੇ ਇੱਕ ਪ੍ਰੈਕਟੀਕਲ ਤੈਅ ਕਰਕੇ ਸੜਕਾਂ ਬਣਦੀਆਂ ਨੇ ਜੇ ਉਹ ਸੜਕਾਂ ਟੁੱਟਣ ਤੇ ਉੱਤੇ ਵਾਕਈ ਜੇ ਸੂਬੇ ਸਰਕਾਰ ਦੀਆਂ ਬਣਾਈਆਂ ਟੁੱਟਦੀਆਂ ਤੇ ਸੂਬਾ ਸਰਕਾਰ ਦਾ ਜਿਹੜਾ ਵੀ PWD ਮੰਤਰੀ ਉਹ ਜ਼ਿੰਮੇਵਾਰ ਹੈ ਤੇ ਜੇ ਕੇਂਦਰ ਸਰਕਾਰ ਦੀਆਂ ਟੁੱਟਦੀਆਂ ਤੇ ਉੱਥੇ ਕੇਂਦਰ ਸਰਕਾਰ ਦਾ ਜਿਹੜਾ ਵਜ਼ੀਰ ਹੈ ਚਾਹੇ ਉਹਦਾ ਨਾਮ ਨਿਤਿਨ ਗਡਕਰੀ ਉਹ ਜ਼ਿੰਮੇਵਾਰ ਹੈ
12: ਜੀ ਰਮੇਸ਼ ਜੀ ਤੇ ਜੀ 1052 ਜੀ ਸਵਾਗਤ ਹੈ
19: ਸਤਿ ਸ੍ਰੀ ਅਕਾਲ ਜੀ
12: ਸਤਿ ਸ੍ਰੀ ਅਕਾਲ ਜੀ ਜੀ ਸਰ
19: ਬਾਕੀ ਜੀ ਜਿਹੜਾ ਇਕੱਠ ਹੋਇਆ ਜਿਹੜਾ ਮੁਲਾਜ਼ਮਾਂ ਦਾ ਲੱਖਾਂ ਦੇ ਹਿਸਾਬ ਨਾਲ ਦੱਸ ਰਿਹਾ ਆ ਲੱਖਾਂ ਦੇ ਹਿਸਾਬ ਨਾਲ ਤੇ ਤੁਸੀਂ ਇਹ ਭਾਈ ਸਾਹਿਬ ਇਹਨਾਂ ਨੂੰ ਡੈਮੇਜ ਜਿਹੜਾ ਨਾ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਇਹਨਾਂ ਨੇ ਕਿਸਾਨ ਕੁੱਟੇ ਇਹਨਾਂ ਨੇ ਕੋਈ ਡਿਪਾਰਟਮੈਂਟ ਐਸਾ ਛੱਡਿਆ ਕੋਈ ਛੱਡਿਆ ਨੀ ਜਿਹੜਾ ਇਹਨਾਂ ਨੇ ਕੁੱਟਿਆ ਬੁਰੀ ਤਰ੍ਹਾਂ ਕੁੱਟੇ, ਇਹਨਾਂ ਨੇ ਜਿਹੜੇ ਸਫਾਈ ਆਏ ਉਹ ਕੁੱਟੇ, ਇਹ ਬੈਕ ਫੁੱਟ ਨਹੀਂ, ਇਹ ਖਤਮ ਹੋ ਗਈ ਪਾਰਟੀ। ਇਹ ਤੁਸੀਂ ਇਲੈਕਸ਼ਨ ਚ ਦੇਖ ਰਹੇ ਹੋ, ਜੇ ਇਹਨੂੰ ਪੰਜ ਸੱਤ ਸੀਟਾਂ ਵੀ ਮਿਲ ਗਈਆਂ ਦੇਖਾ ਜੀ। ਇਹ ਮੇਰੇ ਵਿਊ ਹੈ ਜੀ। ਥੈਂਕ ਯੂ
12: ਜੀ। ਜੀ ਰਮੇਸ਼ ਜੀ।
10: ਨਹੀਂ ਠੀਕ ਹੈ, ਜੇ ਤੁਹਾਡੇ ਵਿਚਾਰ ਹੈ ਤੇ ਤੁਹਾਡੇ ਵਿਚਾਰ ਜੀ ਸਾਰਿਆਂ ਤੱਕ ਚਲੇ ਗਏ ਆ। ਬਾਕੀ ਇਹ ਚੀਜ਼ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਲੈ ਕੇ ਜਾਂਦੀ, ਮੇਰੀ ਉੱਥੇ ਟਿੱਪਣੀ ਹਮੇਸ਼ਾ ਹੀ ਅਜੇ ਹੋਇਆ ਕਿ ਪੰਜਾਬ ਦੀਆਂ ਰਾਜਨੀਤਿਕ ਪਰਿਸਥਿਤੀਆਂ ਨਿੱਤ ਬਦਲ ਰਹੀਆਂ। ਅਜੇ ਤੱਕ ਰਾਜਨੀਤਿਕ ਪਰਿਸਥਿਤੀਆਂ ਰੁਕੀਆਂ ਨਹੀਂ ਜਿੱਥੇ ਜਾ ਕੇ ਅਸੀਂ ਤੁਸੀਂ ਐਨਾਲਿਸਿਸ ਕਰ ਸਕੀਏ, ਕਿਉਂਕਿ ਅਸੀਂ ਤੇ ਰਾਜਨੀਤਿਕ ਪਰਿਸਥਿਤੀਆਂ ਮੌਕੇ ਦੇ ਹਿਸਾਬ ਨਾਲ ਹੀ ਸਰਵੇਖਣ ਕਰ ਸਕਦੇ ਨਾ। ਅੱਜ ਦੇ ਹਿਸਾਬ ਦੇ ਨਾਲ ਜੇ ਤੁਸੀਂ ਮੈਨੂੰ ਸਵਾਲ ਪੁੱਛੋ ਤੇ ਮੈਂ ਸ਼ਾਇਦ ਦੱਸ ਦੇਵਾਂ ਕਿ ਫਲਾਨੀ ਪਾਰਟੀ ਫਲਾਨੇ ਥਾਂ ਤੇ ਫਲਾਨਾ ਰੈਂਕ ਹੈ ਇਸ ਪਾਰਟੀ ਦਾ, ਆਹ ਰੈਂਕ ਇਹਦਾ ਆ, ਪਰੰਤੂ ਜਿਹੜੀਆਂ ਵੋਟਾਂ ਨੇ ਉੱਥੇ ਜਾ ਕੇ ਕਿਹੜਾ ਰੈਂਕ ਲੈ ਜਾਣਾ ਉਹ ਅਜੇ ਤੱਕ ਕਹਿਣਾ ਥੋੜਾ ਮੁਸ਼ਕਲ ਹੈ।
12: ਜੀ ਬਿਲਕੁਲ ਜੀ। ਤੇ ਜੀ ਫੀਨਿਕਸ ਮਿਲਵਰਕ ਦਾ ਅਸੀਂ ਸੰਦੇਸ਼ ਜੋ ਹੈ ਇਹ ਸਾਂਝਾ ਕਰਦੀ ਹੈ ਜੀ, ਇਹਨਾਂ ਨੂੰ ਤਜਰਬੇਕਾਰ ਕਾਰਪੈਂਟਰਸ ਦੀ ਲੋੜ ਹੈ, ਸੋ ਤੁਸੀਂ ਤਜਰਬਾ ਰੱਖਦੇ ਹੋ ਤੁਸੀਂ ਸੰਪਰਕ ਜ਼ਰੂਰ ਕਰੋ ਜੀ। ਜੱਗ ਜੀ ਨੂੰ ਨੰਬਰ 416-822-2239 ਹੈ, 416-822-2239 ਹੈ।

0: ਨਹੀਂ ਵੀ ਓਪੋਜੀਸ਼ਨ ਵੀ ਉਹਦੀ ਤਾਰੀਫ਼ ਕਰਦੀ ਸੀ ਕਿ ਉਹਨੇ ਜਿਹੜੀ ਹਾਈਵੇ ਦੀ ਜਿਹੜੀ ਹੈਗੀ ਆ ਰਫ਼ਤਾਰ ਵਧਾ ਤੀ ਇਹ ਜਿਹੜੀ 8-9 ਕਿਲੋਮੀਟਰ ਪਰ ਡੇ ਬਣਦੀ ਸੀ ਉਹ 30-35 ਕਿਲੋਮੀਟਰ ਤੇ ਆ ਗਈ ਆ ਇਨਫਰਾਸਟ੍ਰਕਚਰ ਪ੍ਰੋਜੈਕਟ ਵੀ ਚੰਗੇ ਹੋਏ ਔਰ ਏਦਾਂ ਦੀਆਂ ਸੜਕਾਂ ਵੀ ਬਣੀਆਂ ਜਿਹੜੀਆਂ ਇਤਿਹਾਸਿਕ ਰਹੀਆਂ ਇੰਡੀਆ ਦੇ ਜਿੱਦਾਂ ਕਹਿ ਲਓ ਕਿ 70 ਸਾਲ ਦੀ ਹਿਸਟਰੀ ਦੇ ਵਿੱਚ ਔਰ ਰਿਕਾਰਡ ਟਾਈਮ ਤੇ ਵੀ ਖਤਮ ਹੋਈ ਆ ਮੈਨੂੰ ਲੱਗਦਾ ਕਿ ਰੀਸੈਂਟ ਟਾਈਮ ਦੇ ਵਿੱਚ ਉਹਨਾਂ ਨੇ ਟੂ ਮਚ ਐਕਸਪੈਰੀਮੈਂਟ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ ਜਿੱਦਾਂ ਕਚਰੇ ਤੋਂ ਸੜਕਾਂ ਬਣਾਉਣੀਆਂ ਜਾਂ ਏਦਾਂ ਦੀਆਂ ਚੀਜ਼ਾਂ ਇਸੇ ਕਰਕੇ ਥੋੜਾ ਮਿਆਰ ਡੇਟਦਾ ਜਾ ਰਿਹਾ ਬਾਕੀ ਇਨਕੁਆਇਰੀ ਜੇ ਜੇ ਕਰਪਟ ਹੋਊਗੇ ਤਾਂ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਆ ਏਦਾਂ ਦੀ ਗੱਲ ਨੀ ਹੈ ਬਟ ਜਿਹੜੇ ਹਰੇਕ ਚੀਜ਼ ਧਰਮ ਲੱਭਦੇ ਆ ਸੜਕਾਂ 'ਚ ਵੀ ਧਰਮ ਹਥਿਆਰਾਂ 'ਚ ਵੀ ਧਰਮ ਉਹ ਮਾਨਸਿਕ ਤੌਰ ਤੇ ਸਿੱਖ ਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਲਾਜ ਕਰਾਉਣਾ ਚਾਹੀਦਾ ਬਾਕੀ ਤਾਂ ਚਲੋ ਧਰਮ ਦੀ ਗੱਲ ਏਦਾਂ ਹੁੰਦੀ ਨੀ ਹੈਗੀ ਧਰਮ ਦੇਖ ਕੇ ਤਾਂ ਨੀ ਸੜਕਾਂ ਬਣਦੀਆਂ ਤੇ ਮੈਨੂੰ ਲੱਗਦਾ ਕਿ ਏਦਾਂ ਦੀਆਂ ਗੱਲਾਂ ਕਰਨ ਨੂੰ ਆਪਣੇ ਆਪ ਨੂੰ ਇਲਾਜ ਕਰਾਉਣਾ ਚਾਹੀਦਾ ਬਾਕੀ ਤਾਂ ਠੀਕ ਹਾਂ
1: ਤੁਸੀਂ ਆਪਣੇ ਜੀ ਵਿਚਾਰ ਦੇ ਦਿੱਤੇ ਨੇ ਜੀ ਰਮੇਸ਼ ਜੀ
2: ਚਲੋ ਸਰੋਤਿਓ ਤੁਸੀਂ ਦੋਹਰੀ ਪਾਈ ਹੈ ਮੈਂ ਤੇ ਪਹਿਲਾਂ ਹੀ ਕਹਿ ਦਿੱਤਾ ਆ ਕਿ ਜੇ ਅਸੀਂ ਉਧਰਲੇ ਪਾਸੇ ਨਹੀਂ ਜਾਣਾ ਅਸੀਂ ਤੇ ਠੀਕ ਗਲਤ ਦਾ ਫੈਸਲਾ ਕਰਨਾ ਆ ਸੋ ਮੈਨੂੰ ਲੱਗਦਾ ਕਿ ਕੋਈ ਗੱਲ ਨਹੀਂ ਇਹ ਆਪਣੇ ਆਪਣੇ ਵਿਚਾਰ ਹੈ ਇਸ ਕਰਕੇ ਅਸੀਂ ਇਸ ਗੱਲ ਤੇ ਕਦੇ ਤੱਤੇ ਨਹੀਂ ਹੋਣਾ ਅਸੀਂ ਆਪਣੀ ਗੱਲ ਰੱਖੀਏ ਤੇ ਦੂਸਰੇ ਦੀ ਗੱਲ ਯਤਨ ਕਰੀਏ ਘੱਟ ਹੀ ਇੱਕ ਹੱਦ ਤੱਕ ਹੀ ਕੱਟੀਏ ਜਿਹੜੀ ਬਹੁਤਾ ਨੁਕਸਾਨਦਾਇਕ ਨਾ ਹੋਵੇ ਕਿਉਂਕਿ ਚੰਗੇ ਵਿਚਾਰ ਲੈ ਕੇ ਅਸੀਂ ਆਉਣੇ ਆ ਕਿਸੇ ਨੂੰ ਅਸੀਂ ਹੀ ਨੀਵਾਂ ਦਿਖਾ ਕੇ ਕੀ ਲੈਣਾ ਦੇਣਾ ਮੇਰੀ ਤੇ ਇਹੀ ਅਪੀਲ ਹੈ
1: ਜੀ ਬਿਲਕੁਲ ਸਹੀ ਜੀ ਤੇ ਜੀ ਇਸ ਦੇ ਨਾਲ ਹੀ ਅਸੀਂ ਜ਼ਿਕਰ ਕਰ ਦਈਏ ਰਮੇਸ਼ ਜੀ ਹਰਮਨ ਬੱਤਾ ਜੀ ਦਾ ਸੋ ਮੋਰਗੇਜ ਦਾ ਕੰਮ ਤੁਸੀਂ ਆਪਣਾ ਕਰਵਾਉਣਾ ਅੱਛਾ ਹੈ ਸੋ ਬੈਸਟ ਮੋਰਗੇਜ ਆਪਸ਼ਨ ਸੀ ਇਹਨਾਂ ਕੋਲ ਮਲਟੀਪਲ ਲੈਂਡਰਸ ਦੇ ਨਾਲ ਨੇ ਸੋ ਏ ਬੀ ਲੈਂਡਰਸ ਦੇ ਨਾਲ ਤੁਹਾਡਾ ਕੰਮ ਹੋਵੇਗਾ ਮੋਰਗੇਜ ਰਿਨਿਊਲ ਆ ਗਈ ਹੈ ਤਾਂ ਵੀ ਇਹਨਾਂ ਨੂੰ ਸੰਪਰਕ ਕਰੋ ਨੰਬਰ 647-685-9000 647-685-9000 647-685-9000 'ਤੇ ਤੁਸੀਂ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ ਜੀ ਰਮੇਸ਼ ਜੀ ਇਸ ਦੇ ਨਾਲ ਹੀ ਜ਼ਿਕਰ ਅਗਲੀ ਖਬਰ ਦਾ ਕਰਾਂਗੇ ਤੇ ਦੁਆਬੇ ਵਿੱਚ ਖਬਰ ਹੈ ਡੇਰਾ ਸੱਚਖੰਡ ਬੱਲਾ ਇਹ ਰਮੇਸ਼ ਜੀ ਸਿਆਸਤ ਦਾ ਕੇਂਦਰ ਬਿੰਦੂ ਇਨੀ ਦਿਨੀ ਬਣਿਆ ਜੀ ਕੀ ਖਾਸ ਰਿਪੋਰਟ ਹੈ
2: ਰਪਿੰਦਰ ਜੀ ਤੁਸੀਂ ਦੁਆਬੇ ਦੇ ਡੇਰੇ ਸੱਚਖੰਡ ਬੱਲਾ ਦਾ ਜ਼ਿਕਰ ਕੀਤਾ
1: ਜੀ
2: ਅਸਲ ਵਿੱਚ ਸ਼ੁਰੂਆਤੀ ਤੌਰ 'ਚ ਅੱਜ ਇੱਕ ਅਸੀਂ ਮਸਲਾ ਜਿਹੜਾ ਸਰੋਤਿਆਂ ਨਾਲ ਸਾਂਝਾ ਕੀਤਾ ਸੀ ਜੈਨ ਜੀ ਤੇ ਮੈਂ ਉਸ ਤੇ ਜ਼ਿਕਰ ਕੀਤਾ ਸੀ ਕਿ ਜੈਨ ਭਾਰਤ ਦੇ ਵਿੱਚ ਜਿਹੜਾ ਸਿਆਸੀ ਪਾਰਟੀਆਂ ਨੇ ਆਪਣੇ ਹੱਥ ਵਿੱਚ ਇੱਕ ਜਿਹੜੀ ਛੜੀ ਫੜੀ ਹੈ ਵੋਟਾਂ ਲੈਣ ਦੀ ਉਹ ਧਰਮ ਦੀ ਜਾਤ ਦੀ ਛੜੀ ਹੈ ਔਰ ਕਾਫੀ ਉਹਨਾਂ ਲਈ ਲਾਹੇਵੰਦ ਵੀ ਹੈ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਲਈ ਕਾਫੀ ਲਾਹੇਵੰਦ ਸਾਬਤ ਹੋਈ ਇਹਦੇ ਵਿੱਚ ਕੋਈ ਰੌਲਾ ਨਹੀਂ ਪਰੰਤੂ ਜਿਹੜੇ ਜੈਨ ਜੀ ਹੈ ਉਹਨਾਂ ਦੇ ਉੱਪਰ ਛੜੀ ਬਹੁਤਾ ਅਸਰ ਨਹੀਂ ਕਰ ਰਹੀ ਅੱਜ ਦੀ ਗੱਲ ਕਰੀਏ ਜਿਸ ਡੇਰੇ ਦਾ ਜ਼ਿਕਰ ਕੀਤਾ ਇਹ ਧਰਮ ਦੀ ਵੀ ਗੱਲ ਹੈ ਜਾਤ ਦੀ ਵੀ ਗੱਲ ਹੈ ਜਾਤ ਤੇ ਸਿੱਧੀ ਹੈ ਕਿ ਐਸੀ ਸਮਾਜ ਨਾਲ ਜੁੜਿਆ ਡੇਰਾ ਧਰਮ ਦੀ ਗੱਲ ਕਰੀਏ ਤੇ ਆਜ਼ਾਦੀ ਤੋਂ ਪਹਿਲਾਂ ਵੀ ਤੇ ਅੱਜ ਵੀ ਕਈ ਵਾਰੀ ਗੱਲ ਉੱਠੀ ਹੈ ਕਿ ਭਾਈ ਜਿਹੜਾ ਰਵਿਦਾਸੀ ਆ ਉਹਨੂੰ ਵੱਖਰਾ ਧਰਮ ਘੋਸ਼ਿਤ ਕੀਤਾ ਜਾਵੇ ਆ ਤਾਜ਼ਾ ਤਰੀਨ ਹੁਣ ਜਦੋਂ ਜਿਹਨੂੰ ਆਪਾਂ ਮਰਦਮਸ਼ੁਮਾਰੀ ਆਖ ਕੇ ਚੱਲ ਰਹੀ ਆ ਮਰਦਮਸ਼ੁਮਾਰੀ ਦਾ ਦੂਸਰਾ ਪੜਾਅ ਜਿੱਥੇ ਵਿਅਕਤੀ ਨੇ ਦੱਸਣਾ ਕਿ ਉਹਦਾ ਧਰਮ ਕਿਹੜਾ ਉੱਥੇ ਹੁਣ ਇਹ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਕਿ ਰਵਿਦਾਸ ਨੂੰ ਜਿਹੜਾ ਰਵਿਦਾਸੀ ਆ ਧਰਮ ਦਾ ਵੱਖਰਾ ਖਾਨਾ ਬਣਾਓ ਜਿਹੜੇ ਬੰਦੇ ਨੇ ਧਰਮ ਭਰਾਉਣਾ ਭਾਵੇਂ ਇੱਕ ਧਰਮ ਨਵਾਂ ਧਰਮ ਦੀ ਗੱਲ ਭਾਰਤ ਵਿੱਚ ਸ਼ੁਰੂ ਹੋ ਗਈ ਹੈ ਹਾਲਾਂਕਿ ਹੋਈ ਪਹਿਲਾਂ ਵੀ ਸੀ ਆਜ਼ਾਦੀ ਤੋਂ ਪਹਿਲਾਂ ਉਹ ਵਿੱਚ ਵਿਚਾਲੇ ਨਿਕਲ ਗਈ ਹੁਣ ਫਿਰ ਸ਼ੁਰੂ ਹੈ ਹੁਣ ਏਡਾ ਵੱਡਾ ਮਸਲਾ ਹੋਵੇ ਕਿ ਉਸ ਧਰਮ ਦੀ ਅਗਵਾਈ ਕਰਨ ਵਾਲਾ ਉਸ ਸਮੁਦਾਇ ਦੀ ਅਗਵਾਈ ਕਰਨ ਵਾਲਾ ਡੇਰਾ ਹੋਵੇ ਤੇ ਸਿਆਸਤ ਦਾ ਕੇਂਦਰ ਬਿੰਦੂ ਨਾ ਹੋਵੇ ਇਹ ਨਹੀਂ ਹੋ ਸਕਦਾ ਜਿਸ ਡੇਰੇ ਦਾ ਤੁਸੀਂ ਜ਼ਿਕਰ ਕੀਤਾ ਆ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸੀ ਉਸ ਡੇਰੇ ਚ ਰਾਤ ਵੀ ਕੱਟ ਕੇ ਆਇਆ ਰਾਤ ਰਹਿ ਕੇ ਆਇਆ ਇਹ ਤੇ ਦਿਨੇ ਨਾ ਕਿਸੇ ਦੇ ਜਾਣ ਤੇ ਉੱਥੇ ਰਾਤ ਰਹਿ ਕੇ ਆਇਆ ਇਹ ਉਹ ਡੇਰਾ ਆ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਥੋੜਾ ਸਮਾਂ ਪਹਿਲਾਂ ਆ ਕੇ ਗਏ ਆ ਥੋੜਾ ਸਮਾਂ ਪਹਿਲਾਂ ਇਹ ਉਹ ਡੇਰਾ ਆ ਜਿਸ ਡੇਰੇ ਤੇ ਕਰਤਾ ਧਰਤਾ ਜਿਹੜੇ ਮੌਕੇ ਦੇ ਮੁਖੀ ਹੈ ਇਸ ਵੇਲੇ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਦੇਸ਼ ਦੇ ਜਿਹੜੇ ਸਰਵਉੱਚ ਸਨਮਾਨ ਹੁੰਦੇ ਨੇ ਉਹ ਸਨਮਾਨ ਵੀ ਭਾਰਤ ਦੀ ਸਰਕਾਰ ਨੇ ਦਿੱਤਾ ਪਦਮ ਸ਼੍ਰੀ ਥੋੜਾ ਸਮਾਂ ਪਹਿਲੀ ਜਿਹੜਾ ਇਸ ਸਾਲ ਦੇ ਸਨਮਾਨ ਸੀਗੇ ਔਰ ਇਸ ਡੇਰੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਕਈ ਵਜ਼ੀਰ ਜਿਹੜੇ ਉਹ ਫੇਰੀਆਂ ਮਾਰ ਚੁੱਕੇ ਅੱਜ ਫਿਰ ਜਦੋਂ ਤੁਸੀਂ ਸਿਆਸਤ ਦੀ ਗੱਲ ਕੀਤੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਉੱਥੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਨੇ ਉੱਥੇ ਪਹੁੰਚ ਕੇ ਇੱਕ ਨੀਂਹ ਪੱਥਰ ਰੱਖਿਆ ਇਹ ਨੀਂਹ ਪੱਥਰ ਤਾਂ ਵੈਸੇ ਤਾਂ ਇਤਿਹਾਸ ਕਿੰਨਾ ਹੀ ਸਾਲ ਪੁਰਾਣਾ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਉਦੋਂ ਤੋਂ ਐਲਾਨ ਹੋਈ ਜਾਂਦੇ ਜੀ ਕਿ ਇੱਥੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਆਨ ਸੈਂਟਰ ਬਣਨਾ ਕੇਂਦਰ ਬਣਨਾ ਆ ਜਿੱਥੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਧਿਆਨ ਹੋਣਾ ਅੱਜ ਉਹਦਾ ਨੀਂਹ ਪੱਥਰ

0: ਪੰਜਾਬ ਦੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਰੱਖ ਕੇ ਆਏ ਆ। ਅੱਛਾ, ਹਾਲਾਂਕਿ ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਕੋਈ ਇਤਰਾਜ਼ ਨਹੀਂ ਜਿਹੜੇ ਇਸ ਧਰਤੀ ਤੇ ਗੁਰੂ ਪੀਰ ਮਹਾਂਪੁਰਖ ਹੋਏ ਆ, ਜਿਨ੍ਹਾਂ ਨੇ ਬੜਾ ਆਪਣਾ ਜੀਵਨ ਮਨੁੱਖਤਾ ਤੇ ਲੇਖੇ ਲਾ ਦਿੱਤਾ, ਉਹਨਾਂ ਤੇ ਅਧਿਐਨ ਹੋਣੇ ਚਾਹੀਦੇ ਆ, ਅੱਜ ਦੀ ਪੀੜ੍ਹੀ ਨੂੰ ਉਹਨਾਂ ਬਾਰੇ ਗਿਆਨ ਹੋਣਾ ਚਾਹੀਦਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਵੀ ਉਸ ਗੁਰੂਆਂ ਮਹਾਤਮਾ ਚੋਂ ਹੈ ਜਿਨ੍ਹਾਂ ਨੇ ਇਸ ਸਮਾਜ ਲਈ ਮਾਰਗ ਦਰਸ਼ਕ ਦਾ ਰੋਲ ਅਦਾ ਕੀਤਾ, ਇਸ ਸਮਾਜ ਨੂੰ ਬੜੀ ਵੱਡੀ ਦੇਣ ਹੈ। ਪਰੰਤੂ ਸਵਾਲ ਤੇ ਰੁਪਿੰਦਰ ਜੀ ਫਿਰ ਉੱਥੇ ਆ ਜਾਂਦਾ, ਕਿਉਂਕਿ ਜਦੋਂ ਸੱਚ ਬੋਲਣਾ ਤੇ ਸੱਚ ਇਹ ਕਹਿਣਾ ਪਏਗਾ ਕਿ ਭਾਈ ਇੱਕ ਡੇਰੇ ਦੇ ਵਿੱਚ ਤੁਸੀਂ ਸ਼੍ਰੀ ਗੁਰੂ ਰਵਿਦਾਸ ਬਾਣੀ ਦਾ ਧਿਆਨ ਕੇਂਦਰ ਖੋਲ ਰਹੇ ਹੋ, ਇਹ ਮਸਲਾ ਪੜ੍ਹਾਈ ਦਾ ਮਸਲਾ ਆ, ਇਹ ਮਸਲਾ ਗਿਆਨ ਦਾ ਮਸਲਾ ਹੈ, ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਹੈ, ਤੁਸੀਂ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਚੇਅਰ ਸਥਾਪਿਤ ਕਰੋ, ਉਹਦੇ ਲਈ ਫੰਡ ਦਿਓ, ਫੰਡ ਤੇ ਤੁਹਾਡੇ ਤੋਂ ਜਿਹੜੀਆਂ ਚੱਲ ਰਹੀਆਂ ਯੂਨੀਵਰਸਿਟੀਆਂ ਜਿਹੜੀਆਂ ਮੌਕੇ ਦੀਆਂ ਚੇਅਰ ਆ ਉਹਨਾਂ ਲਈ ਨਹੀਂ ਦਿੱਤੇ ਜਾ ਰਹੇ। ਤੁਸੀਂ ਇੱਥੇ ਕਰੋੜਾਂ ਰੁਪਇਆ ਲਾ ਕੇ ਇੱਕ ਇਮਾਰਤ ਖੜੀ ਕਰਕੇ, ਸਭ ਨੂੰ ਪਤਾ ਕਿ ਇਹ ਮੌਕੇ ਤੇ ਵੋਟਾਂ ਬਟੋਰਨ ਵਾਲੀ ਗੱਲ ਹੈ ਨਾ, ਇਹ ਸੈਂਟਰ ਲੰਬੇ ਸਮੇਂ ਸਰਕਾਰਾਂ ਤੋਂ ਚਲਾਏ ਜਾਣੇ, ਜਿਹੜੇ ਪਹਿਲਾਂ ਚੱਲਦੇ ਉਹ ਤੇ ਇਹਨਾਂ ਤੋਂ ਚਲੇ ਨਾ, ਇਹ ਨਵੇਂ ਕਿੱਥੋਂ ਚੱਲ ਜਾਣੇ। ਚੰਗੀ ਗੱਲ ਤੇ ਇਹ ਹੁੰਦੀ ਕਿ ਪਹਿਲੇ ਵੀ ਚੱਲਣ, ਯੂਨੀਵਰਸਿਟੀ ਦੇ ਵਿੱਚ ਵੱਡੀਆਂ ਇਮਾਰਤਾਂ ਨੇ, ਉੱਥੇ ਚੇਅਰ ਸਥਾਪਿਤ ਹੁੰਦੀ, ਉੱਥੇ ਗੁਰਬਾਣੀ ਦਾ ਜਿਹੜੀ ਗੁਰੂ ਰਵਿਦਾਸ ਜੀ ਦੀ ਬਾਣੀ ਉਹਦਾ ਧਿਆਨ ਹੁੰਦਾ। ਪਰੰਤੂ ਗੱਲ ਇਹ ਆ ਕਿ ਬਾਣੀ ਦਾ ਧਿਆਨ ਦਾ ਥੋੜੋ ਸਰਕਾਰਾਂ ਨੂੰ ਫਿਕਰ ਹੈ, ਨਹੀਂ ਤੇ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸੰਭਸੇ ਰਵਿਦਾਸ ਪਏ ਪ੍ਰਸੰਨ। ਫਿਰ ਤੇ ਗੱਲ ਬੜੀ ਸਿੱਧੀ ਹੈ, ਫਿਰ ਤੇ ਬਰਾਬਰਤਾ ਦੀ ਗੱਲ ਹੈ, ਫਿਰ ਤੇ ਸਰਕਾਰਾਂ ਨੂੰ ਬਾਣੀ ਦਾ ਧਿਆਨ ਤੇ ਇਹੀ ਦੋ ਸਤਰਾਂ ਚ ਸਾਰਾ ਕੁਛ ਆ ਜਾਂਦਾ
1: ਜੀ।
0: ਸੋ ਇਸ ਕਰਕੇ ਮੈਨੂੰ ਲੱਗਦਾ ਕਿ ਰੌਲਾ ਬਾਣੀ ਦੇ ਅਧਿਐਨ ਦਾ ਨਹੀਂ, ਰੌਲਾ ਵੋਟਾਂ ਦੇ ਅਧਿਐਨ ਦਾ ਆ, ਤੇ ਵੋਟਾਂ ਦੇ ਧਿਆਨ ਦੇ ਲਈ ਚਾਹੇ ਭਗਵੰਤ ਮਾਨ ਜੀ ਆ ਜਿਹੜੇ ਫੇਰੀਆਂ ਮਾਰ ਕੇ ਅੱਜ ਨੀਂਹ ਪੱਥਰ ਰੱਖ ਕੇ ਆਏ ਆ, ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਆ ਜਿਹੜੇ ਗੇੜੀ ਮਾਰ ਕੇ ਗਏ, ਚਾਹੇ ਚਰਨਜੀਤ ਸਿੰਘ ਚੰਨੀ ਦੀਆਂ ਫੇਰੀਆਂ ਆ, ਤਿੰਨੇ ਹੀ ਉਸ ਡੇਰੇ ਚੋਂ ਦੁਆਬੇ ਦੀਆਂ ਵੋਟਾਂ ਪਾੜ ਰਹੇ ਆ, ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਆਬੇ ਦੇ ਵਿੱਚ ਐਸੀ ਸਮਾਜ ਜਿਹੜਾ ਵੱਡੀ ਵੋਟ ਬੈਂਕ ਰੱਖਦਾ ਆ, ਉਹ ਇਹ ਦੁਆਬਾ ਇੱਕ ਐਸਾ ਪੰਜਾਬ ਦਾ ਖੇਤਰ ਹੈ ਜਿੱਥੇ ਐਸੀ ਸਮਾਜ ਤੈਅ ਕਰਦਾ ਕਿ ਕਿਹੜਾ ਵਿਧਾਇਕ ਜਿੱਤੇਗਾ ਤੇ ਕਿਹੜਾ ਹਾਰੇਗਾ।
1: ਜੀ ਰਮੇਸ਼ ਜੀ, ਰਮੇਸ਼ ਜੀ ਅਖੀਰਲੇ 2 ਮਿੰਟ ਨੇ ਤੇ ਗੱਲ ਥੋੜੀ ਜੀ ਸ਼ੇਰੇ ਪੰਜਾਬ ਕ੍ਰਿਕਟ ਲੀਗ ਦੀ ਵੀ ਕਰ ਲਈਏ, ਤੇ ਟੀਮਾਂ ਜੋ ਨੇ ਖਬਰ ਹੈ ਅੱਜ ਬਣ ਚੁੱਕੀਆਂ ਨੇ ਜੀ, ਕੀ ਖਾਸ ਰਿਪੋਰਟ ਹੈ?
0: ਚਲੋ ਰੁਪਿੰਦਰ ਜੀ, ਅਸੀਂ ਅਗਲੇ ਦਿਨਾਂ ਚ ਸਾਂਝ ਪਾਉਂਦੇ ਰਹਿਣਾ ਆ, ਕਿਉਂਕਿ ਭਗਵੰਤ ਮਾਨ ਸਰਕਾਰ ਇੱਕ ਸ਼ੇਰੇ ਪੰਜਾਬ T20 ਕ੍ਰਿਕਟ ਲੀਗ ਦਾ ਆਰੰਭ ਕਰਨ ਜਾ ਰਹੀ, ਜਿਹੜੇ ਮੈਚ 30 ਅਗਸਤ ਤੋਂ ਸ਼ੁਰੂ ਹੋਣੇ ਆ, 30 ਅਗਸਤ ਵੀ ਹੁਣ ਦੌੜੀ ਆ ਰਹੀ, 13 ਸਤੰਬਰ ਤੱਕ ਚੱਲਣੇ ਆ, ਔਰ ਉਹਦੇ ਲਈ ਪਤਾ ਇਹ ਲੱਗਾ ਕਿ 6 ਫਰਾਂਚਾਈਜ਼ੀ ਟੀਮਾਂ ਜਿਹੜੀਆਂ ਵੱਖ ਵੱਖ ਜਿਹੜੇ ਪੰਜਾਬ ਦੇ ਨਾਮੀ ਕ੍ਰਿਕਟਰ ਹੈ, ਸ਼ੁਭਮਨ ਗਿੱਲ ਹੈ, ਅਰਸ਼ਦੀਪ ਹੈ, ਅਭਿਸ਼ੇਕ ਸ਼ਰਮਾ ਆ, ਪ੍ਰਭਸਿਮਰਨ ਸਿੰਘ ਹੈ, ਰਮਨਦੀਪ ਸਿੰਘ ਹੈ, ਗੁਰਨੂਰ ਬਰਾੜ ਹੈ
1: ਜੀ,
0: ਇਹਨਾਂ ਨੂੰ ਵੱਖਰੀਆਂ ਵੱਖਰੀਆਂ ਟੀਮਾਂ ਦੇ ਦਿੱਤੀਆਂ ਨੇ, ਨਾਮਕਰਨ ਕਰ ਦਿੱਤਾ, ਕਿਸੇ ਦਾ ਲੁਧਿਆਣਾ ਲਾਇਨਸ ਰੱਖ ਦਿੱਤਾ, ਕਿਸੇ ਦਾ ਅੰਮ੍ਰਿਤਸਰ ਸੂਰਮਾ ਰੱਖ ਦਿੱਤਾ, ਕਿਸੇ ਦਾ ਜਲੰਧਰ ਵੇਰੀਅਸ ਰੱਖ ਦਿੱਤਾ, ਕਿਸੇ ਦਾ ਮੋਹਾਲੀ ਕਿੰਗਸ ਰੱਖ ਦਿੱਤਾ। ਅੱਜ ਉਹ ਟੀਮਾਂ ਚ ਜਿਹੜੇ ਖਿਡਾਰੀ ਸ਼ਾਮਲ ਹੋਣੇ ਆ
1: ਜੀ,
0: ਹਾਲਾਂਕਿ ਪੂਰਾ IPL ਦੀ ਤਰਜ ਤੇ ਹੈ, ਉਹੀ ਵਪਾਰ ਹੋਵੇਗਾ, ਉਹੀ ਢੰਗ ਹੋਵੇਗਾ, ਤੇ ਬਾਕੀ ਕੱਲ ਤੱਕ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾਉਣੀ ਤੇ ਬਹੁਤ ਕੁਛ ਸਾਫ਼ ਹੋ ਚੁੱਕਾ ਹੋਵੇਗਾ, ਆਉਂਦੇ ਦਿਨਾਂ ਚ ਇਸ ਚੀਜ਼ ਦੀ ਅਸੀਂ ਸਾਂਝ ਪਾਵਾਂਗੇ।
1: ਜੀ ਬਿਲਕੁਲ ਜੀ, ਚਲੋ ਜੋ ਕ੍ਰਿਕਟ ਪ੍ਰੇਮੀ ਨੇ ਉਹਨਾਂ ਲਈ ਇੱਕ ਅੱਛਾ ਤੋਹਫਾ ਜੋ ਹੈ ਉਹ ਪੰਜਾਬ ਕ੍ਰਿਕਟ ਲੀਗ ਦੇ ਰੂਪ ਦੇ ਵਿੱਚ ਹੋਣਾ। ਰਮੇਸ਼ ਜੀ, ਇਸ ਦੇ ਨਾਲ ਹੀ ਅੱਜ ਦਾ ਜੋ ਸਮਾਂ ਜੋ ਤੁਸੀਂ ਸਾਨੂੰ ਦਿੱਤਾ, ਬਹੁਤ ਬਹੁਤ ਜੀ ਧੰਨਵਾਦ। ਤੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਪਾਈ। ਤੁਹਾਡਾ ਅੱਜ ਐਤਵਾਰ ਦਾ ਦਿਨ ਸ਼ੁਭ ਹੋਵੇ, ਇਹੀ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਅੱਗੇ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਹੀ ਇਜਾਜ਼ਤ ਜੀ, ਹੱਸਦੇ ਵਸਦੇ ਰਹਿਣਾ। ਸਤਿ ਸ਼੍ਰੀ ਅਕਾਲ।

0: AM 530. CHLO AM. Serving Brampton, Mississauga, Toronto, the GTA, and the world at am530.ca.
1: ਖੁਸ਼ਬੋ ਪੰਜਾਬ ਦਾ ਰੰਗ ਰਮਜ਼ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
2: ਤੁਸੀਂ ਸੁਣ ਰਹੇ ਹੋ ਰੇਡੀਓ ਰਮਜ਼ ਪੰਜਾਬੀ।

ਹਾਕਮ ਕਾਤਲ ਮੁਖਬਰ ਫੌਜਾਂ ਵੈਰੀ ਰਲ ਗਏ ਸਾਰੇ ਕੰਠ ਕਰਾਇਓ ਪੁੱਤਾਂ ਨੂੰ ਵੈ ਤਿੰਨੋਂ ਘੱਲੂ ਘਰੇ। ਟੈਲੀਵਿਜ਼ਨ ਅਖਬਾਰਾਂ ਨੇ ਕਾਤਲ ਦੇਵ ਕਰੇ ਸੀ ਦੇਵਤਿਆਂ ਦੇ ਵਰਗੇ ਲੋਕਾਂ ਨੂੰ ਆਖਣ ਹਥਿਆਰੇ ਕਿਸਨੇ ਪੁੱਤਾਂ ਵਾਂਗੂ ਪਾਲ ਕੇ ਬੂਟੇ ਰੁੱਖ ਕਰੇ ਸੀ ਕਿਹੜੇ ਲੋਕੀ ਜੰਗਲ ਦੇ ਵਿੱਚ ਲੈ ਕੇ ਆਏ ਆਰੇ ਕਿਸਨੇ ਕੁੱਲ ਗ੍ਰੰਥ ਕਿਤਾਬਾਂ ਅੱਗ ਹਵਾਲੇ ਕਰੀਆਂ ਕਿਸਨੇ ਕਿੱਥੇ ਕਿੱਥੇ ਕਿੱਦਾਂ ਮੱਚਦੇ ਸੀਨੇ ਠਾਰੇ। ਜਿਸ ਦਿਨ ਸਾਡੇ ਸਿਵਿਆਂ ਵਿੱਚੋਂ ਲਾਟ ਉਚੇਰੀ ਉੱਠੀ ਕਿਉਂ ਤੇਰੇ ਅਸਮਾਨਾਂ ਉੱਤੇ ਚੜ੍ਹਦੇ ਨੀਲੇ ਤਾਰੇ। ਦੇਖ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਲਿਖਾਈ ਬੈਠੇ ਜਿਸਨੇ ਬੀਤੇ ਸਮਿਆਂ ਦੇ ਵਿੱਚ ਕੀਤੇ ਕਾਲੇ ਕਾਰੇ ਮੇਰੀਆਂ ਗਜ਼ਲਾਂ ਦੇ ਵਿੱਚ ਤੈਨੂੰ ਕੌੜ ਕੁੜੱਤਣ ਦਿਸਦੀ ਤੇਰੇ ਜ਼ੁਲਮਾਂ ਨੇ ਕੀਤੇ ਅਹਿਸਾਸ ਦੇ ਸਾਗਰ ਖਾਰੇ। ਤੈਨੂੰ ਉੱਚੇ ਤਖ਼ਤ 'ਤੇ ਬੈਠੇ ਨੂੰ ਜੋ ਅੱਜ ਸੁਣੇ ਨਾ ਇੱਕ ਦਿਨ ਤੇਰੇ ਕੰਨ ਪਾੜਨਗੇ ਕੁੱਲੀਆਂ ਦੇ ਲਲਕਾਰੇ। ਅਮਨਦੀਪ ਸਿੰਘ ਅਮਨ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਤੁਹਾਡਾ ਅੱਜ ਦੇ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਵਿੱਚ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਰੱਖਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ ਜੀ, ਚੜ੍ਹਦੀ ਕਲਾ 'ਚ ਹੋਵੋਗੇ। ਪਰਮਾਤਮਾ ਤੁਹਾਨੂੰ ਇਸ ਤੋਂ ਵੀ ਬਿਹਤਰ ਸਿਹਤ ਜਾਪ ਅਤੇ ਚੜ੍ਹਦੀ ਕਲਾ 'ਚ ਰੱਖੇ, ਹਮੇਸ਼ਾ ਅਰਦਾਸ ਕਰਦੇ ਹਾਂ। ਲੈ ਕੇ ਹਾਜ਼ਰ ਹੋ ਗਏ ਅੱਜ ਦਾ ਰਮਜ਼ ਪੰਜਾਬੀ ਵੀਕਐਂਡ ਸ਼ੋਅ, ਜੋ ਕਿ ਹਰ ਐਤਵਾਰ ਤੁਸੀਂ 12 ਤੋਂ 1 ਵਜੇ ਤੱਕ ਸੁਣਦੇ ਹੋ। 12 ਤੋਂ 1 ਰਮਜ਼ ਪੰਜਾਬੀ ਅਤੇ 1 ਤੋਂ 2 ਨਜ਼ਰੀਆ ਪ੍ਰੋਗਰਾਮ, ਇਹ 2 ਘੰਟੇ ਆਪਾਂ ਜੁੜਦੇ ਹਾਂ ਜੀ ਹਰ ਐਤਵਾਰ ਵਾਲੇ ਦਿਨ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅਗਸਤ ਮਹੀਨੇ ਦੀ 2 ਤਾਰੀਖ ਸੰਨ 2026 ਐਤਵਾਰ ਦਾ ਦਿਨ ਹੈ ਔਰ ਬੜਾ ਅੱਜ ਮੀਂਹ ਵਾਲਾ ਦਿਨ ਹੈ ਜਿਹੜਾ ਜੀ ਉਹ ਪੂਰੇ GTA ਅਤੇ ਆਸ ਪਾਸ ਦੇ ਇਲਾਕਿਆਂ 'ਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 21 ਕੁ ਡਿਗਰੀ ਦੇ ਆਸ ਪਾਸ ਅੱਜ ਵੱਧ ਤੋਂ ਵੱਧ ਤਾਪਮਾਨ ਰਹੇਗਾ, ਰਾਤ ਨੂੰ 16 ਹੋ ਜਾਣਾ। ਕੱਲ੍ਹ ਦੀ ਗੱਲ ਕਰ ਲਈਏ ਤਾਂ 26 ਕੁ ਡਿਗਰੀ ਦੇ ਆਸ ਪਾਸ ਅਤੇ 13 ਡਿਗਰੀ ਹੈ ਮੰਗਲਵਾਰ ਨੂੰ, 28 ਅਤੇ 13 ਬੁੱਧਵਾਰ ਵਾਲੇ ਦਿਨ, 29 ਡਿਗਰੀ ਤੱਕ ਤਾਪਮਾਨ ਚੱਲਿਆ ਜਾਣਾ ਅਤੇ ਰਾਤ ਨੂੰ 18 ਕੁ ਡਿਗਰੀ ਰਹੇਗਾ। ਵੀਰਵਾਰ ਨੂੰ ਇੱਕ ਵਾਰੀ ਫਿਰ ਤੋਂ ਮੀਂਹ ਪੈਣ ਦੇ ਆਸਾਰ ਮੌਸਮ ਵਿਭਾਗ ਦੇ ਵੱਲੋਂ ਦੱਸੇ ਗਏ ਨੇ ਅਤੇ 28 ਕੁ ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ, ਰਾਤ ਨੂੰ 18 ਡਿਗਰੀ ਰਹੇਗਾ ਵੀਰਵਾਰ ਵਾਲੇ ਦਿਨ। ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਮਿਲ ਰਹੀ ਸੀ ਆਪਟੀਕਲ ਵਨ ਦੇ ਵੱਲੋਂ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਈ ਨੇਚਰ 416-937-2061 'ਤੇ ਗੱਲ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਈਸਿਸ 905-805-3000 ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰੀਮੈਕਸ ਪ੍ਰੈਜੀਡੈਂਟ ਰਿਐਲਟੀ 416-669-1379 'ਤੇ ਤੁਸੀਂ ਸੰਪਰਕ ਕਰ ਲੈਣਾ। ਔਰ ਇੱਕ ਆਫਿਸ ਸਪੇਸ ਤਕਰੀਬਨ 550 ਸਕੁਆਇਰ ਫੀਟ ਦਾ ਏਰੀਆ ਜੀ 93 ਡਰਾਈਵ 'ਤੇ ਹੈ। ਅਗਰ ਤੁਸੀਂ ਇਸ ਨੂੰ ਲੀਜ਼ 'ਤੇ ਲੈਣਾ ਚਾਹੁੰਦੇ ਹੋ ਤਾਂ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਇਸ ਵੇਲੇ ਖਾਲੀ ਹੈ ਜੀ ਇਹ ਆਫਿਸ। 416-669-1379 ਟੈਲੀਫੋਨ ਨੰਬਰ 'ਤੇ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ। ਜੁੜ ਚੁੱਕੇ ਜੀ ਇਸ ਵੇਲੇ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ 2 ਵਜੇ ਤੋਂ ਬਾਅਦ ਮੇਰੇ ਨਾਲ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੋ। 416-669-1379 ਮੇਰਾ ਸੈੱਲ ਨੰਬਰ ਹੈ। ਅਦਰਵਾਈਜ਼ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7368 ਜਾਂ 8268 416-233-7368 ਜਾਂ ਫਿਰ 8297। ਇਹਨਾਂ ਨੰਬਰਸ 'ਤੇ ਆਪਣੀ ਗੱਲਬਾਤ, ਕੋਈ ਵੀ ਤੁਸੀਂ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਵੈਸੇ ਸਟੂਡੀਓ ਕਾਲ ਕਰਕੇ ਕੋਈ ਆਪਣੀ ਗੱਲ ਕਹਿਣੀ ਚਾਹੁੰਦੇ ਹੋ ਤਾਂ ਇਹ ਨੰਬਰਸ ਡਾਇਲ ਕੀਤੇ ਜਾ ਸਕਦੇ ਹੁੰਦੇ ਨੇ। ਟ੍ਰੈਫਿਕ ਦੇ ਵਿੱਚ ਕਿਤੇ ਵਿਘਨ ਪਿਆ ਦੇਖਦੇ ਹੋ ਤਾਂ ਜ਼ਰੂਰ ਤੁਸੀਂ ਕਾਲ ਕਰ ਲੈਣੀ ਹੈ ਜੀ 416-233-7368 ਜਾਂ 8297। ਅਗਰ ਤੁਸੀਂ ਸੇਫਲੀ ਫੋਨ ਕਰ ਸਕਦੇ ਹੋ ਤਾਂ, ਕੋਈ ਵੀ ਡਰਾਈਵੇ ਕਰਦਿਆਂ ਕਦੀ ਵੀ ਰਿਸਕ ਲੈ ਕੇ ਕਦੀ ਕਾਲ ਨਹੀਂ ਕਰਨਾ, ਕਦੀ ਟੈਕਸਟ ਕਰਨ ਦੀ ਜ਼ਰੂਰਤ ਨਹੀਂ ਹੈ। ਧਿਆਨ ਤੁਹਾਡਾ ਆਲਵੇਜ਼
ਜਿਹੜਾ ਉਹ ਰੋਡ 'ਤੇ ਹੋਣਾ ਚਾਹੀਦਾ ਅਗਰ ਤੁਸੀਂ ਡਰਾਈਵ ਕਰ ਰਹੇ ਹੋ ਤਾਂ, ਕਿਉਂਕਿ ਅੱਜ ਮੌਸਮ ਜਿਵੇਂ ਭਾਰੀ ਬਾਰਿਸ਼ ਹੋ ਰਹੀ ਹੈ ਇਸ ਵੇਲੇ ਅਤੇ ਸਲਿਪਰੀ ਕੰਡੀਸ਼ਨਸ ਹੁੰਦੀਆਂ ਨੇ। ਇੱਕ ਥੋੜ੍ਹਾ ਜਿਹਾ ਜੇ ਹੁਣ ਹਾਈਵੇ 'ਤੇ ਹਾਈਵੇਜ਼ ਦੀ ਗੱਲ ਕਰਾਂ ਤਾਂ ਮੈਂ ਵੀ ਹਾਈਵੇ ਲੈ ਕੇ ਆ ਰਿਹਾ ਸੀ ਅਤੇ ਕਾਫੀ ਮੀਂਹ ਦੇ ਨਾਲ ਕੀ ਆ ਕਿ ਤੁਹਾਨੂੰ ਦੂਰ ਤੱਕ ਜਿਹੜਾ ਵਿਜ਼ੀਬਿਲਟੀ ਨਹੀਂ ਰਹਿੰਦੀ, ਦਿਸਦਾ ਨਹੀਂ ਹੈ। ਸੋ ਬੜੇ ਧਿਆਨ ਦੇ ਨਾਲ ਤੁਸੀਂ ਡਰਾਈਵਿੰਗ ਅੱਜ ਕਰਨੀ ਹੈ ਜੀ, ਅਤੇ ਕੋਈ ਪੈਸੰਜਰ ਸੀਟ 'ਤੇ ਤੁਹਾਡੇ ਨਾਲ ਕੋਈ ਬੈਠਾ ਉਸ ਵੇਲੇ ਤਾਂ ਫਿਰ ਤੁਸੀਂ ਜ਼ਰੂਰ ਡੈਫੀਨੇਟਲੀ ਉਹ ਇਨਸਾਨ ਜਿਹੜਾ ਸਾਨੂੰ ਟੈਕਸਟ ਕਰ ਸਕਦਾ ਜਾਂ ਕਾਲ ਕਰਨੀ ਆ ਤਾਂ ਉਹ ਵੀ ਕੀਤੀ ਜਾ ਸਕਦੀ ਹੁੰਦੀ ਹੈ। ਸਿਵਿਕ ਡੇ ਹੋਲੀਡੇ ਹੈ ਜੀ ਇਸ ਵਾਰੀ, ਕੱਲ੍ਹ ਨੂੰ ਲੌਂਗ ਵੀਕਐਂਡ ਹੈ। ਸੋ ਲੌਂਗ ਵੀਕਐਂਡ ਦੀਆਂ ਤੁਹਾਨੂੰ ਸ਼ੁਭ ਇਛਾਵਾਂ, ਪਰਮਾਤਮਾ ਤੁਹਾਨੂੰ ਜ਼ਰੂਰ ਚੜ੍ਹਦੀ ਕਲਾ 'ਚ ਰੱਖੇ ਹੀ, ਪਲੱਸ ਤੁਸੀਂ ਆਪਣੇ ਬੱਚਿਆਂ ਦੇ ਨਾਲ, ਕਿਉਂਕਿ ਆਖਰੀ ਮਹੀਨਾ ਬੱਚਿਆਂ ਦੀਆਂ ਛੁੱਟੀਆਂ ਦਾ, ਜ਼ਰੂਰ ਤੁਸੀਂ ਇਸ ਲੌਂਗ ਵੀਕਐਂਡ ਨੂੰ ਵੀ ਇੰਜੋਏ ਕਰੋਗੇ। ਅਗਰ ਦੂਰ ਦੁਰਾਡੇ ਜਾ ਰਹੇ ਹੋ ਤਾਂ ਬੜੇ ਧਿਆਨ ਦੇ ਨਾਲ ਜਿੱਥੇ ਡਰਾਈਵ ਕਰਨਾ ਉੱਥੇ, ਕਿਉਂਕਿ ਅੱਜ ਤਾਂ ਖੈਰ ਦਿਨ ਜਿਹੜਾ ਉਹ ਬੀਚ ਵਾਲਾ ਨਹੀਂ ਹੈ, ਔਰ ਕੱਲ੍ਹ ਨੂੰ ਤੁਸੀਂ ਕਿਤੇ ਵੀ ਬੀਚਸ ਵਗੈਰਾ 'ਤੇ ਜਾਂਦੇ ਹੋ ਜਾਂ ਕਿਤੇ ਵੀ ਪਾਣੀ ਜਿੱਥੇ ਡੂੰਘਾ ਪਾਣੀ ਹੈ ਤੁਸੀਂ ਉੱਥੇ ਪਹੁੰਚਦੇ ਹੋ, ਇੰਜੋਏ ਕਰਦੇ ਹੋ, ਤਾਂ ਬਟ ਬੜੇ ਧਿਆਨ ਦੇ ਨਾਲ ਡੂੰਘੇ ਪਾਣੀ 'ਚ ਜਾਣ ਤੋਂ ਗੁਰੇਜ਼ ਕਰੋ ਅਗਰ ਤੈਰਨਾ ਨਹੀਂ ਜਾਣਦੇ। ਜੇ ਸਵਿਮਿੰਗ ਆਉਂਦੀ ਹੈ ਤਾਂ ਫਿਰ ਡੈਫੀਨੇਟਲੀ ਜੀ ਤੁਸੀਂ ਜਿੱਥੇ ਮਰਜ਼ੀ, ਔਰ ਪਲੱਸ ਜਿਹੜਾ ਸੇਫਟੀ ਗੇਅਰ ਆ, ਜੈਕਟਸ ਵਗੈਰਾ ਪਾ ਕੇ ਜ਼ਰੂਰ ਤੁਸੀਂ ਇੰਜੋਏ ਕਰੋ, ਕਿਉਂਕਿ ਅਦਰਵਾਈਜ਼ ਜਿਹੜੀਆਂ ਐਕਸੀਡੈਂਟਸ ਹੋਣ ਦੇ, ਦੁਰਘਟਨਾਵਾਂ ਹੋਣ ਦੇ ਜਿਹੜੇ ਚਾਂਸਿਸ ਆ ਉਹ ਹਮੇਸ਼ਾ ਹੀ, ਖਾਸ ਕਰਕੇ ਜਦੋਂ ਸਾਨੂੰ ਸਵਿਮਿੰਗ ਵਗੈਰਾ ਨਹੀਂ ਆਉਂਦੀ, ਅਸੀਂ ਤੈਰਨਾ ਨਹੀਂ ਜਾਣਦੇ ਅਤੇ ਫਿਰ ਪਾਣੀ ਦੇ ਵਿੱਚ ਕਈ ਵਾਰੀ ਡੂੰਘੇ ਪਾਣੀ 'ਚ ਜਾ ਵੜਦੇ ਹਾਂ ਅਤੇ ਫਿਰ ਮੁਸ਼ਕਲ ਜਿਹੜੀ ਆ ਉਹ ਬਣ ਜਾਂਦੀ ਆ। ਅਗੇਨ ਜੀ ਤੁਹਾਡੇ ਵਾਸਤੇ ਸ਼ੁਭ ਇਛਾਵਾਂ ਇਸ ਲੌਂਗ ਵੀਕਐਂਡ ਦੀਆਂ। ਜ਼ਰੂਰ ਤੁਸੀਂ ਅਗਰ ਸਟੂਡੀਓ 'ਚ ਕਾਲ ਕਰਨੀ ਹੋਵੇ ਤਾਂ ਫਿਰ ਡੈਫੀਨੇਟਲੀ 416-233-7368 ਜਾਂ 82-97 ਡਾਇਲ ਕਰ ਸਕਦੇ ਹੋ, ਨਹੀਂ ਤਾਂ 2 ਵਜੇ ਤੋਂ ਬਾਅਦ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਅਤੇ 416-669-1379 'ਤੇ ਸੰਪਰਕ ਕੀਤਾ ਜਾ ਸਕਦਾ ਹੁੰਦਾ।

ਦੋਸਤੋ ਜੁੜੇ ਹੋ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ 416-669-1339 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਅਦਰਵਾਈਜ਼ ਤੁਸੀਂ ਸਟੂਡੀਓ 'ਚ ਕਾਲ ਕਰਨ ਵਾਸਤੇ 416-233-7368 ਜਾਂ 82-97 ਡਾਇਲ ਕਰ ਸਕਦੇ ਹੋ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਕਰਨੀ ਹੋਵੇ, ਕੋਈ ਇਨਫੋਰਮੇਸ਼ਨ, ਕੋਈ ਜਾਣਕਾਰੀ ਕੋਈ ਸਾਂਝੀ ਕਰਨੀ ਹੈ ਤਾਂ ਤਦ ਵੀ ਤੁਸੀਂ 416-669-1339 'ਤੇ ਕਾਲ ਕਰ ਸਕਦੇ ਹੋ, ਜਾਂ ਤੁਸੀਂ ਮੈਨੂੰ 416-669-1379 'ਤੇ ਟੈਕਸਟ ਮੈਸੇਜ ਦੇ ਰੂਪ ਦੇ ਵਿੱਚ ਜਾਂ ਵਟਸਐਪ ਮੈਸੇਜ ਭੇਜ ਸਕਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਉਹ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਦੋਸਤਾਂ ਮਿੱਤਰਾਂ ਸੰਬੰਧੀਆਂ ਤੱਕ ਜੋ ਸਾਨੂੰ ਇਸ ਵੇਲੇ ਸੁਣ ਰਹੇ ਨੇ ਉਹਨਾਂ ਤੱਕ ਪਹੁੰਚਾਉਣੀ ਹੈ ਤਾਂ ਡੈਫੀਨੇਟਲੀ ਤੁਸੀਂ ਟੈਕਸਟ ਜਾਂ ਫਿਰ ਵਟਸਐਪ ਮੈਸੇਜ ਦੇ ਰੂਪ 'ਚ ਭੇਜ ਸਕਦੇ ਹੋ। ਅਦਰਵਾਈਜ਼ ਸਟੂਡੀਓ ਕਾਲ ਕੀਤੀ ਜਾ ਸਕਦੀ ਹੈ 416-233-7368 ਜਾਂ ਫਿਰ 8297 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਅੱਜ ਮੈਂ ਜ਼ਰੂਰ ਆਪਣੇ ਪਰਿਵਾਰਾਂ ਦੇ ਵੱਲੋਂ, ਆਪਣੇ ਪ੍ਰੋਗਰਾਮ ਦੇ ਵੱਲੋਂ ਜਿਹੜੀ ਆ ਮੁਬਾਰਕਬਾਦ ਹੈ ਜੀ ਉਹ ਦੇਣੀ ਚਾਹਾਂਗਾ ਸਾਡੇ ਬੜੇ ਨਿੱਘੇ ਮਿੱਤਰ ਕੁਲਜੀਤ ਗਾਖਲ ਹੋਰੀ ਔਰ ਚਾਚਾ ਜੀ ਸਾਡੇ ਸੰਤੋਖ ਸਿੰਘ ਗਾਖਲ ਔਰ ਕੁਲਜੀਤ ਹੋਰਾਂ ਦੀ ਜਿਹੜੀ ਭਾਣਜੀ ਹੈ ਜੀ ਗੁਰਿੰਦਰ ਕੌਰ। ਅੱਜ ਉਹਨਾਂ ਦਾ ਜਿਹੜਾ ਵਿਆਹ ਹੈ ਜੀ ਉਹ ਵੈਡਿੰਗ ਸੈਰਾਮਨੀ ਹੈ ਅੱਜ ਹੋ ਰਹੀ ਹੈ ਸਤਵਿੰਦਰ ਸਿੰਘ ਹੋਰਾਂ ਦੇ ਨਾਲ। ਸੋ ਅਸੀਂ ਆਪਣੇ ਪਰਿਵਾਰਾਂ ਦੇ ਵੱਲੋਂ, ਆਪਣੇ ਪ੍ਰੋਗਰਾਮ ਦੇ ਵੱਲੋਂ ਤੱਖੜ ਅਤੇ ਥਿੰਦ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਭੇਜਦੇ ਹਾਂ ਔਰ ਪਰਮਾਤਮਾ ਇਹਨਾਂ ਦੋਹਾਂ ਨੂੰ, ਗੁਰਿੰਦਰ ਅਤੇ ਸਤਵਿੰਦਰ ਨੂੰ, ਚੜ੍ਹਦੀ ਕਲਾ ਬਖਸ਼ੇ ਔਰ ਇਹਨਾਂ ਦਾ ਜਿਹੜਾ ਵਿਆਹਤਾ ਜੀਵਨ ਹੈ ਜੀ ਉਹ ਖੁਸ਼ੀਆਂ ਭਰਿਆ ਰਹੇ। ਦਿੱਲੀ ਅਰਦਾਸ ਹੈ ਸਾਡੀ ਔਰ ਇੱਕ ਵਾਰੀ ਫਿਰ ਤੋਂ ਗਾਖਲ ਪਰਿਵਾਰ ਨੂੰ ਵੀ, ਤੱਖੜ ਪਰਿਵਾਰ ਨੂੰ ਅਤੇ ਥਿੰਦ ਪਰਿਵਾਰ ਨੂੰ ਬਹੁਤ ਬਹੁਤ ਅੱਜ ਦੇ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਹੈ ਜੀ। ਜੁੜੇ ਹੋਏ ਦੋਸਤੋ ਤੁਸੀਂ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅਗਰ ਤੁਸੀਂ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਕੋਈ ਪ੍ਰੋਪਰਟੀ ਤੁਸੀਂ ਖਰੀਦਣੀ ਆ, ਵੇਚਣੀ ਆ, ਰੈਜੀਡੈਂਸ਼ਲ ਹੈ ਜਾਂ ਕਮਰਸ਼ੀਅਲ ਹੈ, ਲੀਜ਼ 'ਤੇ ਤੁਸੀਂ ਕਰਨਾ ਚਾਹੁੰਦੇ ਹੋ, ਲੀਜ਼ 'ਤੇ ਲੈਣਾ ਚਾਹੁੰਦੇ ਹੋ ਜਾਂ ਲੀਜ਼ 'ਤੇ ਕੋਈ ਵੀ ਪ੍ਰੋਪਰਟੀ ਆਪਣੀ ਜਿਹੜੀ ਉਹ ਦੇਣੀ ਹੈ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਨਾਲ ਮੈਂ ਕੰਮ ਕਰਦਾ ਜੀ 416-669-1339 'ਤੇ ਤੁਸੀਂ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਲਈ ਜਾ ਸਕਦੀ ਹੁੰਦੀ ਹੈ। ਕੁਈਨ ਕੈਨੇਡੀ ਏਰੀਏ ਦੇ ਵਿੱਚ ਅਗਰ ਤੁਸੀਂ ਪੀਜ਼ਾ ਸਟੋਰ ਰਨ ਕਰਨਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਕਮਾਲ ਦੀ ਲੋਕੇਸ਼ਨ ਹੈ ਔਰ ਚੱਲ ਰਿਹਾ ਬਿਜ਼ਨਸ ਹੈ ਇਸ ਵੇਲੇ ਔਰ ਬੜਾ, ਜੇ ਪੋਟੈਂਸ਼ਲ ਦੀ ਗੱਲ ਕਰੀਏ ਤਾਂ ਬਹੁਤ ਢੁੱਕਵੀਂ ਲੋਕੇਸ਼ਨ ਹੈ ਜੀ। ਅਗਰ ਤੁਸੀਂ ਪੀਜ਼ਾ ਸਟੋਰ ਰਨ ਕਰਨਾ ਚਾਹੁੰਦੇ ਹੋ ਅਤੇ ਉਸਨੂੰ ਖਰੀਦਣਾ ਚਾਹੁੰਦੇ ਹੋ ਬਿਜ਼ਨਸ ਨੂੰ ਤਾਂ ਤਦ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲੈਣਾ। 416-669-1339 ਟੈਲੀਫੋਨ ਨੰਬਰ ਹੈ ਔਰ ਟ੍ਰੈਨਮੇਅਰ ਡਰਾਈਵ 'ਤੇ ਡਿਕਸੀ ਐਂਡ ਡੈਰੀ ਰੋਡ ਦਾ ਏਰੀਆ। ਅਗਰ ਉੱਥੇ ਆਫਿਸ ਪੇ ਸੈਕਿੰਡ ਫਲੋਰ 'ਤੇ ਜੀ ਬਿਲਕੁਲ ਨਿਊਲੀ ਪੇਂਟਡ ਆ, ਇਸ ਵੇਲੇ ਤਾਜ਼ਾ ਪੇਂਟ ਕਰਕੇ ਬਹੁਤ ਕਮਾਲ ਦਾ ਆਫਿਸ ਹੈ, ਬੜੀ ਸੋਹਣੀ। ਜੇ ਲਾਈਟ ਦੀ ਗੱਲ ਕਰੀਏ ਤਾਂ ਵੱਡੀਆਂ ਵਿੰਡੋਜ਼ ਨੇ ਅਤੇ ਬਹੁਤ ਸੋਹਣੀ ਜਿਹੜੀ ਲਾਈਟ ਹੈ ਆਫਿਸ ਦੇ ਵਿੱਚ ਉਹ ਆਉਂਦੀ ਹੈ, ਕਮਾਲ ਦੀ ਲੋਕੇਸ਼ਨ ਹੈ ਔਰ ਵਾਕ ਇਨ ਵਗੈਰਾ ਜੇ ਗੱਲ ਕਰੋ ਤਾਂ ਕਾਫੀ ਹੈ ਉੱਥੇ ਜਿਹੜੀ ਵਾਕਿੰਗ ਟ੍ਰੈਫਿਕ। ਅਗਰ ਤੁਸੀਂ ਕੋਈ ਵੀ ਅਜਿਹਾ ਕੋਈ ਬਿਜ਼ਨਸ ਹੈ ਤੁਹਾਡਾ ਜਿਹੜਾ ਡਿਪੈਂਡਿੰਗ ਔਨ ਕਿ ਤੁਸੀਂ, ਤੁਹਾਨੂੰ ਉਹੋ ਜਿਹੇ ਕਲਾਇੰਟਸ ਚਾਹੀਦੇ ਹੋਣ ਜੋ ਵਾਕ ਇਨ ਵੀ ਕਰ ਸਕਣ, ਸੋ ਕਿਸੇ ਤਰ੍ਹਾਂ ਦਾ ਵੀ ਪ੍ਰੋਫੈਸ਼ਨਲ ਜਿਹੜਾ ਬਿਜ਼ਨਸ ਤੁਸੀਂ ਆਫਿਸ ਸੈਟਅਪ ਕਰਨ ਵਾਸਤੇ ਰਾਈਟ ਵੇ ਮੂਵ ਇਨ ਕਰ ਸਕਦੇ ਹੋ, ਤੁਸੀਂ ਇਸ ਵੇਲੇ ਖਾਲੀ ਹੈ, ਉਸ ਲਈ ਵੀ ਤੁਸੀਂ ਮੈਨੂੰ 416-669-1339 'ਤੇ ਸੰਪਰਕ ਕਰ ਲੈਣਾ। ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਵਾਂਗਾ। ਅਗਰ ਤੁਸੀਂ ਉਹਨੂੰ ਦੇਖਣਾ ਵੀ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ ਔਰ ਸਾਨੂੰ ਦੋ ਜਿਹੜੀਆਂ ਇੰਡਸਟਰੀਅਲ ਪ੍ਰੋਪਰਟੀ ਦੀ ਜ਼ਰੂਰਤ ਹੈ, ਇੱਕ ਖਰੀਦਣ ਦੇ ਵਾਸਤੇ, ਅਗਰ ਤੁਸੀਂ ਦੋਨੋਂ ਹੀ ਐਕਚੁਅਲੀ ਬਾਇਰ ਜਿਹੜੇ ਸਾਡੇ ਕੋਲ ਉਹ ਇਸ ਵੇਲੇ ਕੁਆਲੀਫਾਈਡ ਬਾਇਰਸ ਨੇ। ਇੱਕ ਤਕਰੀਬਨ 6000 ਸਕੁਏਅਰ ਫੀਟ ਦਾ ਇੰਡਸਟਰੀਅਲ ਜੇ ਯੂਨਿਟ ਹੋਵੇ ਜਾਂ ਸਟੈਂਡ ਲੋਨ ਬਿਲਡਿੰਗ ਹੈ ਤੁਹਾਡੇ ਪਾਸ ਜਿੱਥੇ 8 to 10 ਟ੍ਰੇਲਰ ਪਾਰਕ ਕੀਤੇ ਜਾ ਸਕਦੇ ਹੋਣ, ਉਹਦੇ ਲਈ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ। ਕਿਤੇ ਵੀ ਇਹ ਬਰੈਂਪਟਨ, ਮਿਸਾਗਾ, ਮਿਲਟਨ ਜਾਂ ਬੋਲਟਨ ਕਿਸੇ ਏਰੀਏ ਦੇ ਵਿੱਚ ਵੀ ਤੁਹਾਡੇ ਪਾਸ ਹੋਵੇ ਤਾਂ ਤੁਸੀਂ ਡੈਫੀਨੇਟਲੀ ਸਾਨੂੰ ਸੰਪਰਕ ਕਰ ਲੈਣਾ 416-669-1339 ਟੈਲੀਫੋਨ ਨੰਬਰ ਦੇ ਉੱਤੇ। ਔਰ ਇੱਕ 4000 ਸਕੁਏਅਰ ਫੀਟ ਦਾ ਯੂਨਿਟ ਚਾਹੀਦਾ ਜਿਹਦੇ 'ਚ ਡਰਾਈਵਿੰਗ ਡੋਰ ਹੋਵੇ,
ਸੋ ਇਹੀ ਰਿਕੁਆਇਰਮੈਂਟ ਹੈ ਔਰ ਤੁਹਾਡੇ ਪਾਸ ਬਰੈਂਪਟਨ ਜਾਂ ਇੱਥੇ ਬੋਲਟਨ ਇੱਥੇ ਕਿਤੇ ਵੀ ਤੁਹਾਡੇ ਪਾਸ ਅਜਿਹੀ ਕੋਈ ਯੂਨਿਟ ਹੈ ਅਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਲਿਓ ਜੀ 416-669-1379 ਟੈਲੀਫੋਨ ਨੰਬਰ ਹੈ ਔਰ ਇੱਕ 4 ਬੈੱਡਰੂਮ 3 ਵਾਸ਼ਰੂਮ ਦਾ ਟਾਊਨ ਹਾਊਸ ਫਰੀ ਹੋਲਡ ਟਾਊਨ ਹਾਊਸ ਹੈ ਜੀ ਇਹ ਬੋਬੇ ਡਰਾਈਵ ਐਂਡ ਹਾਈਵੇ ਪੋਰਟ ਐਨ ਦੇ ਨੇੜੇ ਹੈ ਕਦੀ ਵੀ ਤੁਸੀਂ ਇਸ ਨੂੰ ਖਰੀਦਣਾ ਚਾਹੋ ਤਾਂ ਉਸ ਸੰਬੰਧੀ ਵੀ ਸਾਨੂੰ ਸੰਪਰਕ ਕਰ ਲੈਣਾ 416-669-1379 ਟੈਲੀਫੋਨ ਨੰਬਰ ਹੈ ਜੀ 416-669-1379 'ਤੇ ਤੁਸੀਂ ਕਾਲ ਕਰੋਗੇ ਅਤੇ ਇਸ ਪ੍ਰੋਪਰਟੀ ਦੀ ਜਾਣਕਾਰੀ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਸਕਾਂਗੇ ਜ਼ਰੂਰ ਅਤੇ 416-669-1379 'ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਜੀ ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਔਰ ਕਾਮਨਵੈਲਥ ਗੇਮਸ ਜਿਹੜੀਆਂ ਗਲਾਸਕੋ ਦੇ ਵਿੱਚ ਹੋ ਰਹੀਆਂ ਜੀ ਅੱਜ ਆਖਰੀ ਦਿਨ ਆ ਅਤੇ ਹੁਣ ਤੱਕ ਜੋ ਮੈਡਲਸ ਦੀ ਗਿਣਤੀ ਹੈ ਆਸਟ੍ਰੇਲੀਆ ਪਹਿਲੇ ਨੰਬਰ 'ਤੇ ਹੈ ਜੀ 70 ਗੋਲਡ ਨੇ 44 ਸਿਲਵਰ ਨੇ ਉਹਨਾਂ ਦੇ ਕੋਲ 56 ਬਰੋਂਜ਼ ਨੇ 170 ਟੋਟਲ ਮੈਡਲਸ ਨੇ ਆਸਟ੍ਰੇਲੀਆ ਦੇ ਕੋਲ ਦੂਜੇ ਨੰਬਰ 'ਤੇ ਇੰਗਲੈਂਡ ਹੈ ਔਰ ਗੋਲਡ ਦੇ ਜੇ ਗਿਣਤੀ ਦੇ ਵਿੱਚ ਗੱਲ ਕਰ ਲਈਏ ਤਾਂ ਆਸਟ੍ਰੇਲੀਆ ਦੇ ਕੋਲ ਨੇੜੇ ਬੰਨੇ ਵੀ ਨਹੀਂ ਆ 29 ਗੋਲਡ ਨੇ ਇੰਗਲੈਂਡ ਦੇ ਕੋਲ 45 ਸਿਲਵਰ ਨੇ 36 ਬਰੋਂਜ਼ ਨੇ ਅਤੇ ਟੋਟਲ 110 ਮੈਡਲਸ ਨੇ ਦੂਜੇ ਨੰਬਰ 'ਤੇ ਇੰਗਲੈਂਡ ਹੈ ਅਤੇ ਤੀਜੇ ਨੰਬਰ 'ਤੇ ਸਾਡਾ ਕੈਨੇਡਾ ਜਿਹਦੇ ਕੋਲ ਟੋਟਲ 62

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚੋਂ, ਪ੍ਰਾਪਰਟੀ ਬਾਇ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next home deal, Harjinder Gill is the name to call at 647-400-6862.
3: Hey, I'm Katie.
2: Team HarjinderGill.com, helping you to fulfill your real estate plans.
4: Garnishment, power of sale notice, bank walo paise di mang, unhe hi sanu call karo, phir to anu koi nahi kar sakega tang, karza maaf karao. 100% मानसिक शांति पाओ, कलेक्शन कॉलों तो छुटकारा, बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
5: इश्तिहार है तो व्यापार है, अपना बिजनेस प्रमोट करने लिए संपर्क करो 6947-4008-12, 647-400-6862, जी मीडिया ग्रुप।

ਜੀ ਦੋਸਤੋ, ਜਿਹੜੇ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਔਰ ਮਨਜੀਤ ਸਿੰਘ ਹੋਸਟ ਕਰ ਰਹੇ ਜੀ ਅੱਜ ਦੇ ਇਸ ਪ੍ਰੋਗਰਾਮ ਨੂੰ, ਪਹਿਲਾਂ ਤਾਂ ਮੈਂ ਗੁਸਤਾਖੀ ਲਈ ਮੁਆਫ਼ੀ ਚਾਹਾਂਗਾ ਜੀ, ਕਿਉਂਕਿ ਮੈਂ ਕਿਸੇ ਵਜ੍ਹਾ ਕਰਕੇ ਅੱਜ ਥੋੜ੍ਹਾ ਨਹੀਂ ਜ਼ਿਆਦਾ ਹੀ ਲੇਟ ਹੋਇਆ ਜੀ ਪ੍ਰੋਗਰਾਮ ਦੇ ਵਿੱਚ, ਸੋ ਇਸ ਕਰਕੇ ਕਿਉਂਕਿ ਪਹਿਲਾਂ ਥੋੜ੍ਹੀ ਦੇਰ ਲਈ ਜਿਹੜਾ ਲਾਸਟ ਵੀਕ ਦਾ ਪ੍ਰੋਗਰਾਮ ਉਹ ਚੱਲ ਗਿਆ, ਮੈਨੂੰ ਕੁਝ ਕਾਲਸ ਵੀ ਜਿਹੜੀਆਂ ਫੋਨ 'ਤੇ ਆਈਆਂ, ਸੋ ਮੈਂ ਪਹਿਲਾਂ ਉਹਦੇ ਵਾਸਤੇ ਮੁਆਫ਼ੀ ਚਾਹੁੰਦਾ ਜੀ। ਸੋ ਜ਼ਰੂਰ ਤੁਸੀਂ ਸੋਚਦੇ ਹੋਵੋਗੇ ਕਿ ਅੱਜ ਦਿਨ ਕੁਛ ਹੋਰ ਹੈ ਅਤੇ ਹੋਈ ਕੁਛ ਹੋ ਰਿਹਾ ਹੋਰ ਜਾ ਰਿਹਾ, ਸੋ ਉਹਦੇ ਲਈ ਵੰਸ ਅਗੇਨ ਜੀ ਮੈਂ ਮੁਆਫ਼ੀ ਚਾਹੁੰਦਾ। ਸੋ ਹੁਣ ਆਪਾਂ ਬਿਲਕੁਲ ਹਾਜ਼ਰ ਹਾਂ ਜੀ ਸਟੂਡੀਓ 'ਚ, ਤੁਸੀਂ ਅਗਰ ਕੋਈ ਕਾਲ ਕਰਨੀ ਹੋਵੇ ਤਾਂ 416-233-7868 ਜਾਂ 8293 'ਤੇ ਕਰ ਸਕਦੇ ਹੋ, 416-233-7368 ਜਾਂ ਫਿਰ 8297 ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਅਦਰਵਾਈਜ਼ ਤੁਸੀਂ ਸਟੂਡੀਓ ਤੋਂ ਬਾਅਦ ਦੇ ਵਿੱਚ ਮੈਨੂੰ ਕੋਈ ਵੀ ਗੱਲਬਾਤ ਕਰਨੀ ਆ 2 ਵਜੇ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ, ਤਾਂ ਫਿਰ 416-669-1313 'ਤੇ ਕੀਤੀ ਜਾ ਸਕਦੀ ਹੁੰਦੀ ਹੈ, ਕਿਉਂਕਿ ਆਪਾਂ 2 ਘੰਟੇ ਜੁੜੀਦਾ ਜੀ ਹਰ ਐਤਵਾਰ ਵਾਲੇ ਦਿਨ 12 ਤੋਂ 1 ਰਾਮਸ ਪੰਜਾਬੀ ਅਤੇ 1 ਤੋਂ 2 ਸੁਣਦੇ ਹੋ ਪ੍ਰੋਗਰਾਮ ਨਜ਼ਰੀਆ। ਔਰ ਇਹਨਾਂ ਪ੍ਰੋਗਰਾਮਸ ਦੇ ਦੌਰਾਨ ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਜਿਹੜੇ 416-233-7868 ਜਾਂ 8293 ਹੁੰਦੇ ਨੇ, 416-233-7368 ਜਾਂ ਫਿਰ 8297। ਔਰ ਔਫਕੋਰਸ ਅੱਜ 9 ਅਗਸਤ ਹੈ ਅਤੇ ਅੱਜ ਆਪਾਂ ਜਿਹੜਾ ਸ਼ਾਮ ਨੂੰ ਸ਼ੋਅ ਦੇਖਣ ਜਾ ਰਹੇ ਹਾਂ ਜੀ, ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਅਤੇ ਉਹਨਾਂ ਦੀ ਪੂਰੀ ਟੀਮ ਦੇ ਨਾਲ ਅੱਜ ਇਸ ਸ਼ੋਅ ਨੂੰ ਆਪਾਂ ਮਾਨਣਾ, ਅਤੇ ਤੁਸੀਂ 7 ਵਜੇ ਇਹ ਸ਼ੋਅ ਸ਼ੁਰੂ ਹੋਣਾ, 6 ਵਜੇ ਡੋਰਸ ਓਪਨ ਹੋ ਜਾਣੇ ਆ, ਪਲੀਜ਼ ਜ਼ਰੂਰ ਔਨ ਟਾਈਮ ਪਹੁੰਚਣ ਦੀ ਤੁਸੀਂ ਕੋਸ਼ਿਸ਼ ਕਰਨੀ ਹੈ, ਇਹ ਸਾਡੀ ਇੱਕ ਜ਼ਰੂਰੀ ਬੇਨਤੀ ਹੈ, ਕਿਉਂਕਿ ਅੱਜ ਦਾ ਜਿਹੜਾ ਟੋਰਾਂਟੋ ਦਾ ਪ੍ਰੋਗਰਾਮ ਹੈ ਜੀ, ਇਹ ਜਿਹੜਾ ਪੰਜਾਬੀ ਵਿਰਸਾ 2026 ਹੈ, ਉਹ ਰਿਕਾਰਡ ਕੀਤਾ ਜਾਣਾ, ਸੋ ਤੁਹਾਡੀ ਸ਼ਮੂਲੀਅਤ, ਤੁਹਾਡਾ ਸ਼ਾਮਲ ਹੋਣਾ ਬਹੁਤ ਲਾਜ਼ਮੀ ਆ। 7 ਵਜੇ ਅਗਰ ਤੁਸੀਂ ਔਨ ਟਾਈਮ ਉੱਥੇ ਪਹੁੰਚੇ ਹੋਵੋਗੇ ਤਾਂ ਪ੍ਰੋਗਰਾਮ ਵੀ ਔਨ ਟਾਈਮ ਸ਼ੁਰੂ ਹੋਏਗਾ, ਕਿਉਂਕਿ ਐਤਵਾਰ ਦਾ ਦਿਨ ਹੈ, ਸੋ ਇਸ ਕਰਕੇ ਇਹ ਸਾਰਾ ਕੁਝ ਦੇਖਦੇ ਹੋਏ 1 ਘੰਟਾ ਅਰਲੀ ਜਿਹੜਾ ਪ੍ਰੋਗਰਾਮ ਸਟਾਰਟ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ, ਤਾਂ ਕਿ ਤੁਸੀਂ ਆਪਣੇ ਕੰਮਾਂ ਕਾਰਾਂ 'ਤੇ ਆਉਂਦੇ ਕੱਲ੍ਹ ਨੂੰ ਟਾਈਮ ਸਿਰ ਤੁਸੀਂ ਪਹੁੰਚਣਾ ਹੁੰਦਾ, ਸੋ ਇਸ ਕਰਕੇ ਅਗਰ ਟਾਈਮਲੀ ਆਪਾਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰ ਸਕਾਂਗੇ ਤਾਂ ਜ਼ਰੂਰ ਤੁਸੀਂ ਅਰਲੀ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਆਰਾਮ ਦੇ ਨਾਲ ਕੱਲ੍ਹ ਨੂੰ ਵੀ ਸਵੇਰੇ ਤੁਹਾਨੂੰ ਕੋਈ ਦਿੱਕਤ ਜਿਹੜੀ ਹੈ ਉਹ ਜਾਗਣ ਦੇ ਵਿੱਚ ਉੱਠਣ ਦੇ ਵਿੱਚ ਆਪਣੇ ਕੰਮ 'ਤੇ ਪਹੁੰਚਣ 'ਤੇ ਨਹੀਂ ਹੋਏਗੀ, ਸੋ 7 ਵਜੇ ਇਹ ਪ੍ਰੋਗਰਾਮ ਜਿਹੜਾ ਸਟਾਰਟ ਹੋ ਜਾਣਾ, ਇਸ ਕਰਕੇ ਤੁਸੀਂ ਜ਼ਰੂਰ ਔਨ ਟਾਈਮ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ, 6 ਵਜੇ ਡੋਰਸ ਓਪਨ ਹੋ ਜਾਣੇ ਆ, ਸੋ ਅਗਰ ਤੁਸੀਂ ਹੁਣ ਤੱਕ ਵੀ ਹਲੇ ਟਿਕਟਾਂ ਨਹੀਂ ਖਰੀਦੀਆਂ ਤਾਂ ਡੈਫੀਨੇਟਲੀ ਤੁਸੀਂ ticketmaster.ca 'ਤੇ ਜਾ ਕੇ ਟਿਕਟਾਂ ਖਰੀਦ ਸਕਦੇ ਹੋ। ਥੀਏਟਰ ਗ੍ਰੇਟ ਕੈਨੇਡੀਅਨ ਟੋਰਾਂਟੋ ਇਹ ਜਿਹੜਾ ਸ਼ੋਅ ਹੋਣ ਜਾ ਰਿਹਾ ਪੰਜਾਬੀ ਵਿਰਸਾ 2026, ਔਰ ਵੈਸੇ ਤਾਂ ਤੁਹਾਨੂੰ ਸਭ ਨੂੰ ਪਤਾ ਅਦਰਵਾਈਜ਼ ਜਿਹੜਾ ਵੁੱਡਵਾਈਨ ਰੇਸ ਟਰੈਕ ਹੈ ਉਹਦੇ ਬਿਲਕੁਲ ਨਾਲ ਇਹ ਥੀਏਟਰ ਜਿਹੜਾ ਮੌਜੂਦ ਹੈ, ਹਾਈਵੇ 427 ਤੋਂ ਤੁਸੀਂ ਚਾਹੇ ਸਾਊਥ ਤੋਂ ਆ ਰਹੇ ਹੋ ਚਾਹੇ ਨੌਰਥ ਤੋਂ ਆ ਰਹੇ ਹੋ, ਜਦੋਂ ਰੈਕਸਡੇਲ ਬੁਲੇਵਰਡ ਜਾਂ ਫਿਰ ਡੈਰੀ ਰੋਡ ਜਦੋਂ ਐਗਜ਼ਿਟ ਕਰਦੇ ਹੋ ਤਾਂ ਬਿਲਕੁਲ ਜਿਹੜਾ ਸ਼ੈਲ ਗੈਸ ਸਟੇਸ਼ਨ ਹੈ ਜੀ ਉਹਦੇ ਸਾਹਮਣੇ ਇਹ ਜਿਹੜਾ ਥੀਏਟਰ ਹੈ, ਔਰ ਤੁਸੀਂ ਜਿਹੜੀ ਆਪਣੀ ਕਾਰ ਪਾਰਕ ਹੈ ਅਗਰ ਉੱਥੇ ਪਹਿਲਾਂ ਕਦੀ ਗਏ ਤਾਂ ਜਿਹੜੀ ਅੰਡਰਗਰਾਊਂਡ ਕਾਰ ਪਾਰਕਿੰਗ ਬਹੁਤ ਖੁੱਲ੍ਹੀ ਡੁੱਲੀ ਕਾਰ ਪਾਰਕਿੰਗ ਹੈ, ਔਰ ਉੱਥੇ ਤੁਸੀਂ ਆਪਣੀ ਕਾਰ ਪਾਰਕ ਕਰਕੇ ਆਸਾਨੀ ਦੇ ਨਾਲ ਬੜੇ ਆਰਾਮ ਦੇ ਨਾਲ ਇਸ ਸ਼ੋਅ ਨੂੰ ਜਿਹੜਾ ਤੁਸੀਂ ਅੱਜ ਮਾਨਣਾ, ਸੋ ਅੱਜ ਸਾਰੇ ਆਪਾਂ ਉੱਥੇ ਮਿਲਾਂਗੇ ਜੀ, ਸੋ 6 ਵਜੇ ਡੋਰਸ ਓਪਨ ਹੋ ਜਾਣੇ ਨੇ, 7 ਵਜੇ ਐਗਜ਼ੈਕਟ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਣੀ ਆ, ਸੋ ਜ਼ਰੂਰ ਅੱਜ ਦੇ ਇਸ ਤੁਸੀਂ ਪ੍ਰੋਗਰਾਮ ਨੂੰ ਮਾਨਣਾ ਜੀ, ਇਹ ਸਾਡੀ ਦਿਲੀ ਤਮੰਨਾ ਵੀ ਹੈ, ਉੱਥੇ ਪਹੁੰਚ ਕੇ ਤੁਹਾਡੇ ਨਾਲ ਅੱਜ ਜਿਹੜੀ ਗੱਲਬਾਤ ਵੀ ਹੋਣ ਦੀ ਸਾਡੀ ਜਿਹੜੀ ਹੋਏਗੀ ਜੀ, ਸੋ ਡੈਫੀਨੇਟਲੀ, ਸੋ ਮਿਲਦੇ ਹਾਂ ਜੀ ਅੱਜ ਸ਼ਾਮ ਨੂੰ, ਤੁਸੀਂ 6 ਵਜੇ ਜ਼ਰੂਰ ਅੱਜ ਪੰਜਾਬੀ ਵਿਰਸਾ 2026 ਨੂੰ ਮਾਨਣ ਵਾਸਤੇ ਉੱਥੇ ਪਹੁੰਚਣਾ ਜੀ। ਅੱਜ ਦੀ ਸਾਡੀ ਗੱਲਬਾਤ ਜਿਹੜੀ ਉਹ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਆਪਟੀਕਲ ਵਨ ਦੇ ਵੱਲੋਂ ਮਦਦ ਮਿਲਦੀ ਹੈ, 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, ਕਦੇ ਵੀ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਆਪਟੀਕਲ ਵਨ ਦੇ ਨਾਲ ਅਤੇ 9054-550-752 'ਤੇ ਕੀਤੀ ਜਾ ਸਕਦੀ ਹੁੰਦੀ, ਦੋ ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ, ਆਈ ਐਗਜ਼ਾਮ ਤੁਸੀਂ ਕਰਵਾਉਣਾ, ਕੰਟੈਕਟ ਲੈਂਸਿਸ ਲਗਵਾਉਣੇ ਨੇ ਜਾਂ ਫਿਰ ਧੁੱਪ ਦੀਆਂ ਐਨਕਾਂ ਤੁਸੀਂ ਖਰੀਦੀਆਂ ਨੇ, ਕੋਈ ਵੀ ਪ੍ਰਿਸਕ੍ਰਿਪਸ਼ਨ ਗਲਾਸਿਸ ਖਰੀਦਣ ਦੀ ਤੁਹਾਨੂੰ ਜ਼ਰੂਰਤ ਹੈ ਅਤੇ ਆਪਟੀਕਲ ਵਨ ਵਾਲੇ ਸੇਵਾ 'ਚ ਹਾਜ਼ਰ ਨੇ, ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰਦੇ ਨੇ ਅਤੇ ਸਾਰੇ ਜਿਹੜੇ ਮੇਜਰ ਬ੍ਰਾਂਡ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ, 905-455-0752 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬੀ ਬਾਏ ਨੇਚਰ GTA ਇਲਾਕੇ 'ਚ 7 ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ,
ਖਾਸ ਕਰਕੇ ਜੇ ਕੇਟਰਿੰਗ ਤੁਸੀਂ ਕਰਵਾਉਣੀ ਹੈ, ਕੋਈ ਵੀ ਇਵੈਂਟ ਆਪਣਾ ਉਲੀਕਿਆ, ਕੋਈ ਪ੍ਰੋਗਰਾਮ ਤੁਸੀਂ ਆਉਂਦੇ ਸਮੇਂ ਵਿੱਚ ਕਰਵਾਉਣ ਜਾ ਰਹੇ ਹੋ, ਅਤੇ ਉਹਨਾਂ ਦੀ ਮਦਦ ਤੁਹਾਨੂੰ ਚਾਹੀਦੀ ਕੇਟਰਿੰਗ ਦੇ ਵਿੱਚ, ਅਤੇ 416-9302061 'ਤੇ ਕਾਲ ਕਰਕੇ ਸਾਰੀ ਗੱਲਬਾਤ ਕੀਤੀ ਜਾ ਸਕਦੀ ਹੁੰਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਸੰਪਰਕ ਕੀਤਾ ਜਾ ਸਕਦਾ। 3815 ਅਰਜੈਂਟੀਆ ਰੋਡ ਮਿਸਿਸਾਗਾ ਦੇ ਵਿੱਚ ਲੋਕੇਟਡ ਨੇ ਡਰੀਮ ਹੋਮ ਅਪਲਾਇੰਸਿਸ। 905-805-3000 'ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਹੋ ਸਕਦੀ ਹੈ। ਦੁਨੀਆ ਭਰ ਦੇ ਵਿੱਚ ਕਿਤੇ ਵੀ ਤੁਸੀਂ ਜਾਣਾ ਅਤੇ 905-678-1200 'ਤੇ ਕਾਲ ਕਰਕੇ ਆਪਣੀ ਬੁਕਿੰਗ ਜਿਹੜੀ ਆ ਉਹ ਕਰ ਸਕਦੇ ਹੋ ਜੀ। 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ ਕਸਟਮਰ ਸਰਵਿਸ ਅਵੇਲੇਬਲ ਹੁੰਦੀ ਹੈ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦੀ। ਟਿਕਟਾਂ ਤੋਂ ਇਲਾਵਾ ਕੋਈ ਹੋਰ ਵੀ ਤੁਹਾਨੂੰ ਹੈਲਪ ਦੀ ਲੋੜ ਹੈ, ਜਿਵੇਂ ਕਿਸੇ ਤਰ੍ਹਾਂ ਦੀ ਵੀ ਤੁਸੀਂ ਐਪਲੀਕੇਸ਼ਨ ਸਬਮਿਟ ਕਰਨੀ ਹੈ, ਚਾਹੇ PR ਕਾਰਡ ਰੀਨਿਊ ਕਰਵਾਉਣਾ, ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਬੈਕ ਹੋਮ ਤੋਂ ਜੇ ਉਹ ਐਕਸਪਾਇਰ ਹੋ ਚੁੱਕਾ ਹੈ ਉਸਨੂੰ ਰੀਨਿਊ ਕਰਵਾਉਣ ਦੀ ਜ਼ਰੂਰਤ ਹੈ। ਕੈਨੇਡੀਅਨ ਸਿਟੀਜ਼ਨਸ਼ਿਪ ਅਪਲਾਈ ਤੁਸੀਂ ਕਰਨੀ ਹੈ, ਕਿਸੇ ਵੀ ਕੰਟਰੀ ਦਾ ਵੀਜ਼ਾ ਤੁਸੀਂ ਲੈਣਾ, ਅਤੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਤੁਹਾਡੀ ਮਦਦ ਕਰ ਦਿੰਦੇ ਨੇ। 905-678-1200 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਜੁਲਾਈ ਮਹੀਨੇ ਦੇ ਵਿੱਚ US ਦੀ ਗੱਲ ਕਰੀਏ ਤਾਂ ਉੱਥੇ ਜਿਹੜੀ ਜੋਬਸ ਨੇ ਉਹ ਘਟੀਆਂ ਨੇ, 23,000 ਜਿਹੜੀਆਂ ਜੋਬਸ ਨੇ US ਦੇ ਵਿੱਚ ਉਹ ਜਿਹੜੀਆਂ ਖਤਮ ਹੋਈਆਂ ਨੇ, ਲੇਕਿਨ ਜਿਹੜੀ ਅਨਇੰਪਲੋਇਮੈਂਟ ਰੇਟ ਹੈ ਜੀ ਉਹਨਾਂ ਦਾ ਉਹ 4.1% ਰਿਹਾ। ਅਤੇ ਦੂਸਰੇ ਪਾਸੇ ਜੇ ਕੈਨੇਡਾ ਦੀ ਆਪਾਂ ਗੱਲ ਕਰ ਲਈਏ ਤਾਂ ਕੈਨੇਡਾ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ 75,000 ਜੋਬ ਜਿਹੜੀਆਂ ਉਹ ਨਵੀਆਂ ਕ੍ਰੀਏਟ ਹੋਈਆਂ ਨੇ, ਅਤੇ ਜਿਹੜਾ ਅਨਇੰਪਲੋਇਮੈਂਟ ਰੇਟ ਹੈ ਉਹ ਹੁਣ ਇਸ ਵੇਲੇ 6.4% ਦੇ ਉੱਪਰ ਆ ਗਿਆ ਜੀ। ਅਤੇ ਹੈੱਡ ਆਫ ਜੇ ਆਪਾਂ ਪ੍ਰੋਡਿਕਟ ਕਰੀਏ ਤਾਂ 15,000 ਜੋਬਸ ਗੇਨ ਹੋਣ ਦੀ ਪ੍ਰੋਡਿਕਸ਼ਨ ਸੀਗੀ ਇਕੋਨਮਿਸਟ ਦੀ, ਲੇਕਿਨ ਉਹਦੇ ਨਾਲੋਂ ਬਿਹਤਰ ਜਿਹੜਾ ਪਰਫੋਰਮ ਹੈ ਕੈਨੇਡਾ ਨੇ ਕੀਤਾ। ਅਤੇ ਫੁੱਲ ਟਾਈਮ ਐਂਡ ਪਾਰਟ ਟਾਈਮ ਜਿਹੜਾ ਅੰਟੈਰੀਓ ਦੇ ਵਿੱਚ ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਜੋਬਸ ਨੇ, 52,000 ਜੋਬਸ ਜਿਹੜੀਆਂ ਉਹ ਅੰਟੈਰੀਓ ਦੇ ਵਿੱਚ ਕ੍ਰੀਏਟ ਹੋਈਆਂ ਨੇ। ਲੇਕਿਨ ਜਿਹੜਾ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਦੀ ਆਪਾਂ ਗੱਲ ਕਰ ਲਈਏ ਤਾਂ 1,81,000 ਜੋਬ ਜਿਹੜੀਆਂ ਕੈਨੇਡਾ ਦੇ ਵਿੱਚ ਉਹ ਪੈਦਾ ਹੋਈਆਂ ਨੇ, ਲੇਕਿਨ ਪੂਰੇ ਸਾਲ ਦੇ ਵਿੱਚ 1,96,000, ਕਿਉਂਕਿ ਕੁਝ ਇੱਕ ਮਹੀਨੇ ਜਿਹੜੇ ਨੈਗੇਟਿਵ ਰਹੇ, ਕੁਝ ਪੋਜ਼ਿਟਿਵ ਰਹੇ, ਔਰ ਓਵਰਆਲ ਜੇ ਆਪਾਂ ਦੇਖੀਏ ਪੂਰੇ ਸਾਲ ਦੇ ਵਿੱਚ ਤਾਂ 1,96,000 ਟੋਟਲ ਜੋਬਸ ਕੈਨੇਡਾ ਦੇ ਵਿੱਚ ਹੁਣ ਤੱਕ ਜਿਹੜੀਆਂ ਉਹ ਪੈਦਾ ਹੋਈਆਂ ਨੇ ਇਸ ਜੇ ਇੱਕ ਸਾਲ ਦੀ ਆਪਾਂ ਗੱਲ ਕਰਦੇ ਹਾਂ। ਦੂਸਰੇ ਪਾਸੇ ਜੇ ਰੀਅਲ ਸਟੇਟ ਮਾਰਕੀਟ ਦੀ ਆਪਾਂ ਗੱਲ ਕਰ ਲਈਏ ਤਾਂ GTA ਇਲਾਕੇ ਦੀ ਜਿਹੜੀ ਹਾਊਸਿੰਗ ਮਾਰਕੀਟ ਹੈ ਉਹ ਜੁਲਾਈ ਦੇ ਵਿੱਚ ਜਿਹੜੀਆਂ ਲਿਸਟਿੰਗਸ ਨੇ ਉਹ ਘਟੀਆਂ ਨੇ, ਸੇਲਸ ਵੀ ਜਿਹੜੀਆਂ ਉਹ ਕੰਪੈਰੀਟਿਵਲੀ ਜੇ ਆਪਾਂ ਦੇਖਦੇ ਪਿਛਲੇ ਸਾਲ ਦੇ ਮੁਕਾਬਲੇ ਜਦੋਂ ਆਪਾਂ ਦੇਖਦੇ ਹਾਂ, ਅਤੇ ਜਿਹੜਾ ਸਾਡਾ ਟੋਰੰਟੋ ਓਰਿਜਨਲ ਰੀਅਲ ਸਟੇਟ ਬੋਰਡ ਹੈ ਉਹਦੇ ਮੁਤਾਬਕ ਸੇਲਸ 0.9% ਪਿਛਲੇ ਸਾਲ ਦੇ ਨਾਲੋਂ ਘਟੀਆਂ ਨੇ। 5995 ਸੇਲਸ ਹੋਈਆਂ ਨੇ ਜੁਲਾਈ ਦੇ ਵਿੱਚ, ਅਤੇ ਨੰਬਰ ਆਫ ਲਿਸਟਿੰਗ ਜਿਹੜੀਆਂ ਉਹ 17.8% ਥੱਲੇ ਗਈਆਂ ਨੇ। ਜੇ ਸੀਜ਼ਨਲੀ ਆਪਾਂ ਦੇਖਦੇ ਹਾਂ ਤਾਂ ਜੂਨ ਮਹੀਨੇ ਦੇ ਨਾਲੋਂ ਜੁਲਾਈ ਦੇ ਵਿੱਚ ਲਿਸਟਿੰਗਸ ਆਫ ਕੋਰਸ ਜਿਹੜੀਆਂ ਡਿਕਲਾਈਨ ਹੋਈਆਂ ਨੇ, ਔਰ ਜਿਹੜੀ ਪ੍ਰਾਈਸ ਹੈ ਉਹ 4.6% ਇੱਕ ਸਾਲ ਦੇ ਨਾਲੋਂ ਘਟਿਆ ਜੀ। ਇਸ ਵੇਲੇ ਜਦੋਂ ਐਵਰੇਜ ਪ੍ਰਾਈਸ ਦੀ ਆਪਾਂ ਗੱਲ ਕਰਦੇ ਹਾਂ GTA ਇਲਾਕੇ ਦੀ, ਜਦੋਂ ਆਪਾਂ ਟੋਰਾਂਟੋ ਦੀ ਗੱਲ ਕਰਦੇ ਹਾਂ ਤਾਂ 4.6% ਪ੍ਰਾਈਸਿਸ ਵੀ ਥੱਲੇ ਆਈਆਂ ਨੇ। ਦੂਸਰੇ ਪਾਸੇ ਜਦੋਂ ਮੋਂਟਰੀਅਲ ਏਰੀਆ ਦੀ ਆਪਾਂ ਗੱਲ ਕਰ ਲਈਏ ਤਾਂ ਉੱਥੇ ਸੇਲਸ ਤਕਰੀਬਨ 10% ਜੁਲਾਈ ਦੇ ਵਿੱਚ ਘਟੀਆਂ ਨੇ, ਔਰ ਜਿਹੜਾ ਉੱਥੋਂ ਦਾ ਬੋਰਡ ਹੈ ਉਹਨਾਂ ਦੇ ਮੁਤਾਬਕ 3338 ਜਿਹੜੀਆਂ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਉਹ ਵਿਕੀਆਂ ਨੇ ਇਸ ਮਹੀਨੇ ਦੇ ਵਿੱਚ, ਅਤੇ ਪਿਛਲੇ ਸਾਲ ਜੁਲਾਈ ਦੇ ਵਿੱਚ 3709 ਸਨ। ਸੋ 10% ਜਿਹੜੀਆਂ ਸੇਲਸ ਹੈ ਉਹ ਥੱਲੇ ਗਈਆਂ ਨੇ ਮੋਂਟਰੀਅਲ ਦੇ ਵਿੱਚ। ਔਰ ਜੀਅਰ ਓਵਰ ਜੀਅਰ ਜੇ ਕੈਟਾਗਰੀਜ਼ ਦੀ ਗੱਲ ਕਰੀਏ ਸਾਰੀਆਂ ਹੀ 6.1% ਜਿਹੜੀ ਪ੍ਰਾਈਸ ਹੈ ਉੱਥੇ ਇਨਕਰੀਜ਼ ਹੋਈ ਹੈ, ਭਾਵੇਂ ਕਿ GTA ਦੇ ਵਿੱਚ ਘਟੀ ਆ ਲੇਕਿਨ ਮੋਂਟਰੀਅਲ ਏਰੀਆ ਦੇ ਵਿੱਚ ਪ੍ਰਾਈਸ ਜਿਹੜੀ ਅੱਪ ਗਈ ਹੈ, ਔਰ ਐਵਰੇਜ ਪ੍ਰਾਈਸ ਉੱਥੇ ਜਿਹੜੀ ਹੈ 8,65,000 ਹੈ।
ਸਿੰਗਲ ਫੈਮਿਲੀ ਹੋਮ ਜਿਹੜਾ ਉਹ 4% ਪ੍ਰਾਈਸ ਅੱਪ ਗਈ ਹੈ, 6,50,000 ਹੋਈ ਹੈ। ਅਤੇ ਜਿਹੜੀ ਕੌਂਡਾਮੀਨੀਅਮ ਹੈ ਉਹ 1.5% ਪ੍ਰਾਈਸ ਉੱਥੇ ਵਧੀ ਹੈ, $431,500 ਇਸ ਵੇਲੇ ਐਵਰੇਜ ਪ੍ਰਾਈਸ ਹੈ ਕੌਂਡਾਮੀਨੀਅਮ ਅਪਾਰਟਮੈਂਟ ਸੀ। ਅਤੇ ਨਿਊ ਲਿਸਟਿੰਗ ਜਿਹੜੀਆਂ ਉੱਥੇ ਜੁਲਾਈ ਮਹੀਨੇ ਦੇ ਵਿੱਚ 6,260 ਜੋ ਕਿ 4.1% ਈਅਰ ਓਵਰ ਈਅਰ ਵਧੀਆਂ ਨੇ। ਜੁੜਿਓ ਜੀ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅਤੇ ਅੱਜ ਸ਼ੋਅ ਦੀ ਜਿਸ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਬੜੀ ਪਿਆਰੀਆਂ ਆਵਾਜ਼ਾਂ ਨੂੰ ਜਿਹੜਾ ਤੁਸੀਂ ਮਾਨਣਾ, ਅਤੇ ਕਮਲ ਹੀਰ ਨੂੰ ਸੁਣਦੇ ਹਾਂ ਜੀ, ਬੜਾ ਪਿਆਰਾ ਗੀਤ।

ਡਾਕਟਰ ਜਗਤਾਰ ਜੀ ਬੜਾ ਖੂਬਸੂਰਤ ਲਿਖਦੇ ਨੇ, ਉਹ ਕਹਿੰਦੇ ਇਸ ਨਗਰ ਵਿੱਚ ਦੋਸਤੀ ਨਾ ਦੁਸ਼ਮਣੀ ਦੀ ਲੋੜ ਹੈ, ਪੱਥਰਾਂ ਵਿੱਚ ਖੋੜ ਇੱਥੇ ਸ਼ੀਸ਼ਿਆਂ ਵਿੱਚ ਜੋੜ ਹੈ। ਮੈਂ ਹਵਾ ਦੇ ਮੋਢਿਆਂ 'ਤੇ ਖਿੜ ਪਵਾਂ, ਲਹਿਰਾ ਪਵਾਂ, ਬਸ ਤੁਹਾਡੀ ਧੁੱਪ ਛਾਂ ਦੀ ਹੀ ਜ਼ਰਾ ਕੁ ਲੋੜ ਹੈ। ਮੇਰੇ ਘਰ ਪਹੁੰਚਣ ਤੋਂ ਪਹਿਲਾਂ ਰੋਜ਼ ਡੁੱਬ ਜਾਂਦਾ ਹੈ ਦਿਨ, ਕੋਈ ਵੀ ਸੂਰਜ ਨਾ ਮੇਰੇ ਨਾਲ ਪੁੱਜਦਾ ਤੋੜ ਹੈ। ਜ਼ਿੰਦਗੀ ਦੀ ਰਾਹ ਤੋਂ ਮੁਸ਼ਕਲ ਨਹੀਂ ਪੁਲਿਸ ਰਾਤ, ਹਰ ਕਦਮ ਇੱਕ ਹਾਦਸਾ ਹੈ, ਹਰ ਕਦਮ ਇੱਕ ਮੋੜ ਹੈ। ਕੁਝ ਪਲਾਂ ਦਾ ਨਿੱਘ ਹੈ, ਇਹ ਕੁਝ ਦਿਨਾਂ ਦੀ ਨੇੜਤਾ, ਉਸਨੂੰ ਮੇਰੀ ਲੋੜ, ਅੱਜ ਕੱਲ੍ਹ ਮੈਨੂੰ ਉਸ ਦੀ ਲੋੜ ਹੈ। ਝੀਲ ਹੈ, ਰੰਗਾਂ ਦਾ ਮੇਲਾ ਹੈ, ਚਿਰਾਗਾਂ ਦਾ ਸਮਾਂ, ਇਸ ਸਮੇਂ ਵੀ ਹੋ ਰਹੀ ਮਹਿਸੂਸ ਤੇਰੀ ਥੋੜ ਹੈ। ਸੋ ਦੁਨੀਆਂ ਦੇ ਰੰਗ ਨੇ ਜੀ। ਮੈਂ ਕਿਸੇ ਮਹਾਂਪੁਰਸ਼ ਨੂੰ ਸੁਣ ਰਿਹਾ ਸੀ ਅਤੇ ਉਹ ਕਹਿੰਦੇ ਕਿ ਜੇ ਪੁਰਾਣੇ ਸਮੇਂ ਦੀ ਗੱਲ ਕਰ ਲਈਏ ਤਾਂ ਸਾਡੀਆਂ ਲੋੜਾਂ ਬਹੁਤ ਘੱਟ ਸੀ, ਸਾਡਾ ਕੰਪੀਟੀਸ਼ਨ ਨਹੀਂ ਸੀ, ਅਸੀਂ ਕਿਸੇ ਨਾਲ ਕੰਪੇਅਰ ਨਹੀਂ ਸੀ ਕਰਦੇ, ਸਾਡਾ ਕੰਪੈਰੀਜ਼ਨ ਕੋਈ ਨਹੀਂ ਸੀ, ਅਤੇ ਅਸੀਂ ਸੌਖੇ ਸੀ। ਲੱਗਦਾ ਸੀ ਕਿ ਜੇ ਕੋਈ ਸਾਈਕਲ 'ਤੇ ਜਾ ਰਿਹਾ ਤਾਂ ਉਹਦੇ ਕੋਲ ਵੀ ਸਾਈਕਲ ਆ ਅਤੇ ਮੇਰੇ ਕੋਲ ਵੀ ਸਾਈਕਲ ਆ, ਜਾਂ ਪੈਦਲ ਚੱਲਣਾ ਹੀ ਮੇਰਾ ਖਿਆਲ ਹੈ ਕਿ ਆਮ ਜਿਹੜਾ ਲੋਕਾਂ ਦੇ ਪਹੁੰਚ ਦਾ ਇੱਕ ਤਰੀਕਾ ਹੁੰਦਾ ਸੀ ਕਿਤੇ ਵੀ ਜਦੋਂ ਜਾਂਦੇ ਸੀ। ਅਤੇ ਅੱਜ ਕੱਲ੍ਹ ਅਸੀਂ ਮਟੀਰੀਅਲਿਸਟਿਕ ਇੰਨੇ ਕੁ ਹੋ ਗਏ ਹਾਂ ਕਿ ਸਾਨੂੰ ਅਸੀਂ ਜੋ ਕੁਝ ਸਾਡੇ ਕੋਲ ਹੈ ਉਹਨੂੰ ਭੁੱਲ ਜਾਂਦੇ ਹਾਂ, ਜੋ ਦੂਸਰੇ ਕੋਲ ਸਾਨੂੰ ਦਿਸਦਾ ਅਸੀਂ ਉਹਦੀ ਪਹੁੰਚ ਤੱਕ, ਯਾਨੀ ਕਿ ਉਹ ਚੀਜ਼ ਅਚੀਵ ਕਰਨ ਤੱਕ ਅਸੀਂ ਆਪਣੇ ਆਪ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਾਂ। ਸੋ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਜੇ ਅਸੀਂ ਬਿਮਾਰੀਆਂ ਦੀ ਗੱਲ ਕਰ ਲਈਏ, ਜਾਂ ਕਿ ਫਰਸਟ੍ਰੇਸ਼ਨ ਦੀ ਗੱਲ ਕਰ ਲਈਏ, ਜਾਂ ਫਿਰ ਜਿਹੜਾ ਅਸੀਂ ਕਹਿੰਦੇ ਹਾਂ ਨਾ ਕਿ ਡਿਪਰੈਸ਼ਨ ਹੋ ਗਿਆ ਜੀ, ਇਸ ਤਰ੍ਹਾਂ ਹੋ ਗਿਆ, ਅਤੇ ਉਹ ਜਿਹੜਾ ਦਵਾਈਆਂ ਦਾ ਚੱਕਰ ਅਸੀਂ ਉਹਦੇ 'ਚ ਪੈ ਜਾਂਦੇ ਹਾਂ ਫਿਰ। ਅਤੇ ਉਹ ਕਿਸੇ ਇਨਸਾਨ ਨੇ ਕਿਹਾ ਸੀ ਬੜਾ ਖੂਬ, ਉਹ ਕਹਿੰਦਾ ਕਿ ਜੇ ਅੱਜ ਅਸੀਂ ਆਪਣੀ ਜ਼ਿੰਦਗੀ ਦਵਾਈਆਂ ਤੋਂ ਬਚਣਾ, ਅਤੇ ਜੇ ਅਸੀਂ ਖਾਂਦੇ ਵੀ ਹਾਂ ਉਹਨੂੰ ਦਵਾਈ ਵਾਂਗੂ ਖਾਈਏ ਤਾਂ ਸ਼ਾਇਦ ਸਾਡਾ ਸਰੀਰ ਸਹੀ ਰਹੇਗਾ, ਨਹੀਂ ਤਾਂ ਜੇ ਅੱਜ ਅਸੀਂ ਬੇਲੋੜਾ ਆਪਣੇ ਆਪ ਨੂੰ ਮਾਰਦੇ ਹਾਂ, ਬੇਲੋੜਾ ਅਸੀਂ ਜੇ ਛੱਕਦੇ ਵੀ ਹਾਂ, ਤਾਂ ਕੋਈ ਸਮਾਂ ਅਜਿਹਾ ਹੋਏਗਾ ਕਿ ਜਿੱਥੇ ਸਾਨੂੰ ਫਿਰ ਦਵਾਈਆਂ ਜਿਹੜੀਆਂ ਉਹ ਭੋਜਨ ਵਾਂਗੂ ਖਾਣੀਆਂ ਪੈਣੀਆਂ। ਸੋ ਉਸ ਤੋਂ ਬਚਣ ਲਈ ਮੈਨੂੰ ਲੱਗਦਾ ਕਿ ਜੇ ਆਪਣੇ ਆਪ ਨੂੰ ਚੰਗੇ ਰਸਤੇ 'ਤੇ ਰੱਖਦੇ ਹੋਏ, ਨਾ ਕਿਸੇ ਵੱਲ ਦੇਖਦੇ ਹੋਏ, ਜੋ ਪਰਮਾਤਮਾ ਨੇ ਸਾਨੂੰ ਦਿੱਤਾ ਉਹਦਾ ਸ਼ੁਕਰਾਨਾ ਕਰਦੇ ਹੋਏ ਚੱਲਾਂਗੇ ਅਤੇ ਸੁਖੀ ਰਹਾਂਗੇ। ਵੈਸੇ ਕਿਉਂਕਿ ਹੁਣ ਟੈਕਨੋਲੋਜੀ ਦਾ ਜ਼ਮਾਨਾ, ਐਡਵਾਂਸਡ ਅਸੀਂ ਕਹਿੰਦੇ ਆਪਣੇ ਆਪ ਨੂੰ ਸਮਝਦੇ ਹਾਂ, ਅਤੇ ਉਹ ਟੈਕਨੋਲੋਜੀ ਦੇ ਦੌਰ ਦੇ ਵਿੱਚ ਸਾਡੀ ਜਿਹੜੀ ਦੌੜ ਹੈ ਉਹ ਸੁਭਾਵਿਕ ਹੀ ਜਿਹੜੀ ਉਹ ਲੱਗ ਜਾਂਦੀ ਹੈ, ਅਤੇ ਅਸੀਂ ਉਸ ਦੌੜ ਦੇ ਵਿੱਚ ਦੌੜਦੇ ਹੋਏ ਬਾਕੀਆਂ ਦੇ ਨਾਲ ਹੀ ਉਸੇ ਜਾਲ ਦੇ ਵਿੱਚ ਹੀ ਫਸਦੇ ਜਾ ਰਹੇ ਹਾਂ। ਲੇਕਿਨ ਜੇ ਆਪਣੇ ਆਪ ਨੂੰ ਸੌਖਿਆਂ ਰੱਖਣਾ, ਅਤੇ ਮੇਰਾ ਖਿਆਲ ਹੈ ਕਿ ਬੱਚਿਆਂ ਨੂੰ ਵੀ ਸਾਡੀ ਜਿਹੜੀ ਉਹ ਇਹ ਵਾਲੀ ਸਿਖਲਾਈ ਹੈ ਉਹ ਥੋੜ੍ਹੀ ਬਹੁਤੀ ਸਾਨੂੰ ਦਿੰਦੇ ਰਹਿਣਾ ਚਾਹੀਦਾ। ਜੇ ਪਿਛੋਕੜ ਵੱਲ ਝਾਕਾਂਗੇ ਤਾਂ ਡੈਫੀਨੇਟਲੀ ਮੇਰਾ ਖਿਆਲ ਹੈ ਕਿ ਸਾਡਾ ਜਿਹੜਾ ਆਉਂਦਾ ਸਮਾਂ ਹੈ, ਸਾਡਾ ਜਿਹੜਾ ਭਵਿੱਖ ਹੈ, ਉਹਦੇ ਅਕੋਰਡਿੰਗਲੀ ਅਸੀਂ ਥੋੜ੍ਹਾ ਬਹੁਤ ਉਹਨੂੰ ਰਲਾ ਕੇ ਚੱਲਾਂਗੇ ਅਤੇ ਉਹ ਬੈਟਰ ਹੋਏਗਾ। ਜੁੜਿਓ ਜੀ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਸਾਡੇ ਕੋਲ ਇੱਕ 550 ਸਕੁਏਅਰ ਫੀਟ ਦਾ ਆਫਿਸ ਸਪੇਸ ਹੈਗੀ ਹੈ ਜੀ, ਸੈਕਿੰਡ ਫਲੋਰ 'ਤੇ ਆ, ਇਹ ਟ੍ਰੈਨਵੇ ਡਰਾਈਵ ਦੇ ਉੱਪਰ ਹੈ। ਅਗਰ ਤੁਸੀਂ ਇਸ ਨੂੰ ਰੈਂਟ 'ਤੇ ਲੈਣਾ ਚਾਹੁੰਦੇ ਹੋ, ਲੀਜ਼ ਕਰਨਾ ਚਾਹੁੰਦੇ ਹੋ, ਅਤੇ ਇਸ ਵੇਲੇ ਖਾਲੀ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-669-1379 ਮੇਰਾ ਟੈਲੀਫੋਨ ਨੰਬਰ ਹੈ, 416-669-1379 'ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਜਿਹੜੀ

0: ਜਾ ਸਕਦੀ ਹੁੰਦੀ ਹੈ। ਔਰ ਇਸ ਦੇ ਨਾਲ ਨਾਲ ਅਗਰ ਕੋਈ ਤੁਹਾਡੇ ਪਾਸ ਕੋਈ 4,000 ਸਕੁਏਅਰ ਫੀਟ ਦਾ ਏਰੀਆ ਡਰਾਈਵ ਇਨ ਡੋਰ ਦੇ ਨਾਲ ਇੰਡਸਟਰੀਅਲ ਯੂਨਿਟ ਲੀਜ਼ 'ਤੇ ਦੇਣਾ ਤੁਸੀਂ ਚਾਹੁੰਦੇ ਹੋ ਅਤੇ ਉਹਦੇ ਲਈ ਵੀ ਸਾਡੇ ਕੋਲ ਲੀਜ਼ ਕਰਨ ਦੇ ਵਾਸਤੇ ਜਿਹੜਾ ਟੈਨੈਂਟ ਹੈ ਉਹ ਇਸ ਵੇਲੇ ਰੈਡੀ ਹੈ। ਬਰੈਂਪਟਨ ਦੇ ਵਿੱਚ, ਬੋਲਟਨ ਦੇ ਵਿੱਚ, ਕਿਤੇ ਵੀ ਕੈਲਡਨ ਜਾਂ ਬਰੈਂਪਟਨ ਏਰੀਆ ਦੇ ਵਿੱਚ ਤੁਹਾਡੇ ਪਾਸ ਅਜਿਹਾ ਕੋਈ ਯੂਨਿਟ ਹੈ 4,000 ਸਕੁਏਅਰ ਫੀਟ ਡਰਾਈਵ ਇਨ ਡੋਰ ਦੀ ਇੱਕ ਰਿਕੁਆਇਰਮੈਂਟ ਹੈ ਮੇਨ, ਸੋ 4,000 ਸਕੁਏਅਰ ਫੀਟ ਦਾ ਏਰੀਆ ਅਗਰ ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਰਾਮਸ ਪੰਜਾਬੀ ਵੀਕਐਂਡ ਸ਼ੋਅ ਦਾ ਸਮਾਂ ਹੁਣ ਇੱਥੇ ਸਮਾਪਤ ਹੈ ਜੀ। ਇੱਕ ਸਟੇਸ਼ਨ ਆਈਡੀ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ।
1: ਕੀ ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
5: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA।
6: ਗਲ ਮਿੱਠੀ ਮਿੱਠੀ ਬੋਲ, ਦਸਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
7: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿਲ ਸਵੀਟ ਫੈਕਟਰੀ ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gilsweetfactory.com, gilsweetfactory.com। ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ। ਆਹੋ
8: visitor to Canada, out of province coverage buy karna chahne ho ya apne parents ya grandparents liye super visa insurance the best rates, best plans at the best option bare ya phir 40-45% da discount lena chahne ho ta hune contact karo 6474-0088 647-400-6862।
9: garnishment, power of sale notice, bank walon paise di mang, hune hi sanu call karo, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: इश्तिहार है तो व्यापार है, अपना बिजनेस प्रमोट करने लिए संपर्क करो 647-400-6862 जी मीडिया ग्रुप।
3: ਨਜ਼ਰੀਆ ਪ੍ਰੋਗਰਾਮ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਅਤੇ ਨਿੱਘਾ ਸਵਾਗਤ। ਔਰ ਨਿੱਘੀ ਜੀ ਆ ਜੀ, ਜਿਹੜੇ ਦੋਸਤ ਹੁਣੇ ਜੁੜੇ ਨੇ ਉਹਨਾਂ ਨੂੰ ਨਿੱਘਾ ਸਵਾਗਤ ਉਹਨਾਂ ਦਾ ਕਰਦੇ, ਕਿਉਂਕਿ ਆਪਣਾ ਸਾਥ 12 ਵਜੇ ਰਾਮਸ ਪੰਜਾਬੀ ਵੀਕਨ ਸ਼ੋਅ ਦੇ ਨਾਲ ਬਣ ਜਾਂਦਾ। 12 ਤੋਂ 1 ਸੁਣਦੇ ਹੋ ਪ੍ਰੋਗਰਾਮ ਰਾਮਸ ਪੰਜਾਬੀ, ਅਤੇ 1 ਤੋਂ 2 ਸੁਣਿਆ ਜਾਂਦਾ ਪ੍ਰੋਗਰਾਮ ਨਜ਼ਰੀਆ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਔਰ ਇਹਨਾਂ ਦੋਹਾਂ ਹੀ ਪ੍ਰੋਗਰਾਮਸ ਦੇ ਦੌਰਾਨ ਅਗਰ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰਨੀ ਹੁੰਦੀ ਹੈ ਤਾਂ ਫਿਰ ਟੈਲੀਫੋਨ ਨੰਬਰਸ ਹੁੰਦੇ ਨੇ ਜੀ 416-233-7868 ਜਾਂ 8293 416-233-7368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਅਦਰਵਾਈਜ਼ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ ਤਾਂ ਫਿਰ 416-669-1389 'ਤੇ ਕਰ ਸਕਦੇ ਹੋ। 416-669-1379 ਮੇਰਾ ਪਰਸਨਲ ਟੈਲੀਫੋਨ ਨੰਬਰ ਹੈ। ਅਗਸਤ ਮਹੀਨੇ ਦੀ 9 ਤਾਰੀਖ ਹੋ ਚੁੱਕੀ ਹੈ ਜੀ, ਸੰਨ 2026, ਔਰ ਐਤਵਾਰ ਦਾ ਦਿਨ ਔਫਕੋਰਸ ਤੁਸੀਂ ਅੱਜ ਖੂਬ ਇਸ ਨੂੰ ਮਨਾ ਰਹੇ ਹੋਵੋਗੇ। ਬੜਾ ਖੂਬਸੂਰਤ ਦਿਨ ਹੈ, ਔਰ ਤੁਸੀਂ ਆਪਣੇ ਬੱਚਿਆਂ ਦੇ ਨਾਲ, ਕਿਉਂਕਿ ਇਹ ਆਖਰੀ ਮਹੀਨਾ ਛੁੱਟੀਆਂ ਦਾ ਅਤੇ ਉਸ ਤੋਂ ਬਾਅਦ ਫਿਰ ਬੱਚਿਆਂ ਨੇ ਬੈਕ ਟੂ ਸਕੂਲ 'ਚ ਚਲੇ ਜਾਣਾ। ਡੈਫੀਨੇਟਲੀ ਤੁਸੀਂ ਆਪਣੇ ਬੱਚਿਆਂ ਦੇ ਨਾਲ ਦੂਰ ਦੁਰਾਡੇ ਵੀ ਅਗਰ ਕਿਤੇ ਗਏ ਹੋ ਤਾਂ ਤੁਹਾਡੇ ਵਾਸਤੇ ਸ਼ੁਭ ਸ਼ਾਮਾਂ ਨੇ। ਤੁਸੀਂ ਚੜ੍ਹਦੀ ਕਲਾ 'ਚ ਰਹੋ ਜੀ, ਸਾਡੀ ਹਮੇਸ਼ਾ ਹੀ ਇਹ ਅਰਦਾਸ ਹੁੰਦੀ ਹੈ। ਤੁਸੀਂ ਅੱਜ ਦਾ ਦਿਨ ਖੂਬ ਮਾਣੋ, ਔਰ ਆਉਂਦਾ ਹਫ਼ਤਾ ਜਿਹੜਾ ਤੁਹਾਡਾ ਇਸ ਤੋਂ ਵੀ ਬਿਹਤਰ ਹੋਵੇ, ਇਹ ਪਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਦੇ ਹਾਂ, ਕਿਉਂਕਿ ਅੱਜ 28 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਉਹ ਰਹੇਗਾ, ਔਰ ਆਉਂਦੇ ਤਕਰੀਬਨ 3-4 ਦਿਨ ਜਿਹੜਾ ਮੌਸਮ ਹੈ ਉਹ ਕੁਝ ਇਹੋ ਜਿਹਾ ਹੀ ਰਹੇਗਾ, ਰਲਿਆ ਮਿਲਿਆ ਜਿਹਾ। 28 ਤੋਂ ਲੈ ਕੇ 28 ਡਿਗਰੀ 2 ਦਿਨ, ਫਿਰ ਉਸ ਤੋਂ ਬਾਅਦ ਬੁੱਧਵਾਰ ਵੀਰਵਾਰ ਨੂੰ ਜਾ ਕੇ 26 ਡਿਗਰੀ ਹੋ ਜਾਣਾ, ਲੇਕਿਨ ਜਿਹੜੀਆਂ ਰਾਤਾਂ ਆ ਉਹ 14-15-16 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਰਹਿਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਫੋਰਕਾਸਟ ਹੈ ਉਹ ਕੀਤਾ ਗਿਆ। ਔਰ ਇਸ ਵੇਲੇ ਆਪਾਂ ਜੁੜ ਚੁੱਕੇ ਹਾਂ ਜੀ ਪ੍ਰੋਗਰਾਮ ਨਜ਼ਰੀਆ ਦੇ ਵਿੱਚ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ ਕਰਨੀ ਹੋਵੇ ਤਾਂ 416-233-7868 ਜਾਂ 8293 'ਤੇ ਕਰ ਸਕਦੇ ਹੋ। ਕੋਈ ਇਨਫੋਰਮੇਸ਼ਨ, ਕੋਈ ਜਾਣਕਾਰੀ ਸਾਂਝੀ ਕਰਨੀ ਹੈ, ਜਾਂ ਫਿਰ ਕੋਈ ਸੁਨੇਹਾ ਜਿਹੜਾ ਤੁਸੀਂ ਆਪਣੇ ਚਾਹੁਣ ਵਾਲਿਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਜਾਂ ਤਾਂ ਇਹਨਾਂ ਨੰਬਰਸ ਨੂੰ ਡਾਇਲ ਕਰ ਲਿਓ, ਜਾਂ ਫਿਰ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ ਅਤੇ ਜ਼ਰੂਰ ਭੇਜ ਸਕਦੇ ਹੋ ਜੀ। 416-669-1389 'ਤੇ ਮੈਸੇਜ ਵੀ ਕੀਤਾ ਜਾ ਸਕਦਾ। ਅਤੇ ਅੱਜ ਆਪਾਂ ਇੱਕ ਬੜਾ ਕਮਾਲ ਦਾ ਸ਼ੋਅ ਪੰਜਾਬੀ ਵਿਰਸਾ 2026 ਮਾਨਣ ਜਾ ਰਹੇ ਹਾਂ। ਦੇ ਥੀਏਟਰ ਐਟ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ, ਜੋ ਕਿ ਬੋਡਵਾਈਨ ਰੇਸ ਟਰੈਕ ਦੇ ਬਿਲਕੁਲ ਨਾਲ ਹੈ, ਔਰ ਕਿਸੇ ਪਾਸੇ ਅਗਰ ਤੁਸੀਂ ਹਾਈਵੇ 427 ਉੱਪਰ ਸਾਊਥ ਜਾਂ ਨੌਰਥ ਤੋਂ ਆ ਰਹੇ ਹੋ ਅਤੇ ਰੈਕਸਟੇਅਰ ਬੁਲੇਵਰਡ ਜਾਂ ਫਿਰ ਡੈਰੀ ਰੋਡ ਦੀ ਐਗਜ਼ਿਟ ਜਿਹੜੀ ਲੈ ਕੇ ਹੈ ਇੱਥੇ ਪਹੁੰਚਿਆ ਜਾ ਸਕਦਾ। ਜੇ ਹਾਈਵੇ 27 ਤੋਂ ਤੁਸੀਂ ਆ ਰਹੇ ਹੋ ਅਤੇ ਫਿਰ ਵੈਸਟ ਸਾਈਡ ਨੂੰ ਰੈਕਸਟੇਅਰ ਬੁਲੇਵਰਡ 'ਤੇ ਜਿੱਦਾਂ ਹੀ ਰਾਈਟ ਟਰਨ ਕਰੋਗੇ, ਈਵਨ ਹਾਈਵੇ 27 ਤੋਂ ਵੀ ਜਿਹੜੀ ਐਂਟਰੈਂਸ ਇਸ ਥੀਏਟਰ ਦੀ ਉਹ ਜ਼ਰੂਰ ਹੈਗੀ ਹੈ ਜੀ। ਬੜਾ ਸੌਖਾ ਇੱਥੇ ਪਹੁੰਚਣਾ, ਔਰ ਪਾਰਕਿੰਗ ਦੀ ਕੋਈ ਕਿੱਲਤ ਨਹੀਂ ਹੈ, ਪਾਰਕਿੰਗ ਬੜੀ ਆਰਾਮ ਦੇ ਨਾਲ ਤੁਹਾਨੂੰ ਜਿਹੜੀ ਅੰਡਰਗਰਾਊਂਡ ਪਾਰਕਿੰਗ ਹੈ ਉਹ ਮਿਲ ਜਾਣੀ ਹੈ, ਬਹੁਤ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਸੋ ਤੁਹਾਨੂੰ ਕੋਈ ਪਾਰਕਿੰਗ ਸਪੋਟ ਲੱਭਣ ਦੇ ਵਿੱਚ ਕਦੀ ਵੀ ਅਗਰ ਇਸ ਥੀਏਟਰ ਦੇ ਵਿੱਚ ਪਹਿਲਾਂ ਕਦੀ ਗਏ ਹੋ ਜਾਂ ਅੱਜ ਪਹਿਲੀ ਵਾਰੀ ਜਾ ਰਹੇ ਹੋ ਤਾਂ ਤੁਹਾਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਣਾ। ਸੋ 6 ਵਜੇ ਡੋਰਸ ਓਪਨ ਹੋ ਜਾਣੇ ਨੇ, 7 ਵਜੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਣੀ ਆ। ਔਨ ਟਾਈਮ ਜ਼ਰੂਰ ਤੁਸੀਂ ਪਹੁੰਚਣ ਦੀ ਜਿਹੜੀ ਕੋਸ਼ਿਸ਼ ਕਰਨੀ ਹੈ ਜੀ, ਕਿਉਂਕਿ ਇਸ ਅੱਜ ਦਾ ਜਿਹੜਾ ਇਹ ਸ਼ੋਅ ਹੋਏਗਾ ਪੰਜਾਬੀ ਵਿਰਸਾ 2026, ਇਸ ਨੂੰ ਰਿਕਾਰਡ ਕੀਤਾ ਜਾਣਾ, ਔਰ ਤੁਹਾਡੇ ਜਿਹੜੇ ਤੁਹਾਡੀ ਉੱਥੇ ਸ਼ਾਮਿਲ ਹੋਣਾ, ਤੁਹਾਡੀ ਸ਼ਮੂਲੀਅਤ ਹੈ ਉਹ ਔਨ ਟਾਈਮ ਉਹ ਬਹੁਤ ਜ਼ਰੂਰੀ ਹੈ। ਸੋ ਪਹੁੰਚ ਕੇ ਅੱਜ ਦਾ ਸ਼ੋਅ ਆਪਾਂ ਉੱਥੇ ਸਾਰਿਆਂ ਨੇ ਮਾਨਣਾ ਜੀ, ਪੰਜਾਬੀ ਵਿਰਸਾ 2026 ਜੋ ਟੋਰਾਂਟੋ ਵਾਲਾ ਸ਼ੋਅ ਹੈ ਉਹ 7 ਵਜੇ ਉਹਦੀ ਐਗਜ਼ੈਕਟ 7 ਵਜੇ ਜਿਹੜੀ ਸ਼ੁਰੂਆਤ ਹੋ ਜਾਣੀ ਹੈ, 6 ਵਜੇ ਡੋਰਸ ਓਪਨ ਹੋ ਜਾਣੇ ਆ। ਜੇ ਟਿਕਟਾਂ ਤੁਸੀਂ ਹਾਲੇ ਨਹੀਂ ਬਾਏ ਕੀਤੀਆਂ ਤਾਂ ticketmaster.ca 'ਤੇ ਜਾ ਕੇ ਟਿਕਟਾਂ ਖਰੀਦੀਆਂ ਜਾ ਸਕਦੀਆਂ। ਸਪੋਂਸਰ ਪ੍ਰਤੀ ਕੋਈ ਵੀ ਜਾਣਕਾਰੀ ਜਾਂ ਟਿਕਟਾਂ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਫਿਰ ਤੁਸੀਂ 647-400-6862 'ਤੇ ਕਾਲ ਕਰ ਲੈਣੀ ਹੈ। ਬਲਦੇਵ ਭਾਅ ਜੀ ਤੁਸੀਂ ਹੋਲਡ ਰੱਖਿਓ ਜੀ, ਬਲਦੇਵ ਭਾਅ ਜੀ ਦੀ ਕਾਲ ਡਰੋਪ ਹੋ ਗਈ ਹੈ। ਅਤੇ ਜਸਵਿੰਦਰ ਸਿੰਘ ਨੇ ਜੀ ਆਪਣੇ ਨਾਲ ਔਨ ਏਅਰ, ਜਸਵਿੰਦਰ ਜੀ ਨਿੱਘਾ ਸਵਾਗਤ ਜੀ। ਬਲਦੇਵ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ?
4: ਪਹਿਲਾਂ ਤਾਂ ਤੁਹਾਨੂੰ ਸ਼ੋਅ ਦੀਆਂ ਵਧਾਈਆਂ।
3: ਥੈਂਕ ਯੂ, ਬਹੁਤ
4: ਪ੍ਰੋਪਰਟੀਆਂ ਨੀ ਵਿਕਦੀਆਂ। ਇੱਕ ਦੋ ਜਣੇ ਨਾਲ ਕੇ ਸੋਨੇ ਦੀ ਬਿੱਲੀ ਦੇਤੀ, ਬਾਕੀ ਦਸਾਂ ਜਣੇ ਨੇ 9 ਲੱਖ ਇਕੱਠਾ ਕਰਕੇ ਦੇਤਾ ਪੰਡਤ ਨੇ।
3: ਅੱਛਾ,
4: ਦਸਾਂ ਨੌਹਾਂ ਦੀ ਕਿਰਤ ਕਰਕੇ ਜਿਹੜੀ ਆ ਭੱਜ ਗਿਆ ਸਾਰਾ ਕੁਝ ਬਿੱਲੀ ਲੈ ਕੇ।
3: ਬਲਦੇਵ ਜੀ ਇੱਦਾਂ ਕਿ ਬੜੀ ਸਮਝ ਨਾਲ ਪੈਰ ਪੁੱਟਣ ਦੀ ਜ਼ਰੂਰਤ ਹੈ ਜੀ, ਕੋਈ ਵੀ ਆ, ਕਿਸੇ ਵੀ ਤੁਸੀਂ ਬਿਜ਼ਨਸ ਚੋਂ ਜਾਂ ਫਿਰ ਤੁਸੀਂ ਇੱਕ ਆਮ ਸਿਟੀਜ਼ਨ ਜੋ ਕਿਸੇ ਨਾਲ ਵੀ ਤੁਸੀਂ ਡੀਲ ਕਰਦੇ ਹੋ ਤਾਂ ਸਮਝ ਸੋਚ ਕੇ ਪੈਰ ਪੁੱਟਣ ਦੀ ਲੋੜ ਹੈ।
4: ਪੜ੍ਹੇ ਲਿਖੇ ਲੋਕ ਹਨ
3: ਜੀ ਜੀ ਜੀ
4: ਬਿਲਕੁਲ ਮਗਰ ਲੱਗੇ ਪਏ
3: ਆ। ਬਿਲਕੁਲ ਬਿਲਕੁਲ,
4: ਤੁਹਾਡਾ ਸ਼ੋਅ ਬਹੁਤ ਵਧੀਆ। ਮੈਡੀਸਨ ਗੀਤ ਲਾਉਣਾ ਹੋ ਤਾਂ ਲਾ ਦਿਓ। ਧੰਨਵਾਦ ਵੀਰੇ।
3: ਮੈਡੀਸਨ
4: ਮੈਡੀਸਨ
3: ਠੀਕ ਹੈ ਭਾਜੀ, ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਜਸਵਿੰਦਰ ਜੀ ਤੁਸੀਂ ਔਨ ਏਅਰ ਹੋ ਜੀ।
5: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਆ?
3: ਠੀਕ ਹੈ ਵੀਰ, ਤੁਸੀਂ ਸੁਣਾਓ?
5: ਮੈਂ ਠੀਕ ਠਾਕ ਹਾਂ ਜੀ, ਮੈਂ ਜਸਵਿੰਦਰ।
3: ਓ ਜਸਵਿੰਦਰ ਸਿੰਘ ਖੋਸਾ ਭਾਜੀ ਬੋਲ ਰਹੇ। ਹਾਂਜੀ ਹਾਂਜੀ ਭਾਜੀ,
5: ਕੀ ਹਾਲ ਚਾਲ ਆ? ਮੇਰੇ ਖਿਆਲ
3: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ।
5: ਬਸ ਕਿਰਪਾ ਗੁਰੂ ਦੀ ਜੀ, ਮੈਂ ਗੱਲਬਾਤ ਕਰਨੀ ਸੀ ਪੰਜਾਬ ਦੇ ਮੇਲੇ ਦੀ ਜੀ, 22 ਅਗਸਤ ਨੂੰ ਜਿਹੜਾ ਹੋਣ ਜਾ ਰਿਹਾ।
3: ਪਲੀਜ਼,
5: ਕਿਉਂਕਿ ਵੀਕਡੇ ਤਾਂ ਗੱਲਬਾਤ ਕਰਦੇ ਰਹੀਦਾ, ਵੀਕਐਂਡ ਤੇ ਗੱਲਬਾਤ ਘੱਟ ਹੁੰਦੀ ਹੈ ਜੀ।
3: ਨਹੀਂ, ਅੱਜ ਖੁੱਲ ਕੇ ਕਰੋ
5: ਜੀ। 22 ਅਗਸਤ ਦਿਨ ਸ਼ਨੀਵਾਰ ਨੂੰ ਜੀ ਪੰਜਾਬ ਦੇ ਮੇਲਾ ਹੋਣ ਜਾ ਰਿਹਾ। ਇਹ ਅੱਗੇ ਹਰੇਕ ਵਾਰ ਵੁੱਡਬੈਂਚ ਹੁੰਦਾ, ਕਿ ਅਸੀਂ ਜ਼ਿਆਦਾਤਰ ਪ੍ਰਮੋਸ਼ਨ ਤਾਂ ਕਰ ਰਹੇ ਨੇ, ਵੈਸੇ ਤਾਂ ਲੋੜ ਨਹੀਂ ਹੁੰਦੀ
3: ਜੀ,
5: ਲੋਕੇਸ਼ਨ ਚੇਂਜ ਹੋਣ ਕਾਰਨ।
3: ਓਕੇ,
5: ਕਿਉਂਕਿ ਐਤਕੀ ਦੀ ਜਿਹੜੀ ਲੋਕੇਸ਼ਨ ਚੇਂਜ ਹੋ ਗਈ ਆ ਜੀ, ਹਾਈਵੇ 10 ਅਤੇ ਮੈਥਸਨ ਦਾ ਬਿਲਕੁਲ ਕਾਰਨਰ ਆ, 50 ਮੈਥਸਨ ਮੈਸਾਗਾ ਦੇ ਵਿੱਚ ਇਹ ਚਲਾ ਗਿਆ ਜੀ। ਹਾਈਵੇ 10 ਅਤੇ ਮੈਥਸਨ ਦਾ ਇਲਾਕਾ ਹੈਗਾ ਜੀ, ਕਾਰਨਰ ਆਫ ਹਾਈਵੇ 10 ਐਂਡ ਮੈਥਸਨ ਆ। 401 ਤੋਂ ਆ ਜਾਓ ਤਾਂ ਵੀ 2-3 ਮਿੰਟ ਲੱਗਦੇ ਆ, 403 ਤੋਂ ਆ ਜਾਓ ਤਾਂ ਵੀ 2-3 ਮਿੰਟ ਲੱਗਦੇ ਆ ਜੀ। ਉੱਥੇ ਇਹ ਮੇਲਾ 22 ਅਗਸਤ ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ, ਜਿਸ ਦੇ ਵਿੱਚ ਕਾਫੀ ਸਾਰੇ ਕਲਾਕਾਰ ਆ। ਗਿੱਲ ਹਰਦੀਪ ਆ ਜੀ, ਨਾਲ ਦੀ ਨਾਲ ਹਰਿੰਦਰ ਸੰਧੂ, ਕੁੜੀ ਅਮਨ ਧਾਲੀਵਾਲ ਆ ਜੀ, ਮਿਸ ਨੀਲਮ ਆ, ਤੇ ਉੱਥੇ ਨਾਲ ਦੀ ਨਾਲ ਆਪਣਾ ਗੁਰਵਿੰਦਰ ਬਰਾੜ, ਜਿਹੜੇ ਤਕਰੀਬਨ 15-20 ਕਲਾਕਾਰ ਹੋਏ ਜੀ। ਇਹ ਸਾਰਿਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡਾ ਇੰਟਰਟੇਨਮੈਂਟ ਕਰਨਾ। ਜਿਹੜੇ ਸੀਪ ਦੀ ਟੂਰਨਾਬਾਜੀ ਵਾਲੇ ਆ, ਟੂਰਨਾਮੈਂਟ ਵਾਲੇ ਆ, ਪਲੀਜ਼ ਆਪਣੀਆਂ ਜਿਹੜੀਆਂ ਐਂਟਰੀਆਂ ਇਸ ਫਰਾਈਡੇ ਤੋਂ ਪਹਿਲਾਂ ਪਹਿਲਾਂ ਕਰਾ ਲਓ ਫਿਰ, ਕਿਉਂਕਿ ਪਿਛਲੀ ਵਾਰ ਵੀ 70 ਟੀਮਾਂ ਹੋ ਗਈਆਂ ਸੀ, ਤੇ ਜਿਹੜੀਆਂ ਉੱਥੇ ਆ ਕੇ ਟੀਮਾਂ ਮੌਕੇ ਤੇ ਰਜਿਸਟਰ ਹੁੰਦੀਆਂ, ਕਈ ਵਾਰੀ ਫਿਰ ਉਹਨਾਂ ਵਾਸਤੇ ਟਾਈਮ ਜਾਂ ਫਿਰ ਅਵੇਲੇਬਿਲਟੀ ਜਾਂ ਫਿਰ ਉਹਦੇ ਕਹਿਣਗੇ ਉਨੇ ਟੇਬਲ ਵਗੈਰਾ ਨਹੀਂ ਹੁੰਦੇ, ਤੇ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਜਿੰਨੀਆਂ ਵੀ ਸੀਪ ਦੇ ਟੂਰਨਾਮੈਂਟ ਵਾਲੀਆਂ ਟੀਮਾਂ, ਉਹ ਪਹਿਲਾਂ ਪਹਿਲਾਂ ਆਪਣੀਆਂ ਜਿਹੜੀਆਂ ਰਜਿਸਟਰੀਆਂ ਜਾਂ ਨਾਂ ਆਪਣੀਆਂ ਦਰਜ ਕਰਾ ਸਕਦੇ ਆ ਜੀ। ਤੇ ਕਿਸੇ ਨੇ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਸਟਾਲ ਲਾਉਣਾ 416-894-9494 ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ। ਇੱਕ ਵਾਰ ਫਿਰ ਦੱਸ ਦਿੰਦੇ ਹਾਂ, ਪਲੀਜ਼ 22 ਅਗਸਤ ਦਿਨ ਸ਼ਨੀਵਾਰ ਵਿਹਲਾ ਰੱਖਣਾ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ। ਇਹ ਜਿਹੜਾ ਪੰਜਾਬ ਡੇ ਮੇਲਾ, ਜਿਹਦੀ ਪੂਰਾ ਸਾਲ ਉਡੀਕ ਰਹਿੰਦੀ ਹੈ ਜੀ, ਇਹ ਹੋਣ ਜਾ ਰਿਹਾ। ਸਾਡੀ ਵੱਧ ਤੋਂ ਵੱਧ ਬੇਨਤੀ ਹੈ ਜੀ, ਜਿੰਨੇ ਵੀ ਸਾਡੇ ਮੇਲੀ ਆ, ਭੈਣ ਭਾਈ ਆ, ਪੰਜਾਬੀ ਆ, ਵੱਧ ਤੋਂ ਵੱਧ, ਕਿਉਂਕਿ ਬਿਲਕੁਲ ਫ੍ਰੀ ਮੇਲਾ, ਇਹਦੀ ਕੋਈ ਵੀ ਪਾਰਕਿੰਗ ਨਹੀਂ ਹੈ, ਕੋਈ ਵੀ ਟਿਕਟ ਨਹੀਂ ਹੈ। ਫਿਰ ਬਜ਼ੁਰਗਾਂ ਨੂੰ, ਬੱਚਿਆਂ ਨੂੰ ਵੱਧ ਤੋਂ ਵੱਧ ਲਿਆਓ, ਆਪਣੇ ਕਲਚਰ ਦੇ ਨਾਲ ਜੋੜੋ ਜੀ। ਇਹੀ ਸਾਡੀ ਵਾਰ ਵਾਰ ਅਪੀਲ ਹੁੰਦੀ ਹਰੇਕ ਸਾਲ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ ਜੀ।
3: ਭਾਜੀ ਆਪਣਾ ਨੰਬਰ ਜ਼ਰੂਰ ਸਾਂਝਾ ਕਰਿਓ ਤੇ ਨਾਲੇ ਡੇਟ ਇੱਕ ਵਾਰੀ ਫੇਰ ਮੈਂਸ਼ਨ ਕਰ ਦਿਓ ਜੀ।
5: 22 ਅਗਸਤ ਦਿਨ ਸ਼ਨੀਵਾਰ ਆ ਜੀ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆ। ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੈ, ਇਨਫੋਰਮੇਸ਼ਨ ਲੈਣੀ ਹੈ, 416-894-9494 ਜਾਂ ਫਿਰ ਆਫਿਸ ਦਾ ਨੰਬਰ ਆ ਜੀ 416-366-1600 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਬੜੀ ਮਿਹਰਬਾਨੀ, ਥੈਂਕ ਯੂ,
3: ਬਹੁਤ ਬਹੁਤ ਸ਼ੁਕਰੀਆ ਭਾਜੀ, ਬੈਸਟ ਵਿਸ਼ੇਸ ਤੁਹਾਡੇ ਵਾਸਤੇ ਜੀ।
5: ਥੈਂਕ ਯੂ
3: ਜੀ, ਧੰਨਵਾਦ ਜੀ। ਜ਼ਰੂਰ ਦੋਸਤੋ, ਔਰ 22 ਅਗਸਤ ਦਾ ਜਿਹੜਾ ਤੁਸੀਂ ਇਹ ਪੰਜਾਬ ਦੇ ਮੇਲਾ, ਇਸ ਨੂੰ ਤਾਂ ਹਮੇਸ਼ਾ ਹਰ ਸਾਲ ਮਾਣਦੇ ਹੋ, ਅਤੇ ਜਿਹੜਾ ਅੱਜ ਦਾ ਸਪੈਸ਼ਲ ਡੇ ਆ, ਅੱਜ ਪੰਜਾਬੀ ਵਿਰਸਾ 2026 ਜੋ ਅੱਜ ਸ਼ਾਮ ਨੂੰ ਹੋਣ ਜਾ ਰਿਹਾ, ਜਿੱਥੇ ਤੁਸੀਂ ਅੱਜ ਪਹੁੰਚਣਾ ਜੀ, ਦੇ ਥੀਏਟਰ ਐਟ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ, ਜੋ ਕਿ ਬੁਡਵਾਈਨ ਰੇਸ ਟਰੈਕ ਦੇ ਬਿਲਕੁਲ ਨਾਲ ਹੈ। ਸੋ ਉੱਥੇ ਪਹੁੰਚ ਕੇ ਤੁਸੀਂ ਅੱਜ ਦੇ ਸ਼ੋਅ ਨੂੰ ਮਾਣਨਾ, ਸ਼ਾਮੀ 7 ਵਜੇ ਸ਼ੋਅ ਸ਼ੁਰੂ ਹੋ ਜਾਣਾ 6 ਵਜੇ, ਡੋਰਸ ਓਪਨ ਹੋ ਜਾਣੇ ਨੇ। ਅਗਰ ਤੁਸੀਂ ਟਿਕਟਾਂ ਹਾਲੇ ਤੱਕ ਨਹੀਂ ਖਰੀਦੀਆਂ ਤਾਂ ਫਿਰ ticketmaster.ca 'ਤੇ ਜਾ ਕੇ, ਹਾਲੇ ਵੀ ਜੇ ਟਿਕਟਸ ਜੇ ਅਵੇਲੇਬਿਲਟੀ ਹੋਈ ਤਾਂ ਡੈਫੀਨੇਟਲੀ ਤੁਸੀਂ ਖਰੀਦ ਸਕਦੇ ਹੋ ਜੀ।

0: ਜ਼ਾਮਲ ਕਲੇਮ ਬੜਾ ਵਧੀਆ ਲਿਖਦੇ ਨੇ, ਉਹ ਕਹਿੰਦੇ ਮੈਂ ਤੇਰੀ ਤਸਵੀਰ ਪਾੜ ਦੇਵਾਂ ਕਿਸੇ ਨੂੰ ਕੀ ਹੈ, ਗਜ਼ਲ ਦਾ ਮਤਲਬ ਵਿਗਾੜ ਦੇਵਾਂ ਕਿਸੇ ਨੂੰ ਕੀ ਹੈ, ਮੈਂ ਦਿਲ ਦੇ ਕਮਰੇ 'ਚ ਰੂਪ ਹਰਨੀ ਨੂੰ ਖੁੱਲ੍ਹਾ ਛੱਡਾਂ ਅਤੇ ਬਾਹਰ ਰੀਝਾਂ ਨੂੰ ਤਾੜ ਦੇਵਾਂ ਕਿਸੇ ਨੂੰ ਕੀ ਹੈ, ਮੈਂ ਤਿੰਨ ਤਰਫਾਂ ਨੂੰ ਸ਼ਹਿਰ ਕਹਿ ਕੇ ਕਰਾਂ ਨਜ਼ਾਰਾ ਅਤੇ ਫਿਰ ਆਪੇ ਉਜਾੜ ਦੇਵਾਂ ਕਿਸੇ ਨੂੰ ਕੀ ਹੈ, ਮੈਂ ਦਰਦ ਚੋਰਾਂ ਨੂੰ ਸ਼ੋਰ ਕਰਕੇ ਫੜਾ ਵੀ ਨਹੀਂ ਸਕਣਾ, ਜੇ ਆਪ ਜੁੱਸੇ ਦੀ ਆੜ ਦੇਵਾਂ ਕਿਸੇ ਨੂੰ ਕੀ ਹੈ, ਕਲੀਮ ਲੋਕਾਂ ਨੇ ਇਹਨੂੰ ਕੋਰਾ ਨਹੀਂ ਰਹਿਣ ਦੇਣਾ, ਜੇ ਦਿਲ ਦਾ ਵਰਕਾ ਹੀ ਪਾੜ ਦੇਵਾਂ ਕਿਸੇ ਨੂੰ ਕੀ ਹੈ। ਸੋ ਮਨਮੋਹਣ ਵਾਰਸ ਭਾਅ ਜੀ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਹੈ ਕਿ ਜਿੰਨੇ ਸਾਲ ਤਿੰਨ ਦਹਾਕੇ ਤੋਂ ਉੱਤੇ ਦਾ ਸਮਾਂ ਉਹਨਾਂ ਨੂੰ ਗਾਉਂਦਿਆਂ ਹੋ ਗਿਆ ਅਤੇ ਆਵਾਜ਼ ਅੱਜ ਵੀ ਜਿਹੜੀ ਤੁਸੀਂ ਹੁਣੇ ਸੁਣੀ ਆ, ਜਾਂ ਪੁਰਾਣੇ ਗੀਤ ਜਾਂ ਨਵਿਆਂ ਗੀਤਾਂ ਦੀ ਗੱਲ ਕਰ ਲਈ, ਔਰ ਅੱਜ ਵੀ ਕੁਝ ਇੱਕ ਨਵੇਂ ਗੀਤ ਲੈ ਕੇ ਜਿਹੜੇ ਉਹਨਾਂ ਨੇ ਹਾਜ਼ਰ ਹੋਣਾ ਸਟੇਜ 'ਤੇ, ਕਮਲ ਹੀਰ ਔਰ ਸੰਗਤਾਰ ਜੀ, ਕਿਆ ਬਾਤ ਹੈ। ਸੰਗਤਾਰ ਹੋਰਾਂ ਦੀ ਇੱਕ ਗੱਲ, ਜੇ ਅੱਜ ਤੁਸੀਂ ਪਹਿਲਾਂ ਵੀ ਮੇਰੇ ਖਿਆਲ ਜਾ ਕੇ ਦੇਖਣਾ ਹੋਵੇ ਨਾ, ਤਾਂ ਪੂਰਾ ਦਿਨ ਉਹਨਾਂ ਦਾ ਲੱਗ ਜਾਂਦਾ ਹੈ, ਸਾਊਂਡ ਵਗੈਰਾ ਚੈੱਕ ਕਰਦਿਆਂ, ਸਟੇਜ ਦੀ ਪਰਫੈਕਸ਼ਨ ਨੂੰ ਦੇਖਦੇ ਹੋਏ, ਕਿਉਂਕਿ ਬੜੀ ਇੱਕ ਰੀੜ ਦੀ ਹੱਡੀ ਦੇ ਵਾਂਗ ਉਹ ਇਸ ਗਰੁੱਪ ਦੀ, ਜੇ ਪੰਜਾਬੀ ਵਿਰਸਾ ਦੀ ਆਪਾਂ ਗੱਲ ਕਰ ਲਈਏ ਤਾਂ ਸੰਗਤਾਰ ਭਾਅ ਜੀ ਹੋਰੀ ਬਹੁਤ ਮਿਹਨਤ ਕਰਦੇ ਨੇ ਔਰ ਪੂਰੀ ਮਿਹਨਤ ਦੇ ਨਾਲ ਤੁਹਾਡੇ ਤੱਕ ਉਹ ਸ਼ੋਅ ਪ੍ਰਜੈਂਟ ਕਰਨ ਤੱਕ, ਫਿਰ ਉਹਨਾਂ ਦੀ ਜਿਹੜੀ ਜਿਹੜਾ ਕੀਬੋਰਡ 'ਤੇ ਉਹਨਾਂ ਨੇ ਸਾਥ ਦੇਣਾ, ਫਿਰ ਉਹਨਾਂ ਨੇ ਆਪ ਵੀ ਜਿਹੜੇ ਗੀਤ ਗਾਉਂਦੇ ਨੇ। ਕਮਲ ਹੀਰ ਜੀ ਦੀ ਗੱਲ ਕਰ ਲਈਏ ਤਾਂ ਮੈਂ ਮਨਮੋਹਣ ਵਾਰਸ ਭਾਅ ਜੀ ਦੀ ਗੱਲ ਇਸ ਕਰਕੇ ਕੀਤੀ ਸੀ ਕਿ ਉਹ ਬੁਲੰਦ ਆਵਾਜ਼, ਤੁਸੀਂ ਇਹ ਦੇਖ ਲਿਓ ਕਿ ਪੂਰਾ ਸ਼ੋਅ ਤੋਂ ਬਾਅਦ ਵੀ ਅਖੀਰ ਦੇ ਵਿੱਚ ਜਾ ਕੇ ਵੀ ਜਿਹੜਾ ਉਹਨਾਂ ਦਾ ਉਹ ਇੱਕ ਹਾਈ ਪਿੱਚ 'ਤੇ ਗਾਉਣ ਵਾਲਾ ਵੀ ਜੋ ਸਟਾਈਲ ਹੈ ਉਹ ਉਸੇ ਤਰ੍ਹਾਂ ਦਾ ਹੀ ਤੁਹਾਨੂੰ ਮਿਲੇਗਾ ਜੋ ਤੁਸੀਂ ਸ਼ੁਰੂਆਤ ਦੇ ਵਿੱਚ ਦੇਖੋਗੇ। ਸੋ ਜਿਹੜੇ ਦੋਸਤਾਂ ਮਿੱਤਰਾਂ ਨੇ ਪਹਿਲਾਂ ਇਹ ਸ਼ੋਅ ਨੂੰ ਮਾਣਿਆ ਉਹਨਾਂ ਨੂੰ ਸਭ ਪਤਾ ਹੈ, ਲੇਕਿਨ ਜੇ ਅਸੀਂ ਨਵੇਂ ਹਾਂ ਜਾਂ ਪਹਿਲੀ ਵਾਰੀ ਅਸੀਂ ਜਿਹੜਾ ਪੰਜਾਬੀ ਵਿਰਸਾ ਨੂੰ ਦੇਖਣਾ ਤਾਂ ਬਹੁਤ ਕਮਾਲ ਦਾ ਇਹ ਸ਼ੋਅ ਹੋਏਗਾ, ਇਸ ਦੀ ਗਰੰਟੀ ਹੈ ਜੀ। ਸੋ ਜ਼ਰੂਰ ਤੁਸੀਂ ਟਾਈਮ ਸਿਰ ਪਹੁੰਚ ਜ਼ਰੂਰ ਜਾਣਾ, ਕਿਉਂਕਿ 6 ਵਜੇ ਡੋਰਸ ਓਪਨ ਹੋ ਜਾਣੇ ਨੇ, 7 ਵਜੇ ਸ਼ੋਅ ਦੀ ਸ਼ੁਰੂਆਤ ਹੋ ਜਾਣੀ ਹੈ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ੋਅ ਦੀ ਰਿਕਾਰਡਿੰਗ ਜਿਹੜੀ ਪੰਜਾਬੀ ਵਿਰਸਾ 2026 ਦੀ ਹੈ ਉਹ ਇੱਥੇ ਹੋਣੀ ਹੈ। ਸੋ ਤੁਹਾਡੇ ਬੜੇ ਜਿਹੜੇ ਸੁੰਦਰ ਚਿਹਰੇ ਨੇ ਜੀ, ਉਹ ਤੁਹਾਨੂੰ ਹਰ ਵੀਡੀਓ ਦੇ ਵਿੱਚ ਜਿੰਨੇ ਵੀ ਗੀਤ ਰਿਲੀਜ਼ ਹੋਣੇ ਨੇ ਅੱਗੋਂ ਜਾ ਕੇ, ਸੋ ਉਹ ਉਹਦੇ ਵਿੱਚ ਤੁਸੀਂ ਆਪਣਾ ਚਿਹਰਾ ਜਿਹੜਾ ਉਹ ਚੰਗੀ ਤਰ੍ਹਾਂ ਦੇਖ ਪਾਓਗੇ। ਸੋ ਤਾਂ ਹੀ ਦੇਖੋਗੇ ਜੇ ਤੁਸੀਂ ਔਨ ਟਾਈਮ ਉੱਥੇ ਪਹੁੰਚੇ ਹੋਵੋਗੇ, ਨਹੀਂ ਤਾਂ ਫਿਰ ਕਈ ਵਾਰੀ ਬਹੁਤ ਕੁਝ ਜਿਹੜਾ ਉਹ ਮਿਸ ਹੋ ਜਾਂਦਾ। ਅਸੀਂ ਚਾਹੁੰਦੇ ਨਹੀਂ ਕਿ ਤੁਸੀਂ ਕੋਈ ਵੀ ਇੱਕ ਵੀ ਮੂਮੈਂਟ ਜਿਹੜਾ ਇਹ ਅੱਜ ਦੇ ਸ਼ੋਅ ਦਾ ਜਿਹੜਾ ਉਹ ਮਿਸ ਕਰੋ। ਸੋ 6 ਵਜੇ ਡੋਰਸ ਓਪਨ ਹੋ ਜਾਣੇ ਨੇ, ਜੇ ਅਗਰ ਹਾਲੇ ਵੀ ਤੁਸੀਂ ਟਿਕਟਾਂ ਨਹੀਂ ਖਰੀਦੀਆਂ ਤਾਂ ਜ਼ਰੂਰ ticketmaster.ca 'ਤੇ ਜਾ ਕੇ ਜਿੰਨੀਆਂ ਕੁ ਟਿਕਟਾਂ ਅਵੇਲੇਬਲ ਨੇ ਉਹ ਖਰੀਦੀਆਂ ਜਾ ਸਕਦੀਆਂ। 6474006862 ਜਾਂ ਫਿਰ 4163004444 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਅੱਜ ਦਾ ਜਿਹੜਾ ਸ਼ੋਅ ਹੈ ਪੰਜਾਬੀ ਵਿਰਸਾ 2026 ਉਹ ਤੁਸੀਂ ਮਾਨਣਾ, ਦੀ ਥੀਏਟਰ ਐਟ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਜਿਹੜਾ ਵੁੱਡਵਾਈਨ ਰੇਸ ਟਰੈਕ ਦੇ ਬਿਲਕੁਲ ਨਾਲ ਹੈ। ਜੁੜੇ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਤਾਂ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ ਜੀ। ਆਪਟੀਕਲ ਵਨ ਵਾਲੇ ਸਹਿਯੋਗ ਕਰਦੇ ਨੇ, 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, ਔਰ ਸਾਰੀਆਂ ਹੀ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈ ਉਹਦੇ ਨਾਲ ਖੁਦ ਡੀਲ ਕਰਦੇ ਨੇ, ਅਤੇ ਸਾਰੇ ਹੀ ਮੇਜਰ ਬ੍ਰਾਂਡ ਜਿਹੜੇ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ। ਕੋਈ ਵੀ ਤੁਸੀਂ ਆਈ ਐਗਜ਼ਾਮ ਕਰਵਾਉਣਾ, ਕੰਟੈਕਟ ਲੈਂਜ਼ਸ ਲਗਵਾਉਣੇ ਨੇ ਜਾਂ ਫਿਰ ਕਿਸੇ ਪ੍ਰਕਾਰ ਦੀਆਂ ਵੀ ਐਨਕਾਂ ਦੀ ਤੁਹਾਨੂੰ ਜ਼ਰੂਰਤ ਹੈ, ਸਪੈਸ਼ਲਿਸਟ ਦੀ ਅਪੁਆਇੰਟਮੈਂਟ ਦੀ ਜ਼ਰੂਰਤ ਹੈ, ਤਦ ਵੀ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ, 9054550752 ਆਪਟੀਕਲ ਵਨ ਵਾਲਿਆਂ ਦਾ ਟੈਲੀਫੋਨ ਨੰਬਰ ਹੈ, ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਪੰਜਾਬੀ ਬਾਏ ਨੇਚਰ 7 ਲੋਕੇਸ਼ਨਸ ਤੋਂ ਸੇਵਾ 'ਚ ਹਾਜ਼ਰ ਨੇ, ਔਰ ਡਿਫਰੈਂਟ ਟਾਈਪਸ ਆਫ ਜਿਹੜੀਆਂ ਸਵੀਟਸ ਨੇ ਜਾਂ ਸਨੈਕਸ ਨੇ ਉਹਨਾਂ ਤੋਂ ਇਲਾਵਾ ਵੈੱਜ ਨੋਨ ਵੈੱਜ ਖਾਣੇ ਦਾ ਆਨੰਦ ਤੁਸੀਂ ਉਹਨਾਂ ਦੀ ਕਿਸੇ ਵੀ ਲੋਕੇਸ਼ਨ 'ਤੇ ਜਾ ਕੇ ਲੈ ਸਕਦੇ ਹੋ। ਜੇਕਰ ਤੁਸੀਂ ਕੇਟਰਿੰਗ ਕਰਵਾਉਣੀ ਹੈ ਤਾਂ ਲਾਈਵ ਕੇਟਰਿੰਗ ਵਿਦ ਮਲਟੀਪਲ ਫੂਡ ਟਰੱਕਸ ਦੇ ਨਾਲ ਕਰਦੇ ਨੇ ਪੰਜਾਬੀ ਬਾਏ ਨੇਚਰ ਵਾਲੇ, 416-837-2061 ਉਹਨਾਂ ਦਾ ਟੈਲੀਫੋਨ ਨੰਬਰ ਹੈ, 416-937-2061 'ਤੇ ਕਾਲ ਕਰਕੇ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੈ ਆਉਂਦੇ ਸਮੇਂ ਦੇ ਵਿੱਚ ਪ੍ਰੋਗਰਾਮ ਲਿਖ ਕੇ, ਉਹਦੇ ਲਈ ਕੇਟਰਿੰਗ ਦੀਆਂ ਸਰਵਿਸਿਜ਼ ਵਾਸਤੇ ਤੇ ਫਿਰ ਇਸ ਨੰਬਰ ਨੂੰ ਡਾਇਲ ਕੀਤਾ ਜਾ ਸਕਦਾ ਪੰਜਾਬੀ ਬਾਈ ਨੇਚਰ। ਡਰੀਮ ਹੋਮ ਅਪਲਾਇੰਸਿਸ ਜਿਹੜੇ ਮਿਸਿਸਾਗਾ ਦੇ ਵਿੱਚ ਲੋਕੇਟਡ ਨੇ, 2915 ਅਰਜੈਂਟੀਆ ਰੋਡ, ਯੂਨਿਟ 2, ਹਾਈਵੇ 401 ਐਂਡ ਵੈਸਟ ਚਰਚਲ ਦਾ ਏਰੀਆ। ਔਰ ਸਾਡੇ ਪ੍ਰੋਗਰਾਮ ਦਾ ਤੁਸੀਂ ਰੈਫਰੈਂਸ ਦਿਓਗੇ ਤਾਂ ਤੁਹਾਨੂੰ ਜਿਹੜਾ ਐਕਸਟਰਾ ਡਿਸਕਾਊਂਟ ਹੈ ਉਹ ਦਿੱਤਾ ਜਾਏਗਾ ਜੀ ਡਰੀਮ ਹੋਮ ਅਪਲਾਇੰਸਿਸ ਦੇ ਵੱਲੋਂ। 905-805-3000 'ਤੇ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਲੈਣੀ ਹੈ। 9058-0535-3000 ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰੇਜ ਤੋਂ ਅਵਤਾਰ ਸਿੰਘ ਜੀ ਬਡਿਆਲ ਸਹਿਯੋਗ ਕਰਦੇ ਨੇ। ਕਿਸੇ ਤਰ੍ਹਾਂ ਦੀ ਵੀ ਟ੍ਰਾਂਜੈਕਸ਼ਨ ਤੁਸੀਂ ਰੀਅਲ ਸਟੇਟ ਦੇ ਵਿੱਚ ਕਰਨੀ ਹੈ ਤਾਂ 416-464-2067 'ਤੇ ਅਵਤਾਰ ਸਿੰਘ ਜੀ ਬਡਿਆਲ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 416-464-2067। ਕਿੰਗ ਟੋਇੰਗ ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਤੁਹਾਨੂੰ ਟੋਇੰਗ ਦੀਆਂ ਸਰਵਿਸਿਜ਼ ਚਾਹੀਦੀਆਂ ਨੇ ਅਤੇ ਫਿਰ ਕਿੰਗ ਟੋਇੰਗ ਵਾਲੇ ਪਿਛਲੇ ਲੰਬੇ ਸਮੇਂ ਤੋਂ ਇਹ ਸਰਵਿਸਿਜ ਪ੍ਰੋਵਾਈਡ ਕਰਦੇ ਆ ਰਹੇ ਨੇ। 416-677-2222 ਉਹਨਾਂ ਦਾ ਟੈਲੀਫੋਨ ਨੰਬਰ ਹੈ। 416-677-2222 'ਤੇ ਕਿੰਗ ਟੋਇੰਗ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਭਰ ਦੇ ਵਿੱਚ ਕਿਤੇ ਵੀ ਟਰੈਵਲ ਕਰਨਾ ਚਾਹੁੰਦੇ ਹੋ ਤਾਂ 905-678-1200 'ਤੇ ਕਾਲ ਕਰ ਲਿਓ ਜੀ। 9056781200 ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਔਰ ਟਿਕਟਾਂ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਸਰਵਿਸ ਦੀ ਲੋੜ ਹੈ, ਜਿਹਦੇ ਵਿੱਚ ਤੁਸੀਂ ਕਿਸੇ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ, ਕੋਈ ਲੈਂਡਡ ਪੇਪਰ ਸੰਬੰਧੀ ਜਾਣਕਾਰੀ ਚਾਹੀਦੀ ਹੈ, ਸਿਟੀਜ਼ਨਸ਼ਿਪ, ਪੀ ਆਰ ਕਾਰਡ ਰੀਨਿਊਲ, ਪਾਸਪੋਰਟ ਰੀਨਿਊਲ, ਪਲੇਸ ਕਲੀਅਰੈਂਸ ਤੁਹਾਨੂੰ ਬੈਕ ਹੋਮ ਤੋਂ ਚਾਹੀਦੀ ਹੈ, ਜਾਂ ਫਿਰ ਇੰਡੀਅਨ ਪਾਸਪੋਰਟ ਸਰੈਂਡਰ ਕਰਨ ਦੇ ਵਿੱਚ ਡਾਕੂਮੈਂਟੇਸ਼ਨ, ਤੁਸੀਂ ਕੋਈ ਵੀ ਕਿਸੇ ਪ੍ਰਕਾਰ ਦੀ ਹੈਲਪ ਦੀ ਜ਼ਰੂਰਤ ਹੈ ਉਹਦੇ ਵਿੱਚ, ਅਤੇ ਉਹਦੇ ਲਈ ਕਟਾਰੀਆ ਟੂਰਸ ਐਂਡ ਟਰੈਵਲ ਹਮੇਸ਼ਾ ਹੀ ਹਾਜ਼ਰ ਹੈ। ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ। 905-678-1200 'ਤੇ ਕਾਲ ਕੀਤੀ ਜਾ ਸਕਦੀ ਹੈ। 9056781200 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ। ਗਿੱਲ ਸਵੀਟ ਫੈਕਟਰੀ ਦੀ ਆਪਾਂ ਗੱਲ ਕਰ ਲਈਏ ਤਾਂ 6 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ ਪੂਰੇ ਕੈਨੇਡਾ ਭਰ ਦੇ ਵਿੱਚ, ਜਿਨ੍ਹਾਂ 'ਚ 2 ਕੈਲਗਰੀ ਦੇ ਵਿੱਚ ਨੇ ਅਤੇ 4 ਸਾਡੇ ਇੱਥੇ GTA ਇਲਾਕੇ 'ਚ ਨੇ। ਕਿਸੇ ਵੀ ਲੋਕੇਸ਼ਨ ਬਾਬਤ ਜਾਂ ਕੋਈ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਫਿਰ ਉਹਨਾਂ ਦੇ ਹੈੱਡ ਆਫਿਸ 905-799-2616 'ਤੇ ਸੰਪਰਕ ਕੀਤਾ ਜਾ ਸਕਦਾ। ਗਿੱਲਸ ਸਵੀਟ ਫੈਕਟਰੀ, 9057992616 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ ਗੁਰਪ੍ਰੀਤ ਅੱਡਾ ਜੀ ਸਹਿਯੋਗ ਕਰਦੇ ਨੇ। 21-39 ਮਿਲਬਕ ਡਰਾਈਵ, ਨੌਰਥ ਯੋਰਕ ਦੇ ਵਿੱਚ 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। 416-747-4800 ਟੈਲੀਫੋਨ ਨੰਬਰ ਹੈ ਜੀ। 416-747-6800 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸਾਰੇ ਹੀ ਮੇਕਸ ਐਂਡ ਮਾਡਲਸ ਦੀ ਰਿਪੇਅਰ ਕਰਦੇ ਨੇ। ਐਮਿਸ਼ਨ ਟੈਸਟ ਐਂਡ ਰਿਪੇਅਰ ਫੈਸਿਲਿਟੀ ਹੈ। ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ਼ ਦੇ ਵਿੱਚ ਇੰਜਨ ਟਿਊਨਅਪ, ਟਰਾਂਸਮਿਸ਼ਨ ਟਿਊਨਅਪ, ਵਹੀਕਲ ਸਰਟੀਫਿਕੇਸ਼ਨ, ਇਲੈਕਟ੍ਰੀਕਲ ਸਰਵਿਸਿਜ਼, ਜਾਂ ਫਿਰ ਜਿਹੜੇ ਜੈਲੋ ਸਟਿਕਰਸ ਕਿਊਬੈਂਸ ਨੂੰ ਲੱਗਦੇ ਨੇ ਉਹ ਵੀ ਪ੍ਰੋਵਾਈਡ ਤੁਹਾਨੂੰ ਕਰ ਦਿੰਦੇ ਨੇ। ਪ੍ਰੀਮੀਅਮ ਆਟੋ ਰਿਪੇਅਰ ਜਾਂ ਜੂਸ ਕਾਰ ਸੇਲ ਤੋਂ ਗੁਰਪ੍ਰੀਤ ਅੱਡਾ ਜੀ 416-747-6800 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪ੍ਰੀਮੀਅਮ ਆਟੋ ਰਿਪੇਅਰ ਜਾਂ ਜੂਸ ਕਾਰ ਸੇਲਸ। ਰੀਮੈਕਸ ਪ੍ਰੈਜੀਡੈਂਟ ਰਿਅਲਟੀ ਤੋਂ ਵੀ ਸਹਿਯੋਗ ਮਿਲਦਾ ਜੀ। ਅਗਰ ਤੁਸੀਂ ਰੀਅਲ ਸਟੇਟ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਕਰਨੀ ਹੈ, ਕੋਈ ਪ੍ਰੋਪਰਟੀ ਰੈਜੀਡੈਂਸ਼ੀਅਲ ਹੈ ਜਾਂ ਕਮਰਸ਼ੀਅਲ ਹੈ, ਖਰੀਦਣੀ ਹੈ, ਵੇਚਣੀ ਹੈ, ਲੀਜ਼ 'ਤੇ ਲੈਣਾ ਚਾਹੁੰਦੇ ਹੋ ਜਾਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। 416-669-1379 ਟੈਲੀਫੋਨ ਨੰਬਰ ਹੈ। 416-669-1379 'ਤੇ ਸਾਰੀ ਗੱਲਬਾਤ ਆਪਾਂ ਕਰ ਸਕਦੇ ਹਾਂ ਜੀ। ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਜਾਂ ਕਿਸੇ ਪ੍ਰਕਾਰ ਦੀ ਜਾਣਕਾਰੀ ਤੁਸੀਂ ਪ੍ਰੋਵਾਈਡ ਕਰਨਾ ਚਾਹੁੰਦੇ ਹੋ, ਔਰ ਸਾਡੇ ਕੋਲ ਇੱਕ ਆਫਿਸ ਸਪੇਸ ਅਵੇਲੇਬਲ ਹੈ ਲੀਜ਼ ਵਾਸਤੇ, 2nd ਫਲੋਰ 'ਤੇ ਆਫਿਸ ਹੈ, ਬੜੀ ਕਮਾਲ ਦੀ ਲੋਕੇਸ਼ਨ ਹੈ, ਔਰ ਨੈਚੁਰਲ ਲਾਈਟ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਜਿਹੜੀ ਲਾਈਟ ਹੈ, ਕਿਉਂਕਿ ਵੱਡੀਆਂ ਵਿੰਡੋਜ਼ ਨੇ ਜੀ ਆਫਿਸ ਦੇ ਵਿੱਚ ਲੱਗੀਆਂ ਹੋਈਆਂ ਨੇ। ਸੋ ਉਸਨੂੰ ਤੁਸੀਂ ਲੀਜ਼ 'ਤੇ ਲੈਣਾ ਚਾਹੁੰਦੇ ਹੋ। 93 ਡਰਾਈਵ 'ਤੇ ਲੋਕੇਟਡ ਹੈ ਔਰ ਇਸ ਵੇਲੇ ਖਾਲੀ ਹੈ। ਰਾਈਟ ਵੇ ਤੁਸੀਂ ਇਸ ਨੂੰ ਲੀਜ਼ 'ਤੇ ਲੈ ਕੇ ਆਪਣਾ ਜਿਹੜਾ ਆਫਿਸ ਹੈ ਉਹ ਸੈਟਅਪ ਕਰ ਸਕਦੇ ਹੋ। 416-669-1379 'ਤੇ ਕਾਲ ਤੁਸੀਂ ਕਰ ਲੈਣੀ ਆ। ਮੈਂ ਤੁਹਾਨੂੰ ਰਾਈਟ ਵੇ ਇਸ ਦੀ ਸਾਰੀ ਜਾਣਕਾਰੀ, ਅਗਰ ਤੁਸੀਂ ਇਸ ਨੂੰ ਦੇਖਣਾ ਵੀ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦਿਖਾ ਵੀ ਸਕਦਾ ਜੀ। ਔਰ ਇਸ ਤੋਂ ਇਲਾਵਾ ਕੋਈ ਤੁਹਾਡੇ ਪਾਸ ਕੋਈ 4,000 ਸਕੁਏਅਰ ਫੀਟ ਦਾ ਇੰਡਸਟਰੀਅਲ ਯੂਨਿਟ ਜਿਹਦੇ ਵਿੱਚ ਇੱਕ ਡਰਾਈਵਿੰਗ ਡੋਰ ਹੋਣਾ ਜ਼ਰੂਰੀ ਹੈ, ਉਸਨੂੰ ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਅਤੇ ਉਹਦੇ ਲਈ ਵੀ ਸਾਡੇ ਕੋਲ ਜਿਹੜਾ ਟੈਨੈਂਟ ਹੈ ਉਹ ਤਿਆਰ ਹੈ ਜੀ ਇਸ ਵੇਲੇ, ਰਾਈਟ ਵੇ ਉਹ ਇਹ ਜਿਹੜਾ ਤੁਹਾਡਾ ਯੂਨਿਟ ਹੈ ਉਹ ਲੀਜ਼ 'ਤੇ ਲੈ ਸਕਦਾ। ਇੱਕੋ ਹੀ ਰਿਕੁਆਇਰਮੈਂਟ ਹੈ ਕਿ ਡਰਾਈਵਿੰਗ ਡੋਰ ਹੋਣਾ ਜ਼ਰੂਰੀ ਹੈ, ਅਦਰਵਾਈਜ਼ ਜੇ ਡੌਕ ਹੈ ਐਕਸਟਰਾ ਕੋਈ ਵੀ ਐਂਟਰੈਂਸ ਹੈਗੀ ਹੈ ਤਾਂ ਉਹ ਤਾਂ ਹੋਰ ਵੀ ਬੈਟਰ ਹੋਏਗਾ। ਬਰੈਂਪਟਨ ਦੇ ਵਿੱਚ ਜਾਂ ਬੋਲਟਨ ਦੇ ਵਿੱਚ, ਕੈਲਡਨ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਕੋਈ ਯੂਨਿਟ ਤੁਹਾਡੇ ਪਾਸ ਹੈ ਤਾਂ ਜ਼ਰੂਰ ਸਾਨੂੰ ਕਾਲ ਕਰ ਲੈਣੀ, 416-669-1379 ਨੰਬਰ ਹੈ। ਔਰ ਇਸ ਨਾਲ ਨਾਲ ਅਗਰ ਇੱਕ ਬਿਲਡਿੰਗ ਜਾਂ ਕੋਈ ਯੂਨਿਟ ਜੋ 6,000 ਸਕੁਏਅਰ ਫੀਟ ਘੱਟੋ ਘੱਟ ਇੰਡਸਟਰੀਅਲ ਯੂਨਿਟ ਹੋਣਾ ਚਾਹੀਦਾ, ਉਸਨੂੰ ਤੁਸੀਂ ਵੇਚਣਾ ਚਾਹੁੰਦੇ ਹੋ, 8 ਤੋਂ 10 ਜਿਹੜੇ ਟ੍ਰੇਲਰਸ ਪਾਰਕ ਕਰਨ ਦੀ ਵੀ ਸਪੇਸ ਉਹਦੇ ਨਾਲ ਅਟੈਚਡ ਹੋਵੇ ਅਤੇ ਉਹਦੇ ਲਈ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। GTA ਦੇ ਵਿੱਚ ਕਿਤੇ ਵੀ ਹੋ ਸਕਦਾ ਜੀ ਇਹ, ਸੋ ਉਸ ਸੰਬੰਧੀ ਕੋਈ ਜਾਣਕਾਰੀ ਤੁਸੀਂ ਮੈਨੂੰ ਪ੍ਰੋਵਾਈਡ ਕਰਨੀ ਹੋਵੇ ਤਾਂ 416-669-1379 ਟੈਲੀਫੋਨ ਨੰਬਰ ਹੈ। ਕੁਆਲੀਫਾਈਡ ਬਾਇਰ ਸਾਡੇ ਕੋਲ ਹੈ ਜੀ ਇਸ ਵੇਲੇ, ਇਸ ਤਰ੍ਹਾਂ ਦਾ ਯੂਨਿਟ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ 416-669-1379 'ਤੇ ਕਾਲ ਤੁਸੀਂ ਕਰਕੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਸਕਦੇ ਹੋ। ਟਰੰਪ ਐਡਮਿਨਿਸਟ੍ਰੇਸ਼ਨ ਨੇ ਹੁਣ $100 billion ਜਿਹੜਾ ਲਿਬਰੇਸ਼ਨ ਡੇ ਦੀ ਆੜ ਦੇ ਥੱਲੇ ਟੈਰਿਫਸ ਦੇ ਰੂਪ ਦੇ ਵਿੱਚ ਉਗਰਾਇਆ ਸੀ, ਤਕਰੀਬਨ $100 billion ਜਿਹੜਾ ਔਲਰੇਡੀ ਰੀਫੰਡ ਉਹ ਕਰ ਚੁੱਕੇ ਨੇ, ਕਿਉਂਕਿ ਇਹ ਜਿਹੜਾ ਇਹ ਡੈਫੀਨੇਸ਼ਨ ਆ ਨਾ ਕਿ ਜਿਹੜੀ ਆਉਂਦੀ ਹੈ ਜੀ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ, ਇਹਦੇ ਥੱਲੇ ਲਿਬਰੇਸ਼ਨ ਡੇ ਨਾਲ ਦੇ ਨਾਲ ਸੰਬੰਧਿਤ ਜਿਹੜੀ ਟਰਮ ਹੈ ਇਹਨੂੰ ਯੂਜ਼ ਕਰ ਸਕਦਾ ਕੋਈ ਵੀ ਪ੍ਰੈਜੀਡੈਂਟ ਜੇਕਰ ਉਹਨੂੰ ਐਮਰਜੈਂਸੀ ਦੇ ਵਿੱਚ ਕਦੀ ਵੀ ਕਰਨੀ ਪਵੇ ਤਾਂ। ਪਰ ਜਿਸ ਰੂਪ ਦੇ ਵਿੱਚ ਮਿਸਟਰ ਪ੍ਰੈਜੀਡੈਂਟ ਮਿਸਟਰ ਟਰੰਪ ਹੋਰਾਂ ਨੇ ਕੀਤੀ ਹੈ, ਉਹਨੂੰ ਸੁਪਰੀਮ ਕੋਰਟ ਨੇ ਇਹ ਜਿਹੜੇ ਟੈਰਿਫਸ ਉਹਨਾਂ ਨੇ ਲਗਾਏ ਸੀ ਉਹਨਾਂ ਨੇ ਆਪਣਾ ਜਿਹੜਾ ਫੈਸਲਾ ਉਹ ਇਹਦੇ ਅਗੇਂਸਟ ਦਿੱਤਾ ਸੀ ਕਿ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਅਤੇ ਉਹਨਾਂ ਨੂੰ ਇਹ ਸਾਰੇ ਜਿਹੜੇ ਟੈਰਿਫਸ ਨੇ ਉਹਨਾਂ ਨੇ US ਬਿਜ਼ਨਸ ਪਰਸਨਸ ਦੇ ਕੋਲੋਂ ਉਗਰਾਏ ਸੀ ਅਤੇ ਉਹਦੇ ਲਈ ਹੁਣ ਉਹਨਾਂ ਨੇ ਇਹ ਜਿਹੜੀ ਰੀਫੰਡ ਕਰਨ ਦੀ ਕਿਰਿਆ ਉਹ ਸ਼ੁਰੂ ਕੀਤੀ ਹੋਈ ਆ। ਅਪਰੋਕਸੀਮੇਟਲੀ 60% ਜਿਹੜੇ ਟੈਰਿਫ ਹੈ ਕਲੈਕਟਿਡ ਬਾਏ ਦ ਐਡਮਿਨਿਸਟ੍ਰੇਸ਼ਨ ਅੰਡਰ ਦਿਸ ਇਨੀਸ਼ੀਏਟਿਵ ਉਹ ਵਾਪਸ ਤਕਰੀਬਨ ਹੁਣ ਕਰ ਦਿੱਤੇ ਨੇ ਅਤੇ ਬਾਕੀ ਰਹਿੰਦੇ ਵੀ ਕਿਹਾ ਜਾ ਰਿਹਾ ਕਿ ਉਹ ਹੁਣ ਰਿਫੰਡ ਜਿਹੜੇ ਆ ਉਹ ਕਰ ਦੇਣਗੇ। ਅਤੇ ਇੱਕ ਨਵਾਂ ਫਲੂ ਸ਼ਾਟ ਜਿਹੜਾ FDA ਨੇ ਅਪਰੂਵ ਕਰ ਦਿੱਤਾ ਜੀ ਮੋਡਰਨਾ ਦਾ, ਜੋ ਕਿ mRNA ਬੇਸਡ ਵੈਕਸੀਨ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜੋ ਅਮੈਰੀਕਾ ਦੇ ਵਿੱਚ ਇਹ ਔਰਗੇਨਾਈਜੇਸ਼ਨ ਸਥਾਪਿਤ ਹੈ, ਉਹਨਾਂ ਦੇ ਵੱਲੋਂ ਹੁਣ ਇਹ ਇੱਕ ਹੋਰ ਨਵਾਂ ਜਿਹੜਾ ਫਲੂ ਹੈ ਉਹਨੂੰ ਅਪਰੂਵ ਕਰ ਦਿੱਤਾ ਅਤੇ ਜਿਹਦਾ ਨਾਮ mFLUCIVA ਉਹਨਾਂ ਨੇ ਰੱਖਿਆ ਕਿ ਜਿਹੜੇ 50 ਜਾਂ ਉਸ ਤੋਂ ਵੱਡੀ ਉਮਰ ਦੇ ਜਿਹੜੇ ਅਡਲਟਸ ਨੇ ਉਹ ਇਸ ਨੂੰ ਲੈ ਸਕਦੇ ਨੇ ਅਤੇ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਕੈਨੇਡਾ ਦੇ ਵਿੱਚ ਵੀ ਇਸ ਨੂੰ ਅਪਰੂਵਲ ਜਿਹੜੀ ਹੈ ਉਹਦੀ ਹੈਲਥ ਕੈਨੇਡਾ ਦੇ ਵੱਲੋਂ ਅੰਡਰ ਰਿਵਿਊ ਹੈ ਸਿੰਸ ਜਨਵਰੀ ਤੋਂ। ਸੋ ਉਹਨਾਂ ਨੂੰ ਉਮੀਦ ਹੈ ਕਿ ਇਹ ਕੈਨੇਡਾ ਦੇ ਵਿੱਚ ਵੀ ਉਹਨਾਂ ਨੂੰ ਅਪਰੂਵਲ ਜਿਹੜੀ ਮਿਲ ਜਾਣੀ ਆ। ਸੋ ਇੱਕ ਹੋਰ ਨਵਾਂ ਟੀਕਾ ਉਹਨਾਂ ਨੇ ਸ਼ਾਮਿਲ ਕਰ ਦਿੱਤਾ ਜੀ ਹੁਣ, ਪਰ ਉਹਦੇ ਕਿੰਨੇ ਕੁ ਸਾਈਡ ਇਫੈਕਟਸ ਨੇ ਜਾਂ ਉਹਦੇ ਨਾਲ ਲੈ ਉਸ ਇਹੋ ਜਿਹੇ ਵੈਕਸੀਨਸ ਲੈਣ ਦੇ ਨਾਲ ਇੱਕ ਇਨਸਾਨ ਨੂੰ ਉਹਦਾ ਕਿੰਨਾ ਕੁ ਫਾਇਦਾ ਹੁੰਦਾ ਕਿੰਨਾ ਕੁ ਨੁਕਸਾਨ ਹੁੰਦਾ ਉਹ ਸਾਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਜੀ। ਜਿਵੇਂ ਬਲਦੇਵ ਜੀ ਨੇ ਗੱਲ ਕੀਤੀ ਸੀ ਨਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿ ਬਹੁਤ ਸਾਰੇ ਲੋਕ ਠੱਗੇ ਗਏ ਕਿਸੇ ਦੇ ਕਹਿਣ 'ਤੇ, ਅਗਰ ਤਾਂ ਤੁਸੀਂ ਕਿਸੇ ਦੇ ਕਹਿਣ 'ਤੇ ਆਪਣੀ ਹੈਲਥ ਦੇ ਨਾਲ ਖਿਲਵਾੜ ਕਰਦੇ ਹੋ ਅਤੇ ਫਿਰ ਮੇਰਾ ਖਿਆਲ ਹੈ ਕਿ ਤੁਸੀਂ ਖੁਦ ਉਸ 'ਤੇ ਜ਼ਿੰਮੇਵਾਰ ਵੀ ਉਹਨੂੰ ਭੁਗਤਦੇ ਵੀ ਹੋ। ਅਤੇ ਜੇ ਸਮਝ ਸੋਚ ਕੇ ਵੀ ਸਾਡੇ ਲਈ ਕੀ ਚੰਗਾ ਕੀ ਮਾੜਾ, ਸਾਨੂੰ ਅਗਰ ਅਸੀਂ ਉਸਨੂੰ ਘੋਖ ਕੇ ਚੱਲਦੇ ਹਾਂ ਆਪਣੇ ਰਸਤੇ 'ਤੇ ਤਾਂ ਫਿਰ ਮੇਰਾ ਖਿਆਲ ਹੈ ਕਿਤੇ ਨਾ ਕਿਤੇ ਸਾਡਾ ਬਚਾਅ ਵੀ ਹੋ ਜਾਂਦਾ। ਜੇ ਹੁਣ ਪਿਛਲੇ ਸਾਲਾਂ ਦੀ ਗੱਲ ਕਰ ਲਈਏ ਜਦੋਂ ਵੈਕਸੀਨਸ ਦਾ ਦੌਰ ਚੱਲਿਆ ਕਾਫੀ ਬੜੀ ਜਲਦੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਸਾਰੀਆਂ ਹੀ ਸਰਕਾਰਾਂ ਨੇ ਮਿਲੀਅਨਸ ਆਫ ਡਾਲਰਸ ਬਿਲੀਅਨਸ ਆਫ ਡਾਲਰਸ ਖਰਚ ਕੇ ਔਰ ਅਸੀਂ ਵੀ ਲਾਈਨਾਂ 'ਚ ਲੱਗ ਲੱਗ ਕੇ ਉਹ ਵੈਕਸੀਨ ਜਿਹੜੇ ਲਏ ਅਤੇ ਹੁਣ ਉਹਦਾ ਹਰਜ਼ਾਨਾ ਜਿਹੜਾ ਉਹ ਮੇਰੇ ਖਿਆਲ ਹੁਣ ਭੁਗਤ ਰਹੇ ਹਾਂ। ਬਹੁਤ ਸਾਰੇ ਦੋਸਤ ਮਿੱਤਰ ਅਜਿਹੇ ਨੇ ਜਿਨ੍ਹਾਂ ਨੂੰ ਕਿੰਨੇ ਕੁ ਉਹਦੇ ਸਾਈਡ ਇਫੈਕਟਸ ਹੋਏ ਜਾਂ ਉਹਨਾਂ ਦੀ ਸਿਹਤ ਦੇ ਨਾਲ ਹੁਣ ਤੱਕ ਉਹ ਜੂਝ ਰਹੇ ਨੇ, ਕੀ ਕੁਝ ਵਾਪਰਿਆ। ਸੋ ਇਹ ਜਿਹੜੇ ਨਵੇਂ ਨਵੇਂ ਵੈਕਸੀਨ ਜਿਹੜੀਆਂ ਇਹ ਕੰਪਨੀਆਂ, ਕਿਉਂਕਿ ਕੰਪਨੀ ਦਾ ਕੰਮ ਹੈ ਕਿ ਉਹਨੇ ਆਪਣਾ ਜਿਹੜਾ ਕਮਾਈ ਆ ਉਹ ਵਧਾਉਣੀ ਆ ਕਿਸੇ ਤਰੀਕੇ ਦੇ ਨਾਲ, ਅਤੇ ਜਿਹੜੀਆਂ ਇਹ ਔਰਗੇਨਾਈਜੇਸ਼ਨਸ ਨੇ ਜਿਹੜੀਆਂ ਅਪਰੂਵਲ ਦਿੰਦੀਆਂ ਨੇ ਉਹ ਮੇਰੇ ਖਿਆਲ ਕਿ ਹੁਣ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਤੁਸੀਂ ਹਿਸਟਰੀ ਜਾਣ ਲਓ ਕਿਸੇ ਵੀ ਔਰਗੇਨਾਈਜੇਸ਼ਨ ਦੀ, ਚਾਹੇ ਉਹ FDA ਹੈ ਜਾਂ ਕੋਈ ਹੋਰ ਵੀ ਹੈ, ਜਿੰਨੀਆਂ ਵੀ ਇਹ ਡਰੱਗ ਨਾਲ ਜੁੜੀਆਂ ਹੋਈਆਂ, ਡਰੱਗਸ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਸਾਨੂੰ ਦਵਾਈਆਂ ਜਾਂ ਟੀਕੇ ਨੇ, ਜੇ ਆਪਾਂ ਡਾਇਬਟੀਜ਼ ਦੀ ਵੀ ਗੱਲ ਕਰ ਲਈਏ ਤਾਂ ਜੇ 1992 'ਤੇ ਜਾ ਕੇ ਪਿੱਛੇ ਜਾ ਕੇ ਦੇਖ ਲਿਓ ਕਿ ਜਿਹੜਾ ਇਹ ਲੈਵਲ ਹੋਇਆ ਕਰਦਾ ਸੀ ਉਹ ਕਿੱਥੇ ਸੀ, ਅਤੇ ਉਸ ਤੋਂ ਬਾਅਦ ਫਿਰ ਕਿੰਨੀਆਂ ਕੁ ਉਹਦੇ 'ਚ ਅਮੈਂਡਮੈਂਟਸ ਕੀਤੀਆਂ ਗਈਆਂ ਕਿ ਉਸ ਲੈਵਲ ਨੂੰ, ਕਿ ਹਾਂ ਤੁਹਾਡਾ ਜਿਹੜਾ ਸ਼ੂਗਰ ਲੈਵਲ ਆ ਬੋਡੀ ਦਾ ਉਹ ਕਿੱਥੇ ਹੋਣਾ ਚਾਹੀਦਾ, ਉਹ 11-12 ਤੋਂ ਘੱਟਦਾ ਘੱਟਦਾ ਜਿਹੜਾ ਹੁਣ 6 'ਤੇ ਆ ਗਿਆ, ਔਰ ਡਾਕਟਰ ਤੁਹਾਨੂੰ ਕਹਿੰਦਾ ਕਿ ਤੁਸੀਂ ਬਾਰਡਰ 'ਤੇ ਹੋ ਜੇ 5.9 ਜਾਂ 5.8 ਹੋ ਜਾਂਦਾ, ਅਤੇ ਉਹ ਘਟਾਉਣ ਦੇ ਨਾਲ ਉਹ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਕਿੰਨਾ ਫਾਇਦਾ ਹੋਇਆ। ਉਹ ਮਿਲੀਅਨਸ ਆਫ ਲੋਕ ਜਿਹੜੇ ਹਰ ਵਾਰੀ ਜਿੰਨੀ ਵਾਰੀ ਵੀ ਇਹਦੇ ਵਿੱਚ ਚੇਂਜਸ ਹੋਈਆਂ ਉਹ ਨੰਬਰ ਜਿਹੜਾ ਉਹ ਵੱਧਦਾ ਗਿਆ, ਅਤੇ ਜਿਹੜੀ ਉਹਨਾਂ ਦੀ ਕਮਾਈ ਆ ਉਹ ਵੱਧਦੀ ਗਈ ਆ। ਸੋ ਹੁਣ ਕਿੰਨੀਆਂ ਕੁ ਕ੍ਰੈਡੀਬਲ ਨੇ ਇਹ ਔਰਗੇਨਾਈਜੇਸ਼ਨ, ਇਹ ਮੇਰੇ ਖਿਆਲ ਸਾਨੂੰ ਸੋਚ ਲੈਣਾ ਚਾਹੀਦਾ। ਅਤੇ ਇਹ ਜਿਹੜੀ ਵੈਕਸੀਨ ਦੀ ਗੱਲ ਮੈਂ ਕੀਤੀ ਹੈ ਉਹ ਜੇ ਹੁਣ ਕੈਨੇਡਾ ਦੇ ਵਿੱਚ ਵੀ ਉਹਦੀ ਅਪਰੂਵਲ ਮਿਲ ਜਾਂਦੀ ਆ ਤਾਂ ਕੀ ਤੁਹਾਨੂੰ ਉਹ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ, ਇਹ ਤੁਹਾਡੀ ਸੋਚ 'ਤੇ ਡਿਪੈਂਡ ਕਰਦਾ ਜੀ। ਜੁੜੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ 'ਚ ਕਰਨੀ ਹੁੰਦੀ ਹੈ ਤਾਂ 416-233-7878-9 ਹੈ, ਅਦਰਵਾਈਜ਼ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ 416-669-1379 'ਤੇ ਕਰ ਸਕਦੇ ਹੋ। ਅਤੇ ਅੱਜ ਪੰਜਾਬੀ ਵਿਰਸਾ 2026 ਹੋਣ ਜਾ ਰਿਹਾ ਜੀ, 6 ਵਜੇ ਡੋਰਸ ਓਪਨ ਹੋ ਜਾਣੇ ਨੇ ਅਤੇ 7 ਵਜੇ ਰਾਈਟ ਸ਼ਾਰਪ ਜਿਹੜਾ 7 o'clock ਹੈ ਉਹ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਣੀ ਹੈ, ਅਤੇ ਟਾਈਮ ਸਿਰ ਪਹੁੰਚਣ ਦੀ ਕਿਰਪਾਲਤਾ ਤੁਸੀਂ ਜ਼ਰੂਰ ਕਰਨੀ ਹੈ ਜੀ।
1: Welcome to Glitz by Gills Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, Glitz by Gills Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gills Banquet Hall.
2: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ, ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚੋਂ ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next home deal, Harjinder Gill is the name to call at 647-400-6862 or visit teamharjindergill.com, helping you to fulfill your real estate plans.
3: Premium Auto Repairs and Used Car Sales, Gurpreet Adda Horan da phone number 416-747-1800. ਕਿਸੇ ਵੀ ਮੇਕ ਐਂਡ ਮਾਡਲ ਦੀਆਂ ਗੱਡੀਆਂ ਦੀ ਕੋਈ ਰਿਪੇਅਰ ਕਰਵਾਉਣੀ ਹੈ, ਮਿਸ਼ਨ ਟੈਸਟ ਕਰਵਾਉਣਾ, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ, ਇੰਜਨ ਟਿਊਨਅਪ, ਟਰਾਂਸਮਿਸ਼ਨ ਟਿਊਨਅਪ, ਯੈਲੋ ਸਟਿੱਕਰਸ ਚਾਹੀਦੇ ਨੇ ਕਿਊ ਵੈਨਸ ਦੇ ਲਈ, ਫਿਊਲ ਇੰਜੈਕਸ਼ਨਸ ਐਂਡ ਇਲੈਕਟ੍ਰੀਕਲ ਸਪੈਸ਼ਲਿਸਟ, ਪ੍ਰੀਮੀਅਮ ਆਟੋ ਰਿਪੇਅਰਸ, ਯੂਜ਼ਡ ਕਾਰ ਸੇਲਸ, ਹੀਟਿੰਗ ਐਂਡ ਕੂਲਿੰਗ ਦੀਆਂ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ। ਸੋ ਪਹੁੰਚਣਾ ਤੁਸੀਂ 21 Melwick Drive, ਨੌਰਥ ਯਾਰਕ, ਗੁਰਪ੍ਰੀਤ ਰੱਡਾ ਹੋਰੀ, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ 416-747-1800, 416-747-6800, premium auto repairs and used car sales.

ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਤਾਂ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਸੰਬੰਧ ਵਿੱਚ ਜਾਂ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਜਾਂ ਕੋਈ ਵੀ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਇੱਕ 4 ਬੈਡਰੂਮ 3 ਵਾਸ਼ਰੂਮਸ ਵਿਦ 3 ਕਾਰ ਪਾਰਕਿੰਗਸ ਦੇ ਨਾਲ, ਅਗਰ ਟਾਊਨ ਹਾਊਸ ਤੁਸੀਂ ਹਾਈਵੇ 410 ਐਂਡ ਬੋਵੇ ਡਰਾਈਵ ਦੇ ਨੇੜੇ ਜਾਂ ਹਾਰਟ ਲੇਕ ਰੋਡ ਐਂਡ ਬੋਵੇ ਡਰਾਈਵ ਕਿਹਾ ਜਾ ਸਕਦਾ, ਉਸਨੂੰ ਤੁਸੀਂ ਖਰੀਦਣਾ ਚਾਹੁੰਦੇ ਹੋ ਆਉਂਦੇ ਸਮੇਂ ਦੇ ਵਿੱਚ, ਤਾਂ ਸਾਡੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ। 416-669-1379 ਟੈਲੀਫੋਨ ਨੰਬਰ ਹੈ। 416-669-1379 'ਤੇ ਸੰਪਰਕ ਹਮੇਸ਼ਾ ਹੀ ਕੀਤਾ ਜਾ ਸਕਦਾ ਹੁੰਦਾ। ਔਰ ਆਫਿਸ ਅਗਰ ਤੁਸੀਂ 550 ਸਕੁਏਅਰ ਫੀਟ ਦਾ ਜੋ ਕਿ ਟ੍ਰੈਂਡਮੇ ਡਰਾਈਵ 'ਤੇ, ਉਸਨੂੰ ਲੀਜ਼ 'ਤੇ ਲੈਣਾ ਚਾਹੁੰਦੇ ਹੋ, ਰਾਈਟ ਵੇ ਅਵੇਲੇਬਿਲਟੀ ਉਸ ਦੀ ਹੈਗੀ ਹੈ ਜੀ, ਉਸ ਸੰਬੰਧੀ ਵੀ ਤੁਸੀਂ 416-669-1379 'ਤੇ ਸੰਪਰਕ ਕਰ ਲੈਣਾ। ਔਰ ਤੁਸੀਂ ਅਗਰ ਉਸਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਕੋਈ ਉਹਦੇ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ ਤਾਂ 416-669-1379 'ਤੇ ਸੰਪਰਕ ਕਰ ਲੈਣਾ ਜੀ। ਐਵਰੇਜ ਆਸਕਿੰਗ ਰੈਂਟਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਅਤੇ ਜੇ ਟੋਰੋਂਟੋ ਏਰੀਏ ਦੀ ਗੱਲ ਕਰੀਏ ਤਾਂ ਜੁਲਾਈ ਮਹੀਨੇ ਦੇ ਵਿੱਚ 4% ਜਿਹੜਾ ਨੈਸ਼ਨਲ, ਮਾਫ਼ ਕਰਨਾ ਜੀ, ਜਿਹੜੇ ਨੈਸ਼ਨਲ ਆਸਕਿੰਗ ਪ੍ਰਾਈਸ ਆ, ਰੈਂਟ ਆ ਜਿਹੜਾ, ਉਹ ਜੁਲਾਈ ਮਹੀਨੇ 'ਚ 4% ਘਟਿਆ ਅਤੇ ਐਵਰੇਜ ਜਿਹੜਾ ਉਹ $2,037 'ਤੇ ਆ ਗਿਆ। ਔਰ ਲਗਾਤਾਰ ਇਹ 22nd ਜਿਹੜਾ ਮੰਥ ਹੈ ਜੀਅਰ ਓਵਰ ਜੀਅਰ ਜੋ ਡਿਕਲਾਈਨ ਹੁੰਦਾ ਜਾ ਰਿਹਾ, ਜਿਹੜਾ ਰੈਂਟ ਹੈ ਉਹ ਥੱਲੇ ਵੱਲ ਨੂੰ ਆ ਰਿਹਾ। ਔਰ ਪਿਛਲੇ 2 ਸਾਲਾਂ ਦੇ ਵਿੱਚ ਤਕਰੀਬਨ 7.5% ਘਟਿਆ, ਲੇਕਿਨ ਜਿਹੜੀ ਜੁਲਾਈ ਵਾਲੀ ਜਿਹੜੀ ਡੀਕਰੀਜ਼ ਹੈ, ਜੁਲਾਈ ਦਾ ਜਿਹੜਾ ਘਟਨਾ ਈਅਰ ਓਵਰ ਈਅਰ ਡਰੋਪ ਦੇਖੀਏ ਤਾਂ ਉਹ ਫਰਵਰੀ ਤੋਂ ਬਾਅਦ ਹੁਣ ਇਹ ਹੋਇਆ। ਉਸ ਤੋਂ ਅਦਰਵਾਈਜ਼ ਜੂਨ ਦੇ ਵਿੱਚ ਜਿਹੜੀਆਂ ਪ੍ਰਾਈਸਿਸ ਆ ਉਹ 0.2% ਉੱਪਰ ਗਈਆਂ ਸਨ, ਪਰ ਜੁਲਾਈ ਦੇ ਵਿੱਚ ਡੈਫੀਨੇਟਲੀ ਐਜ਼ ਦ ਸਟੈਟਸ ਇਹ ਜ਼ਰੂਰ ਘਟਿਆ ਜੀ। ਔਰ ਅਪਾਰਟਮੈਂਟ ਅਤੇ ਕਾਂਡੋ ਰੈਂਟ ਟੋਰਾਂਟੋ ਦੇ ਵਿੱਚ ਜੇ ਦੇਖੀਏ ਤਾਂ 1.6% ਜੂਨ ਦੇ ਨਾਲੋਂ ਉੱਪਰ ਗਏ ਨੇ। $2,577 ਜਿਹੜਾ ਐਵਰੇਜ ਰੈਂਟ ਹੈ ਉਹ ਕੋਂਡੋਮੀਨੀਅਮ ਅਪਾਰਟਮੈਂਟ ਦਾ ਜਿਹੜਾ ਹੋ ਗਿਆ, ਲੇਕਿਨ ਈਅਰ ਓਵਰ ਈਅਰ ਦੇਖੀਏ ਤਾਂ ਸਟਿਲ ਇਹ 0.6% ਜਿਹੜਾ ਡਾਊਨ ਹੈ। ਵੈਨਕੂਵਰ ਸਭ ਤੋਂ ਮਹਿੰਗੀ ਮਿਊਂਸੀਪਲ ਜਿਹੜੀ ਮਾਰਕੀਟ ਹੈ ਉਹ ਐਵਰੇਜ ਰੈਂਟ ਦੇ ਵਿੱਚ ਰਹੀ ਹੈ। $2,677 ਅਪਾਰਟਮੈਂਟਸ ਐਂਡ ਕੋਂਡੋਮੀਨੀਅਮ ਅਪਾਰਟਮੈਂਟਸ ਦਾ ਜਿਹੜਾ ਰੈਂਟ ਉੱਥੇ ਰਿਹਾ ਜੁਲਾਈ ਦੇ ਵਿੱਚ, ਜੋ ਕਿ 4.5% ਅਗਰ ਈਅਰ ਓਵਰ ਈਅਰ ਦੇਖੀਏ ਤਾਂ 4.5% ਥੱਲੇ ਹੈ, ਅਤੇ 1.4% ਜੂਨ ਦੇ ਨਾਲੋਂ ਵੀ ਉਹ ਘੱਟ ਰਿਹਾ। ਅਤੇ ਕੈਲਗਰੀ ਦੇ ਵਿੱਚ 4.5% ਡਿਕਲਾਈਨ ਹੋਈ ਹੈ, $1,828। 3.6% ਐਡਮਿੰਟਨ ਦੇ ਵਿੱਚ $1,509 ਐਵਰੇਜ ਰੈਂਟ ਜਿਹੜਾ ਉੱਥੇ ਰਿਹਾ। ਆਟਵਾ ਜਿਹੜਾ 2.4% ਡੀਕਰੀਜ਼ ਹੋਈ ਹੈ, $2,145, ਅਤੇ ਮੋਂਟਰੀਅਲ ਦੇ ਐਵਰੇਜ ਪ੍ਰਾਈਸ ਜਿਹੜੀ ਆ 1.6% ਡਾਊਨ, $1,940 ਜਿਹੜੀ ਰੈਂਟ ਐਵਰੇਜ ਰੈਂਟ ਮੋਂਟਰੀਅਲ ਦੇ ਵਿੱਚ ਰਿਹਾ ਜੀ। ਜੁੜੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਕੈਨੇਡੀਅਨ ਇਨਸੋਲਵੈਂਸੀ ਜਿਹੜੀ ਹੈ ਉਹ 17 ਸਾਲ ਪਿਛਲੇ ਕਹਿ ਲਈਏ ਮੁਕਾਬਲਤਨ ਸਭ ਤੋਂ ਹਾਈ, ਪਿਛਲੇ 17 ਸਾਲਾਂ 'ਚ ਦੇਖੀਏ ਤਾਂ ਇਸ ਵਾਰੀ ਜਿਹੜੀ ਹਾਈ ਰਹੀ ਹੈ। ਜੇ ਪਹਿਲੇ ਕੁਆਟਰ ਤੱਕ ਦੇ ਆਪਾਂ ਨੰਬਰ ਦੇਖੀਏ ਤਾਂ 37,000 ਕੈਨੇਡੀਅਨ ਨੇ ਬੈਂਕਰਪਸੀ ਫਾਇਲ ਕੀਤੀ ਹੈ, ਜੋ ਕੁਆਟਰਲੀ 2009 ਦੇ ਨਾਲ ਕੰਪੇਅਰ ਕਰੀਏ ਤਾਂ ਸਭ ਤੋਂ ਹਾਈ ਰਹੀ ਹੈ। 2009 ਤੋਂ ਬਾਅਦ ਹੁਣ 2026 ਦੇ ਵਿੱਚ ਪਹਿਲੇ ਜਿਹੜੇ 3 ਮਹੀਨਿਆਂ ਦੀ ਇਹ ਬੈਂਕਰਪਸੀ ਨੰਬਰ ਹੈ ਉਹ ਸਭ ਤੋਂ ਜ਼ਿਆਦਾ ਰਿਹਾ। ਆਫਿਸ ਆਫ ਸੁਪਰਟੈਂਡੈਂਟ ਆਫ ਬੈਂਕਰਪਸੀ ਦੇ ਜਿਹੜੇ ਉਹਨਾਂ ਦੇ ਹਵਾਲੇ ਦੇ ਨਾਲ ਇਹ ਨੰਬਰ ਜਿਹੜੇ ਆ ਉਹ ਸਾਹਮਣੇ ਆਏ ਨੇ। 8.5% ਜਿਹੜੇ ਮੋਰ ਕੈਨੇਡੀਅਨਸ ਨੇ ਪਹਿਲੇ ਕੁਆਟਰ ਦੇ ਵਿੱਚ ਬੈਂਕਰਪਸੀ ਫਾਇਲ ਕੀਤੀ ਹੈ, ਸੇਮ ਜੇ ਆਪਾਂ ਪਿਛਲੇ ਸਾਲ ਦੇ ਨਾਲ ਕੰਪੇਅਰ ਕਰੀਏ ਤਾਂ। ਹੁਣ ਜਿਹੜੇ ਕੈਨੇਡੀਅਨਸ ਨੇ ਉਹ ਬਹੁਤਿਆਂ ਨੇ ਚੂਜ਼ ਕੀ ਕੀਤਾ ਪ੍ਰਪੋਜ਼ਲ ਜਾਂ ਫਿਰ ਬੈਂਕਰਪਸੀ, ਜਿਹੜੀ AOSB ਹੈ, ਇਹ ਜਿਹੜੀ ਔਰਗਨਾਈਜੇਸ਼ਨ ਹੈ
ਆਫਿਸ ਆਫ ਦ ਸੁਪਰਟੈਂਡੈਂਟ ਆਫ ਬੈਂਕਰਪਸੀ, ਉਹਨਾਂ ਦੇ ਮੁਤਾਬਕ 80% ਜਿਹਦੇ 'ਚ 37,121 ਫਾਈਲਿੰਗ ਜਿਹੜੀਆਂ ਹੋਈਆਂ ਨੇ ਉਹ ਕੰਜ਼ਿਊਮਰ ਪ੍ਰਪੋਜ਼ਲ ਦੀਆਂ, ਅਤੇ ਬਾਕੀ 20% ਨੇ ਜਿਹੜੀ ਬੈਂਕਰਪਸੀ ਹੈ ਉਹ ਫਾਈਲ ਕੀਤੀ ਹੈ। ਲੇਕਿਨ ਓਵਰਆਲ ਜੇ ਦੇਖੀਏ ਤਾਂ ਨੰਬਰ ਆਫ ਬੈਂਕਰਪਸੀਜ਼ ਆਫ ਕੋਰਸ ਇਹ ਜਿਹੜਾ ਵਧਿਆ, ਉਹਦੀ ਵਜ੍ਹਾ ਕੀ ਆ, ਰੀਜ਼ਨ ਕੀ ਹੈ, ਉਹ ਮੇਰਾ ਖਿਆਲ ਹੈ ਕਿ ਸਾਨੂੰ ਸਭ ਨੂੰ ਪਤਾ। ਇੱਕ ਤਾਂ ਇਕੋਨਮਿਕ ਜਿਹੜੀ ਸਿਚੁਏਸ਼ਨ ਹੈ ਸਾਡੀ ਕੈਨੇਡਾ ਦੀ, ਈਵਨ ਗਲੋਬਲੀ ਆਪਾਂ ਦੇਖ ਲਈਏ ਤਾਂ ਬਹੁਤ ਹੀ ਕੋਈ ਚੰਗੀ ਨਹੀਂ ਹੈ। ਪਲੱਸ ਜਿਵੇਂ ਹੁਣ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਨੰਬਰ ਆਫ ਜੋਬਸ ਜਿਹੜੀਆਂ ਉਹ ਇਨਕਰੀਜ਼ ਹੋਈਆਂ ਨੇ ਸਾਡੇ ਇੱਥੇ ਕੈਨੇਡਾ ਦੇ ਵਿੱਚ, ਪਰ ਉਹ ਕਿਹੜੇ ਖੇਤਰ 'ਚ ਹੋਈਆਂ ਨੇ, ਕਿੱਥੇ ਹੋਈਆਂ ਨੇ, ਅੰਟੈਰੀਓ ਦੇ ਵਿੱਚ ਸਭ ਤੋਂ ਵੱਧ ਹੋਈਆਂ ਨੇ ਪਰ ਹੋਈਆਂ ਕਿੱਥੇ ਨੇ, ਇਹ ਦੇਖਣ ਦੀ ਜ਼ਰੂਰਤ ਜ਼ਰੂਰ ਹੈ ਸਾਨੂੰ। ਅਤੇ ਪਲੱਸ ਜਿਹੜਾ ਸਾਡਾ ਜੋ ਇਕੋਨਮਿਕ ਧੁਰਾ ਜਿਹੜਾ ਸਾਡਾ ਇੱਥੋਂ ਦਾ ਜਿਹੜਾ ਅੰਟੈਰੀਓ ਦੀ ਆਪਾਂ ਗੱਲ ਕਰਦੇ ਹਾਂ ਅਤੇ ਉਹ ਟਰੈਕਿੰਗ ਹੈ, ਔਰ ਟਰੈਕਿੰਗ ਦੇ ਹਾਲਾਤ ਜੇ ਤੁਸੀਂ ਬਾਹਰ ਚਾਹੇ ਤਾਂ ਜਿਹੜੇ ਲੋਕ ਆਪਰੇਟ ਕਰਦੇ ਨੇ ਇਸ ਬਿਜ਼ਨਸ ਨੂੰ, ਜਾਂ ਫਿਰ ਜਿਹੜੇ ਮਕੈਨਿਕ ਸ਼ੋਪਸ ਨੇ ਜਾਂ ਜਿਹੜੇ ਟ੍ਰੇਲਰ ਰਿਪੇਅਰਸ ਵਗੈਰਾ ਕਰਦੇ ਨੇ, ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਤੁਹਾਨੂੰ ਅਸਲ ਜਿਹੜੇ ਨੰਬਰਸ ਹੈ ਉਹ ਪਤਾ ਲੱਗਦੇ ਨੇ ਕਿ ਅਸੀਂ ਕਿੱਥੇ ਕੁ ਸਟੈਂਡ ਕਰ ਰਹੇ ਹਾਂ। ਸੋ ਉਹ ਵੀ ਇੱਕ ਮੇਜਰ ਕਾਰਨ ਹੈ ਜੀ, ਜੇ ਸਾਡੀ ਇੱਥੇ ਕਿਉਂਕਿ ਦੋ ਇਕੋਨਮੀ ਜੇ ਸਾਡੇ ਇੰਟੈਰੀਓ ਦੀ ਦੇਖੀਏ ਤਾਂ ਟਰੱਕਿੰਗ ਡਰਾਈਵ ਕਰਦੀ ਹੈ, ਅਤੇ ਜੇ ਓਵਰਆਲ ਐਪ ਜੇ ਆਪਾਂ ਪੂਰੇ ਕੈਨੇਡਾ ਦੀ ਦੇਖੀਏ ਤਾਂ ਹਾਊਸਿੰਗ ਮਾਰਕੀਟ ਜਿਹੜੀ ਆ ਉਹ ਸਾਡੀ ਇਕੋਨਮੀ ਨੂੰ ਡਰਾਈਵ ਕਰਦੀ ਆ। ਸੋ ਇਸ ਵੇਲੇ ਦੋਨੇ ਜਿਹੜੀਆਂ ਉਹ ਲੜਖੜਾਈਆਂ ਹੋਈਆਂ ਨੇ ਪਿਛਲੇ 2 ਸਾਲਾਂ ਤੋਂ, ਅਤੇ ਦੋਨਾਂ ਦੇ ਹਾਲਾਤ ਜਿਹੜੇ ਕਿ ਬਹੁਤੇ ਹਾਲੇ ਬਿਹਤਰ ਹੋਣ ਦੇ ਲੱਗ ਵੀ ਨਹੀਂ ਰਹੇ। ਜੇ ਹਾਊਸਿੰਗ ਮਾਰਕੀਟ ਦੀ ਵੀ ਗੱਲ ਕਰ ਲਈਏ, ਬੀਇੰਗ ਏ ਰੀਅਲਟਰ ਮੈਨੂੰ ਇੱਦਾਂ ਹਾਲੇ ਲੱਗਦਾ ਕਿ ਆਹ ਵਾਲਾ ਸਾਲ ਜਿਹੜਾ ਉਹ ਜਿਹੋ ਜਿਹਾ ਪਿਛਲਾ ਸਾਲ ਲੰਘਿਆ ਜਾਂ ਉਸ ਤੋਂ ਪਿਛਲਾ ਅੱਧ ਜਾਂ ਇਸ ਸਾਲ ਦੀ ਹੁਣ ਤੱਕ ਦੀ ਗੱਲ ਕਰ ਲਈਏ ਤਾਂ ਉਹਦੇ 'ਚ ਕੋਈ ਹਾਲੇ ਕੋਈ ਲਾਈਟ ਨਜ਼ਰ ਆ ਨਹੀਂ ਰਹੀ। ਹਾਂ, 2027 ਜੇ ਆਪਾਂ ਨੰਬਰਸ ਦੇਖਦੇ ਹਾਂ ਜਾਂ ਇਕੋਨਮੀ ਥੋੜ੍ਹੀ ਜਿਹੀ ਬੂਸਟ ਮਿਲ ਰਿਹਾ ਉਹਦੇ ਮੁਤਾਬਕ 2027 ਜਿਹੜਾ ਉਹ ਥੋੜ੍ਹਾ ਇਸ ਤੋਂ ਬੈਟਰ ਜਿਹੜਾ ਲੱਗ ਰਿਹਾ, ਭਾਵੇਂ ਬਹੁਤ ਸਾਰੀਆਂ ਜਿਹੜੀਆਂ ਔਰਗਨਾਈਜੇਸ਼ਨਸ ਨੇ ਜਾਂ ਜਿਹੜੀਆਂ ਐਕਸਪਰਟਸ ਨੇ ਉਹਨਾਂ ਦੀ ਪ੍ਰੋਡਿਕਸ਼ਨ ਪੋਜ਼ਿਟਿਵ ਜ਼ਰੂਰ ਹੈ ਔਰ ਪੋਜ਼ਿਟਿਵ ਸਾਨੂੰ ਰਹਿਣਾ ਵੀ ਚਾਹੀਦਾ, ਪਰ ਇਸ ਵੇਲੇ ਦੇ ਜੋ ਹਾਲਾਤ ਨੇ, ਜੋ ਹਾਊਸ ਹੋਲਡ ਦੀ ਇਨਕਮਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹ ਫੇਵਰੇਬਲ ਨਹੀਂ ਆ। ਜਿੰਨੀ ਦੇਰ ਉਹ ਫੇਵਰੇਬਲ ਨਹੀਂ ਹੁੰਦੇ ਉਨੀ ਦੇਰ ਸ਼ਾਇਦ ਮਾਰਕੀਟ ਵੀ ਹੈ ਉਸਦਾ ਚੰਗਾ ਪੱਖ ਦੇਖਣਾ ਉਹ ਓਨਾ ਸੁਭਾਵਿਕ ਨਹੀਂ ਹੈ। ਸੋ ਆਪਾਂ ਨੂੰ ਆਉਂਦਾ ਸਾਲ ਜਿਹੜਾ ਮੈਨੂੰ ਲੱਗ ਰਿਹਾ, ਇਹ ਮੇਰੇ ਆਪਣੇ ਪਰਸਨਲ ਜਿਹੜੀ ਪ੍ਰੋਡਿਕਸ਼ਨ ਹੈ, ਪ੍ਰੋਡਿਕਸ਼ਨ ਕਹਿ ਲਓ ਜਾਂ ਮੈਂ ਜਿਸ ਤਰੀਕੇ ਦੇ ਨਾਲ ਮੈਂ ਸੋਚ ਰਿਹਾ ਉਹ ਹੋ ਸਕਦੀ ਹੈ, ਸਭ ਦੀ ਆਪੋ ਆਪਣੀ ਸੋਚ ਹੈ, ਲੇਕਿਨ ਜਿਹੜਾ ਇਸਦਾ ਪੋਜ਼ਿਟਿਵ ਐਸਪੈਕਟ ਹੈ ਉਹ ਆਉਂਦੇ ਸਾਲ ਦੇ ਵਿੱਚ ਜ਼ਿਆਦਾ ਵਧੀਆ ਜਿਹੜਾ ਉਹ ਲੱਗ ਰਿਹਾ ਜੀ। ਜੁੜਿਓ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਕੋਈ ਵੀ ਗੱਲਬਾਤ ਤੁਸੀਂ ਮੇਰੇ ਨਾਲ ਸਟੂਡੀਓ 'ਚ ਕਰਨੀ ਹੁੰਦੀ ਹੈ ਅਤੇ 416-669-1389 ਜਾਂ 8297 'ਤੇ ਕਰ ਸਕਦੇ ਹੁੰਦੇ ਹੋ। ਪ੍ਰੋਗਰਾਮ ਤੋਂ ਬਾਅਦ ਵਿੱਚ ਫੋਨ ਕਰਨਾ ਹੋਵੇ, ਕਾਲ ਕਰਨੀ ਹੋਵੇ ਤਾਂ ਫਿਰ 416-669-1389 ਮੇਰਾ ਟੈਲੀਫੋਨ ਨੰਬਰ ਹੈ ਜੀ। ਔਰ ਇੱਕ ਵਾਰੀ ਫਿਰ ਰਿਮਾਈਂਡ ਤੁਹਾਨੂੰ ਕਰਵਾ ਦਈਏ ਕਿ ਅੱਜ ਪੰਜਾਬੀ ਵਿਰਸਾ 2026 ਜਿਹੜਾ ਉਹ ਹੋਣ ਜਾ ਰਿਹਾ, ਜਿਸ ਨੂੰ ਤੁਸੀਂ ਦੇ ਥੀਏਟਰ ਐਟ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਜੋ ਵੁੱਡਵਾਈਨ ਰੇਸ ਟਰੈਕ ਦੇ ਬਿਲਕੁਲ ਨਾਲ ਹੈ, ਉੱਥੇ ਉਸਨੂੰ ਤੁਸੀਂ ਮਾਨਣਾ। 6 ਵਜੇ ਡੋਰਸ ਓਪਨ ਹੋ ਜਾਣੇ ਨੇ, 7 ਵਜੇ ਸ਼ਾਰਪ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂਆਤ ਉਸਦੀ ਹੋ ਜਾਣੀ ਆ। ਸੋ ਬੀ ਔਨ ਟਾਈਮ, ਉਹਦੇ ਨਾਲ ਕੀ ਆ ਕਿ ਤੁਸੀਂ ਕੁਛ ਵੀ ਮਿਸ ਨਹੀਂ ਕਰੋਗੇ। ਪਲੱਸ ਜਿਹੜੀ ਅੱਜ ਦੀ ਜਿਹੜੀ ਐਡਵਾਂਟੇਜ ਆ ਜੀ ਇਸ ਸ਼ੋਅ ਦੀ, ਉਹ ਇਸ ਨੂੰ ਰਿਕਾਰਡ ਕੀਤਾ ਜਾਣਾ ਇਸ ਸਾਲ ਦਾ ਜਿਹੜਾ ਪੰਜਾਬੀ ਵਿਰਸਾ ਉਹ ਸਾਡੇ ਇੱਥੇ ਟੋਰਾਂਟੋ ਵਾਲਾ ਸ਼ੋਅ ਜੋ ਕਿ ਅੱਜ ਹੋਣ ਜਾ ਰਿਹਾ ਉਹ ਰਿਕਾਰਡ ਹੋਣਾ, ਅਤੇ ਤੁਸੀਂ ਔਨ ਟਾਈਮ ਪਹੁੰਚੋਗੇ ਤਾਂ ਡੈਫੀਨੇਟਲੀ ਵਧੀਆ ਹੋਏਗਾ ਜੀ ਤੁਹਾਡੇ ਵਾਸਤੇ ਵੀ। ਅਤੇ 6 ਵਜੇ ਡੋਰਸ ਓਪਨ ਹੋ ਜਾਣੇ ਨੇ, 7 ਵਜੇ ਸ਼ੋਅ ਦੀ ਸ਼ੁਰੂਆਤ ਹੋ ਜਾਣੀ ਹੈ। ਅਗਰ ਤੁਸੀਂ ਟਿਕਟਾਂ ਹਾਲੇ ਵੀ ਨਹੀਂ ਖਰੀਦੀਆਂ ਤਾਂ ਫਿਰ ticketmaster.ca 'ਤੇ ਜਾ ਕੇ ਜੇ ਅਵੇਲੇਬਿਲਟੀ ਹੈ ਜੀ ਇਸ ਵੇਲੇ ਤਾਂ ਉਹ ਤੁਸੀਂ ਗ੍ਰੈਬ ਕਰ ਸਕਦੇ ਹੋ। ਜੇ ਕੋਈ ਜਾਣਕਾਰੀ ਲੈਣੀ ਹੈ ਤਾਂ ਫਿਰ 647-400-6862 ਅਤੇ ਜਾਂ 4163-300-4163-00-4444 'ਤੇ ਕਾਲ ਕਰਕੇ ਲੈ ਸਕਦੇ ਹੋ। ਅਤੇ ਅੱਜ ਆਪਾਂ ਇਸ ਸ਼ੋਅ ਨੂੰ ਜਿਹੜਾ ਸ਼ਾਮ ਨੂੰ ਪੰਜਾਬੀ ਵਿਰਸਾ 2026 ਨੂੰ ਆਪਾਂ ਮਾਨਣਾ ਜੀ।
ਸਾਡੀ ਗੱਲਬਾਤ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਆਪਟੀਕਲ ਵਨ ਸਾਨੂੰ ਮਦਦ ਕਰਦਾ ਹਮੇਸ਼ਾ ਹੀ। 905-455-0752 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਪੰਜਾਬੀ ਬਾਏ ਨੇਚਰ 416-937-2061 'ਤੇ ਉਹਨਾਂ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਟਰਾਈ ਸਿਟੀ ਪ੍ਰੋਫੈਸ਼ਨਲ ਰਿਅਲਟੀ ਬ੍ਰੋਕਰੇਜ ਤੋਂ ਅਵਤਾਰ ਸਿੰਘ ਜੀ ਬਡਿਆਲ 416-464-2067 'ਤੇ ਗੱਲ ਕੀਤੀ ਜਾ ਸਕਦੀ ਹੈ। ਕਿੰਗ ਟੋਇੰਗ 416-677-2222 'ਤੇ ਸੰਪਰਕ ਕੀਤਾ ਜਾ ਸਕਦਾ। ਪੂਰੇ ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਟਰੱਕ ਜਾਂ ਕਾਰ ਟੋ ਕਰਵਾਉਣਾ ਪੈਂਦਾ, ਟਰੱਕਿੰਗ ਦੇ ਵਿੱਚ ਅਗਰ ਟਰੱਕ ਜਾਂ ਟ੍ਰੇਲਰ ਟੋ ਕਰਵਾਉਣਾ ਤਾਂ ਪੂਰੇ ਨੌਰਥ ਅਮੈਰੀਕਾ ਦੇ ਵਿੱਚ, ਅਦਰਵਾਈਜ਼ ਵਿਦ ਇਨ ਕੈਨੇਡਾ ਜੇ ਕਾਰ ਵੀ ਤੁਹਾਨੂੰ ਟੋ ਕਰਵਾਉਣੀ ਪੈਂਦੀ ਹੈ ਤਾਂ ਫਿਰ 416-677-2222 'ਤੇ ਸੰਪਰਕ ਕੀਤਾ ਜਾ ਸਕਦਾ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਕੀਤੀ ਜਾ ਸਕਦੀ ਹੈ। 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਦੁਨੀਆ ਭਰ ਦੇ ਵਿੱਚ ਕਿਤੇ ਵੀ ਤੁਸੀਂ ਟਰੈਵਲ ਕਰਨਾ ਜਾਂ ਫਿਰ ਤੁਹਾਨੂੰ ਕਿਤੇ ਹੈਲਪ ਦੀ ਜ਼ਰੂਰਤ ਹੈ ਜਿਹਦੇ ਵਿੱਚ ਤੁਸੀਂ ਆਪਣੇ ਲੈਂਡਡ ਪੇਪਰ ਸੰਬੰਧੀ ਕੋਈ ਜਾਣਕਾਰੀ ਪ੍ਰਾਪਤ ਕਰਨੀ ਆ, ਸਿਟੀਜ਼ਨਸ਼ਿਪ ਅਪਲਾਈ ਕਰਨੀ ਆ, ਪੀ ਆਰ ਕਾਰਡ ਰੀਨਿਊ ਕਰਵਾਉਣਾ ਹੈ, ਪਾਸਪੋਰਟ ਰੀਨਿਊਅਲ ਡੇਟ ਤੁਹਾਡੀ ਆ ਗਈ ਹੈ, ਪਲੇਸ ਕਲੀਅਰੈਂਸ ਸਰਟੀਫਿਕੇਟ ਤੁਹਾਨੂੰ ਚਾਹੀਦਾ ਜਾਂ ਇੰਡੀਅਨ ਪਾਸਪੋਰਟ ਸਰੈਂਡਰ ਕਰਨਾ ਅਤੇ ਉਹਦੇ ਵਿੱਚ ਵੀ ਤੁਹਾਡੀ ਮਦਦ ਕਰ ਦਿੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। 905-678-1200 ਟੈਲੀਫੋਨ ਨੰਬਰ ਹੈ ਜੀ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਅਤੇ ਇੱਕ ਐਕਸਟਰਾ ਡਿਸਕਾਊਂਟ ਤੁਹਾਨੂੰ ਜ਼ਰੂਰ ਦੇ ਦਿੱਤਾ ਜਾਣਾ ਡਰੀਮ ਹੋਮ ਅਪਲਾਇੰਸਿਸ ਦੇ ਵੱਲੋਂ। 3915 ਅਰਜੈਂਟੀਆ ਰੋਡ ਯੂਨਿਟ 2 ਮਿਸਾਗਾ ਦੇ ਵਿੱਚ ਲੋਕੇਟਡ ਨੇ। 905-805-3000 ਟੈਲੀਫੋਨ ਨੰਬਰ ਹੈ ਜੀ ਕਟਾਰੀਆ, ਮਾਫ਼ ਕਰਨਾ ਜੀ, ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦਾ। ਅਤੇ ਗਿੱਲ ਸਵੀਟ ਫੈਕਟਰੀ ਦੇ ਹੈੱਡ ਆਫਿਸ ਤੁਸੀਂ ਕਾਲ ਕਰਨੀ ਹੈ। 905-799-2616 ਟੈਲੀਫੋਨ ਨੰਬਰ ਹੈ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਜੂਸ ਕਾਰ ਸੇਲਸ ਤੋਂ ਗੁਰਪ੍ਰੀਤ ਅੱਡਾ ਜੀ 416-747-6800 'ਤੇ ਸੰਪਰਕ ਕੀਤਾ ਜਾ ਸਕਦਾ। ਰਾਜਧਾਨੀ ਸਵੀਟਸ .ca 'ਤੇ ਜਾ ਕੇ ਆਪਣੀ ਨੇੜੇ ਦੀ ਲੋਕੇਸ਼ਨ ਜਾਂ ਫਿਰ ਹੋਰ ਕੋਈ ਵੀ ਉਹਨਾਂ ਦੀ ਜਾਣਕਾਰੀ ਦੀ ਤੁਹਾਨੂੰ ਜ਼ਰੂਰਤ ਹੈ ਅਤੇ ਰਾਜਧਾਨੀ ਸਵੀਟਸ .ca 'ਤੇ ਜਾ ਕੇ ਤੁਸੀਂ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਮੇਰੇ ਨਾਲ ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੋ। ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਫਿਰ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ, ਕੋਈ ਵੀ ਪ੍ਰੋਪਰਟੀ ਤੁਸੀਂ ਖਰੀਦਣੀ ਆ, ਵੇਚਣੀ ਆ, ਰੈਜੀਡੈਂਸ਼ੀਅਲ ਹੈ ਜਾਂ ਕਮਰਸ਼ੀਅਲ ਹੈ, ਲੀਜ਼ 'ਤੇ ਲੈਣਾ ਚਾਹੁੰਦੇ ਹੋ ਜਾਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਹਮੇਸ਼ਾ ਹੀ ਸੰਪਰਕ

ਤੂੰ ਜਾਂ ਫਿਰ ਤੁਸੀਂ ਮੇਰੇ ਨਾਲ 416-669-1367 'ਤੇ ਸੰਪਰਕ ਕਰ ਸਕਦੇ ਹੋ ਜੀ। ਸੋ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਸਮਾਪਤ ਹੈ ਜੀ। ਤੁਹਾਡਾ ਜਿਹੜਾ ਆਉਂਦਾ ਹਫ਼ਤਾ ਬਹੁਤ ਬਿਹਤਰ ਹੋਵੇ ਇਸ ਦੀ ਅਸੀਂ ਕਾਮਨਾ ਕਰਦੇ ਹਾਂ, ਔਰ ਤੁਸੀਂ ਬੱਚਿਆਂ ਦੇ ਨਾਲ ਛੁੱਟੀਆਂ ਦੇ ਵਿੱਚ ਉਹਨਾਂ ਦੇ ਨਾਲ ਇੰਜੋਏ ਕਰ ਰਹੇ ਹੋ, ਬੱਚਿਆਂ ਵਾਸਤੇ ਸ਼ੁਭ ਸ਼ਾਮਾਂ ਨੇ। ਉਹਨਾਂ ਦਾ ਆਉਂਦਾ ਜਿਹੜਾ ਸਕੂਲ ਈਅਰ ਹੈ ਉਹ ਇਸ ਤੋਂ ਵੀ ਵਧੀਆ ਹੋਵੇ ਜੀ, ਸਾਡੀ ਦਿਲੀ ਅਰਦਾਸ ਹੈ। ਅਤੇ ਅੱਜ ਸ਼ਾਮ ਨੂੰ ਮਿਲਦੇ ਹਾਂ ਜੀ ਪੰਜਾਬੀ ਵਿਰਸਾ ਦੇ ਵਿੱਚ। ਹੁਣ ਇੱਥੇ ਛੁੱਟੀਆਂ ਦੇ ਦਿਓ। ਤੁਹਾਡਾ ਸਾਡਾ ਸਭ ਦਾ ਰੱਬ ਰਾਖਾ ਜੀ। ਸਤਿ ਸ਼੍ਰੀ ਅਕਾਲ।

0: ਹੁੰਡਾ ਉੱਤੇ ਆਉਂਦੀ ਕੋਈ ਦਿਸੇ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਿਆਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਹੈ ਇਸ ਦਿਨ ਦੇ ਵਿੱਚ। 2 ਤੋਂ ਲੈ ਕੇ 4 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ ਅਤੇ ਅੱਜ ਬੜਾ ਖਾਸ ਦਿਨ ਆ, ਜਿਹੜੇ ਦਿਨ ਨੂੰ ਬੜਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਮਨਮੋਹਨ ਵਾਰ, ਸੰਤਾਰ, ਕਮਲਹੀਰ, ਵਿਰਸਾ 2026 ਬਾਰੇ ਜਾਣਕਾਰੀ ਲੈ ਕੇ ਗਿੱਲ ਸਾਹਿਬ ਸਾਡੇ ਨਾਲ ਜੁੜੇ ਨੇ। ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਵੈਲਕਮ ਜੀ।
2: ਹਾਂਜੀ ਹਰੀ ਵੀਰੇ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਬਸ ਹੁਣ ਆਪਾਂ ਆਖਰੀ ਪੜਾਅ ਦੇ ਉੱਤੇ ਪਹੁੰਚੇ ਹੋਏ ਹਾਂ ਜੀ, ਸੋ ਸ਼ਾਮ ਨੂੰ 6 ਵਜੇ ਡੋਰਸ ਓਪਨ ਹੋ ਜਾਣੀਆਂ ਹੁਣ ਤੋਂ ਠੀਕ 4 ਘੰਟੇ ਬਾਅਦ। ਸੋ ਅਸੀਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰ ਰਹੇ ਹਾਂ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ। ਸੋ ਤੁਸੀਂ ਉੱਥੇ ਪਹੁੰਚੋ ਪਰਿਵਾਰਾਂ ਸਮੇਤ ਔਰ ਇਸ ਪੰਜਾਬੀ ਵਿਰਸਾ ਸ਼ੋਅ ਨੂੰ ਮਨਮੋਹਨ ਵਾਰਿਸ, ਕਮਲਹੀਰ, ਸੰਤਾਰ ਬੜੀ ਬੇਸਬਰੀ ਦੇ ਨਾਲ, ਉਹਨਾਂ ਨੂੰ ਵੀ ਇੰਤਜ਼ਾਰ ਹੈ ਤੁਹਾਡਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੀ ਇਸ ਪਲ ਦਾ ਸਮੇਂ ਦਾ ਇੰਤਜ਼ਾਰ ਕਰ ਰਹੇ ਹੋਵੋਗੇ। ਸੋ ਸ਼ਾਮ ਨੂੰ 6 ਵਜੇ ਡੋਰਸ ਓਪਨ ਹੋ ਜਾਣੀਆਂ ਜੀ ਥੀਏਟਰ ਦੀਆਂ। ਤੇ ਆਪਾਂ ਰਿਮਾਈਂਡਰ ਦੇ ਰਹੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਕਿ ਥੋੜਾ ਜਿਹਾ ਟ੍ਰੈਫਿਕ ਹੋ ਸਕਦਾ, ਅਗਰ ਉਸ ਪਾਸੇ ਤੁਹਾਨੂੰ ਲੱਗੇ ਕਿ ਲੇਨ ਰਸ਼ ਲੱਗ ਰਿਹਾ ਤਾਂ ਵੁੱਡਬਾਈਨ ਮਾਲ ਦੇ ਬਿਲਕੁਲ ਸਾਹਮਣੇ ਹੈ ਜੀ ਆਪਣਾ ਇਹ ਥੀਏਟਰ। ਸੋ ਤੁਸੀਂ ਕਾਫੀ ਸਾਰੀਆਂ ਹੋਰ ਡਿਫਰੈਂਟ ਆਪਸ਼ਨ ਹੋਣਗੀਆਂ, ਆਪਣੀਆਂ ਪਾਰਕਿੰਗ ਦੇ ਲਈ ਜ਼ਿਆਦਾ ਲੰਬੀਆਂ ਲਾਈਨਾਂ 'ਚ ਵੇਟ ਕਰਨ ਦੀ ਲੋੜ ਨਹੀਂ ਹੈ। ਵੁੱਡਬਾਈਨ ਮਾਲ ਦੇ ਨੇੜੇ ਤੇੜੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਪਾਰਕਿੰਗ ਸਪੋਟਸ ਜਿਹੜੀਆਂ ਨੇ ਮਿਲ ਸਕਦੀਆਂ ਨੇ। ਸੋ ਤੁਸੀਂ ਆਪਣੀਆਂ ਗੱਡੀਆਂ ਪਾਰਕ ਕਰਕੇ ਕਾਰਪੂਲ ਕਰਕੇ ਆ ਸਕਦੇ ਹੋ, ਇੱਕ ਇੱਕ ਦੋ ਦੋ ਜਣਿਆਂ ਦੀ ਜਗ੍ਹਾ ਜੇ ਤੁਸੀਂ ਫੈਮਿਲੀ ਦੇ ਨਾਲ ਇਕੱਠੇ ਹੋ ਕੇ ਆਓ ਤਾਂ ਉਹੀ ਆਪਣਾ ਪਾਰਕਿੰਗ ਨਾਲ ਸੰਬੰਧਿਤ ਵੀ ਤੁਹਾਡੀ ਕੋਈ ਦਿੱਕਤ ਨਹੀਂ ਰਹਿਣੀ। ਤੇ ਸਮੇਂ ਸਿਰ ਪਹੁੰਚਿਓ, 7 ਵਜੇ ਆਪਾਂ ਸ਼ੋਅ ਸ਼ੁਰੂ ਕਰਨਾ ਚਾਹੁੰਦੇ ਹਾਂ। ਸੋ ਤੁਸੀਂ ਸਾਥ ਦੇਣਾ ਜੀ ਸਾਡਾ ਇਸ ਗੱਲ ਦੇ ਲਈ ਔਰ ਇਹਨੂੰ ਰਿਕਾਰਡ ਕੀਤਾ ਜਾਣਾ। ਸੋ ਇਸ ਕਰਕੇ ਅਸੀਂ ਔਨ ਟਾਈਮ ਸ਼ੁਰੂ ਕਰਨ ਦਾ ਪਲਾਨ ਹੈ ਸਾਡਾ ਪੂਰਾ। ਸੋ 6 ਵਜੇ ਡੋਰਸ ਓਪਨ ਹੋ ਜਾਣੀਆਂ, ਸਮੇਂ ਸਿਰ ਪਹੁੰਚਿਆ ਜਾਵੇ ਇਹ ਵੱਡੀ ਰਿਕੁਐਸਟ ਹੋਣੀ ਹੈ। ਤੇ ਜਿਨ੍ਹਾਂ ਨੇ ਅਜੇ ਤੱਕ ਟਿਕਟਸ ਨਹੀਂ ਲਈਆਂ, ਸਿਰਫ ਔਰ ਸਿਰਫ ਹਰੀ ਬਾਈ ticketmaster.ca ਇੱਕੋ ਇੱਕ ਓਫੀਸ਼ੀਅਲ ਵੈਬਸਾਈਟ ਹੈ ਜਿੱਥੇ ਹੁਣ ਇਸ ਵੇਲੇ ਟਿਕਟਸ ਅਵੇਲੇਬਲ ਨੇ, ਹੋਰ ਕਿਤੋਂ ਵੀ ਟਿਕਟਸ ਨਹੀਂ ਮਿਲਣੀਆਂ। ਸੋ ticketmaster.ca, ਸੋ ticketmaster ਦੀ ਐਪ ਆਪਣੇ ਫੋਨ 'ਚ ਡਾਊਨਲੋਡ ਕਰਕੇ ਉਹਦੇ 'ਚ ਆਪਣਾ ਈਮੇਲ ਦੇ ਨਾਲ ਪਾਸਵਰਡ ਦੇ ਨਾਲ ਅਕਾਊਂਟ ਕ੍ਰੀਏਟ ਕਰਕੇ ਬਹੁਤ ਸੌਖਾ ਹੈ। ਸੋ ਜਿਨ੍ਹਾਂ ਨੇ ਪਹਿਲਾਂ ਯੂਜ਼ ਕੀਤਾ ਹੋਇਆ ਟਿਕਟ ਮਾਸਟਰ ਨੂੰ, ਉਹਨਾਂ ਦੇ ਲਈ ਤਾਂ ਉਹਨਾਂ ਨੂੰ ਪਤਾ ਹੀ ਹੈ, ਜੇ ਨਹੀਂ ਵੀ ਯੂਜ਼ ਕੀਤਾ ਤਾਂ ਬੱਚਿਆਂ ਦੀ ਹੈਲਪ ਲੈ ਕੇ ਤੁਸੀਂ ਬਹੁਤ ਆਸਾਨੀ ਦੇ ਨਾਲ ਟਿਕਟਾਂ ਜਿਹੜੀਆਂ ਨੇ ਆਪਣੇ ਫੋਨ ਦੇ ਵਿੱਚ ਈ ਟਿਕਟਸ ਇਸਤੇਮਾਲ ਕਰ ਸਕਦੇ ਹਾਂ। ਸੋ ਇਹ ਸਾਡੀ ਇੱਕ ਰਿਕੁਐਸਟ ਹੋਣੀ ਹੈ, ਕਿਉਂਕਿ ਕਈ ਵਾਰ ਅਸੀਂ ਫਿਰ ਉੱਥੇ ਡੋਰ 'ਤੇ ਜਦੋਂ ਪਹੁੰਚਦੇ ਹਾਂ ਕੋਈ ਈਮੇਲ ਦੇ ਵਿੱਚ ਟ੍ਰਾਂਸਫਰ ਹੋਈਆਂ ਹੁੰਦੀਆਂ ਨੇ ਟਿਕਟਸ ਜਿਹੜੀਆਂ ਉਹ ਫਿਰ ਇਕੱਲਾ ਈਮੇਲ ਨੂੰ ਨਹੀਂ ਐਕਸੈਪਟ ਕੀਤਾ ਜਾਂਦਾ, ਤੁਹਾਡੀ ਟਿਕਟ ਮਾਸਟਰ ਦੀ ਐਪ ਦੇ ਵਿੱਚ ਜਿਹੜੀਆਂ ਜੀ ਉਹ ਟਿਕਟਸ ਹੋਣੀਆਂ ਚਾਹੀਦੀਆਂ। ਸੋ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਜਾਵੇ। ਕੋਈ ਵੀ ਹੋਰ ਵੇਰਵੇ ਚਾਹੀਦੇ ਹੋਏ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 416-303-4443 ਜਾਂ 647-4068-62। ਪਰ ਬੈਸਟ ਤਰੀਕਾ ਅੱਜ ਹੈਰੀ ਬਾਈ ਕਾਲ ਦੇ ਨਾਲੋਂ ticketmaster.ca, ਤੁਸੀਂ ਡਾਇਰੈਕਟ ਉੱਥੇ ਜਾ ਕੇ ਟਿਕਟ ਬਾਏ ਕਰ ਸਕਦੇ ਹੋ। ਜੀ ਹੈਰੀ ਬਾਈ,
1: ਬਹੁਤ ਸ਼ੁਕਰੀਆ ਜੀ, ਧੰਨਵਾਦ, ਅਸੀਂ ਜ਼ਰੂਰ ਮਿਲਦੇ ਹਾਂ। ਸੋ ਦੋਸਤੋ, ਪਾਰਕਿੰਗ ਅੰਡਰਗਰਾਊਂਡ ਵੀ ਆ, ਬਾਹਰ ਵੀ ਆ, ਨੇੜੇ ਤੇੜੇ ਬਹੁਤ ਸਾਰੀਆਂ ਪਾਰਕਿੰਗਾਂ ਨੇ। ਪਹਿਲਾਂ ਜਾਓ, ਕਈ ਵਾਰ ਤੁਸੀਂ ਜਦੋਂ ਮੌਕੇ ਤੇ ਜਾਓਗੇ ਤਾਂ ਹੋ ਸਕਦਾ ਤੁਹਾਨੂੰ ਫਿਰ ਅੰਦਰ ਐਂਟਰ ਕਰਦੇ ਕਰਦੇ ਦੇਰੀ ਹੋ ਜੇ। ਸੋ ਪਹਿਲਾਂ ਪਹੁੰਚੋਗੇ ਤੇ ਸ਼ੋਅ ਵੀ ਟਾਈਮ ਤੇ ਤੁਸੀਂ ਆਨੰਦ ਮਾਣੋਗੇ। ਵਿਰਸਾ 2026।

0: ਸੋ ਦੋਸਤੋ ਵੀਕਐਂਡ ਦਾ ਟਾਈਮ ਆ ਤੇ ਤੁਹਾਨੂੰ ਦੱਸ ਦਈਏ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਅੱਜ ਓਪਨ ਆ 7 ਵਜੇ ਤੱਕ। ਸੋ 7 ਵਜੇ ਤੋਂ ਪਹਿਲਾਂ ਤੁਸੀਂ ਜੇ ਅੱਜ ਬ੍ਰੈਂਪਟਨ ਦੇ ਵਿੱਚੋਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਬਵੇਡ ਐਂਡ ਚੰਗੇਜ਼ੀ ਤੇ ਜਾਂਦੇ ਤੁਹਾਨੂੰ ਕਿਹੋ ਜਿਹੀਆਂ ਡੀਲਾਂ ਮਿਲਣਗੀਆਂ। ਸੁਲਤਾਨ ਜੀ ਤੁਹਾਨੂੰ ਵੈਲਕਮ ਕਰ ਰਹੇ ਨੇ ਟੈਲੀਵਿਜ਼ਨ ਤੇ ਹੋਮ ਅਪਲਾਇੰਸ ਦੇ ਵਿੱਚ ਡੀਲਾਂ ਲੈ ਕੇ। ਈਵਨ ਮੈਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਂਝੀ ਕੀਤੀ ਸੀ ਗੱਲ ਕਿ ਤੁਸੀਂ ਚੀਜ਼ ਬਾਏ ਕਰ ਲਓ, ਬ੍ਰੈਂਡ ਨਿਊ ਅਪਲਾਇੰਸ ਬਾਏ ਕਰ ਲਓ, ਡਿਲੀਵਰੀ ਸਕੈਡਿਊਲ ਕਰ ਲਓ, ਜਦੋਂ ਡਿਲੀਵਰ ਹੋਊਗੀ ਇਸ ਤੋਂ ਬਾਅਦ ਤੁਸੀਂ ਕਿਸ਼ਤਾਂ ਦੇਣੀਆਂ ਸਟਾਰਟ ਕਰਨੀਆਂ ਨੇ। 6 ਕਿਸ਼ਤਾਂ, 6000 ਦਾ ਅਪਲਾਇੰਸ ਲੈਤਾ, ਮਹੀਨੇ ਦਾ 1000-1000 ਕਰਕੇ ਤੁਸੀਂ ਪੇ ਕਰ ਸਕਦੇ ਹੋ। ਐਂਡ ਉਹਦਾ ਕੋਈ ਅਲੱਗ ਤੋਂ ਇੰਟਰਸਟ 6 ਮਹੀਨਿਆਂ ਦੇ ਵਿੱਚ ਪੇ ਕਰ ਦਿੱਤਾ, ਇੰਟਰਸਟ ਵੀ ਤੁਹਾਨੂੰ ਕੋਈ ਨਹੀਂ ਦੇਣਾ ਪਊਗਾ, ਡਿਲੀਵਰੀ ਵੀ ਫ੍ਰੀ ਆ, ਐਂਡ ਅਪਲਾਇੰਸ 'ਤੇ ਵੀ ਡੀਲ ਆ। ਆਓ ਸੁਲਤਾਨ ਜੀ ਦੇ ਜਵਾਨੇ ਸੁਣਦੇ। ਸੁਲਤਾਨ ਜੀ ਐਂਡ ਵੈਲਕਮ।
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ ਭੁੱਲਰ ਸਾਹਿਬ। ਔਰ ਬਿਲਕੁਲ ਤੁਸੀਂ ਮੈਸੇਜ ਦੇ ਰਹੇ ਹੋ, ਅਸੀਂ ਵੀ ਆਪਣੇ ਕਸਟਮਰ ਨੂੰ ਦੱਸ ਰਹੇ ਹਾਂ ਜੀ ਕਿ ਜਿਹੜਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਹੈ ਉਹ ਡੇਟ ਆਫ ਡਿਲੀਵਰੀ ਤੋਂ ਅੱਗੇ ਸ਼ੁਰੂ ਹੁੰਦਾ। ਸੋ ਕੋਈ ਵੀ ਕਸਟਮਰ ਕੋਈ ਵੀ ਪ੍ਰੋਡਕਟ ਸਲੈਕਟ ਕਰਦੇ ਆ ਇਲੈਕਟ੍ਰੋਨਿਕਸ, ਹੋਮ ਅਪਲਾਇੰਸਿਸ ਜਾਂ ਲਾਂਡਰੀ ਸੈਕਸ਼ਨ 'ਚ, ਉਹਨਾਂ ਨੇ 6 ਮਹੀਨੇ 'ਚ ਪੇ ਕਰਨਾ। ਔਰ ਇਹ 6 ਮਹੀਨੇ ਓਪਨ ਟੂ ਪੇ ਵੀ ਆ, ਮਤਲਬ ਜੇ ਤੁਸੀਂ 5 ਮਹੀਨੇ ਕੁਛ ਵੀ ਨਾ ਦਿਓ ਪਰ ਤੁਸੀਂ 6ਵੇਂ ਮਹੀਨੇ ਡੇਟ ਆਫ ਡਿਊ ਡੇਟ ਤੋਂ 2 ਦਿਨ ਪਹਿਲੇ ਫੁੱਲ ਅਮਾਊਂਟ ਲਮਸਮ ਪੇ ਕਰਨੀ ਚਾਹੋ ਤੇ ਤੁਸੀਂ ਫੁੱਲ ਅਮਾਊਂਟ ਲਮਸਮ ਪੇ ਕਰ ਸਕਦੇ ਹੋ, ਓਪਨ ਟੂ ਪੇ ਆ। ਤੇ ਜੇ ਕਿਸ਼ਤਾਂ ਕਰਨੀਆਂ ਚਾਹੋ ਤੇ ਆਪੇ ਤੁਸੀਂ ਜਿਸ ਤਰ੍ਹਾਂ ਦੱਸਿਆ $6,000 ਤੱਕ ਲਵੋ ਤੇ $1,000 ਮਹੀਨਾ ਦੇ ਦਿਓ, $3,000 ਤੱਕ ਪਰਚੇਸ ਕਰੋ ਤੇ $500 ਮਹੀਨਾ ਕਰਕੇ ਪੇ ਕਰ ਦਿਓ, ਤਾਂ ਕਿ ਥੋੜੇ ਥੋੜੇ ਕਰਕੇ ਤੁਹਾਡੇ ਪੇਮੈਂਟ ਵੀ ਲੱਥ ਜਾਏ ਤੇ ਨਾਲੇ ਕੋਈ ਵਿਆਜ ਵੀ ਨਾ ਦੇਣਾ ਪਵੇ, ਨੋ ਇੰਟਰਸਟ। ਸੋ ਇਹਦੇ 'ਚ ਜੇ ਆਪਾਂ ਗੱਲ ਕਰਦੇ ਹਾਂ ਜੀ ਡਿਸਕਾਊਂਟਡ ਪ੍ਰਾਈਸ ਦੀ, ਤੇ ਮੈਕਸੀਮਮ ਡਿਸਕਾਊਂਟ ਆ ਜਿਹੜਾ ਅਸੀਂ ਆਪਣੇ ਕਸਟਮਰ ਨੂੰ ਦੇ ਰਹੇ ਹਾਂ, ਖਾਸ ਤੌਰ ਤੇ 85 ਇੰਚ ਟੀਵੀ ਦੀ ਜੇ ਗੱਲ ਕਰੀਏ, ਬਹੁਤ ਜ਼ਿਆਦਾ ਡਿਮਾਂਡ 'ਚ ਹੈ। 85 ਇੰਚ ਟੀਵੀ ਬੜੀ ਤੇਜ਼ੀ ਨਾਲ ਵਿਕ ਜਾਂਦੇ ਆ, 10 ਪੀਸ ਆਉਂਦੇ ਤੇ 10 ਦੇ 10 ਹੀ ਵਿਕ ਜਾਂਦੇ ਵੀਕ ਦੇ ਵਿੱਚ, ਤੇ ਜੇ 20 ਪੀਸ ਆਉਂਦੇ ਆ ਤੇ 2 ਵੀਕਾਂ 'ਚ ਵਿਕ ਜਾਂਦੇ ਆ। ਬਹੁਤ ਫਾਸਟ ਇਹਦੀ ਇਸ ਟਾਈਮ ਡਿਮਾਂਡ ਹੈ ਕਿਉਂਕਿ ਇਹ $500-700 ਡਿਸਕਾਊਂਟ ਤੇ ਆਏ ਹੋਏ ਆ ਜੀ। ਜਿਹੜੇ ਕਸਟਮਰ 85 ਇੰਚ ਸੋਨੀ ਦੇਖਣਾ ਚਾਹੁੰਦੇ ਉਹਨਾਂ ਨੂੰ ਸੋਨੀ ਬਰੇਵੀਆ 3 ਮਾਡਲ ਮਿਲੇਗਾ ਅਪਡੇਟਿਡ ਟੈਕਨੋਲੋਜੀ ਦੇ ਨਾਲ। ਸੋਨੀ ਬਰੇਵੀਆ 3 2026 ਦਾ ਲੇਟੈਸਟ ਮਾਡਲ ਹੈ ਤੇ ਮਿਲ ਰਿਹਾ ਤੁਹਾਨੂੰ $2,200 ਤੋਂ $1599 ਦਾ। ਜੇ ਕਸਟਮਰ 85 ਇੰਚ ਸੈਮਸੰਗ ਲੈਣਾ ਚਾਹੁੰਦੇ ਤੇ ਉਹਨਾਂ ਨੂੰ ਮਿੰਨੀ LED ਮਿਲੇਗਾ ਜਿਹੜਾ 2026 ਦਾ ਲੇਟੈਸਟ ਟੀਵੀ ਹੈ ਲੇਟੈਸਟ ਟੈਕਨੋਲੋਜੀ ਦੇ ਨਾਲ, ਮਿੰਨੀ LED ਸਿਰਫ $1599 ਦਾ। ਤੇ $1599 ਲੈ ਕੇ ਤੁਸੀਂ $700 ਸੇਵ ਵੀ ਨਹੀਂ ਕੀਤੇ ਬਲਕਿ $1599 ਤੁਸੀਂ 6 ਮਹੀਨੇ 'ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ ਜਿੱਥੇ ਤੁਹਾਨੂੰ 98 ਇੰਚ ਸੈਮਸੰਗ ਵੀ $1500 ਦੀ ਸੇਵਿੰਗ ਹੋਏਗੀ ਤੁਹਾਡੀ, ਤੇ ਇਹ ਤੁਹਾਨੂੰ $3500 ਵਾਲਾ 98 ਇੰਚ $1999 ਦਾ ਮਿਲਣਾ, ਤੇ $1999 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ ਜੀ। ਸੋ ਮਿਸ ਨਾ ਕਰਨਾ ਸਾਡੇ ਟੀਵੀ ਸੈਕਸ਼ਨ 'ਚ ਇਸ ਟਾਈਮ ਜਿਹੜੀ ਅੱਜ ਸ਼ਾਮ 7 ਵਜੇ ਤੱਕ ਸੇਲ ਹੈ ਜਿਹਦੇ 'ਚ 50 ਇੰਚ $299 ਦਾ, 55 ਇੰਚ $399 ਦਾ, 65 ਇੰਚ $599 ਦਾ ਤੇ 75 ਇੰਚ $699 ਦਾ ਮਿਲ ਜਾਏਗਾ। 9054502828 ਸਾਡਾ ਨੰਬਰ ਹੈ ਜੀ। BramptonAppliances.com ਸਾਡੀ ਵੈਬਸਾਈਟ ਹੈ ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP ਇਹ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਵੀ ਜ਼ਰੂਰ ਫਾਲੋ ਕਰਨਾ ਤਾਂ ਕਿ ਨਵੀਂ ਤੋਂ ਨਵੀਂ ਟੈਕਨੋਲੋਜੀ ਤੇ ਲੋ ਪ੍ਰਾਈਸ ਗਰੰਟੀ ਤੁਹਾਨੂੰ ਟਿਕਟੋਕ ਤੇ ਵੀ ਮਿਲਦੀਆਂ ਰਹਿਣਗੀਆਂ। ਬ੍ਰੈਂਪਟਨ ਟੀਵੀ ਐਪ
0: 905-450-2828
1: ਬਿਲਕੁਲ ਭੁੱਲਰ ਸਾਹਿਬ, ਤੁਹਾਨੂੰ ਯਾਦ ਹੋਣਾ ਕੱਲ ਜਦੋਂ ਆਪਾਂ ਮਿਲੇ ਸੀ ਤੁਸੀਂ ਪੁੱਛਿਆ ਸੀ ਕਿ ਜਿਹੜੀ ਨਿਆਗਰਾ ਫਾਲ ਵੈਲੈਂਡ ਏਰੀਏ ਚ ਕਦੋਂ ਤੁਹਾਡੀਆਂ ਡਿਲੀਵਰੀਆਂ ਜਾ ਰਹੀਆਂ ਜੀ। ਆਲਰੇਡੀ ਕੱਲ ਜੀ ਸਟੋਨੀ ਕ੍ਰੀਕ ਨਿਆਗਰਾ ਫਾਲ ਵੈਲੈਂਡ ਏਰੀਏ ਚ ਡਿਲੀਵਰੀਆਂ ਡਨ ਹੋਈਆਂ, ਬਹੁਤ ਸਾਰੇ ਘਰਾਂ ਦੀਆਂ ਕਲੋਜ਼ਿੰਗਸ ਹੋਈਆਂ ਤੇ ਕਸਟਮਰ ਨੇ $2,000 ਸੇਵ ਕੀਤਾ ਜੀ। ਜਿਹਦੇ ਚ ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ $5,000 ਵਾਲਾ $29.99 ਚ ਲੈ ਕੇ $2,000 ਸੇਵ ਵੀ ਕਰੋਗੇ ਤੇ $29.99 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜਿਹਨਾਂ ਨੇ ਬਿਲਟ ਇਨ ਕਿਚਨ ਲੈਣਾ ਉਹਨਾਂ ਨੂੰ 40% ਦਾ ਡਿਸਕਾਊਂਟ ਮਿਲਣਾ, 40% ਹਿਊਜ ਡਿਸਕਾਊਂਟ ਹੈ, ਕੋਈ 2,000, 3,000, 4,000 ਨਹੀਂ, $6,000 ਦਾ ਡਿਸਕਾਊਂਟ ਹੈ। 40% ਬਿਲਟ ਇਨ ਕਿਚਨ ਦੇ ਉੱਪਰ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਇਹ $12,000 ਵਾਲਾ ਸਿਰਫ $6,900 ਚ ਲੈ ਕੇ $6,100 ਸੇਵ ਵੀ ਕਰੋਗੇ ਤੇ $6,900 ਛੇ ਮਹੀਨੇ ਚ ਤੁਸੀਂ ਪੇ ਕਰਨਾ ਹੈ, ਕੋਈ ਇੰਟਰਸਟ ਵੀ ਨਹੀਂ ਹੈ। ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲਾਂਡਰੀ ਸੈਕਸ਼ਨ ਨੂੰ ਮਿਸ ਨਾ ਕਰ ਜਾਣਾ, ਕਿਉਂਕਿ ਅੱਜ $700 ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਟੋਪ ਆਫ ਦਾ ਲਾਈਨ ਮਾਡਲ ਤੇ ਸੇਵ ਕਰਾ ਕੇ ਦੇ ਰਹੇ ਹਾਂ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਅਲਟਰਾ ਲਾਰਜ ਕਪੈਸਿਟੀ, ਅਲਟਰਾ ਫਰੈਸ਼ ਵੈਂਟ ਸਿਸਟਮ, ਅੱਜ $2,500 ਵਾਲਾ $1,799 ਦਾ ਮਿਲੇਗਾ ਤੇ $1,799 ਵੀ ਛੇ ਮਹੀਨੇ ਚ ਪੇ ਕਰੋਗੇ ਜੀ। 905-450-2828 ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਤੇ ਬ੍ਰੈਂਪਟਨ ਟੀਵੀ ਐਪ ਸਾਡਾ ਇਹ ਟਿਕਟੋਕ ਅਕਾਊਂਟ ਹੈ। 905-450-2828 905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ ਜੀ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: ਜੀ ਸਤਿੰਦਰ ਜੀ ਦੇ ਗੀਤ ਨੇ ਤੇ ਸਤਿੰਦਰ ਲਾਈਵ ਬ੍ਰੈਂਪਟਨ ਦੇ ਵਿੱਚ CAA ਸੈਂਟਰ ਦੇ ਵਿੱਚ ਪਰਫੋਰਮ ਕਰਨ ਆ ਰਹੇ ਨੇ August 22 ਨੂੰ। ਸੋ ਇਹ ਸ਼ੋਅ ਦੀਆਂ ਟਿਕਟਾਂ ਨੇ ਜਿਹੜੀਆਂ ticketmaster.ca ਤੇ ਜਾ ਕੇ ਤੁਸੀਂ ਸ਼ੋਅ ਦੀਆਂ ਟਿਕਟਾਂ ਲੈ ਸਕਦੇ ਹੋ। ਸਤਿੰਦਰ ਲਾਈਵ ਇਨ ਬ੍ਰੈਂਪਟਨ ਵਿਨੀਪੈਗ ਕੈਲਗਰੀ ਐਡਮਿੰਟਨ ਦੇ ਵਿੱਚ ਸੋਲਡ ਆਊਟ ਸ਼ੋਅ ਕਰਨ ਤੋਂ ਬਾਅਦ ਬ੍ਰੈਂਪਟਨ ਦੇ ਸ਼ੋਅ ਦੀ ਤਿਆਰੀ ਅਤੇ ਟਿਕਟਾਂ ਕੁਝ ਕੁ ਟਿਕਟਾਂ ਰਹਿ ਗਈਆਂ ਨੇ ਤੇ ਮੈਨੂੰ ਲੱਗਦਾ ਬੜਾ ਜਲਦੀ ਇਹ ਸ਼ੋਅ ਵੀ ਸੋਲਡ ਆਊਟ ਹੋਣ ਜਾਣਾ। ਮੇਰੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਮੂਜ ਬਲਾਈਂਡ ਤੋਂ ਮਨ ਸਾਹਿਬ। ਮਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ, ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਧੰਨਵਾਦ ਭੁੱਲਰ ਸਾਹਿਬ, ਬਹੁਤ ਬਹੁਤ ਸਟੂਡੀਓ 'ਚ ਬੁਲਾਉਣ ਦਾ ਜੀ।
0: ਸੋ ਪਰਦੇ ਹੀ ਪਰਦੇ ਜਦੋਂ ਤੁਹਾਡੇ ਨਾਲ ਗੱਲਬਾਤ ਹੁੰਦੀ ਆ ਪਹਿਲਾਂ ਤਾਂ ਜੀ ਕਰਦਾ ਵੀ ਥੋੜ੍ਹੀਆਂ ਬਹੁਤੀਆਂ ਠੰਡੀਆਂ ਮਿੱਠੀਆਂ ਗੱਲਾਂ ਬਾਤਾਂ ਕਰੀਏ, ਪਰ ਫਿਰ ਹੁੰਦਾ ਕਿ ਸਾਡੇ ਪਹਿਲੀ ਗੱਲਬਾਤ ਆ ਕਿ ਪਰਿਵਾਰਾਂ ਨੂੰ ਬਲਾਈਂਡਸ ਦੀ ਲੋੜ ਆ, ਗਰਮੀ ਆ, ਪ੍ਰਾਈਵੇਸੀ ਆ, ਬਹੁਤ ਸਾਰੇ ਫਾਇਦੇ ਨੇ ਤੇ ਘਰ ਸੋਹਣਾ ਲੱਗਦਾ। ਸੋ ਇਹਦੇ ਲਈ ਪਰਦੇ ਹੀ ਪਰਦੇ, ਪਰਦਿਆਂ ਤੇ ਡਿਸਕਾਊਂਟ, ਬਲਾਈਂਡ ਤੇ ਡਿਸਕਾਊਂਟ ਦਿਓ ਜਾਣਕਾਰੀ।
1: ਬਿਲਕੁਲ ਜੀ, ਜ਼ੇਬਰਾ ਬਲਾਈਂਡਸ ਤੇ ਰੋਲਰ ਸ਼ੇਡਸ ਆ, ਮੂਜ਼ ਬਲਾਈਂਡਸ ਦੀ ਟੀਮ ਆ, ਕਸਟਮ ਮੇਡ ਤੇ ਕੈਨੇਡੀਅਨ ਮੇਡ ਬਲਾਈਂਡਸ ਹੁੰਦੇ ਨੇ ਜੀ ਇਹ, ਤੇ 5 ਸਾਲ ਦੀ ਵਾਰੰਟੀ ਦੇ ਨਾਲ, ਤੇ 5 ਸਾਲ ਦੀ ਵਾਰੰਟੀ ਦੇ 50 ਤਰ੍ਹਾਂ ਦੀ ਆਪਣੇ ਕੋਲ ਜਿਹੜੀ ਕਲਰ ਆਪਸ਼ਨਸ ਅਵੇਲੇਬਲ ਨੇ, ਤੁਸੀਂ ਕਿਸੇ ਤਰ੍ਹਾਂ ਦਾ ਵੀ ਕਲਰ ਚੂਜ਼ ਕਰ ਸਕਦੇ ਹੋ। ਵਾਈਟ ਹੋ ਗਿਆ, ਬਲੈਕ ਹੋ ਗਿਆ, ਗ੍ਰੇ ਹੋ ਗਿਆ, ਬਰਾਊਨ, ਮਸ਼ਰੂਮ, ਸੈਂਡ, ਜੋ ਵੀ ਤੁਸੀਂ ਕਲਰ ਮੈਚ ਕਰਨਾ ਚਾਹੁੰਦੇ ਆਪਣੇ ਫਲੋਰਿੰਗ ਦੇ ਨਾਲ, ਕਿਚਨ ਕੈਬਿਨੇਟਸ ਦੇ ਨਾਲ, ਫਰਨੀਚਰ ਦੇ ਨਾਲ, ਤੁਸੀਂ ਕੋਈ ਵੀ ਕਲਰ ਚੂਜ਼ ਕਰ ਸਕਦੇ ਹੋ ਜੀ। ਕਸਟਮ ਮੇਡ ਹੁੰਦੇ ਨੇ, ਕੋਈ ਸਟੈਂਡਰਡ ਸਾਈਜ਼ ਨਹੀਂ ਹੈਗਾ ਜੀ, ਬਿਲਕੁਲ ਤੁਹਾਡੀ ਵਿੰਡੋਜ਼ ਨੂੰ ਮੈਜ਼ਰ ਕਰਕੇ ਉਸਦੀ ਲੈਂਥ ਐਂਡ ਵਿਡਥ ਦੇ ਹਿਸਾਬ ਨਾਲ ਇਹ ਬਣਾਏ ਜਾਂਦੇ ਨੇ। ਜਿੱਥੇ ਗੱਲ ਆਪਾਂ ਡੀਲ ਦੀ ਕਰੀਏ ਜੀ, ਭੁੱਲਰ ਸਾਹਿਬ,
0: ਸੋ ਜਿਹੜੀ ਵਾਰੰਟੀ ਤੁਸੀਂ ਦਿੰਦੇ ਹੋ, ਤੁਹਾਡੇ ਪ੍ਰਾਈਸ ਵੈਸੇ ਹੋਲਸੇਲ ਆ, ਪ੍ਰਾਈਸ ਨੇ ਮਾਰਕੀਟ ਨਾਲ, ਉਹਦੇ ਪ੍ਰਾਈਸ ਤੇ ਤੁਸੀਂ ਬਲਾਈਂਡਸ ਲਾਉਣੇ, ਤੇਰੀ 5 ਸਾਲ ਦੀ ਵਾਰੰਟੀ ਹੁੰਦੀ ਹੈ?
1: 5 ਸਾਲ ਦੀ ਵਾਰੰਟੀ ਹੈ ਜੀ।
0: ਤੇ ਕੱਪੜੇ ਦੀ ਵੀ ਜਿਹੜਾ
1: ਸਾਰਾ ਕੁਛ ਜੀ, ਫੈਬਰਿਕ ਹੋ ਗਿਆ, ਮੈਟਲ ਦੀ ਚੇਨ ਹੋ ਗਈ, ਮੈਟਲ ਦਾ ਹਾਰਡਵੇਅਰ ਹੋ ਗਿਆ, ਸਾਰਾ ਕੁਛ ਮੈਟਲ ਦਾ ਹੁੰਦਾ, ਆਪਣਾ ਕੁਛ ਪਲਾਸਟਿਕ ਨਹੀਂ ਹੁੰਦੀ ਜੀ ਇਹਦੇ 'ਚ।
0: ਸੋ ਨਾਲੇ ਤੁਸੀਂ ਪ੍ਰਾਈਸ ਬੀਟ ਕਰਦੇ ਹੋ, ਯਾਨੀ ਕਿ ਪ੍ਰਾਈਸ ਤੁਹਾਡੇ ਬਹੁਤ ਫੇਅਰ ਹੁੰਦੇ ਨੇ, ਐਂਡ ਨਾਲੇ ਤੁਸੀਂ 5 ਸਾਲ ਦੀ ਵਾਰੰਟੀ ਨੇ, ਇੰਨਾ ਹਾਈ ਕੁਆਲਿਟੀ ਕੰਮ। ਇਹਦਾ ਰੀਜ਼ਨ ਕੀ ਹੈ ਵੀ ਤੁਸੀਂ ਪ੍ਰੋਡਕਸ਼ਨ ਤੁਹਾਡੀ ਆਪਦੀ ਆ?
1: ਆਪਦੀ ਪ੍ਰੋਡਕਸ਼ਨ ਹੈ ਜੀ, ਆਪਦੇ ਸਾਡੇ ਆਪਦੇ ਸਪਲਾਇਰ ਨੇ, ਇੱਕ ਵੈਲ ਨੈਗੋਸ਼ੀਏਟਿਡ ਡੀਲ ਅਸੀਂ ਆਪਣੇ ਸਪਲਾਇਰ ਨਾਲ ਕਰਦੇ ਹਾਂ, ਤਾਂ ਜੋ
0: ਉਹੀ ਵਾਇ ਤੁਸੀਂ ਅੱਗੇ ਕਸਟਮਰ ਤੱਕ।
1: ਬਿਲਕੁਲ ਜੀ, ਬਿਲਕੁਲ, ਸਾਰਿਆਂ ਵਾਸਤੇ ਵਿਨ ਵਿਨ ਸਿਚੁਏਸ਼ਨ ਹੁੰਦੀ ਹੈ ਜੀ ਇਹ, ਸਪਲਾਇਰਸ ਲਈ ਵੀ, ਸਾਡੇ ਲਈ ਵੀ, ਤੇ ਆਪਣੇ ਭੈਣਾਂ ਦੇ ਭਰਾਵਾਂ।
0: ਸੋ ਇਹ ਨਹੀਂ ਹੈਗਾ ਵੀ ਇੱਕ ਅੱਧਾ ਕਸਟਮਰ ਆਇਆ ਤੇ ਉਹਦੇ ਤੋਂ ਸਾਰਾ ਮਾਰਜਿਨ ਕੱਢਦੇ, ਤੁਸੀਂ ਮਾਰਜਿਨ ਘੱਟ ਰੱਖਦੇ ਹੋ ਤੇ ਜ਼ਿਆਦਾ ਬਲਕ ਦੇ ਵਿੱਚ ਹੋਲਸੇਲ ਵਾਂਗੂ ਡੀਲ ਕਰਦੇ ਹੋ?
1: ਬਿਲਕੁਲ ਜੀ, ਕਿਉਂਕਿ ਆਪਣੇ ਇਕੱਲੇ ਆਪਾਂ ਜਿੱਦਾਂ ਆਪਣੀ ਪ੍ਰੋਡਕਸ਼ਨ ਆ, ਤੇ ਇਹ ਨਹੀਂ ਹੈਗੇ ਇਕੱਲੇ ਅਸੀਂ ਆਪ ਇੰਸਟਾਲ ਕਰਦੇ ਹਾਂ, ਸਾਡੇ ਮਾਰਕੀਟ ਦੇ ਵਿੱਚ ਤੁਸੀਂ ਦੇਖੋਗੇ ਤਾਂ ਬਹੁਤ ਹੀ ਡੀਲਰ ਨੇ ਜਿਹੜੇ ਉਹ ਆਪਣੇ ਤੋਂ ਬਾਏ ਕਰਕੇ ਅੱਗੇ ਇੰਸਟਾਲ ਕਰਦੇ ਨੇ।
0: ਓਕੇ,
1: ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਆਪਣੀ ਕੁਆਂਟਿਟੀ ਦੇ ਵਿੱਚ ਪ੍ਰੋਡਕਸ਼ਨ ਹੁੰਦੀ ਆ, ਤਾਂ ਜੋ ਮਾਰਜਿਨ ਹੁੰਦਾ, ਚਲੋ ਸਾਰੀ ਥੋੜ੍ਹਾ ਬਹੁਤਾ ਮਾਰਜਿਨ ਰੱਖਦੇ ਨੇ, ਜਦੋਂ ਆਪਣੀ ਕੁਆਂਟਿਟੀ ਦੇ ਵਿੱਚ ਆਪਣੀ ਪ੍ਰੋਡਕਸ਼ਨ ਹੁੰਦੀ ਹੈ ਜੀ, ਤਾਂ ਜਿਹੜਾ ਮਾਰਜਿਨ ਹੁੰਦਾ ਆਪਾਂ ਥੋੜ੍ਹਾ ਰੱਖ ਕੇ ਵੀ ਕੰਮ ਕਰੀਏ, ਤਾਂ ਫਾਇਦਾ ਕਸਟਮਰਸ ਨੂੰ ਹੁੰਦਾ ਤੇ ਨਾਲ ਦੀ ਨਾਲ ਫਾਇਦਾ ਆਪਣਾ ਵੀ ਬਰਾਬਰ ਹੀ ਹੁੰਦਾ ਜੀ।
0: ਸੋ ਕੀ ਡੀਲ ਹੈ ਜੀ?
1: ਡੀਲ ਭੁੱਲਰ ਸਾਹਿਬ ਉਹੀ ਚੱਲਦੀ ਹੈ ਜੀ, ਜੇ ਤੁਸੀਂ ਸਾਡੇ ਤੋਂ ਬਲਾਈਂਡਸ ਲਗਵਾਉਂਦੇ, ਚਾਹੇ 1 ਆ, ਚਾਹੇ 2 ਆ, ਚਾਹੇ 4 ਆ, ਚਾਹੇ 5 ਆ, ਚਾਹੇ 10 ਨੇ, ਬਲਾਈਂਡਸ ਲਗਵਾਓ ਤੇ ਫਲੈਟ 50% ਡਿਸਕਾਊਂਟ ਤੁਸੀਂ ਲੈ ਸਕਦੇ ਹੋ ਜੀ। ਤੇ ਇਸ ਦੇ ਨਾਲ ਨਾਲ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਬਲਾਈਂਡਸ ਲਗਵਾਉਂਦੇ ਹੋ, ਸਾਰੇ ਘਰ ਦੇ ਵਿੱਚ ਆਪਣਾ ਮੇਨ ਫਲੋਰ ਆ ਗਿਆ ਜੀ, ਲਿਵਿੰਗ ਏਰੀਆ, ਫੈਮਿਲੀ ਰੂਮ, ਡਾਇਨਿੰਗ ਏਰੀਆ, ਕਿਚਨ, ਪਲੱਸ ਸਾਰੇ ਬੈਡਰੂਮਸ, ਸਾਰੇ ਬਲਾਈਂਡਸ ਤੁਸੀਂ ਲਗਵਾਉਂਦੇ ਹੋ ਸਾਰੇ ਘਰ ਦੇ ਵਿੱਚ, ਬ੍ਰਾਂਪਟਨ ਦੇ ਵਿੱਚ ਤੁਹਾਡਾ ਘਰ ਹੈ, ਰੇਡੀਓ ਚੜ੍ਹਦੀ ਕਲਾ ਦਾ ਰੈਫਰੈਂਸ ਦੇਣਾ ਨਾ ਭੁੱਲਿਓ, 50% ਡਿਸਕਾਊਂਟ ਦੇ ਨਾਲ ਨਾਲ ਤੁਹਾਨੂੰ ਇੱਕ ਸਮਾਰਟ ਟੀਵੀ ਐਜ਼ ਆ ਗਿਫਟ ਅਸੀਂ ਦੇਵਾਂਗੇ ਜੀ,
0: ਟੈਲੀਵਿਜ਼ਨ ਇੱਕ ਫ੍ਰੀ ਦੇ,
1: ਬਿਲਕੁਲ ਫ੍ਰੀ ਜੀ।
0: ਵਾਹ ਜੀ ਵਾਹ, ਵੈਰੀ ਗੁੱਡ ਡੀਲ। ਰੇਡੀਓ ਚੜ੍ਹਦੀ ਕਲਾ ਦੇ ਰੈਫਰੈਂਸ,
1: ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦੇਣੀ ਜ਼ਰੂਰੀ ਹੈ ਜੀ, ਉਸ ਤੋਂ ਬਿਨਾਂ ਇਹ ਜਿਹੜਾ ਆਪਣਾ ਡਿਸਕਾਊਂਟ,
0: ਡਬਲ ਫਾਇਦਾ ਕਰ ਦਿਓ, ਇੱਕ ਫਾਇਦਾ ਹੋਰ ਕਰ ਦਿਓ, 50% ਡਿਸਕਾਊਂਟ ਤਾਂ ਤੁਸੀਂ ਦੇ ਰਹੇ ਹੋ,
1: ਦੇ ਰਹੇ ਜੀ,
0: ਪਲੱਸ 10 ਕਰ ਦਿਓ। ਫਿਰ ਅੱਜ ਇਹ ਇੱਦਾਂ ਕਰੋ, ਅੱਜ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਕੋਲਾਂ ਆ ਗਈਆਂ 4 ਵਜੇ ਤੋਂ ਪਹਿਲਾਂ,
1: ਠੀਕ ਹੈ ਜੀ,
0: 4 ਵਜੇ ਤੋਂ ਪਹਿਲਾਂ, ਯਾਨੀ ਕਿ ਇਹਦੇ ਵਿੱਚ ਤੁਹਾਡਾ ਮਾਰਜਨ ਨਾ ਮਾਤਰ ਹੀ ਹੋਜੂ, ਯਾਨੀ ਕਿ ਤੁਸੀਂ ਫ੍ਰੀ ਦੇ ਵਿੱਚ ਹੀ ਕੰਮ ਕਰੋਗੇ।
1: ਚਲੋ 4 ਵਜੇ ਤੱਕ ਜਿੰਨੀਆਂ ਕਾਲਾਂ ਆ ਗਈਆਂ,
0: ਹਾਂ, ਉਹ ਰਜਿਸਟਰ ਕਰ ਲੈ, ਚਾਹੇ ਬਲਾਈਂਡ ਉਹ ਅੱਜ ਲਵਾਉਂਦੇ ਆ, ਚਾਹੇ ਅਗਲੇ ਮਹੀਨੇ, ਚਾਹੇ ਮੰਥ, ਕਦੋਂ ਮਰਜ਼ੀ ਲਵਾਓ,
1: ਚਾਹੇ ਮੈਸੇਜ ਕਰੋ, ਚਾਹੇ ਕਾਲ ਕਰੋ, ਚਾਹੇ ਵਟਸਐਪ,
0: ਹਾਂ,
1: ਜੋ ਵੀ ਸਾਨੂੰ 4 ਵਜੇ ਤੋਂ
0: ਪਹਿਲਾਂ। ਸੋ ਹਾਈ ਕੁਆਲਿਟੀ ਬਲਾਈਂਡ 5 ਸਾਲ ਦੀ ਵਾਰੰਟੀ ਦੇ ਨਾਲ,
1: ਹਾਂਜੀ,
0: ਇੰਸਟਾਲੇਸ਼ਨ ਵੀ ਫ੍ਰੀ, ਕੋਟੇਸ਼ਨ ਵੀ ਫ੍ਰੀ। ਜੇ ਕੋਈ ਬ੍ਰੈਂਪਟਨ ਨਿਵਾਸੀ ਪੂਰੇ ਘਰ ਦੇ ਬਲਾਈਂਡ ਲਵਾਉਂਦਾ ਤਾਂ 50% ਡਿਸਕਾਊਂਟ ਮਿਲੂਗਾ।
1: ਹਾਂਜੀ,
0: ਇਸ ਤੋਂ ਬਾਅਦ ਉਹਨਾਂ ਨੇ ਕਹਿ ਦੇਣਾ ਰੇਡੀਓ ਚੜ੍ਹਦੀ ਕਲਾ, ਨਾਲ ਹੀ ਤੁਸੀਂ 10% ਆਫ ਹੋਰ ਕਰ ਦੇਣਾ, ਨਾਲ ਇੱਕ ਟੈਲੀਵਿਜ਼ਨ ਦੇ ਨਾਲ।
1: ਰੇਡੀਓ ਚੜ੍ਹਦੀ ਕਲਾ ਕਹਿਣਾ ਜ਼ਰੂਰੀ ਹੈ,
0: ਨੰਬਰ ਬੋਲ ਦਿਓ,
1: 647-399-4446, 647-399-4446, 647-389-4646
0: ਘਰ ਦੇ ਵਿੱਚ ਪਰਦੇ ਲਵਾਉਣ ਬਾਰੇ ਸੋਚ ਰਹੇ ਸੀ ਤਾਂ ਹੁਣ ਇਹ ਮੌਕਾ ਮਿਸ ਨਾ ਕਰਿਓ। ਅੱਜ ਮਾਨ ਸਾਹਿਬ ਛੁੱਟੀ ਤੋਂ ਬਾਅਦ ਆਏ ਨੇ ਤੇ ਲੋਟ ਆ ਗਈ ਕਹਾਣੀ। ਸੋ ਪਰਦੇ ਲਵਾਉਣੇ ਦੋਸਤੋ, 50% ਆਫ ਤਾਂ ਮਿਲੇਗਾ ਹੀ ਮਿਲੇਗਾ ਰੇਡੀਓ ਚੜ੍ਹਦੀ ਕਲਾ ਦੇ ਰੈਫਰੈਂਸ ਦੇਣ 'ਤੇ। ਅਡੀਸ਼ਨਲ 10% ਡਿਸਕਾਊਂਟ ਵੀ ਮਿਲੇਗਾ ਅਤੇ ਨਾਲ ਟੈਲੀਵਿਜ਼ਨ ਵੀ ਫ੍ਰੀ ਮਿਲੇਗਾ। ਪੂਰੀ ਜਾਣਕਾਰੀ ਲਈ ਰਾਈਟ ਨਾਓ ਕਾਲ ਕਰ ਲਓ 647-399-4646 ਚਾਹੇ ਰੈਂਟਲ ਪ੍ਰੋਪਰਟੀ, ਖੁਦ ਦੀ ਪ੍ਰੋਪਰਟੀ, ਪ੍ਰੋਪਰਟੀ ਦੀ ਵੈਲਿਊ, ਪ੍ਰੋਪਰਟੀ ਦੀ ਦਿੱਖ ਬਦਲ ਜੂਗੀ। ਬਹੁਤ ਜਿੱਥੇ ਕਿ ਸੋਹਣੇ ਲੱਗਦੇ ਨੇ ਉੱਥੇ ਫਾਇਦੇ ਬਹੁਤ ਨੇ। ਜੈਬਰਾ ਬਲਾਇੰਡ ਰੋਲਰ ਸ਼ੇਡ ਬਲਾਇੰਡ 647-399-4646

0: ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਤੇ ਸਾਡੇ ਨਾਲ ਅੱਜ ਟਾਈਮ ਚੋਂ ਟਾਈਮ ਕੱਢ ਕੇ, ਬੜਾ ਖਿੱਚਵਾਂ ਟਾਈਮ ਸੀ ਇਹਨਾਂ ਕੋਲ, ਮੀਨੂ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮੀਨੂ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ।
0: ਸੋ ਟਾਈਮ ਚੋਂ ਟਾਈਮ ਕੱਢਿਆ ਕਿਉਂਕਿ ਆਹ ਸੰਡੇ ਆ, ਅਗਲੇ ਸੰਡੇ ਇਹ ਟਾਈਮ ਤੁਸੀਂ ਕਿੱਥੇ ਹੋਵੋਗੇ?
1: ਬਿਲਕੁਲ ਜੀ, ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ 16 ਅਗਸਤ ਨੂੰ ਅਸੀਂ ਪਹੁੰਚ ਜਾਣਾ ਜੀ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ।
0: ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਤੁਸੀਂ ਨਹੀਂ ਹੋਵੋਗੇ, ਤੁਹਾਡੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰਿਵਾਰ ਹੋਣਗੇ, ਵੱਡੀ ਗਿਣਤੀ ਦੇ ਵਿੱਚ ਪਰਿਵਾਰ ਹੋਣਗੇ। ਉਹਦਾ ਰੀਜ਼ਨ ਇੱਕ ਨਹੀਂ, ਬਹੁਤ ਨੇ। ਤੁਸੀਂ ਆਪਦੀ ਜਵਾਨੀ ਦੱਸੋ ਕਿਹੜੇ ਕਿਹੜੇ ਰੀਜ਼ਨ ਨੇ ਜਿਹਦੇ ਕਰਕੇ ਲੋਕ ਧੜਾ ਧੜ ਟਿਕਟਾਂ ਲੈ ਰਹੇ ਨੇ।
1: ਬਿਲਕੁਲ ਜੀ, ਕਿਉਂਕਿ ਇਹਦੇ ਵਿੱਚ ਕੁਛ ਹਟ ਕੇ ਆਪਾਂ ਕਰ ਰਹੇ ਹਾਂ। ਇੱਕ ਤਾਂ ਤੁਹਾਨੂੰ ਪੂਰੇ ਪਿੰਡ ਦਾ ਮਾਹੌਲ ਮਿਲਣ ਵਾਲਾ ਹੈ, ਕਿਉਂਕਿ ਇਹਦਾ ਨਾਂ ਹੀ ਹੈਗਾ ਜੀ ਰੰਗਲਾ ਪੰਜਾਬ ਨਾਈਟ, ਜਿਹਦੇ ਵਿੱਚ ਪੰਜਾਬ ਦੇ ਰੰਗ ਦੇਖਣ ਨੂੰ ਮਿਲਣੇ ਨੇ। ਸਭ ਤੋਂ ਪਹਿਲਾਂ ਮੈਂ ਦੱਸਦੀ ਹਾਂ ਕਿ ਇਹਦੇ ਚ ਹੋਣਗੇ ਪੇਂਡੂ ਖੇਡਾਂ, ਜਿਹਦੇ ਵਿੱਚ ਰੱਸਾ ਖਿੱਚਣ ਦਾ ਮੁਕਾਬਲਾ, ਤੇ ਨਾਲ ਹੋਗੀ ਜੀ ਘੜਿਆਂ ਦੀਆਂ ਰੇਸਾਂ,
0: ਉਹ ਵੀ ਹੋਣੀਆਂ ਨੇ।
1: ਬਿਲਕੁਲ ਜੀ। ਉਸ ਤੋਂ ਬਾਅਦ ਹੋਏਗਾ ਜੀ ਮਿਸਟਰ ਐਂਡ ਮਿਸਿਸ ਰੰਗਲਾ ਪੰਜਾਬ, ਜਿਹੜਾ ਆਪਾਂ ਟਾਈਟਲ ਕੱਢਾਂਗੇ ਜੋੜੀਆਂ ਚੋਂ, ਬੈਸਟ ਜੋੜੀ ਕੱਢਾਂਗੇ।
0: ਓਕੇ।
1: ਫਿਰ ਹੋਏਗਾ ਜੀ ਅਨਮੋਲ ਦਾ ਮੈਜਿਕ, ਜਿਹੜਾ ਕਿ ਬਹੁਤ ਹੀ ਫੇਮਸ ਮੈਜੀਸ਼ੀਅਨ ਹੈਗਾ ਆ। ਇਸ ਤੋਂ ਬਾਅਦ ਹੋਏਗੇ ਜੀ ਰੰਗਲੇ ਸਰਦਾਰਾਂ ਜੀ, ਬਹੁਤ ਹੀ ਵਧੀਆ ਜੀ ਪਰਫਾਰਮੈਂਸ, ਜਿਹੜੇ ਲੋਕ ਗਾਇਕੀ ਨਾਲ ਸਾਰਿਆਂ ਦਾ ਦਿਲ ਜਿੱਤਣਗੇ। ਤੇ ਫਿਰ ਹੋਏਗਾ ਜੀ 200+ ਜਿਹੜੇ ਡਰੋਨਸ ਉੱਡਣ ਜਾ ਰਹੇ ਨੇ ਅਸਮਾਨ ਤੇ, ਜਿਹੜੇ ਵੱਖਰੀਆਂ ਵੱਖਰੀਆਂ ਕਲਾਕਾਰੀਆਂ ਨਾਲ ਸਾਰਿਆਂ ਨੂੰ ਇੰਪ੍ਰੈਸ ਕਰਨਗੇ। ਇਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਹਰ ਇੱਕ ਦੇ ਦੇਖਣ ਵਾਲਾ ਸ਼ੋਅ ਹੈ।
0: ਫਾਇਰਵਰਕ ਦੇਖਣ ਨਾਲੋਂ ਵਧੀਆ ਚੀਜ਼ ਇਹ ਹੈ।
1: ਬਿਲਕੁਲ ਜੀ, ਬਹੁਤ ਹੀ ਡਿਫਰੈਂਟ ਚੀਜ਼ ਆਪਾਂ ਕਰ ਰਹੇ ਹਾਂ, ਤਾਂ ਆ ਕੇ ਸਾਰਿਆਂ ਨੂੰ ਪਤਾ ਲੱਗੇਗਾ। ਤੇ ਦੂਜੀ ਗੱਲ ਹੈ ਕਿ 3 ਵਜੇ ਸ਼ੁਰੂ ਹੋ ਜਾਣਾ ਇਵੈਂਟ ਤੇ ਰਾਤ ਦੇ 10 ਵਜੇ ਤੱਕ ਚੱਲੇਗਾ।
0: ਤੇ ਪਾਰਕਿੰਗ ਫ੍ਰੀ ਆ?
1: ਪਾਰਕਿੰਗ ਬਿਲਕੁਲ ਫ੍ਰੀ,
0: ਕਿਉਂਕਿ ਨਾ ਜਿਵੇਂ ਆ ਰੰਗਲੇ ਸਰਦਾਰਾਂ ਦਾ ਆਪਾਂ ਗੀਤ ਲਾਇਆ ਪਿਛਲੇ ਹਫ਼ਤੇ, ਜਿਹੜਾ ਸ਼ੋਅ ਸੀ ਉਦੋਂ ਬਹੁਤ ਲੋਕਾਂ ਨੇ ਵੀਡੀਓ ਦੇਖਿਆ, ਉਹਨਾਂ ਨੂੰ ਲੱਗਿਆ ਯਾਰ ਵੀ ਇਹ ਸ਼ੋਅ ਅਸੀਂ ਮਿਸ ਕਰ ਗਏ ਆ, ਪਰ ਕਿਉਂਕਿ ਲਿਮਿਟਡ ਟਿਕਟਾਂ ਹੁੰਦੀਆਂ ਨੇ ਸ਼ੋਅ ਦੇ ਵਿੱਚ, ਐਂਡ ਹੁਣ ਅਖਾੜੇ ਵਾਲਾ ਮਾਹੌਲ ਆ,
1: ਬਿਲਕੁਲ
0: ਪਿੰਡਾਂ ਵਾਲਾ ਮਾਹੌਲ ਆ, ਤੇ ਦੇਖਣਾ ਵੀ ਰੰਗਲੇ ਸਰਦਾਰ ਫੋਕ ਹੋ ਗਏ ਕਿ ਮੰਜਿਆਂ ਤੇ, ਮੋੜਿਆਂ ਤੇ, ਕੁਰਸੀਆਂ ਦੇ ਉੱਤੇ ਬੈਠ ਕੇ, ਨਾਲ ਮਾਲ ਪੂੜੇ, ਸਾਗ, ਮੱਕੀ ਦੀ ਰੋਟੀ, ਗੰਨੇ ਦਾ ਰਸ, ਲੱਸੀ, ਚਾਹ, ਜਲੇਬੀਆਂ, ਪਕੌੜੇ, ਆਈਸਕ੍ਰੀਮ, ਹਰ ਤਰ੍ਹਾਂ ਦੇ ਫੂਡ ਦਾ ਇੰਤਜ਼ਾਮ ਆ। ਸੋ ਇਹ ਤਾਂ ਮੈਨੂੰ ਲੱਗਦਾ 3 ਵਜੇ ਤੋਂ ਵੀ ਅਸੀਂ ਤਾਂ ਪਹਿਲਾਂ ਹੀ ਪਹੁੰਚ ਜਾਂਗੇ, ਕਿਉਂਕਿ ਈਵੈਂਟਸ ਬਹੁਤ ਸਾਰੇ ਨੇ
1: ਜੀ। ਬਿਲਕੁਲ।
0: ਐਂਡ ਟਿਕਟ ਜਿਵੇਂ ਦੱਸਿਆ, ਇਕੱਲਾ ਸ਼ੋਅ ਦੇਖਣਾ ਹੋਵੇ ਨਾ ਆਪਾਂ ਰੰਗਲੇ ਸਰਦਾਰਾਂ ਦਾ, $50-100 ਬੰਦਾ ਜੇਬ ਚੋਂ ਪਰ ਟਿਕਟ ਖਰਚਦਾ
1: ਜੀ।
0: ਇਕੱਲਾ ਡਰੋਨ ਸ਼ੋਅ ਦੇਖਣਾ ਹੋਵੇ $50-100 ਨੂੰ ਜੇਬ ਢਿੱਲੀ ਹੁੰਦੀ ਆ। ਅਨਮੋਲ ਮੈਜਿਕ ਦੇ ਟਿਕਟ ਵੀ $50-100 ਕਿਧਰੇ ਨਹੀਂ ਗਈ, ਬਾਕੀ ਦੇ ਜਿਹੜੇ ਹੋਰ ਇਵੈਂਟ ਨੇ ਉਹ ਤਾਂ ਹੈਗੇ ਨੇ। ਸੋ ਟਿਕਟ ਜਦੋਂ ਤੁਸੀਂ ਇਕੱਠੀਆਂ ਇੰਨੀਆਂ ਚੀਜ਼ਾਂ ਨੇ, ਖਰਚਾ ਇੰਨਾ ਕਰ ਲਿਆ, ਟਿਕਟ ਤੁਸੀਂ ਬਿਲਕੁਲ ਨਾ ਮਾਤਰੀ ਰੱਖੀ ਆ।
1: ਬਿਲਕੁਲ ਜੀ, ਇਹਦੇ ਚ ਸਾਰਿਆਂ ਦੇ ਦੇਖਣ ਵਾਲਾ ਮਾਹੌਲ ਬਹੁਤ ਜ਼ਿਆਦਾ ਹੈਗਾ। ਸਾਨੂੰ ਇੱਕ ਵਾਰੀ ਇਹ ਸੀਗਾ ਕਿ ਇੱਕ ਵਾਰੀ ਆਪਾਂ ਇਹਨੂੰ ਐਨੁਅਲ ਇਵੈਂਟ ਬਣਾਉਣਾ ਹੈ, ਸਾਰਿਆਂ ਨੂੰ ਪਤਾ ਲੱਗੇ ਕਿ ਇਹ ਇਵੈਂਟ ਚ ਕਿਸ ਤਰੀਕੇ ਨਾਲ ਅਸੀਂ ਸਾਰੀਆਂ ਤਿਆਰੀਆਂ ਕੀਤੀਆਂ, ਤਾਂ ਕਿ ਹਰ ਸਾਲ ਲੋਕੀ ਆਉਣ। ਇਸ ਲਈ ਬਹੁਤ ਹੀ ਅਫੋਰਡੇਬਲ ਆਪਾਂ ਪ੍ਰਾਈਜ਼ ਰੱਖੀ ਹੋਈ।
0: ਸੋ ਇੱਕ ਵਾਰੀ ਤੁਸੀਂ ਆਪਦਾ ਖਰਚਾ ਹੀ ਪੂਰਾ ਕਰ ਰਹੇ ਹੋ,
1: ਬਿਲਕੁਲ,
0: ਕਿ ਚਲੋ ਭਾਈ ਇੰਨੇ ਨਾਲ ਤੁਹਾਨੂੰ ਸਹਿਯੋਗ ਮਿਲ ਜੂ, ਕਿਉਂਕਿ $100,000 ਦੇ ਵਿੱਚ ਜਿਹੜਾ ਖਰਚਾ ਹੁੰਦਾ ਉਹ ਗਰਾਊਂਡ ਹੀ, $1,000 ਦੇ ਤਾਂ ਗਰਾਊਂਡ ਹੀ ਆ ਜਿਹੜਾ ਤੁਸੀਂ ਰੈਂਟ ਦੇ ਉੱਤੇ ਜਿੱਥੇ ਕਰ ਰਹੇ ਹੋ।
1: ਬਿਲਕੁਲ ਜੀ, ਕਿਉਂਕਿ ਬਹੁਤ ਸਾਰੇ ਐਕਸਪੈਂਸ ਹੁੰਦੇ ਨੇ ਇਹਦੇ ਲਈ, ਇਹ ਹੈਗਾ ਕਿ
0: ਸਕਿਉਰਿਟੀ ਦਾ ਇੰਤਜ਼ਾਮ,
1: ਪੂਰਾ ਇੰਤਜ਼ਾਮ ਹੈਗਾ,
0: ਫੈਂਸ, ਜਿਹੜੇ ਵਾਸ਼ਰੂਮ ਵਗੈਰਾ,
1: ਸਾਰੀ ਚੀਜ਼ਾਂ ਦਾ ਅਰੇਂਜਮੈਂਟ ਹੈਗਾ। ਕਈ ਵਾਰੀ ਬਜ਼ੁਰਗਾਂ ਨੂੰ ਹੁੰਦਾ ਕਿ ਵਾਸ਼ਰੂਮ ਪਤਾ ਨਹੀਂ ਹੋਣੇ ਕਿ ਨਹੀਂ, ਬੈਠਣ ਦਾ ਇੰਤਜ਼ਾਮ ਪਤਾ ਨਹੀਂ ਹੋਣਾ ਕਿ ਨਹੀਂ, ਸੋ ਹਰ ਇੱਕ ਲਈ ਪ੍ਰੋਪਰ ਸਿਟਿੰਗ ਦਾ ਅਰੇਂਜਮੈਂਟ ਹੈਗਾ, ਵਾਸ਼ਰੂਮ ਦੇ ਪੂਰੇ ਅਰੇਂਜਮੈਂਟ ਆ, ਸੇਫਟੀ ਅਰੇਂਜਮੈਂਟ ਹੈਗੇ ਨੇ ਪੂਰੇ। ਬਿਲਕੁਲ।
0: ਸੋ ਬੱਚਿਆਂ ਦੇ ਲਈ ਰਾਈਡਸ ਵੀ ਨੇ ਕੁਛ?
1: ਰਾਈਡਸ ਵੀ ਨੇ ਬਿਲਕੁਲ ਜੀ, ਬੱਚਿਆਂ ਲਈ ਟ੍ਰੇਨ ਹੈਗੀ ਆ, ਹੋਰ ਵੀ ਕਾਫੀ ਕੁਛ ਇੰਟਰਸਟਿੰਗ ਗੇਮਸ ਹੈਗੀਆਂ ਬੱਚਿਆਂ ਲਈ।
0: ਲਓ ਦੋਸਤੋ, ਮੈਂ ਇੱਕ ਵਾਰ ਦੁਬਾਰਾ ਦੱਸਦਾ, ਤੁਸੀਂ ਅਗਲੇ ਐਤਵਾਰ 16 ਅਗਸਤ ਨੂੰ ਦੁਪਹਿਰ 3 ਵਜੇ ਪਹੁੰਚ ਜਾਣਾ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਪਾਰਕਿੰਗ ਫ੍ਰੀ ਆ, ਐਂਡ ਰੰਗਲਾ ਪੰਜਾਬ ਨਾਈਟ ਹੋਊਗੀ, ਜਿੱਥੇ ਕਿ ਜਦੋਂ ਇੱਥੇ ਇੱਕ ਇੱਕ ਮਿੰਟ ਤੁਹਾਡਾ ਜਾਇਆ ਨਹੀਂ ਜਾਊਗਾ, ਕਿਉਂਕਿ ਐਕਟੀਵਿਟੀਜ਼ ਬਹੁਤ ਨੇ। ਬੱਚੇ ਤੁਹਾਡੇ, ਉਹਨਾਂ ਦੇ ਲਈ ਫਲੋਟੇਬਲ ਜਾਂ ਅਲੱਗ ਅਲੱਗ ਤਰ੍ਹਾਂ ਦੀਆਂ ਰਾਈਡਸ ਬੱਚਿਆਂ ਦੇ ਲਈ ਬਣੀਆਂ ਹੋਈਆਂ ਨੇ, ਸੋ ਬੱਚਿਆਂ ਦੀਆਂ ਰਾਈਡਸ ਉੱਥੇ ਹੋਣਗੀਆਂ, ਸੋ ਬੱਚਿਆਂ ਦਾ ਤੁਹਾਡਾ ਟਾਈਮ ਪਾਸ ਉੱਥੇ ਹੋ ਜਾਣਾ। ਇਸ ਦੇ ਨਾਲ ਨਾਲ ਜਿਹੜਾ ਦੇਖਣ ਲਈ ਘੜਾ ਰੇਸ ਹੋਣੀ ਆ, ਉਹਦੇ ਲਈ ਤੁਸੀਂ ਐਂਟਰੀ ਵੀ ਆਪਦੀ ਕਰ ਸਕਦੇ ਹੋ, ਤੇ ਤੁਸੀਂ ਦੇਖਣ ਲਈ ਵੀ ਪਹੁੰਚਣਾ। ਰੱਸੇ ਵਾਲਾ ਮੁਕਾਬਲਾ,
1: ਰੱਸਾ ਖਿੱਚਣ
0: ਦਾ ਮੁਕਾਬਲਾ,
1: ਹਾਂਜੀ,
0: ਉਹ ਵੀ ਉੱਥੇ ਹੋਣ ਜਾ ਰਹੀ ਹੈ ਜੀ। ਸੋ ਰੱਸੇ ਦੇ ਨਾਲ ਜੀ, ਇਸ ਤੋਂ ਬਾਅਦ ਅਨਮੋਲ ਮੈਜਿਕ ਹੋਣਾ, ਰੰਗਲੇ ਜਿਹੜੇ ਸਰਦਾਰ ਨੇ ਉਹ ਲਾਈਵ ਗਾਉਣਗੇ, ਡਰੋਨ ਸ਼ੋਅ ਹੋਊਗਾ, ਮੰਜਿਆਂ ਤੇ ਬੈਠ ਕੇ ਮੱਕੀ ਦੀ ਰੋਟੀ, ਸਰੋਂ ਦਾ ਸਾਗ ਤੇ ਨਾਲ ਗੀਤ ਸੰਗੀਤ ਸੁਣਾਂਗੇ। ਜਿਹਦੀ ਇੰਨੇ ਸਾਰੇ ਵੱਡੇ ਇਵੈਂਟ ਦੀ, ਵੱਡੇ ਮੇਲੇ ਦੀ ਟਿਕਟ ਸਿਰਫ ਤੇ ਸਿਰਫ $30 ਆ, ਪਰ ਸਾਡੇ ਸ਼ੋਅ ਨੂੰ ਮਾਨਤਾ ਨੂੰ ਰੱਖਦੇ ਹੋਏ ਰੇਡੀਓ ਚੜ੍ਹਦੀ ਕਲਾ ਦੇ ਰੈਫਰੈਂਸ ਦੇਣ ਤੇ ਟਿਕਟ ਸਿਰਫ ਤੇ ਸਿਰਫ $20 ਦੀ ਮਿਲੂਗੀ। ਅੱਜ ਤੁਸੀਂ ਕਾਲਾਂ ਕਰਨੀਆਂ ਨੇ ਮੀਨੂ ਜੀ ਨੂੰ, ਕਿਉਂਕਿ ਇਹ ਸ਼ੋਅ ਹਰ ਇੱਕ ਵਰਗ ਨੂੰ ਪਸੰਦ ਆਊਗਾ। ਫੈਮਿਲੀ ਸ਼ੋ, ਬੱਚਿਆਂ ਨਾਲ ਪਰਿਵਾਰ ਨਾਲ ਜਾ ਕੇ ਮੈਜਿਕ ਸ਼ੋ ਬੱਚੇ ਬੜਾ ਪਸੰਦ ਕਰਦੇ ਨੇ, ਡਰੋਨ ਸ਼ੋ ਪਸੰਦ ਕਰਦੇ ਨੇ, ਗਾਇਕੀ ਬੜੀ ਫੋਕ ਗਾਇਕੀ ਆ, ਇਹਦੇ ਨਾਲ ਤਾਂ ਹੋਰ ਈਵੈਂਟ ਬਹੁਤ ਸਾਰੇ ਨੇ। ਸੋ ਕਾਲ ਕਰ ਲਓ, ਜੇ ਤੁਹਾਨੂੰ $20 ਦੀ ਟਿਕਟ ਚਾਹੀਦੀ ਹੈ ਕਾਲ ਕਰ ਲਓ, ਜੇ $30 ਦੀ ਟਿਕਟ ਚਾਹੀਦੀ ਹੈ ਤਾਂ ਈਵੈਂਟ ਬ੍ਰਾਈਟ 'ਤੇ ਜਾ ਕੇ ਤੁਸੀਂ ਰੰਗਲਾ ਪੰਜਾਬ ਨਾਈਟ ਦੀਆਂ ਟਿਕਟਾਂ ਬਾਏ ਕਰ ਸਕਦੇ ਹੋ। ਅਤੇ $20 ਦੀ ਟਿਕਟ ਲਈ 1 2 3 ਗੋ 416 671 1999 416 671 1999 416-671-1996 ਜੇ ਨੰਬਰ ਬਿਜੀ ਆ ਰਿਹਾ ਤਾਂ ਟੈਕਸਟ ਮੈਸੇਜ ਕਰ ਦਿਓ, ਰੇਡੀਓ ਚੜ੍ਹਦੀ ਕਲਾ ਲਿਖੋਗੇ ਤੇ ਇੱਕ ਕਾਲ ਕਰਨੀ ਆ, ਚਾਹੇ ਤੁਹਾਡੇ ਪਰਿਵਾਰ ਦੇ 4G ਆ 5G ਆ ਸਾਰਿਆਂ ਨੂੰ ਇਹ ਡਿਸਕਾਊਂਟ ਮਿਲੂਗਾ। ਕਾਲ ਕਰ ਲਓ 416-671-1999 ਜਾਂ ਫਿਰ ਮੈਸੇਜ ਕਰ ਸਕਦੇ ਹੋ 416-671-1996 416-671-1999 416-671-1999 ਦੇ ਉੱਤੇ ਜਾ ਤੁਸੀਂ ਕਾਲ ਜਾਂ ਮੈਸੇਜ ਕਰੋਗੇ ਤਾਂ ਇਹ ਸ਼ੋਅ ਦੇ ਲਈ ਤੁਸੀਂ ਐਂਟਰੀ ਕਰ ਸਕਦੇ ਹੋ।

0: ਜੀ ਤੁਹਾਨੂੰ ਬਾਈ ਸੁੱਖ ਹੋਣਾ ਦਾ ਸੁਨੇਹਾ। ਗ੍ਰੈਂਡ ਹੋਮ ਫਰਨੀਚਰ 6085 ਟੌਮਕਨ ਰੋਡ 'ਤੇ ਜੋ ਸੇਲ ਚੱਲ ਰਹੀ ਆ ਉਹਦੇ ਬਾਬਤ ਵੀ ਤੁਹਾਨੂੰ ਬਾਈ ਸੁੱਖ ਦਾ ਸੁਨੇਹਾ ਜ਼ਰੂਰ ਸਾਂਝਾ ਕਰਦੇ ਹਾਂ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1,500-1600 ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਵੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੌਮਕਨ ਰੋਡ, 6685 ਟੌਮਕਨ ਰੋਡ ਭਾਜੀ।

0: ਜੀ ਢੀਂਡਸਾ ਸਾਹਿਬ ਸਾਡੇ ਨਾਲ ਜੁੜੇ ਨੇ ਦ ਮੈਪਲ ਕਲੀਨਿਕ ਤੋਂ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ, ਕੀ ਹਾਲ ਚਾਲ ਨੇ ਤੁਹਾਡੇ ਜੀ? ਸੋ ਬੜਾ ਅੱਜ ਟੌਰ ਕੱਢੀ ਹੋਈ ਹੈ ਢੀਂਡਸਾ ਸਾਹਿਬ ਜੀ ਨੂੰ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਦ ਮੈਪਲ ਕਲੀਨਿਕ ਦੀ ਬੱਲੇ ਬੱਲੇ ਅੱਜ ਕੱਲ੍ਹ ਪੂਰਾ ਨੰਬਰ 1 ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ, ਗੂਗਲ ਰੇਟਿੰਗ 4.9, ਹਰ ਇੱਕ ਕਸਟਮਰ ਬੜਾ ਪੋਜ਼ਿਟਿਵ, ਬੜਾ ਖੁਸ਼ ਹੋ ਕੇ ਅਤੇ ਤੁਹਾਨੂੰ ਫੀਡਬੈਕ ਦਿੰਦਾ, ਕਿਉਂਕਿ ਤੁਸੀਂ ਕੋਈ ਕੰਮ ਦਾ ਫਾਹਾ ਨਹੀਂ ਵੱਢਦੇ, ਸਾਫ਼ ਸਫਾਈ ਕਰਨ ਆਉਂਦੇ ਹੋ ਤਾਂ ਉਹ ਤੁਹਾਡਾ ਕੰਮ ਬੋਲਦਾ, ਘਰ ਦੇ ਸ਼ੀਸ਼ਿਆਂ ਤੋਂ ਲੈ ਕੇ ਵਿੰਡੋਆਂ ਤੋਂ ਲੈ ਕੇ ਫਰਸ਼ ਦੇ ਵਿੱਚ ਮੂੰਹ ਦਿਖਾਉਂਦਾ।
1: ਬਿਲਕੁਲ ਜੀ, ਇਹ ਚੀਜ਼ ਸੱਚ ਹੈ, ਕਿਉਂਕਿ ਸੱਚ ਤਾਂ ਹੈ, ਤੁਸੀਂ ਆਪ ਰਿਜ਼ਲਟ ਦੇਖਿਆ ਹੀ ਹੈ ਖੁਦ, ਉਹ ਰਿਜ਼ਲਟ ਤਾਂ ਹੀ ਆਉਂਦਾ ਜੇ ਕੁਆਲਿਟੀ ਹੁੰਦੀ ਹੈ। ਕੁਆਲਿਟੀ ਦੇ ਵਿੱਚ ਅਸੀਂ ਕਦੇ ਕੰਪਰੋਮਾਈਜ਼ ਨਹੀਂ ਕਰਦੇ, ਅਤੇ ਇਸੇ ਕਰਕੇ ਸਾਡੀ ਇੱਕ ਟੀਮ ਨੂੰ ਇੱਕ ਦਿਨ ਦੇ ਵਿੱਚ ਇੱਕੋ ਜੋਬ ਅਸਾਈਨ ਕੀਤੀ ਜਾਂਦੀ ਹੈ।
0: ਅਤੇ ਇਹਨਾਂ ਦੀਆਂ ਦੋਸਤੋ 5 ਟੀਮਾਂ ਨੇ, ਜਦੋਂ ਕੋਈ ਟੀਮ ਹਾਇਰ ਕਰਦੇ ਆ ਬੈਕਗਰਾਊਂਡ ਚੈੱਕ ਹੁੰਦਾ, ਇਸ ਤੋਂ ਬਾਅਦ ਉਹਨਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ, ਉਹਨਾਂ ਨੂੰ ਦੱਸਿਆ ਜਾਂਦਾ ਕਿ ਭਾਈ ਇਹ ਆਲ ਫਲੋਰ ਪਰਪਜ਼ ਲਈ ਸਾਰੇ ਕਿਤੇ ਨਹੀਂ ਮਾਰਨਾ ਹੁੰਦਾ, ਸਟੀਲ ਦੇ ਉੱਤੇ ਕਿਹੜਾ ਤੁਸੀਂ ਸਪਰੇ ਮਾਰਨੀ ਆ, ਪਲਾਸਟਿਕ 'ਤੇ ਕਿਹੜੀ ਮਾਰਨੀ ਆ, ਗਲਾਸ 'ਤੇ ਕਿਹੜੀ ਮਾਰਨੀ, ਪੂਰੀ ਉਹਨਾਂ ਨੂੰ ਟ੍ਰੇਨਿੰਗ ਕਰਕੇ ਫਿਰ ਬੰਦਾ ਹਾਇਰ ਕਰਦੇ ਨੇ, ਅਤੇ ਇਸ ਤੋਂ ਬਾਅਦ ਸੁਪਰਵਾਈਜ਼ਰ ਨਾਲ ਹੁੰਦਾ। ਸੋ ਮੈਂ ਦੋਸਤੋ ਦੱਸਦਾ, ਇਹਨਾਂ ਦੇ ਕੋਲ ਨਾ ਇੱਕ ਚੈੱਕਲਿਸਟ ਇਹ ਆਪਦੇ ਸੁਪਰਵਾਈਜ਼ਰ ਨੂੰ ਦਿੰਦੇ ਨੇ, ਜਿਸ ਹਿਸਾਬ ਦਾ ਪਰਿਵਾਰ ਦਾ ਪੈਕੇਜ ਲੈਤਾ ਹੁੰਦਾ, ਉਹਦੇ ਵਿੱਚ ਜਦੋਂ ਕੋਈ ਬੰਦਾ ਹੀ ਨਹੀਂ ਹੈਗਾ ਕੋਈ, ਕਿਉਂਕਿ ਕਾਰਪੋਰੇਟ ਅਦਾਰਾ ਹੈਗਾ, ਸੋ ਇਹਨਾਂ ਦਾ ਬੜਾ ਵਧੀਆ ਤਰੀਕਾ ਹੈਗਾ। ਸੋ ਇਹਦੇ ਵਿੱਚ ਲਿਖਿਆ ਹੁੰਦਾ ਜੀ, ਡਸਟਿੰਗ ਬੰਦੇ ਨੇ ਟਿਕ ਕਰਨਾ ਕਿ ਜੀ ਆਹ ਇੰਨੇ ਸਕੇਅਰ ਫਿੱਟ ਘਰ ਆ, ਅਤੇ ਇਹਨਾਂ ਨੇ ਸਟੈਂਡਰਡ ਕਲੀਨਿੰਗ ਜਾਂ ਡੀਪ ਕਲੀਨਿੰਗ ਜਾਂ ਡੀਲਕਸ ਕਲੀਨਿੰਗ ਕਿਹੜਾ ਪੈਕੇਜ ਲਿੱਤਾ ਹੋਇਆ, ਡਸਟਿੰਗ ਹੋਊਗੀ ਟਿਕ ਕਰ ਦਿਉ, ਵੈਕਿਊਮ ਕਰ ਦਿਉ, ਫਿਰ ਜਿਹੜੇ ਕਿਚਨ ਕੈਬਨਿਟ ਨੇ ਉਹਨਾਂ ਨੂੰ ਇਨਸਾਈਡ ਆਊਟਸਾਈਡ ਕਲੀਨ ਹੋ ਗਿਆ ਟਿਕ ਕਰ ਦਿਉ, ਜਿਹੜੇ ਘਰ ਦੇ ਨਾਲ ਨਾਲ ਬੇਸ ਬੋਰਡ ਹੁੰਦੇ ਨੇ ਟਿਕ ਕਰ ਦਿਉ, ਵਿੰਡੋ ਗਲਾਸ ਕਲੀਨ ਕਰ ਅਤੇ ਟਿਕ ਕਰ ਦਿਉ, ਇਸ ਤੋਂ ਬਾਅਦ ਵਾਸ਼ਰੂਮ ਦੀਆਂ ਟਾਈਲਾਂ ਨੇ ਉਹਨਾਂ ਦੇ ਉੱਤੇ ਕਈ ਵਾਰ ਗਰਾਊਟ ਜਾਂ ਜੰਮ ਜਾਂਦਾ ਗਾ, ਪੀਲੀਆਂ ਜਿਹੀਆਂ ਹੋ ਜਾਂਦੀਆਂ ਨੇ, ਕਾਲੀਆਂ ਹੋ ਜਾਂਦੀਆਂ ਨੇ, ਉਹਨੂੰ ਕਲੀਨ ਕਰਨਾ, ਵਾਸ਼ਰੂਮ ਦਾ ਐਗਜ਼ੌਸਟ ਫੈਨ ਹੋ ਗਿਆ, ਅਪਲਾਇੰਸਿਸ ਦਾ ਐਕਸਟੀਰੀਅਰ ਐਂਡ ਇੰਟੀਰੀਅਰ ਅੰਦਰੋਂ ਬਾਹਰੋਂ ਦੋਨੇ ਪਾਸੇ ਅਪਲਾਇੰਸ ਕਰਨੇ, ਕਿਚਨ ਦੀ ਡੀਗਰੀਜ਼ਿੰਗ ਕਰਨੀ, ਡੋਰ ਹੈਂਡਲ, ਲਾਂਡਰੀ, ਪੈਟੀਓ, ਸਟੇਅਰ ਰੇਲਿੰਗ, ਲਾਈਟ ਸਵਿੱਚ ਬੋਰਡ, ਮਿਰਰ, ਇਹਨਾਂ ਨੇ ਘਰ ਦਾ ਈਚ ਐਂਡ ਐਵਰੀ ਪਾਰਟ ਕੋਨਾ, ਜਿਹੜਾ ਬੰਦਾ ਤਾਂ ਕਿ ਜੇ ਕੋਈ ਬੰਦਾ ਜਾਂਦਾ ਮਿਸ ਨਾ ਕਰ ਦੇ, ਉਹਨਾਂ ਨੂੰ ਇਹ ਲਿਸਟ 'ਤੇ ਗੋ ਥਰੂ ਹੋਣਾ ਪੈਂਦਾ, ਅਤੇ ਜਦੋਂ ਬੰਦਾ ਫਿਰ ਕਲੀਨ ਕਰਦਾ ਤਾਂ ਆਟੋਮੈਟਿਕਲ ਆ ਕਿ ਭਾਈ ਜੀ ਉਹਨਾਂ ਨੂੰ
1: ਹਾਂਜੀ
0: 0-0 ਕਲੀਨਿੰਗ ਮਿਲਦੀ।
1: ਨਹੀਂ ਸਰ, ਇਹ ਲਿਸਟ ਜਿਹੜੀ ਹੈ ਇਹ ਆਪਾਂ ਇਹਨੂੰ ਲਾਈਟਲੀ ਲੈ ਲੈਂਦੇ ਹਾਂ, ਬਟ ਇਹ ਬਹੁਤ ਜ਼ਿਆਦਾ ਹੈਲਪਫੁਲ ਹੈ, ਕਈ ਵਾਰ ਆਪਣੇ ਧਿਆਨ 'ਚ ਨਹੀਂ ਰਹਿੰਦਾ ਇਹਦੇ 'ਤੇ, ਹੁਣ ਜਿਹੜੀ ਚੀਜ਼ ਇੱਕ ਵਾਰ ਡਨ ਹੋ ਗਈ ਉਹ ਟਿੱਕ ਹੋ ਜਾਣਾ, ਐਂਡ 'ਤੇ ਫਿਰ ਲਿਸਟ ਵੀ ਗੋ ਥਰੂ ਹੁੰਦੀ ਹੈ, ਅਤੇ ਜਦੋਂ ਆਪਾਂ ਕਸਟਮਰ ਦੇ ਨਾਲ ਵੀ ਵਾਕਆਊਟ ਵਾਕ ਥਰੂ ਕਰਦੇ ਹਾਂ ਤਾਂ ਉਦੋਂ ਮਤਲਬ ਕਿ ਵੀ ਜੇ ਕਈ ਵਾਰ ਵੈਸੇ ਤਾਂ ਕੋਈ ਰਹਿੰਦੀ ਨਹੀਂ, ਜੇ ਨਿੱਕੀ ਮੋਟੀ ਕੋਈ ਗਲਤੀ ਹੁੰਦੀ ਹੈ ਉਹ ਵੀ ਆਪਾਂ ਨਾਲ ਦੀ ਨਾਲ ਡਨ ਕਰਕੇ ਕਸਟਮਰ ਜਦੋਂ ਸੈਟਿਸਫਾਈਡ ਹੁੰਦਾ ਫਿਰ ਲੀਵ ਕਰਦੇ ਹਾਂ ਜੀ।
0: ਜੀ 647-286-0077 647-286-0077 ਅਤੇ ਡੀਪ ਕਲੀਨਿੰਗ ਜੇ ਅੱਜ ਪਰਿਵਾਰ ਬੁੱਕ ਕਰਦੇ ਨੇ ਕਦੋਂ ਬੁੱਕ ਕਰ ਸਕਦੇ ਨੇ, ਕੀ ਪ੍ਰੋਸੈਸ ਆ ਇੱਕ ਵਾਰੀ ਉਹ ਵੀ ਦੱਸ ਦਿਓ।
1: ਸਰ ਡੀਪ ਕਲੀਨ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਕਾਲ ਤੋਂ ਬਾਅਦ ਤੁਸੀਂ ਫ੍ਰੀ ਆਫ ਕੋਸਟ ਸਾਡਾ ਕੋਟ ਹੁੰਦਾ, ਕੋਟ ਦੇਣ ਦੇ ਲਈ ਸਾਡੀ ਟੀਮ ਦਾ ਇੱਕ ਮੈਂਬਰ ਤੁਹਾਡੇ ਘਰ ਆਊਗਾ, ਉਹ ਦੇਖ ਕੇ ਘਰ ਨੂੰ ਪ੍ਰੋਪਰਟੀ ਦੀ ਅਸੈਸਮੈਂਟ ਕਰਕੇ ਤੁਹਾਨੂੰ ਕੋਟ ਦੇਵੇਗਾ। ਉਹਦਾ ਇਹ ਰੀਜ਼ਨ ਹੈ ਜੀ ਕਿ ਵੀ ਫਿਰ ਪ੍ਰਾਈਜ਼ ਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ, ਜੇ ਓਵਰ ਦਾ ਕਾਲ ਕੋਈ ਕੋਟ ਦਿੰਦੇ ਹਾਂ ਬਾਅਦ 'ਚ ਕੋਈ ਕੰਡੀਸ਼ਨ ਉੱਤੇ ਵੱਖਰੀ ਹੈ ਫਿਰ ਪ੍ਰਾਈਸ ਚੇਂਜ ਕਰਦੇ।
0: ਬੇਸਿਕ ਕਲੀਨਿੰਗ ਉਹ ਤਾਂ ਓਵਰ ਦਾ ਕਾਲ ਹੀ ਤੋਂ ਦੱਸ ਦੂੰਗਾ ਭਾਈ, ਡਸਟਿੰਗ ਮੋਪਿੰਗ ਉਹ ਕਰਨੀ ਆ, ਪਰ ਜਿਹੜੀ ਡੀਲਕਸ ਕਲੀਨਿੰਗ ਆ ਉਹਦੇ ਲਈ ਤਾਂ ਕਿੰਨਾ ਕੁ ਘਰ ਦੀ ਕੰਡੀਸ਼ਨ ਕੀ ਆ ਉਹਦੇ 'ਤੇ ਡਿਪੈਂਡ ਜ਼ਰੂਰ।
1: ਬਿਲਕੁਲ ਜੀ, ਅਤੇ ਜੇ ਉਹ ਅਸੀਂ ਨੇ ਕੋਟ ਇੱਕ ਵਾਰ ਦੇ ਤਾ ਉਹਦੇ 'ਚ ਬਾਅਦ 'ਚ ਕੋਈ ਚੇਂਜ ਨਹੀਂ ਹੁੰਦੀ, ਕਈ ਵਾਰ ਹੁੰਦਾ ਕਿ ਵੀ ਟੀਮ ਪਹੁੰਚ ਗਈ ਜੀ ਹੁਣ ਤੁਹਾਡਾ ਆ ਵੀ ਆ ਉਹ ਵੀ ਹੈ, ਪ੍ਰਾਈਜ਼ ਲੋਕ ਵਧਾ ਦਿੰਦੇ ਆ, ਨੋਰਮਲੀ ਇਹ ਚੀਜ਼ਾਂ ਹੁੰਦੀਆਂ, ਪਰ ਸਾਡਾ ਜੋ ਇੱਕ ਵਾਰ ਕੋਟ ਦੇ ਤਾ ਉਹੀ ਪ੍ਰਾਈਜ਼ ਸੇਮ ਰਹੂਗਾ। ਤੇ ਤੁਸੀਂ
0: ਪਰ ਇਹ ਜੋ ਪ੍ਰਾਈਸ ਦਿੱਤਾ ਅੱਜ,
1: ਹਾਂਜੀ
0: ਉਹ ਤਾਂ 10% ਘਟਾਉਣਾ ਹੈਗਾ, ਜੇ ਅੱਜ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਤੁਹਾਨੂੰ ਰੈਫਰੈਂਸ ਦੇ ਕੇ ਕੋਈ ਕਾਲ ਕਰੂਗਾ ਨਾ,
1: ਠੀਕ ਹੈ,
0: ਉਹਦਾ ਫਿਰ 10% ਘਟਾਉਣਾ, ਊਂ ਚਾਹੇ ਨਾ ਘਟਾਏ ਬਤਾਏ।
1: ਬਿਲਕੁਲ ਜੀ, ਠੀਕ ਹੈ, ਜਿੰਨੇ ਵੀ ਸਰੋਤੇ ਰੇਡੀਓ ਦੀ ਚੜ੍ਹਦੀ ਕਲਾ ਦੀ ਕਾਲ ਰੈਫਰੈਂਸ ਪਾਉਣਗੇ ਤਾਂ ਉਹਨਾਂ ਨੂੰ 10% ਆਫ ਜ਼ਰੂਰ ਦੇਵਾਂਗੇ ਪ੍ਰਾਈਜ਼ ਦੇ।
0: ਬਣ ਗਈ ਗੱਲ। ਸੋ ਦੋਸਤੋ ਤੁਸੀਂ ਇਹਨਾਂ ਦੀ ਟੀਮ ਨੂੰ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ, ਡੀਪ ਕਲੀਨਿੰਗ ਲਈ ਹਾਇਰ ਕਰਨਾ ਰੈਂਟਲ ਪ੍ਰੋਪਰਟੀ ਹੈ ਜਾਂ ਤਾਂ ਤੇ ਘਰ ਦੇ ਖੁਦ ਦੀ ਪ੍ਰੋਪਰਟੀ ਹੈ, ਬੱਚੇ ਬਜ਼ੁਰਗਾਂ ਦੀ ਸਿਹਤ ਸੰਭਾਲ ਦਾ ਤੁਸੀਂ ਧਿਆਨ ਰੱਖਣਾ ਚਾਹੁੰਦੇ ਹੋ, ਆਪਦੀ ਪ੍ਰੋਪਰਟੀ ਨੂੰ ਸਾਂਭ ਕੇ ਰੱਖਣਾ ਚਾਹੁੰਦੇ ਹੋ ਤਾਂ ਡੀਪ ਕਲੀਨਿੰਗ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਕਰਵਾ ਲਿਆ ਕਰੋ। ਐਂਡ ਚਾਹੇ ਕੋਈ ਪੋਸਟ ਕੰਸਟਰਕਸ਼ਨ ਪ੍ਰੋਪਰਟੀ ਆ, ਰੈਜੀਡੈਂਸ਼ੀਅਲ ਆ, ਕਮਰਸ਼ੀਅਲ ਆ, ਮੂਵ ਇਨ ਮੂਵ ਆਊਟ ਰੈਡੀ ਤੁਹਾਨੂੰ ਘਰ ਚਾਹੀਦਾ, ਚਾਹੇ ਜੰਕ ਰਿਮੂਵ ਕਰਾਉਣਾ, ਡੀਪ ਕਲੀਨਿੰਗ ਦੇ ਲਈ ਕੋਈ ਵੀ ਇਹਨਾਂ ਤੋਂ ਕੰਮ ਕਰਵਾਉਂਦੇ ਹੋ, ਆਹ ਨੰਬਰ 'ਤੇ ਕਾਲ ਕਰ ਲਓ। ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ 'ਤੇ 10% ਦਾ ਡਿਸਕਾਊਂਟ ਮਿਲੂਗਾ। ਨੰਬਰ ਟੂ ਕਾਲ 647-286-0077 647-286-0077 647-286-0077 647-286-0077।

0: ਜਿਹੜਾ ਨਾ ਤੁਸੀਂ ਸ਼ੋਅ ਦਾ ਨਾਮ ਬੜਾ ਢੁਕਮਾ ਰੱਖਿਆ ਜੀ, ਜਿੱਦਾਂ ਦਾ ਸ਼ੋਅ ਆ ਉਦਾਂ ਦੀ ਵਾਈਬ, ਉਦਾਂ ਦਾ ਗਰਾਊਂਡ ਤੇ ਉਦਾਂ ਦੀ ਐਕਟੀਵਿਟੀਜ਼
1: ਜੀ।
0: ਇਹ ਤੁਸੀਂ ਸ਼ੋਅ ਨੂੰ ਪਲੈਨ ਕਰਨ ਦੇ ਲਈ ਕਿਵੇਂ ਕਿਵੇਂ ਸੋਚਿਆ ਵੀ ਰੰਗਲੇ ਸਰਦਾਰ ਹੋਣ, ਠੀਕ ਹੈ ਜੀ, ਇਸ ਦੇ ਨਾਲ ਮੈਜਿਕ ਸ਼ੋਅ ਹੋਵੇ, ਡਰੋਨ ਸ਼ੋਅ ਹੋਵੇ, ਫਿਰ ਬੱਚਿਆਂ ਦੀਆਂ ਐਕਟੀਵਿਟੀਜ਼ ਹੋਣ, ਫਿਰ ਨਾਲ ਕਪਲ, ਬੈਸਟ ਕਪਲ ਦਾ ਤੁਸੀਂ ਨਾਮ ਕੱਢੋਗੇ, ਫਿਰ ਘੜਾ ਰੇਸ ਹੋਗੀ ਜਾਂ ਫਿਰ ਟੱਗ ਆਫ ਵਾਰ ਹੋਗੀ, ਇੰਨੀਆਂ ਸਾਰੀਆਂ ਮਲਟੀਪਲ ਚੀਜ਼ਾਂ, ਕਿਉਂਕਿ ਇਹਦੇ ਪਿੱਛੇ ਤਿਆਰੀ ਅਤੇ ਖਰਚਾ ਬਹੁਤ ਸਾਰਾ ਚਾਹੀਦਾ।
1: ਬਿਲਕੁਲ ਜੀ। ਸੋ ਮੈਨੂੰ ਸੀਗਾ ਕਿ ਆਪਾਂ ਬਹੁਤ ਸਾਰੇ ਦੇਖਦੇ ਹਾਂ ਇਵੈਂਟ ਹੁੰਦੇ ਆ, ਸੋ ਮੈਨੂੰ ਹੁੰਦਾ ਕਿ ਕੁਛ ਹੋਵੇ ਤੇ ਹਟ ਕੇ ਹੋਵੇ ਜਿੱਥੇ ਸਾਰੇ ਜਣੇ ਇੰਜੋਏ ਕਰ ਸਕਣ, ਤੇ ਪਿੰਡ ਦਾ ਮਾਹੌਲ ਤਾਂ ਤੁਹਾਨੂੰ ਪਤਾ ਹੀ, ਸਾਰਿਆਂ ਨੂੰ ਪਸੰਦ ਹੁੰਦਾ ਆ। ਸੋ ਰੰਗਲਾ ਪੰਜਾਬ ਨਾਈਟ ਮੇਰੇ ਮਾਇੰਡ 'ਚ ਆਇਆ ਕਿ ਕਿਉਂ ਨਾ ਇਹਦੇ 'ਚ ਪੰਜਾਬ ਦੇ ਰੰਗ ਸਾਰੇ ਰੱਖੇ ਜਾਣ, ਜਿਹ 'ਚ ਪੇਂਡੂ ਖੇਡਾਂ ਕਰਵਾਈਆਂ ਜਾਣ, ਉਹ ਤੋਂ ਬਾਅਦ 'ਚ ਆਪਣੇ ਕਪਲ, ਬੈਸਟ ਕਪਲ ਦਾ ਕੰਪੀਟੀਸ਼ਨ ਕਰਵਾਇਆ ਜਾਵੇ, ਫਿਰ ਰੰਗਲੇ ਸਰਦਾਰਾਂ ਦੀ ਪਰਫਾਰਮੈਂਸ, ਕਿਉਂਕਿ ਉਹ ਲੋਕ ਗਾਇਕੀ ਕਰਦੇ ਨੇ, ਤੇ ਅਨਮੋਲ ਹਰੇਕ ਨੂੰ ਪਸੰਦ ਹੈਗਾ ਕਿਉਂਕਿ ਉਹਨਾਂ ਮੈਜਿਕ ਜਿਹੜਾ ਬਹੁਤ ਹੀ ਵਧੀਆ ਹੈਗਾ ਆ, ਤੇ ਪਲੱਸ ਇਹਦੇ ਨਾਲ ਐਡੀਸ਼ਨ ਮੈਨੂੰ ਸੀਗਾ ਕਿ ਕੁਛ ਹਟ ਕੇ ਜੇ ਹੋਰ ਕਰਨਾ ਹੈ ਤਾਂ ਫਿਰ ਅਸੀਂ ਡਰੋਨਸ ਹਾਇਰ ਕੀਤੇ, ਜਿਹੜੇ ਕਿ 200+ ਡਰੋਨਸ ਜਿਹੜੇ ਉੱਡਣੇ ਨੇ,
0: ਇਹ ਤਾਂ ਓਲੰਪਿਕ ਲੈਵਲ ਦਾ ਤੁਸੀਂ ਦੱਸਿਆ ਸੀ,
1: ਓਲੰਪਿਕ ਲੈਵਲ ਦੇ, ਬਹੁਤ ਹੀ ਇੰਟਰਸਟਿੰਗ ਜਿਹੜਾ ਸ਼ੋਅ ਹੈਗਾ ਇਹ, ਓਲੰਪਿਕ ਦਾ ਜਿਹੜਾ ਲੈਵਲ ਦਾ ਇਹਨਾਂ ਨੇ ਕਰਨਾ ਹੈ, ਡਰੋਨਸ ਨੇ ਵੱਖਰੇ ਵੱਖਰੇ ਇਫੈਕਟਸ ਬਣਾਉਣੇ ਆ ਇਹਨਾਂ ਸਾਰਿਆਂ ਦੇ ਨਾਲੋਂ। ਜਿਹੜੀ ਸਭ ਤੋਂ ਮੇਨ ਗੱਲ ਹੈਗੀ ਕਿ ਜਿਹੜਾ ਮਾਹੌਲ ਬਣਨਾ ਨਾ ਉੱਥੇ, ਜਿਹਦੇ ਵਿੱਚ ਆਪਾਂ ਪ੍ਰੋਪਰ ਡੈਕੋਰ ਕਰਕੇ ਪਿੰਡ ਦਾ ਪੂਰਾ ਮਾਹੌਲ ਦਰਸਾਉਣਾ, ਹਰ ਤਰੀਕੇ ਦੇ ਖਾਣ ਪੀਣ ਦੇ ਸਟਾਲ, ਹਰ ਤਰੀਕੇ ਦੇ ਸ਼ੋਪਿੰਗ ਸਟਾਲ, ਹਰ ਤਰੀਕੇ ਦੇ ਬੱਚਿਆਂ ਲਈ ਪਕਾਨੇ ਲਾ ਲਓ ਜਾਂ ਕਿਸੇ ਕੋਟਨ ਕੈਂਡੀ, ਹਰ ਇੱਕ ਤਰੀਕੇ ਦਾ ਸਟਾਲ ਹੈਗਾ, ਬੱਚਿਆਂ ਦੇ ਟੋਇਜ਼ ਹੋ ਜਾਣ। ਸੋ ਬਹੁਤ ਹੀ ਇੱਕ ਰੰਗਾਰੰਗ ਜਿਹੜਾ ਮਾਹੌਲ, ਜਿੱਦਾਂ ਆਪਾਂ ਪਿੰਡ 'ਚ ਮਿਸ ਕਰਦੇ ਹੁੰਦੇ ਵੀ ਪਿੰਡ ਦਾ ਮਾਹੌਲ ਆ, ਉਹ ਤੁਹਾਨੂੰ ਉੱਥੇ ਦੇਖਣ ਨੂੰ ਮਿਲਣਾ ਹੈ।
0: ਬਹੁਤ ਅੱਛੇ ਜੀ। ਸੋ ਇਹ ਸ਼ੋਅ ਦੀ ਮੁਬਾਰਕਬਾਦ ਅਸੀਂ ਤੁਹਾਨੂੰ ਜ਼ਰੂਰ ਦਿੰਦੇ ਹਾਂ, ਅਤੇ ਇਹ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ
1: ਜੀ
0: ਟਿਕਟਾਂ ਨੇ, ਉਹ ਇਵੈਂਟ ਬ੍ਰਾਈਟ ਤੇ ਨੇ,
1: ਬਿਲਕੁਲ
0: $30 ਦੀ ਟਿਕਟਾਂ
1: ਜੀ,
0: ਪਰ ਕੁਝ ਕੁ ਲਿਮਿਟਡ ਟਿਕਟਾਂ ਜਿਹੜੀਆਂ ਤੁਸੀਂ ਫਿਜ਼ੀਕਲ ਟਿਕਟਾਂ ਤੁਹਾਡੇ ਕੋਲ ਪ੍ਰਿੰਟਰ ਨੇ, ਉਹਦੇ ਵਿੱਚ ਆਪਾਂ ਤੁਹਾਨੂੰ ਰਿਕੁਐਸਟ ਕੀਤੀ ਹੈ ਕਿ ਭਾਈ ਰੇਡੀਓ ਚੜ੍ਹਦੀ ਕਲਾ ਦੇ ਰੈਫਰੈਂਸ 'ਤੇ ਤੁਸੀਂ ਸਾਨੂੰ ਥੋੜ੍ਹਾ ਬਹੁਤ ਉਹਦੇ 'ਚ ਡਿਸਕਾਊਂਟ ਪਾ ਕੇ ਦੇ ਦਿਓ, ਤਾਂ ਕਿ ਅਸੀਂ ਚਾਹੁੰਦੇ ਹਾਂ ਸਾਰੀ ਆਡੀਅੰਸ ਜਿਹੜਾ ਇਹ ਸ਼ੋਅ ਦਾ ਆਨੰਦ ਮਾਣੇ
1: ਜੀ।
0: ਸੋ $30 ਦੀ ਟਿਕਟ ਤੇ $20 ਦੀ ਟਿਕਟ ਲਈ ਤੁਹਾਨੂੰ ਕਾਲ ਕਰੀ।
1: ਦੇਖੋ ਜੀ, ਅੱਜ ਵੀਕਐਂਡ ਹੈਗਾ, ਲਾਸਟ ਆਪਣਾ ਵੀਕਐਂਡ ਹੈਗਾ ਇਵੈਂਟ ਤੋਂ ਪਹਿਲਾਂ, ਤੇ ਅੱਜ ਆਪਾਂ ਰੇਡੀਓ ਚੜ੍ਹਦੀ ਕਲਾ ਦੇ ਰੈਫਰੈਂਸ ਤੇ $20 ਦੀ ਟਿਕਟ ਦੇ ਦੇਣੀ ਹੈ ਜਿਹੜਾ ਜਿਹੜਾ ਮੈਨੂੰ ਅੱਜ ਕਾਲ ਕਰੇਗਾ, ਲਾਸਟ ਚਾਂਸ ਹੈਗਾ ਸਾਰਿਆਂ ਲਈ।
0: ਸੋ ਲਾਸਟ ਚਾਂਸ ਆ, ਕਿਉਂਕਿ ਅਗਲੇ ਸੰਡੇ ਤਾਂ ਸ਼ੋਅ ਹੀ ਆ ਟਾਈਮ, ਇਸ ਸਮੇਂ ਗਰਾਊਂਡ ਦੇ ਵਿੱਚ ਪਹੁੰਚੇ ਹੋਵਾਂਗੇ, ਪਾਰਕਿੰਗ ਦੋਸਤੋ ਫ੍ਰੀ ਹੋਵੇਗੀ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ। ਅਗਲੇ ਸੰਡੇ ਦਾ ਤੁਹਾਡਾ ਪ੍ਰੋਗਰਾਮ ਆ, ਤੁਸੀਂ ਬੁੱਕ ਕਰ ਲਓ, ਅਗਲਾ ਸੰਡੇ ਵੀਕਐਂਡ ਸਕੈਜੂਲ ਹੋ ਚੁੱਕਿਆ, ਅਗਲੇ ਸੰਡੇ ਸੈਟਰਡੇ ਨੂੰ ਗਰੋਸਰੀ ਕਰ ਲਿਓ, ਕਿਤੇ ਜਾਣਾ ਉਹਨਾਂ ਸੈਟਰਡੇ ਨੂੰ ਕੰਮ ਨਿਬੇੜ ਲਿਓ, ਸੰਡੇ ਨੂੰ ਤਿਆਰ ਹੋ ਕੇ 3 ਵਜੇ ਬ੍ਰੈਂਪਟਨ ਫੇਅਰ ਗਰਾਊਂਡ ਦੀਆਂ ਖੁੱਲ੍ਹੀਆਂ ਪਾਰਕਿੰਗਾਂ ਦੇ ਵਿੱਚ ਫ੍ਰੀ ਪਾਰਕਿੰਗ ਲਾ ਦੇਣੀ ਆ। ਇਸ ਤੋਂ ਬਾਅਦ ਬੱਚਿਆਂ ਨੂੰ ਛੱਡ ਦੇਣਾ ਕਿ ਭਾਈ ਖੇਡੋ, ਬੱਚਿਆਂ ਦੀਆਂ ਐਕਟੀਵਿਟੀਜ਼ ਹੋਣਗੀਆਂ ਉੱਥੇ, ਬੱਚਿਆਂ ਦੀਆਂ ਖੇਡਾਂ ਹੋਣਗੀਆਂ, ਬੱਚਿਆਂ ਦੇ ਮਨੋਰੰਜਨ ਦਾ ਪੂਰਾ ਪੂਰਾ ਸਾਧਨ ਆ। ਇਹਦੇ ਨਾਲ ਨਾਲ ਉੱਥੇ ਤੁਹਾਨੂੰ ਜਦੋਂ ਬੈਠੇ ਹੋਵੋਗੇ ਮੰਜਿਆਂ 'ਤੇ, ਮੂੜਿਆਂ 'ਤੇ, ਕੁਰਸੀਆਂ 'ਤੇ, ਤਾਂ ਫਿਰ ਘੜਿਆਂ ਦੀ ਰੇਸ, ਬੀਬੀਆਂ ਭੈਣਾਂ ਸਿਰ 'ਤੇ ਘੜਾ ਰੱਖ ਕੇ ਹੱਥ ਛੱਡ ਕੇ ਤੁਰਨਗੀਆਂ। ਇਹਦੀ ਪ੍ਰੈਕਟਿਸ ਤਾਂ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਵੀ ਹੁਣ ਤਾਂ ਇਹ ਘੜੇ ਭਰਨ ਵਾਲਾ ਰਿਵਾਜ ਚਲੀ ਗਿਆ, ਤੇ ਪਰ ਉਹ ਦੇਖਦੇ ਹੁਣ ਕਿਹਨੂੰ ਕਿਹਨੂੰ, ਹਨਾ, ਉਹ ਬੈਲੈਂਸਿੰਗ ਬਹੁਤ ਜ਼ਰੂਰੀ ਹੁੰਦੀ ਹੈ। ਕਈ ਉਹ ਚਮਚੇ ਨੂੰ ਵੀ ਆਲੂ ਜਾਂ ਚਮਚੇ 'ਚ ਰੱਖ ਕੇ, ਹਨਾ, ਉਹ ਵੀ ਤੁਰਦੇ ਹੁੰਦੇ ਨੇ।
1: ਬਿਲਕੁਲ, ਤੁਰਦੇ ਹੁੰਦੇ ਨੇ। ਬੜੀਆਂ ਸਾਰੀਆਂ ਗੇਮਸ ਹੈਗੀਆਂ ਨੇ, ਆਪਾਂ ਨੂੰ ਹੈਗਾ ਕਿ ਆਪਾਂ ਸਾਰੀਆਂ ਰਿਵੀਲ ਨਾ ਕਰੀਏ, ਕਰ ਲੈਣੀਆਂ
0: ਕਾਫੀ ਗੇਮਾਂ, ਉਹ ਹੋਰ ਵੀ ਨੇ। ਓਕੇ ਓਕੇ। ਸੋ ਇਦੋਂ ਬਾਅਦ 'ਚ ਗੇਮਾਂ ਹੋਣਗੀਆਂ ਜੀ, ਟੱਗ ਆਫ ਵਾਰ ਹੋਊਗੀ, ਇਹਦੇ ਨਾਲ ਨਾਲ ਜਦੋਂ ਇਹ ਗੇਮਾਂ ਦਾ ਮਾਹੌਲ ਪੂਰਾ ਬਣੂਗਾ, ਫਿਰ ਸਟੇਜ ਦੇ ਉੱਤੇ ਅਨਮੋਲ ਮੈਜਿਕ ਆਉਣਗੇ, ਉਹ ਪਰਫੋਰਮ ਕਰਨਗੇ, ਮੈਜਿਕ ਸ਼ੋਅ ਤੁਹਾਨੂੰ ਦਿਖਾਉਣਗੇ। ਇਸ ਤੋਂ ਬਾਅਦ ਰੰਗਲੇ ਸਰਦਾਰਾਂ ਦੀ ਗਾਇਕੀ ਚੱਲੂਗੀ, ਰੰਗਲੇ ਸਰਦਾਰਾਂ ਦੀ ਫੋਕ ਗਾਇਕੀ ਆਨੰਦ ਮਾਣੋਗੇ ਤੁਸੀਂ ਮੰਜਿਆਂ 'ਤੇ, ਮੂੜਿਆਂ 'ਤੇ ਬੈਠ ਕੇ, ਅਤੇ ਨਾਲ ਤੁਸੀਂ ਫੂਡ ਖਾਓਗੇ, ਆਈਸਕ੍ਰੀਮ, ਪਕੌੜੇ, ਚਾਹ, ਮਾਲ ਪੂੜੇ, ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਲੱਸੀ, ਬਹੁਤ ਸਾਰਾ ਫੂਡ ਉੱਥੇ ਹੋਊਗਾ। ਅਤੇ ਰਾਤ ਜਦੋਂ ਦਿਨ ਜਾ ਢਲ ਗਿਆ, ਫਿਰ ਅਸਮਾਨ ਦੇ ਵਿੱਚ ਡਰੋਨਸ ਉੱਡਣਗੇ, ਡਰੋਨ ਸ਼ੋਅ ਹੋਊਗਾ, ਡਰੋਨ ਸ਼ੋਅ ਦੇ ਨਾਲ ਵੀ ਜੋ ਜੋ ਫੋਟੋ ਉਹਨਾਂ ਨੇ ਅਸਮਾਨ 'ਤੇ ਵਜਾਉਣੀ ਆ, ਤੇ ਉਹੇ ਜਿਹੀ ਗਾਣੇ ਵੀ ਉੱਥੇ ਵੱਜਣਗੇ। ਸੋ ਏਦਾਂ ਦਾ ਪੂਰਾ ਮਾਹੌਲ ਹੋਣਾ।
1: ਬਿਲਕੁਲ ਜੀ, ਜਿਹੜਾ ਡਰੋਨ ਹੈਗਾ ਨਾ, ਇਹ ਕੋਈ ਛੋਟੇ ਮੋਟੇ ਲੈਵਲ ਦਾ ਡਰੋਨ ਨਹੀਂ ਹੈਗਾ, ਇਹ ਬਹੁਤ ਹੀ ਵੱਡੇ ਲੈਵਲ ਦਾ ਡਰੋਨ ਸ਼ੋ ਹੋ ਰਿਹਾ ਆ। ਤੇ ਟਾਈਮਿੰਗ ਹੈਗੀ ਜੀ 3 to 10 PM, ਜਿਹੜੇ ਪਹਿਲਾਂ 3 ਹੈਗਾ 5 PM ਤੱਕ ਪੇਂਡੂ ਖੇਡਾਂ ਹੋਣੀਆਂ ਨੇ, 5 PM ਤੋਂ ਬਾਅਦ ਜਿਹੜਾ ਪ੍ਰੋਪਰ ਆਪਣੀ ਗਾਇਕੀ ਜਾਂ ਆਪਣਾ ਮੈਜਿਕ ਬਾਕੀ ਚੀਜ਼ਾਂ ਸ਼ੁਰੂ ਹੋ ਜਾਣੀਆਂ।
0: ਵੈਰੀ ਗੁੱਡ, ਵੈਰੀ ਗੁੱਡ।
1: ਤੇ ਟਿਕਟਾਂ ਆਪਾਂ ਤਾਂ ਕਹਿੰਦੇ ਕਿ ਪਹਿਲਾਂ ਲੈ ਲਓ, ਕਿਉਂਕਿ ਤੁਹਾਨੂੰ ਬਾਅਦ 'ਚ ਜਿਹੜਾ ਲਾਈਨਾਂ 'ਚ ਨਾ ਲੱਗਣਾ ਪਵੇ, ਪਰ ਇਹ ਹੈਗਾ ਕਿ ਤੁਹਾਨੂੰ ਡੋਰ 'ਤੇ ਵੀ ਟਿਕਟਸ ਮਿਲ ਜਾਣਗੀਆਂ ਅਗਰ ਤੁਸੀਂ ਲਾਈਨਾਂ ਤੋਂ ਬਚਣਾ ਚਾਹੁੰਦੇ ਹੋ। ਡੋਰ
0: 'ਤੇ ਤੁਸੀਂ 30 ਦੀ ਲਓਗੇ, ਅਸੀਂ ਹੁਣੇ ਕਾਲ ਕਰਕੇ ਸਾਨੂੰ 20 ਦੀ ਮਿਲਦੀ ਆ, ਤਾਂ ਅਸੀਂ $20 ਦੀ ਟਿਕਟ ਹੀ ਲੈ ਲੈਂਦੇ ਹਾਂ। ਸੋ ਦੋਸਤੋ, ਈਵੈਂਟ ਬ੍ਰਾਈਟ 'ਤੇ ਜਾਓਗੇ, ਟਿਕਟ $30 ਦੀ ਆ, ਡੋਰ 'ਤੇ $30 ਦੀ ਆ, ਪਰ ਰਾਈਟ ਨਾਓ ਅੱਜ ਤੁਸੀਂ ਇਹ ਕਾਲ ਕਰੋਗੇ ਤਾਂ ਤੁਹਾਨੂੰ $20 ਦੀ ਟਿਕਟ ਮਿਲੂ। ਚਾਹੇ ਮੈਸੇਜ ਕਰ ਲਿਓ, $20 ਦੀ ਟਿਕਟ ਲਈ ਨੰਬਰ 416-671-1996 416-671-1996 416-671-1996 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਰੰਗਲਾ ਪੰਜਾਬ ਨਾਈਟ

0: ਤਾਂ ਦੋਸਤੋ ਸਾਡੇ ਲਾਈਨ ਜੁੜ ਚੁੱਕੇ ਹੁਣ ਨਾਗਪਾਲ ਜੀ ਨਾਲ। ਨਾਗਪਾਲ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
1: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਸਭੀ ਨੂੰ।
0: ਨਾਗਪਾਲ ਸਾਹਿਬ, ਤੁਹਾਡਾ ਮੈਸੇਜ ਸੁਣ ਲਈ ਨਾ ਪਰਿਵਾਰ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ, ਕਿਉਂਕਿ ਕਈ ਵਾਰ ਆਪਣੇ ਕੋਲ ਡੀਲਾਂ ਹੁੰਦੀਆਂ ਨੇ, ਸਾਡੇ ਸਾਰੇ ਸਪੋਂਸਰ ਸੇਵਾ ਚਲੋ ਡਿਸਕਾਊਂਟ ਪ੍ਰੋਵਾਈਡ ਕਰਦੇ ਨੇ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਤੁਸੀਂ ਪੈਸੇ ਲੋਕਾਂ ਦੇ ਖਾਤੇ ਚ ਪਾ ਰਹੇ ਹੋ, ਉਹ ਵੀ ਲੱਖਾਂ ਡਾਲਰ ਹੈ ਜੀ।
1: ਹਾਂਜੀ, ਪ੍ਰਭੂ ਕੇ ਪਾਸੇ ਹੈ, 8 ਸਾਲ ਸੇ ਕਰ ਰਹੇ ਹੈ ਐਂਡ ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ, ਸਟਾਰਟ ਨਹੀਂ ਕਰ ਰਹੇ, ਬਹੁਤ ਟਾਈਮ ਹੋ ਗਿਆ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ।
0: ਦੱਸਦੀ ਦੋਸਤੋ, ਸਿੰਪਲ ਚੀਜ਼ ਆ ਇਹ ਮੈਸੇਜ ਉਹਨਾਂ ਲਈ ਹੈ ਜਿਹਨਾਂ ਨੂੰ ਇੰਗਲਿਸ਼ ਆਉਂਦੀ ਆ, ਠੀਕ ਹੈ ਜੀ, ਜਿਹਨਾਂ ਨੂੰ ਇੰਗਲਿਸ਼ ਆਉਂਦੀ ਆ ਉਹਨਾਂ ਲਈ ਇਹ ਮੈਸੇਜ ਆ, ਜਿਹੜੇ PR ਜਾਂ ਫਿਰ ਸਿਟੀਜ਼ਨ ਨੇ ਇਹ ਮੈਸੇਜ ਉਹਨਾਂ ਲਈ ਆ ਜਿਨ੍ਹਾਂ ਦੀ 2025 ਦੇ ਨੋਟਸ ਆਫ ਅਸੈਸਮੈਂਟ 'ਤੇ ਇਨਕਮ, ਫੈਮਿਲੀ ਇਨਕਮ 1.5 ਲੱਖ ਜਾਂ ਇਸ ਤੋਂ ਘੱਟ ਆ, ਇਹ ਮੈਸੇਜ ਉਹਨਾਂ ਲਈ ਹੈ। ਜੇ ਤੁਸੀਂ ਤਿੰਨੇ ਚੀਜ਼ਾਂ 'ਚ ਟਿੱਕ ਹੁੰਦੇ ਹੋ, PR ਸਿਟੀਜ਼ਨ ਹੋ, ਇੰਗਲਿਸ਼ ਆਉਂਦੀ ਹੈ ਅਤੇ ਇਨਕਮ 1.5 ਲੱਖ ਜਾਂ ਇਸ ਤੋਂ ਘੱਟ ਆ, ਤਾਂ ਸੁਣੋ ਨਾਗਪਾਲ ਜੀ ਕੀ ਸੁਨੇਹਾ ਦੇਖੇ ਆ ਰਹੇ ਨੇ। ਨਾਗਪਾਲ ਜੀ ਦੱਸੋ।
1: ਹਾਂਜੀ ਬਿਲਕੁਲ ਜੀ, ਲਾਈਕ ਸੇਮ ਥਿੰਗ, ਅਗਰ ਆਪਕੋ ਬੇਸਿਕ ਇੰਗਲਿਸ਼ ਆਤੀ ਹੈ, ਆਪਕੀ ਪ੍ਰੀਵੀਅਸ ਐਜੂਕੇਸ਼ਨ ਆਪਣੇ 10th ਕਰ ਰੱਖੀ ਹੈ, ਚਾਹੇ 12th ਕਰ ਰੱਖੀ, ਕਹੀਂ ਸੇ ਵੀ ਕਰ ਰੱਖੀ ਪੂਰੇ ਲਾਈਕ ਵਰਲਡ ਮੇ, ਅਗਰ ਨਹੀਂ ਵੀ ਕਰ ਰੱਖੀ ਤੋ ਵੀ ਇੱਕ ਛੋਟਾ ਸਾ ਇਕੁਇਵੈਲੈਂਸੀ ਟੈਸਟ ਹੋਤਾ ਹੈ, ਦੈਟ ਇਜ਼ ਟੇਕਨ ਕੇਅਰ ਆਫ। ਤੋ ਆਪ ਸਕਿੱਲ ਡਿਵੈਲਪ ਕਰੇ, ਫੁੱਲੀ ਆਨਲਾਈਨ ਕੋਰਸਿਸ ਕਰੇ, ਘਰ ਕੇ ਕੰਫਰਟ ਸੇ 2-3 ਘੰਟੇ ਆਪਣੇ ਮੰਡੇ ਟੂ ਫਰਾਈਡੇ ਲਗਾਣੇ ਹੈ। ਕੁਛ ਕੋਰਸਿਸ ਮੈਂ ਟੀਚਰ ਵੀ ਨਹੀਂ ਹੈ ਤੋ ਉਹ ਬਹੁਤ ਹੀ ਬਹੁਤ ਹੀ ਬਹੁਤ ਹੀ ਆਸਾਨ ਹੈ। 50,000 to $170,000 ਤੱਕ ਆਪ ਲੋਨ ਹਾਸਿਲ ਕਰ ਸਕਤੇ ਹੈ ਆਪਣੇ ਖਾਤੇ ਮੇ, ਸੋਰੀ ਕਰ ਸਕਤੇ ਨਹੀਂ ਹੈ, ਕਰਤੇ ਹੈ, ਇਹ ਕੋਈ ਜੂਆ ਨਹੀਂ ਹੈ, ਇਹ ਕੋਈ ਟ੍ਰੇਡਿੰਗ ਨਹੀਂ ਹੈ ਕਿ ਕਰ ਸਕਤੇ ਹੈ, ਸੋਰੀ ਮੈਂ ਗਲਤ ਬੋਲ ਗਿਆ। 50,000 to $170,000 ਤੱਕ ਲੋਨ ਆਪ ਹਾਸਿਲ ਕਰਤੇ ਆਪਣੇ ਖਾਤੇ ਮੇ, ਜੋ ਕਿ ਬਿਨਾਂ ਕ੍ਰੈਡਿਟ ਚੈੱਕ ਕੇ ਹੈ, 8 ਸਾਲ ਸੇ ਆਪਕੀ ਸੇਵਾ ਮੇ ਹੈ, ਬਹੁਤ ਮਾਈਨੂਟ ਇੰਟਰੈਸਟ ਰੇਟ ਹੈ ਜੋ ਆਪ ਆਪਕੋ ਆਗੇ ਬਤਾਏਂਗੇ। ਤੋ ਆਪ
0: ਕੋਈ ਕ੍ਰੈਡਿਟ, ਕੋਈ ਸਿਕਿਉਰਿਟੀ ਲਈ ਕੋਈ ਚੀਜ਼ ਰੱਖਣੀ ਪਵੇ ਜਾਂ ਕੋਈ ਇਦਾਂ ਦਾ ਸਿਸਟਮ?
1: ਗਾੜੀ ਕੇ ਲੋਨ ਕੇ ਲਈ ਗਾੜੀ ਸਿਕਿਉਰਿਟੀ, ਘਰ ਕੇ ਲੋਨ ਕੇ ਲਈ ਘਰ ਕੀ ਸਿਕਿਉਰਿਟੀ, ਯਹਾਂ ਪੇ ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ ਹੈ, ਇਸ ਕੇ ਲਈ ਆਪਕੀ ਐਜੂਕੇਸ਼ਨ ਨਹੀਂ ਉਠਾ ਕੇ ਜਾਏਂਗੇ ਵਾਪਸ।
0: ਤੇ ਜੇ ਅਸੀਂ ਕੋਈ ਫੈਮਿਲੀ ਆਫ 4 ਆ ਜੀ, ਤੇ ਉਹ ਆਈਡੀਆ ਕਿੰਨੀ ਕੁ ਫੰਡਿੰਗ ਦੇ ਐਲੀਜੀਬਲ ਹੋ ਜਾਣਗੇ?
1: ਹਾਂਜੀ, ਫੈਮਿਲੀ ਆਫ 4 ਮੇ ਅਪ ਟੂ $160,000 ਆਤਾ ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਆਸਾਨ ਸੇ ਕੋਰਸ ਕਰਤੇ ਹੈ, ਜਿਸ ਮੇ ਟੀਚਰ ਹੈ ਨਹੀਂ ਹੈ, ਵੋ ਡਿਪੈਂਡ ਕਰਤਾ ਕੌਨ ਸਾ ਕੋਰਸ ਚੂਜ਼ ਕਰਤੇ ਹੈ।
0: ਤੇ ਜੇ ਕੋਈ ਬੰਦਾ ਚਾਹੇ ਫੁੱਲ ਟਾਈਮ ਜੌਬ ਵੀ ਕਰ ਰਿਹਾ, ਚਾਹੇ ਕੋਈ ਓਵਰ ਚਲਾ ਰਿਹਾ, ਪਾਰਟ ਟਾਈਮ ਕੰਮ ਕਰ ਰਿਹਾ, ਉਹ ਸਾਰੇ ਐਲੀਜੀਬਲ ਨੇ?
1: ਬਿਲਕੁਲ ਜੀ, ਹਾਊਸ ਵਾਈਫ ਵੀ ਮਾਰੇ, ਕਿਤਨੇ ਕਲਾਇੰਟ ਹਾਊਸ ਵਾਈਫ, ਰਾਈਟ, ਸਕਿੱਲ ਡਿਵੈਲਪ ਕਰ ਰਹੇ, ਫੰਡਿੰਗ ਹਾਸਿਲ ਕਰ ਚੁੱਕੇ ਹੈ।
0: ਸਿੰਗਲ ਮਦਰ ਵੀ ਅਪਲਾਈ ਕਰ ਸਕਦੇ ਨੇ?
1: ਬਿਲਕੁਲ ਜੀ, ਬਿਲਕੁਲ ਅਪਲਾਈ ਕਰ ਸਕਤੇ, ਬਹੁਤ ਅੱਛਾ ਬੈਨੀਫਿਟ ਹੈ ਸਿੰਗਲ ਮਦਰਸ ਕੋ, ਕਿਉਂਕਿ ਜ਼ਿਆਦਾ ਬੱਚੇ, ਫੈਮਿਲੀ ਸਾਈਜ਼ ਜ਼ਿਆਦਾ ਹੈ, ਉਨਕੋ ਜ਼ਿਆਦਾ ਬੈਨੀਫਿਟ ਹੈ, ਉਨਕੋ ਜ਼ਿਆਦਾ ਫੰਡਿੰਗ, ਜ਼ਿਆਦਾ ਲੋਨ ਮਿਲਤਾ ਹੈ, ਬਿਨਾਂ ਕ੍ਰੈਡਿਟ ਚੈੱਕ, ਬਿਨਾਂ ਕਿਸੀ ਗਰੰਟੀ ਕੇ, ਕੋਈ ਗਰੰਟੀ, ਪਰਸਨਲ ਗਰੰਟੀ ਕੁਛ ਨਹੀਂ, ਗਰੰਟੀ ਹੈ ਹੀ ਨਹੀਂ ਕੋਈ।
0: ਤੇ ਜਦੋਂ ਇਹ ਲੋਨ ਅੱਜ ਤੁਹਾਨੂੰ ਅਸੀਂ ਅਪਲਾਈ ਕਰੀਏ, ਤੇ ਕਦੋਂ ਤੱਕ ਇਹ ਖਾਤੇ 'ਚ ਪੈਸੇ ਆ ਜਾਂਦੇ?
1: ਆਪਾਂ ਮੰਨ ਕੇ ਚੱਲੇ 16 ਤਾਰੀਖ ਕੋ ਬੈਚ ਸਟਾਰਟ ਹੈ, ਤੋ ਜੋ ਜੁਆਇਨ ਕਰੇਗਾ ਵਿਦਇਨ 30-90 ਡੇਜ਼, 1-3 ਮਹੀਨੇ ਮੇ ਆਪਕੇ ਖਾਤੇ ਮੇ ਫਸਟ ਇੰਸਟਾਲਮੈਂਟ ਗਵਰਨਮੈਂਟ ਡਾਲ ਦਿੱਤੀ ਹੈ,
0: ਵੈਰੀ ਗੁੱਡ,
1: ਸੈਕੰਡ ਉਸਕੇ 5 ਮਹੀਨੇ ਕੇ ਬਾਅਦ।
0: ਤੇ ਇਹ ਲੋਨ ਮੋੜਨਾ ਕਦੋਂ?
1: ਹਾਂਜੀ, 2 ਸਾਲ ਕਾ ਕੋਰਸ ਹੈ, ਤੋ 2.5 ਸਾਲ ਬਾਅਦ ਮੋੜਨਾ ਸਟਾਰਟ ਕਰਨਾ, ਇੰਸਟਾਲਮੈਂਟ ਕਬ ਸਟਾਰਟ ਹੈ, 2.5 ਸਾਲ ਬਾਅਦ, ਆ ਸ਼ੁਰੂ ਨਹੀਂ
0: ਹੋਈ। 2.5 ਸਾਲ ਪਹਿਲੇ ਕੋਈ ਇੰਟਰਸਟ ਰੇਟ ਪਊਗਾ?
1: 0%।
0: ਅੱਛਾ, ਤੇ 2.5 ਸਾਲਾਂ ਬਾਅਦ ਜੀ?
1: 2.5% ਪੂਰੇ ਸਾਲ ਕਾ, ਮੰਥ ਨਹੀਂ, ਪੂਰੇ ਸਾਲ ਦਾ।
0: 2.5% ਪੂਰੇ ਸਾਲ ਦਾ?
1: ਬਿਲਕੁਲ ਜੀ।
0: ਤੇ ਉਹ ਕਿੰਨੇ ਸਾਲਾਂ ਚ ਮੋੜ ਸਕਦੇ?
1: 14.5-15 ਸਾਲ ਮੈਕਸਿਮਮ ਹੁੰਦਾ ਹੈ।
0: ਤੇ ਇਹ ਜੇ ਪਹਿਲਾਂ ਪੇ ਕਰਨਾ ਹੋਵੇ?
1: ਓਪਨ ਲੋਨ ਹੈ, ਜਲਦੀ ਪੇ ਕਰ ਸਕਤੇ, ਮੈਂ ਆਪਣਾ 3 ਸਾਲ ਮੈਂ ਪੇ ਕਰ ਦਿਆ।
0: ਤੁਹਾਡੀ ਫੀਸ ਕਿੰਨੀ ਹੈ?
1: ਕੰਮ ਹੋਣੇ ਕੇ ਬਾਅਦ $199, ਨੋ ਕੈਸ਼, ਨੋ ਰੈਂਟ ਫੀਸ, ਬਿਲਕੁਲ ਜੀ ਬਿਲਕੁਲ, ਇਤਨੀ
0: ਹੈ। ਕੰਮ ਹੋਣ ਤੋਂ ਬਾਅਦ ਸਿਰਫ $199 ਦੇਣੇ ਆ, ਚਾਹੇ ਸਾਡੇ ਖਾਤੇ 'ਚ ਲੱਖ ਹੈ, ਚਾਹੇ 2 ਲੱਖ ਹੈ, ਚਾਹੇ 1.5 ਲੱਖ ਹੈ।
1: ਬਿਲਕੁਲ ਜੀ, ਐਜੂਕੇਸ਼ਨ ਕੰਸਲਟੈਂਟ ਹੈ, ਮੋਰਗੇਜ ਕੰਸਲਟੈਂਟ ਨਹੀਂ ਹੈ, ਜੋ ਮੈਂ 2 ਨੰਬਰ ਪੈਸੇ ਕਮਾਉਂਦੇ, ਸਾਫ਼ ਕੰਮ ਹੈ, ਕੋਈ ਕਾਗਜ਼ ਹਿਲਤਾ ਨਹੀਂ ਹੈ ਇਸਕੇ ਅੰਦਰ, ਸਾਰਾ ਸਫੇਦ ਕੰਮ ਹੈ, ਆਪਕੇ ਅਸਲੀ ਡਾਕੂਮੈਂਟਸ ਲੱਗਤੇ ਹੈ, ਆਪਕਾ NOA, ਬਰਥ ਸਰਟੀਫਿਕੇਟ ਬੱਚੋਂ ਕੇ, ਔਰ ਜਿਤਨੀ ਜ਼ਿਆਦਾ ਫੈਮਿਲੀ ਸਾਈਜ਼ ਉਤਨੀ ਜ਼ਿਆਦਾ ਫੰਡਿੰਗ ਆਪਕੇ ਖਾਤੇ ਮੇ। ਬੱਚੇ ਛੋਟੇ ਅਗਰ ਆਪਕੇ, ਇੰਪੋਰਟੈਂਟ ਪੁਆਇੰਟ, ਬੱਚੇ ਛੋਟੇ ਆਪਕੇ 11 ਸਾਲ ਸੇ, ਤੋ ਆਪਕੀ ਕਾਲਜ ਕਾ ਮੇਜਰ ਹਿੱਸਾ ਖੁਦ ਹੀ ਗ੍ਰਾਂਟ ਸੇ ਕਵਰ ਹੋ ਜਾਤਾ ਹੈ, ਮਤਲਬ ਆਪਕੇ ਪਾਸ 1 ਸਾਠ ਆਇਆ ਤੋ 1 ਸਾਠ ਹੀ ਵਾਪਿਸ ਕਰ।
0: ਜਿਹੜੀ ਉਹ ਫੀਸ ਆ, ਉਹ ਫੀਸ ਤਾਂ ਨਹੀਂ ਮੋੜਨੀ?
1: ਫੀਸ
0: ਜੀ
1: ਹਾਂ, ਅਗਰ ਬੱਚੋਂ ਕੀ ਉਮਰ ਛੋਟੀ ਹੈ 11 ਸਾਲ ਸੇ,
0: ਓਕੇ ਓਕੇ,
1: ਅਗਰ ਕਿਸੀ ਕੇ 2 ਬੱਚੇ ਹੈ, ਉਨਕੀ ऑलमोस्ट सारी फीस चली जाएगी, निकल जाएगी, बाहर ही बाहर निकल जाएगी।
0: वेरी गुड।
1: और अगर तीन बच्चे तो गारंटेड सारी की सारी फीस निकल जाएगी 11 साल से छोटे।
0: तो दोस्तों ਮੰਦੇ ਚ ਹੋਰ ਕੋਈ ਵੀ ਕੁਐਸਚਨ? ਇਹ ਕਹਿ ਰਹੇ ਨੇ ਬਿਨਾਂ ਕ੍ਰੈਡਿਟ ਚੈੱਕ ਤੋਂ, ਬਿਨਾਂ ਸਿਕਿਉਰਿਟੀ ਤੋਂ, ਜੇ ਤੁਹਾਡੀ ਇਨਕਮ 1.5 ਲੱਖ ਤੋਂ ਘੱਟ ਆ, ਇੰਗਲਿਸ਼ ਆਉਂਦੀ ਆ, ਪੀਆਰ ਜਾਂ ਸਿਟੀਜ਼ਨ ਆ, ਤਾਂ ਗੌਰਮੈਂਟ ਤੁਹਾਨੂੰ ਉਤਸ਼ਾਹਿਤ ਕਰ ਰਹੀ ਆ ਕਿ ਭਾਈ ਕੋਰਸ ਕਰੋ, ਪੜ੍ਹੋ, ਅਤੇ ਉਹਦੇ ਲਈ ਲੱਖਾਂ ਡਾਲਰਾਂ ਦੇ ਵਿੱਚ ਲੋਨ ਦੇ ਰਹੇ ਨੇ। 2.5 ਸਾਲ ਇੰਟਰਸਟ ਫਰੀ, ਬਾਅਦ ਦੇ ਵਿੱਚ ਵੀ 2.5% ਆ ਜਿਹੜਾ ਕਿ ਪੂਰੇ ਸਾਲ ਦਾ ਇੰਟਰਸਟ ਰੇਟ ਆ, ਯਾਨੀ ਕਿ ਤੁਸੀਂ ਕੁਝ ਕੁ ਹਜ਼ਾਰ ਕੁ ਡਾਲਰ ਹੀ ਉੱਤੇ ਮੋੜਨੇ ਹੋਣਗੇ, ਉਹ ਵੀ 14-15 ਸਾਲਾਂ ਤੱਕ ਵੀ ਤੁਸੀਂ ਮੋੜ ਸਕਦੇ ਹੋ। ਸੋ ਇਸ ਸਕੀਮ ਬਾਰੇ ਹੋਰ ਕੋਈ ਵੀ ਜਾਣਕਾਰੀ ਆ, ਇਹਨਾਂ ਦੀ ਫੀਸ 199 ਆ, ਤਾਂ ਬਾਈ ਜੀ ਨੰਬਰ ਬੋਲ ਦਿਓ ਇੱਕ ਵਾਰੀ।
1: ਨੰਬਰ 237-264-3175, ਹੁਣੇ ਕਾਲ ਕਰੋ, ਐਸਟੀਮੇਟ ਲਓ 437-264-3175। ऑफिस साढ़ा आएगा 218 एक्सपोर्ट बुलेवर्ड हरिंटोली डेयरी पे, आप कल भी हमारे ऑफिस आ सकते हैं।
0: नंबर बोलो जी एक बार।
1: हाँ जी, 437-264-3175, 437-264-3175, 437-264-3175।
0: 437-264-3175 दोस्तों, ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ ਉਬਰ ਚਲਾਉਂਦੇ ਹੋ, ਹਾਊਸ ਵਾਈਫ ਹੋ, ਤੁਸੀਂ ਘਰ ਦੇ ਵਿੱਚ ਰਹਿੰਦੇ ਹੋ, ਜਾਂ ਫਿਰ ਫੁੱਲ ਟਾਈਮ ਜੋਬ ਕਰਦੇ ਹੋ, ਤੁਸੀਂ ਕੋਈ ਵੀ ਆ ਕ੍ਰਾਈਟੇਰੀਆ ਆਪਦੀ ਐਲੀਜੀਬਿਲਟੀ ਇਹਨਾਂ ਨੇ ਕਾਲ ਦੇ ਉੱਤੇ ਤੁਹਾਨੂੰ ਦੱਸ ਦੇਣਾ ਗਾ, ਅਤੇ ਜੇ ਤੁਸੀਂ ਐਲੀਜੀਬਲ ਹੋ, ਇਹਨਾਂ ਨੇ ਕਹਿ ਤਾ ਭਾਈ ਤੁਹਾਡੇ ਖਾਤੇ 'ਚ 1.5 ਲੱਖ ਡਾਲਰ ਆ ਸਕਦਾ, ਅਪਲਾਈ ਕਰ ਦਿਉ, ਜਦੋਂ ਪੈਸੇ ਆ ਗਏ ਇਹਨਾਂ ਨੂੰ 199 ਦੇ ਦਿਓ। ਨੰਬਰ 437-264-3175, 437-264-3175, 437-264-3175, 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਜੀ,
1: ਥੈਂਕ ਯੂ
0: ਜੀ। ਸੋ ਦੋਸਤੋ, ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ।

तो दोस्तों ਐਂਤ ਕੀ ਦੀਵਾਲੀ ਤੇ ਤਾਂ ਆ ਜਾ ਲਾਡੀ ਇਹ ਬੜਾ ਪਪੂਲਰ ਹੋਇਆ ਸੀ ਗੀਤ ਤੇ ਇਸ ਤੇ ਨਾਲ ਕਿਉਂਕਿ ਦੀਵਾਲੀ ਤੇ ਤਾਂ ਹਰ ਕੋਈ ਬੰਦਾ ਜਾਣਾ ਚਾਹੁੰਦਾ ਗਾ ਪਿੰਡ ਪੰਜਾਬ ਤੇ ਦੀਵਾਲੀ ਖਾਸ ਤੌਰ ਤੇ ਪਰਦੇਸੀਆਂ ਦੀ ਫੌਜੀਆਂ ਦੀ ਦੀਵਾਲੀ ਤਾਂ ਆਪਾਂ ਕਹਿੰਦੇ ਹਾਂ ਕਿ ਬੰਦਾ ਵੀ ਬੜਾ ਦਿਨ ਤਿਉਹਾਰ ਤੇ ਪਿੰਡ ਨੂੰ ਆਪਣੇ ਨੂੰ ਮਿਸ ਕਰਦਾ ਗਾ ਸੋ ਤੁਸੀਂ ਦੀਵਾਲੀ ਤੇ ਆਪਣੇ ਪਿੰਡ ਜਾਣਾ ਚਾਹੁੰਦੇ ਹੋ ਜਾਂ ਫਿਰ ਆਉਂਦੇ ਨਵੰਬਰ ਦਸੰਬਰ ਦੇ ਵਿੱਚ ਕੋਈ ਵਿਆਹ ਸ਼ਾਦੀ ਜਾਂ ਫੰਕਸ਼ਨ ਆ ਉਹਦੇ 'ਤੇ ਪਿੰਡ ਜਾਣਾ ਚਾਹੁੰਦੇ ਹੋ ਤਾਂ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਕਾਲ ਕਰ ਲਓ ਇਹਨਾਂ ਕੋਲ ਆਪਸ਼ਨਸ ਨੇ ਟਰਾਂਟੋ ਤੋਂ ਦਿੱਲੀ ਦੀਆਂ ਤਕਰੀਬਨ $1500 ਦੇ ਵਿੱਚ ਅਪ ਡਾਊਨ ਦੀਆਂ ਟਿਕਟਾਂ ਹੋ ਜਾਂਦੀਆਂ ਨੇ ਬਾਕੀ ਡੇਟ 'ਤੇ ਡਿਪੈਂਡ ਕਰਦਾ ਗਾ ਸਾਰੀ ਕਹਾਣੀ ਡੇਟਾਂ 'ਤੇ ਡਿਪੈਂਡ ਆ ਇਸ ਦੇ ਨਾਲ ਟਰਾਂਟੋ ਤੋਂ ਹਲਵਾਰਾ ਲੁਧਿਆਣੇ ਦੀਆਂ ਟਿਕਟਾਂ ਟਰਾਂਟੋ ਤੋਂ ਅੰਮ੍ਰਿਤਸਰ ਦੀਆਂ ਟਿਕਟਾਂ ਹਰ ਤਰ੍ਹਾਂ ਦੀਆਂ ਟਿਕਟਾਂ ਇੱਥੇ ਮਿਲ ਜਾਣਗੀਆਂ ਸਸਤੀਆਂ ਟਿਕਟਾਂ ਵਧੀਆ ਟਿਕਟਾਂ ਦੇ ਲਈ ਕਟਾਰੀਆ ਟੂਰਸ ਐਂਡ ਟਰੈਵਲ 905-6781200 905-6781200 905-6781200 'ਤੇ ਗੱਲਬਾਤ ਜਿਹੜੀ ਤੁਹਾਡੀ ਕਟਾਰੀਆ ਟਰੈਵਲਸ ਨਾਲ ਹੋ ਸਕਦੀ

0: ਲੋ ਜੀ ਹੱਸਦੇ ਰਹਿੰਦੇ ਹਾਂ ਅਤੇ ਹੱਸਣ ਹਸਾਉਣ ਦਾ ਜਿਹੜਾ ਚਾਂਸ ਤੁਹਾਨੂੰ ਅਗਲੇ ਹਫ਼ਤੇ ਹੀ ਮਿਲ ਰਿਹਾ 16 ਤਰੀਕ ਨੂੰ ਇੱਕ ਸ਼ਹਿਰ ਦੇ ਵਿੱਚ ਨਾ ਬੜਾ ਖੂਬਸੂਰਤ ਇੱਕ ਹਿਸਟਰੀ ਰਚੀ ਜਾਣੀ ਆ। ਕਈ ਵਾਰ ਹੁੰਦਾ ਆਪਾਂ ਕਹਿੰਦੇ ਹਾਂ ਕਿ ਜੀ ਆਹ ਇਵੈਂਟ ਹੋ ਰਿਹਾ ਉਦੋਂ ਤੋਂ ਹੋ ਰਿਹਾ, ਇਹ ਇੱਕ ਬਿਗਨਿੰਗ ਆ ਐਨੁਅਲ ਇਵੈਂਟ ਦੀ ਜਿੱਥੇ ਕਿ ਇਹ ਹਿਸਟਰੀ ਨੂੰ ਦੇਖਣ ਦੇ ਲਈ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ ਗਾ ਅਗਲੇ ਐਤਵਾਰ ਬਰੈਂਪਟਨ ਫੇਅਰ ਗਰਾਊਂਡ ਦੇ ਵਿੱਚ। ਹਜ਼ਾਰਾਂ ਟਿਕਟਾਂ ਜਿੱਥੇ ਸੋਲਡ ਹੋ ਚੁੱਕੀਆਂ ਨੇ ਉੱਥੇ ਇਹ ਲਗਾਤਾਰ ਹੁਣ ਨੰਬਰ ਅਨਾਊਂਸ ਕੀਤਾ ਸੀ ਅਤੇ ਲਗਾਤਾਰ ਫੋਨ ਜਿਹੜਾ ਰਿੰਗ ਕਰ ਰਿਹਾ। ਇਹ ਪਰਿਵਾਰਾਂ ਦਾ ਉਤਸ਼ਾਹ ਹੈਗਾ ਜਦੋਂ ਤੁਸੀਂ ਕੋਈ ਚੰਗੀ ਚੀਜ਼ ਲੈ ਕੇ ਆਉਂਦੇ ਹੋ। ਮੈਨੂੰ ਜੀ ਇਵੈਂਟ ਲੈ ਕੇ ਆ ਰਹੇ ਨੇ ਅਮਰਿੰਦਰ ਭੁੱਲਰ ਜੀ, ਇਹਨਾਂ ਸਾਥ ਦੇ ਰਹੇ ਨੇ ਨਾਲ ਇਕੱਠੇ ਟੀਮ ਵਰਕ ਦੇ ਤੌਰ 'ਤੇ ਜਿਹੜਾ ਕੰਮ ਇਹਨਾਂ ਨੇ ਲਿਖਿਆ ਹੈਗਾ, ਜਿਹਦੇ ਵਿੱਚ ਦੋਸਤੋ ਬੱਚਿਆਂ ਨੂੰ ਪਰਿਵਾਰਾਂ ਨੂੰ ਹਰ ਵਰਗ ਨੂੰ ਧਿਆਨ ਰੱਖਿਆ ਗਿਆ ਕਿ ਹਰ ਵਰਗ ਦਾ ਐਂਟਰਟੇਨਮੈਂਟ ਹੋਵੇ। ਬੱਚਿਆਂ ਦੀਆਂ ਰਾਈਡਸ ਹੋਣਗੀਆਂ, ਵੱਖੋ ਵੱਖਰੀਆਂ ਪੇਂਡੂ ਖੇਡਾਂ ਹੋਣਗੀਆਂ। ਇਹਦੇ ਨਾਲ ਰੰਗਲੇ ਸਰਦਾਰਾਂ ਦੀ ਗਾਇਕੀ, ਅਨਮੋਲ ਮੈਜਿਕ ਦੇ ਲਾਈਵ ਮੈਜਿਕ ਸ਼ੋ, ਡਰੋਨ ਸ਼ੋ ਜੋ ਕਿ ਇੱਕ ਵੱਡੀ ਅਟਰੈਕਸ਼ਨ ਇਸ ਮੇਲੇ ਦੀ, ਇਸ ਈਵੈਂਟ ਦੀ, ਇਸ ਈਵਨਿੰਗ ਦੀ ਮੰਨੀ ਜਾ ਰਹੀ ਆ। ਐਂਡ ਬਾਕੀ ਉੱਥੇ ਮੰਜੇ ਮੂੜੇ, ਪਿੰਡਾਂ ਵਾਲਾ ਮਾਹੌਲ ਅਤੇ ਫੂਡ, ਬਹੁਤ ਸਾਰਾ ਇੰਤਜ਼ਾਮ ਆ। ਮੈਨੂੰ ਜੀ ਪਹਿਲਾਂ ਤੁਸੀਂ ਇਹ ਵੱਡੇ ਸ਼ੋਅ ਨੂੰ ਤੁਹਾਡੇ ਨਾਲ ਅਸੀਂ ਸਾਰੇ ਹੈਗੇ ਹਾਂ, ਕਿਉਂਕਿ ਜਦੋਂ ਕੋਈ ਚੰਗੀ ਚੀਜ਼ ਲੈ ਕੇ ਆਉਂਦਾ ਨਾ ਤਾਂ ਸਾਨੂੰ ਇਹ ਹੁੰਦਾ ਕਿ ਜ਼ਰੂਰ ਅਸੀਂ, ਖਾਸ ਤੌਰ 'ਤੇ ਜਦੋਂ ਰੰਗਲੇ ਸਰਦਾਰ ਦੀ ਇਹ ਸ਼ੋਅ ਹੋਇਆ, ਇੰਨੀਆਂ ਕਾਲਾਂ ਆਈਆਂ ਕਿ ਅਸੀਂ ਭਾਅ ਜੀ ਹੁਣ ਦੇਖਣਾ ਚਾਹੁੰਦੇ ਸਾਨੂੰ ਦੁਬਾਰੇ ਮੌਕਾ ਕਦੋਂ ਮਿਲੂਗਾ। ਸੋ ਉਹ ਮੌਕਾ ਹੁਣ ਤੁਸੀਂ ਦੇ ਰਹੇ ਹੋ, ਤੁਹਾਡਾ ਬਹੁਤ ਧੰਨਵਾਦ ਜੀ।
1: ਥੈਂਕ ਯੂ ਜੀ। ਸੋ ਸਾਰਿਆਂ ਨੂੰ ਹੈਗਾ ਵੀ ਪਹੁੰਚਣ ਹੁਮ ਹੁਮ ਆ ਕੇ ਇੰਨੇ ਵਧੀਆ ਸ਼ੋਅ ਦੇ ਵਿੱਚ, ਆਪਾਂ ਬਹੁਤ ਵਧੀਆ।
0: ਅਤੇ ਜੇ ਸਾਡੀਆਂ ਭੈਣਾਂ ਉੱਥੇ ਜਾ ਕੇ, ਕਿਉਂਕਿ ਤੁਹਾਡੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ ਜੁੜੀਆਂ ਹੋਈਆਂ ਨੇ, ਕਿਉਂਕਿ ਤੁਸੀਂ 30 ਦੇ ਇਵੈਂਟ ਬਹੁਤ ਕਰਾਏ ਨੇ
1: ਜੀ।
0: ਸੋ ਜੇ ਹੁਣ ਭੈਣਾਂ ਉੱਥੇ ਇਕੱਠੀਆਂ ਹੁੰਦੀਆਂ ਨੇ, ਸੂਟ ਪਾਏ ਹੁੰਦੇ ਨੇ, ਹੈ ਨਾ, ਪਹਿਲਾਂ ਤਾਂ ਸੂਟ ਦੇਖਦੇ ਨੇ ਤੂੰ ਆਹ ਕਿੱਥੋਂ ਲਿਆ, ਕਿੰਨੇ ਵਾਲਾ ਸੂਟ ਲਿਆ, ਪਹਿਲਾਂ ਉਹਨਾਂ ਨੇ ਆਪਦੀ ਡਿਸਕਸ਼ਨ ਵੀ ਕਰਨੀਆਂ ਹੁੰਦੀਆਂ ਨੇ। ਕੋਈ ਜਦੋਂ ਭੈਣਾਂ ਦੇਖਣਗੇ ਵੀ ਯਾਰ ਉਹ ਵੀ ਤਿਆਰ ਹੋ ਕੇ ਆਈ ਆ, ਉਹ ਟਿੱਕਾ ਲਾ ਕੇ ਆਈ ਆ, ਉਹ ਆਹ ਸੂਟ ਪਾ ਕੇ ਆਈ ਆ, ਚਲੋ ਫਿਰ ਬੋਲੀ ਪਾ ਲਈਏ, ਗਿੱਧਾ ਹੀ ਪਾ ਲਈਏ, ਉਹ ਮਾਹੌਲ ਵੀ ਬਣ ਸਕਦਾ।
1: ਬਿਲਕੁਲ ਜੀ, ਉਹ ਸਾਰਾ ਮਾਹੌਲ ਹੈਗਾ ਆ, ਕਿਉਂਕਿ ਭੈਣਾਂ ਵਾਸਤੇ ਜਿਹੜੀਆਂ ਘੜਿਆਂ ਦੀਆਂ ਰੇਸਾਂ ਰੱਖੀਆਂ ਆ, ਕਿਉਂਕਿ ਇਹ ਓਪਨ ਦੇ ਵਿੱਚ ਹੋ ਰਿਹਾ, ਕੋਈ ਵੈਦਰ ਦੀ ਚਿੰਤਾ ਨਹੀਂ, ਕਿਉਂਕਿ ਵੈਦਰ ਵੀ ਉਸ ਦਿਨ ਬਹੁਤ ਹੀ ਸੋਹਣਾ ਹੈਗਾ ਆ। ਸੋ ਭੈਣਾਂ ਦੀਆਂ ਗੇਮਾਂ ਹੋਣਗੀਆਂ, ਭਰਾਵਾਂ ਦੀਆਂ ਗੇਮਾਂ ਹੋ ਗਈਆਂ, ਰੱਸਾ ਖਿੱਚਣ ਦੀਆਂ,
0: ਕਪਲ ਗੇਮਸ ਹੋਣਗੀਆਂ,
1: ਕਪਲ ਗੇਮ ਹੋਣਗੀਆਂ,
0: ਬੱਚਿਆਂ ਦੀ ਗੇਮਾਂ ਹੋਣਗੀਆਂ, ਪੇਂਡੂ ਖੇਡਾਂ ਹੋਣਗੀਆਂ।
1: ਬਿਲਕੁਲ ਜੀ, 3 ਵਜੇ ਤੋਂ ਲੈ ਕੇ 5 ਵਜੇ ਤੱਕ ਪੇਂਡੂ ਖੇਡਾਂ ਚੱਲਣਗੀਆਂ
0: ਉੱਥੇ, ਤੇ ਮੈਜਿਕ ਸ਼ੋਅ ਹੋਊਗਾ,
1: ਮੈਜਿਕ ਸ਼ੋਅ,
0: ਡਰੋਨ ਸ਼ੋਅ
1: ਜੀ,
0: ਰੰਗਲੇ ਸਰਦਾਰਾਂ ਦੀ ਗਾਇਕੀ,
1: ਬਿਲਕੁਲ।
0: ਫੂਡ ਦੇ ਵਿੱਚ ਕੀ ਕੁਝ?
1: ਫੂਡ ਦੇ ਵਿੱਚ ਅਨਲਿਮਿਟਿਡ ਆਈਟਮਸ ਹੈਗੀਆਂ, ਸਾਗ ਮੱਕੀ ਦੀ ਰੋਟੀ, ਛੋਲੇ ਭਟੂਰੇ, ਆਈਸ ਕ੍ਰੀਮ, ਜਲੇਬੀਆਂ, ਖੀਰ ਪੂੜੇ, ਗੋਲ ਗੱਪੇ, ਮਤਲਬ ਕਿਹੜੀ ਚੀਜ਼ ਆ ਜਿਹੜੀ, ਪਾਓ ਭਾਜੀ, ਬੇਲਪੂਰੀ, ਹਰ ਇੱਕ ਚੀਜ਼ ਦਾ ਜਿਹੜਾ ਸਟਾਲ ਉੱਥੇ ਅਵੇਲੇਬਲ ਹੈਗਾ।
0: ਲਓ ਜੀ, ਤੇ ਨੰਬਰ ਤੇ ਇਹਦੀ ਦੋਸਤੋ, ਇਹ ਵੱਡੇ ਇਵੈਂਟ ਦੀ ਜਿਹੜੀ ਟਿਕਟ ਹੈ ਨਾ, $30 ਦੀ ਟਿਕਟ ਇਹਨਾਂ ਨੇ ਲਿਖੀ ਆ। ਈਵੈਂਟ ਬ੍ਰਾਈਟ ਤੋਂ ਜਾ ਕੇ ਤੁਸੀਂ ਔਨਲਾਈਨ ਟਿਕਟ ਬਾਏ ਕਰ ਸਕਦੇ ਹੋ $30 ਦੀ। ਪਰ ਜੇ ਤੁਸੀਂ ਰਾਈਟ ਨਾਓ ਕਾਲ ਕਰੋਗੇ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦਿਓਗੇ, ਕਿਉਂਕਿ ਨਾ ਨੰਬਰ ਲਗਾਤਾਰ ਬਿਜੀ ਹੋ ਜਾਂਦਾ, ਤੁਸੀਂ ਟੈਕਸਟ ਮੈਸੇਜ ਕਰ ਦਿਓ। ਜਿੰਨੇ ਟੈਕਸਟ ਮੈਸੇਜ ਆਉਣਗੇ ਜਾਂ ਫਿਰ ਕਾਲਾਂ ਆਉਣਗੀਆਂ, ਉਹਨਾਂ ਨੂੰ ਟਿਕਟ ਸਿਰਫ ਤੇ ਸਿਰਫ $20 ਦੀ ਟਿਕਟ ਪਊਗੀ ਜੀ। ਐਂਡ ਮੈਂ ਕਹਿੰਦਾ ਇੱਦਾਂ ਕਰਿਓ, ਪਹਿਲੀਆਂ ਜਿਹੜੀਆਂ ਦੇਖਦੇ ਹਾਂ ਜਿਹੜੇ ਸਾਡੇ ਪਰਿਵਾਰ ਨਾਲ ਜੁੜੇ ਹੋਏ ਨਾ, ਪਹਿਲੀਆਂ 5 ਕਾਲਾਂ
1: ਜੀ,
0: ਪਹਿਲੀਆਂ 5 ਕਾਲਾਂ ਨੂੰ ਫ੍ਰੀ, ਠੀਕ ਆ। ਚਾਹੇ ਉਹਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਆ, 2 ਆ, ਜਾਂ 3 ਆ, ਜਾਂ 4 ਆ, ਪਹਿਲੀਆਂ 5 ਕਾਲਾਂ ਨੂੰ,
1: ਠੀਕ ਹੈ।
0: ਇਸ ਤੋਂ ਬਾਅਦ ਜਿਹੜੇ 6ਵੀਂ, 7ਵੀਂ, 8ਵੀਂ, 10ਵੀਂ ਆ, ਉਹਨਾਂ ਨੂੰ ਆਪਾਂ $20 ਦੀ ਟਿਕਟ ਦੇਣੀ ਆ, ਠੀਕ ਆ,
1: ਠੀਕ ਹੈ ਜੀ।
0: ਕਰਦੀ ਨੰਬਰ ਅਨਾਊਂਸ,
1: ਬਿਲਕੁਲ ਜੀ।
0: ਲਓ ਦੋਸਤੋ, ਪਹਿਲੀਆਂ 5 ਟਿਕਟਾਂ ਨੂੰ ਤਗੜੇ ਹੋ ਕੇ ਕਾਲ ਕਰ ਲਿਓ ਜਾਂ ਮੈਸੇਜ ਕਰ ਲਿਓ, ਪਹਿਲੇ 5 ਮੈਸੇਜ ਜਾਂ ਫਿਰ ਪਹਿਲੀਆਂ 5 ਕਾਲਾਂ ਨੂੰ ਕੋਈ ਟਿਕਟ ਨਹੀਂ, ਫ੍ਰੀ ਫ੍ਰੀ ਫ੍ਰੀ ਫ੍ਰੀ। ਨੰਬਰ ਟੂ ਕਾਲ 416-671-1996, 416-671-1996, 416-671-1996, 416-671-1996, 416-671-1996, 416-671-1996।

0: 1996-416-671-1999 416-671-1996 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਬਿਲਾ ਹੋ ਗਿਆ ਸਟੇਸ਼ਨ ਆਈ ਡੀ ਦਾ। ਇਸ ਤੋਂ ਬਾਅਦ ਪ੍ਰੋਗਰਾਮ ਦਾ ਅਗਲਾ ਹਿੱਸਾ 4 ਵਜੇ ਤੱਕ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣੋਗੇ।
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਦੋਸਤੋ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ 4 ਵਜੇ ਤੱਕ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣੋਗੇ ਤੇ ਪ੍ਰੋਗਰਾਮ ਦਾ ਹਿੱਸਾ ਸਪੌਂਸਰ ਕਰ ਰਹੇ ਨੇ ਪੂਰੀ ਹੈਰੀਟੇਜ। ਪੂਰੀ ਹੈਰੀਟੇਜ ਦੀਆਂ ਸ਼ਹਿਰ ਦੇ ਵਿੱਚ ਮਲਟੀਪਲ ਲੋਕੇਸ਼ਨ ਨੇ ਤੇ ਇਹ ਮਸ਼ਹੂਰ ਨੇ ਆਪਣੀ ਪ੍ਰਿੰਟਿੰਗ ਦੇ ਲਈ, ਗ੍ਰਾਫਿਕ ਜੌਬ ਦੇ ਲਈ ਐਂਡ ਗੱਡੀਆਂ ਦੀ ਡਿਟੇਲਿੰਗ, ਗੱਡੀਆਂ ਦੇ ਲਈ ਕਾਰ ਰੈਪ, ਵਿੰਡੋ ਟਿੰਟ, ਇਸ ਦੇ ਨਾਲ ਨਾਲ PPF ਵਰਗੀਆਂ ਸੇਵਾਵਾਂ ਜਿਹੜੀਆਂ ਸਰਮਿਕ ਕੋਟਿੰਗ, ਇਹ ਸਭ ਕੁਝ ਕੀਤਾ ਜਾਂਦਾ। ਕਾਰ ਅਤੇ ਟਰੱਕ ਐਕਸੈਸਰੀਜ਼ ਇੱਥੋਂ ਮਿਲਦੀ ਆ ਐਂਡ ਗਿਫਟਿੰਗ ਲਈ। ਸੋ ਮਲਟੀਪਲ ਥਿੰਗਸ ਤੁਹਾਨੂੰ ਇੱਕ ਸਟੋਪ 'ਤੇ ਮਿਲ ਜਾਂਦੀਆਂ ਨੇ ਪੂਰੀ ਹੈਰੀਟੇਜ 'ਤੇ। ਰਾਹੁਲ ਜੀ ਸਾਡੇ ਨਾਲ ਜੁੜੇ ਨੇ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ।
0: ਸੋ ਰਾਹੁਲ ਜੀ ਨਾਲ ਦੱਸਿਆ ਸੀ, ਕਹਿੰਦੇ ਹੁਣ 14 ਅਗਸਤ, 15 ਅਗਸਤ ਇਹ ਦਿਨ ਇੰਡੀਆ ਤੇ ਪਾਕਿਸਤਾਨ ਲਈ ਬੜੇ ਉਹਨਾਂ ਦੇ ਲਈ ਕਲੋਜ਼ ਨੇ ਇਹ ਦਿਨ, ਐਂਡ ਉਹਦੇ ਲਈ ਵੀ ਬਹੁਤ ਲੋਕ ਝੰਡਿਆਂ ਦੀਆਂ, ਬਹੁਤ ਲੋਕ ਇਹਨਾਂ ਤੋਂ ਪ੍ਰਿੰਟ ਕਰਵਾ ਰਹੇ ਨੇ ਕਿ ਅਸੀਂ ਕਾਰ ਦੇ ਸ਼ੀਸ਼ੇ ਦੇ ਉੱਤੇ ਸਟਿੱਕਰ ਲਵਾਉਣਾ ਜੀ, ਕਿਉਂਕਿ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ, ਤੇ ਇਹ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਪੂਰੀ ਹੈਰੀਟੇਜ ਤੋਂ ਮਿਲ ਜਾਣਗੀਆਂ। ਸ਼ੁਰੂਆਤ ਕਰਦੇ ਹਾਂ ਗੱਡੀਆਂ ਤੋਂ। ਗੱਡੀਆਂ ਦੇ ਲਈ ਬਾਈ ਜੀ ਇੱਕ ਵਾਰੀ ਜੇ ਤੁਸੀਂ ਲਿਸਟ ਜਿੰਨੀ ਕੁ ਮੈਂ ਬੋਲੀ ਆ ਇਹਦੇ ਵਿੱਚ ਵਾਧਾ ਕਰ ਦਿਓ, ਇੱਕ ਵਾਰ ਦੱਸ ਦਿਓ ਗੱਡੀਆਂ ਦੇ ਲਈ ਸੇਵਾਵਾਂ ਹੈ ਕੀ ਨੇ ਤੁਹਾਡੇ ਕੋਲ।
1: ਗੱਡੀਆਂ ਲਈ ਜੀ ਸਾਰਾ ਕੁਛ ਹੀ ਹੈ ਜੀ, ਜੋ ਤੁਸੀਂ ਦੱਸਿਆ ਉਹ ਤਾਂ ਹੈਗਾ ਹੀ ਹੈ। ਬਸ ਆਪਾਂ ਟਿੰਟਿੰਗ ਕਰਦੇ ਹਾਂ, ਗੱਡੀਆਂ ਦੇ ਰੈਪ ਕਰਦੇ ਹਾਂ, ਗੱਡੀਆਂ ਦੇ ਕਲਰ ਚੇਂਜ ਕਰਦੇ ਹਾਂ, ਤੇ ਗੱਡੀਆਂ ਦੇ ਬਿਜ਼ਨਸ ਤੇ ਰੈਪ ਹੋ ਗਏ, ਪੂਰੇ ਕਲਰ ਪ੍ਰਿੰਟ ਹੋ ਗਏ ਰੈਪ ਤੁਹਾਡੇ, ਰੀਅਲ ਇਸਟੇਟ ਦੇ ਹੋ ਗਏ, ਤੇ ਕੋਈ ਵੀ ਤੁਸੀਂ ਕਿਤੇ ਵੀ ਤਰ੍ਹਾਂ ਦਾ ਕੋਈ ਵੀ ਪ੍ਰਿੰਟ ਕਰਾਉਣਾ ਆ, ਤੁਸੀਂ ਆਪਦੀ ਗੱਡੀ ਨੂੰ ਪ੍ਰੋਟੈਕਟ ਕਰਨਾ ਆ, ਜਿਵੇਂ ਕਿ ਸਰਾਮਿਕ ਕੋਟਿੰਗ ਹੋ ਗਈ, PPF ਜਿਹਨੂੰ ਕਿ ਆਪਾਂ ਪੰਜਾਬੀ 'ਚ ਲੈਮੀਨੇਸ਼ਨ ਵੀ ਕਹਿ ਦਿੰਦੇ ਹਾਂ, ਉਹ ਸਾਰਾ ਕੁਛ ਆਪਾਂ ਕਰਦੇ ਹਾਂ ਜੀ। ਸਾਡੀ ਸਾਰੀ ਲੋਕੇਸ਼ਨਾਂ ਤੇ ਹੁੰਦਾ ਗੱਡੀ ਨੂੰ ਤੁਸੀਂ ਸਾਫ ਕਰਨ ਤੋਂ ਲੈ ਕੇ ਉਹਦੀ ਹਰ ਤਰ੍ਹਾਂ ਦੀ ਕਸਟਮਾਈਜੇਸ਼ਨ ਦੇ ਵਿੱਚ, ਉਹਦੇ ਵਿੱਚ ਆਪਾਂ ਬਾਡੀ ਕਿਟਸ ਵੀ ਲਗਾਉਂਦੇ ਹਾਂ ਜੀ, ਕਿਸੇ ਨੇ ਗੱਡੀ ਦੇ ਉੱਪਰ ਸਪੋਇਲਰ ਲਗਾਉਣਾ ਆ।
0: ਓਕੇ, ਮੈਨੂੰ ਦੋ ਚੀਜ਼ਾਂ ਦੱਸੋ ਰਾਹੁਲ ਜੀ, ਜਦੋਂ ਨਾ ਆਪਾਂ ਕੋਈ ਨਵੀਂ ਗੱਡੀ ਬਾਏ ਆਊਟ ਕਰਦੇ ਹਾਂ, ਚਾਹੇ ਉਹ ਸਿਵਿਕ ਆ, ਚਾਹੇ ਅਕੋਰਡ ਆ, ਚਾਹੇ ਪਿੱਕਾ ਗਾ, ਚਾਹੇ ਹਾਈਲੈਂਡਰ ਆ, ਚਾਹੇ GMC ਦਾ ਜਿਹੜਾ ਡਨਾਲੀ ਆ ਉਹ ਆ, ਚਾਹੇ ਕੋਈ ਸ਼ੈਵਰਲੇ ਦੀ ਗੱਡੀ ਆ, ਚਾਹੇ ਲੈਂਬੋ ਆ, ਚਾਹੇ ਕੋਰਵੈਟ ਆ, ਕੋਈ ਵੀ ਗੱਡੀ ਤੋਂ ਬੰਦਾ ਬਾਏ ਕਰਦਾ, ਬਾਏ ਆਊਟ ਗੱਡੀ ਦੇ ਉੱਤੇ ਤੁਸੀਂ ਕੀ ਰੈਕਮੈਂਡ ਕਰਦੇ ਹੋ? ਕਿਉਂਕਿ ਜਦੋਂ $1,00,000 ਦੀ ਗੱਡੀ ਬੰਦੇ ਨੇ ਲੈਤੀ ਆ, 50,000 ਦੀ ਗੱਡੀ ਲੈਤੀ ਆ, ਤਾਂ ਕਈ ਵਾਰ ਇਹ ਹੁੰਦਾ ਕਿ ਯਾਰ ਸਟੋਨ ਚਿਪ ਦੇ ਨਾਲ ਹੀ ਗੱਡੀ 'ਤੇ ਨਾ, ਜਦੋਂ ਕਿਤੇ ਕੰਟਰੀ ਸਾਈਡ ਜਾਂਦੇ ਹਾਂ ਤਾਂ ਇਹ ਲੱਗਦਾ ਕਿ ਯਾਰ ਗੱਡੀ 'ਤੇ ਆਹ ਨਿਸ਼ਾਨ ਜਿਹਾ ਪੈ ਗਿਆ ਪੇਂਟ ਦਾ, ਫਿਰ ਦਿਲ ਨੂੰ ਨਾ ਚੋਰਾ ਜਿਹਾ ਲੱਗਦਾ। ਕਈ ਵਾਰ ਪਾਰਕਿੰਗ ਦੇ ਵਿੱਚ ਕੋਈ ਬੰਦਾ ਤੰਗ ਪਾਰਕਿੰਗ ਹੁੰਦੀ ਆ, ਟਾਕੀ ਖੁੱਲਦੀ ਆ, ਉਹ ਨਾਲ ਪੇਂਟ ਜੋਬ ਖਰਾਬ ਹੋ ਜਾਂਦੀ ਆ। ਸੋ ਪ੍ਰੋਟੈਕਸ਼ਨ ਲਈ ਇਹਦੇ ਲਈ ਕੀ ਆ?
1: ਸਭ ਤੋਂ ਵੱਡੀ ਚੀਜ਼ ਹੈ ਜੀ PPF।
0: ਓਕੇ,
1: ਹੁਣ ਕੀ ਆਪਾਂ ਨੂੰ ਪੰਜਾਬੀ ਚ ਲੈਮੀਨੇਸ਼ਨ ਕਹਿ ਦਿੰਦੇ ਆ ਜੀ,
0: ਅੱਛਾ,
1: ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਇੱਕ ਗੁੱਡ ਕੁਆਲਿਟੀ ਦੀ PPF ਤੁਹਾਡੀ ਗੱਡੀ ਦੇ ਹੋਈ ਹੋਵੇ, ਚਾਹੇ ਜਿੰਨੇ ਮਰਜ਼ੀ ਸਕ੍ਰੈਚ ਪੈਣ, ਚਾਹੇ ਜਿੱਦਾਂ ਦੀ ਮਰਜ਼ੀ ਗੱਡੀ ਦੇ ਬੰਪਰ ਵੱਜੇ ਵਿੱਚ ਆ ਕੇ, ਤੁਹਾਡੀ ਗੱਡੀ ਨੂੰ ਕੁਛ ਨਹੀਂ ਹੁੰਦਾ,
0: ਪੇਂਟ ਨੂੰ ਕੋਈ ਨੁਕਸਾਨ ਨਹੀਂ ਹੋਊਗਾ,
1: ਬਿਲਕੁਲ ਵੀ ਨਹੀਂ।
0: ਚਾਹੇ ਬੱਚੇ ਕਈ ਵਾਰ ਆਪਾਂ ਦੇਖਦੇ ਹਾਂ ਕਿ ਉਹੀ ਕੋਈ ਨਾ ਕੋਈ ਚੀਜ਼ ਘਸਾ ਦਿੰਦੇ ਨੇ, ਤੇ ਉਹਦੇ ਨਾਲ ਪੇਂਟ, ਮਹਿੰਗੀ ਗੱਡੀ ਆ ਤਾਂ ਪੇਂਟ, ਇਹ ਕਿੰਨੇ ਇਹਦੀ ਕੋਈ ਗਾਰੰਟੀ ਵਾਰੰਟੀ ਹੁੰਦੀ?
1: ਹਾਂਜੀ, 10 ਈਅਰਸ ਦੀ ਵਾਰੰਟੀ ਹੁੰਦੀ ਹੈ ਜੀ।
0: 10 ਸਾਲ
1: ਜੀ,
0: 10 ਸਾਲ ਤੁਹਾਡੀ ਗੱਡੀ ਨੂੰ ਦੋਸਤੋ ਕੁਝ ਨਹੀਂ ਹੋਣਾ ਜੇ PPF ਕਰਵਾਈ ਹੋਊਗੀ। ਇਹਦੇ ਲਈ ਤੁਸੀਂ ਕਾਲ ਕਰ ਲਓ 647-962-1023। 647-962-1023 ਇਹ ਤਾਂ ਹੋ ਗਿਆ ਨੰਬਰ ਇੱਕ ਗੱਲ। ਨੰਬਰ ਟੂ, ਕਈ ਵਾਰ ਆਪਾਂ ਦੇਖਦੇ ਹਾਂ ਇਕੱਲਾ ਬੋਨਟ ਤੇ ਅੱਧੀ ਕੁ ਲੈਮੀਨੇਸ਼ਨ ਹੁੰਦੀ ਹੈ, ਬਾਕੀ ਤੁਸੀਂ ਕਹਿੰਦੇ ਹੋ ਸਿਰਾਮੇ ਕੋਟੇ, ਕਿਉਂਕਿ ਨਾ ਸਮਰ ਦੇ ਵਿੱਚ ਮੁੰਡਿਆਂ ਨੂੰ ਹੁੰਦਾ ਵੀ ਸਾਡੀ ਗੱਡੀ ਲਿਸ਼ਕਦੀ ਰਹੇ, ਬਿਜ਼ਨਸਮੈਨਾਂ ਨੂੰ ਹੁੰਦਾ ਕਿ ਯਾਰ ਸਾਡੀ ਗੱਡੀ ਸਾਫ਼ ਸੁਥਰੀ ਦਿਖੇ, ਵਾਸ਼ ਕਰਾਉਣ ਦਾ ਟਾਈਮ ਨਹੀਂ, ਤਾਂ ਤੁਸੀਂ ਸਿਰਾਮੇ ਕੋਟਿੰਗ ਸਜੈਸਟ ਕਰਦੇ ਹੋ, ਇਹਦੇ ਨਾਲ ਗੱਡੀ ਸਾਫ਼ ਰਹਿੰਦੀ ਹੈ ਜੀ?
1: ਹਾਂਜੀ, ਸਰਾਮਿਕ ਕੋਟਿੰਗ ਦਾ ਬੇਸਿਕਲੀ ਮਤਲਬ ਹੁੰਦਾ ਹੈ ਕਿ ਤੁਸੀਂ ਗੱਡੀ ਦੇ ਉੱਪਰ ਆਪਦੇ ਇੱਕ ਕੋਟਿੰਗ ਦੇ ਲੇਅਰ ਅਪਲਾਈ ਕਰ ਦਿੰਦੇ ਹੋ, ਉਹਦੇ ਨਾਲ ਕੀ ਹੁੰਦਾ ਕੋਈ ਵੀ ਡਸਟ ਹੋ ਗਿਆ, ਕੋਈ ਵੀ ਡਬਰੀ ਹੋ ਗਈ, ਕੋਈ ਵੀ ਥੋੜਾ ਚਿੱਕੜ ਹੈ, ਕੋਈ ਵੀ ਮੱਡ ਹੈਗਾ ਉੱਪਰ ਸਟਿੱਕ ਨਹੀਂ ਕਰਦਾ ਹੈਗਾ,
0: ਆਟੋਮੈਟਿਕਲੀ
1: ਹੋ ਜਾਂਦਾ ਜੀ।
0: ਸੋ ਜੇ ਕੋਈ ਡਸਟ ਆ, ਮੱਡ ਆ, ਕੋਈ ਇੱਦਾਂ ਦੀ ਚੀਜ਼ ਗੱਡੀ 'ਤੇ ਪੈਂਦੀ, ਆਪਾਂ ਕਹਿੰਦੇ ਕਿ ਯਾਰ ਕਾਲੇ ਰੰਗ ਦੀ ਗੱਡੀ ਹੈ ਤਾਂ ਦੂਰੋਂ ਹੀ ਧੂੜ ਦਿਖਣ ਲੱਗ ਜਾਂਦੀ ਹੈ, ਅਤੇ ਜੇ ਸਿਰਫ ਮੈਂ ਕੋਟਿੰਗ ਕਰਾਈ ਹੋਊ ਤਾਂ ਗੱਡੀ ਸਾਫ਼ ਹੀ ਰਹੂਗੀ।
1: ਬਿਲਕੁਲ ਜੀ, ਅਤੇ ਨਾਲ ਅਸੀਂ ਫਰੰਟ ਵਿੰਡਸ਼ੀਲਡ ਦੇ ਵੀ ਕਰ ਦਿੰਦੇ, ਜਿਵੇਂ ਕਿ ਰੇਨ ਦੇ ਵਿੱਚ ਜਾਂ ਆਪਣੇ ਕਿਸੇ ਹੋਰ ਤਰ੍ਹਾਂ ਦੇ ਵਿੱਚ ਕੋਈ ਮੌਸਮ ਦੇ ਖਰਾਬ ਮੌਸਮ ਦੇ ਵਿੱਚ ਤੁਹਾਡੀ ਵਿੰਡਸ਼ੀਲਡ ਤੁਹਾਡੀ ਬਿਲਕੁਲ ਕਲੀਨ ਰਹੇਗੀ ਜੀ।
0: ਲਓ ਦੋਸਤੋ, 647-962-1023 ਇਹਨਾਂ ਦਾ ਨੰਬਰ ਆ। ਅਤੇ ਬਾਈ ਜੀ, ਜੇ ਇਹ ਆਪਾਂ ਲੀਜ਼ ਗੱਡੀ ਆ, ਲੀਜ਼ ਗੱਡੀ 'ਤੇ ਆਪਾਂ PPF ਕਰਵਾ ਲਈਏ, ਤਾਂ ਉਹ ਮਾਈਂਡ ਤਾਂ ਨਹੀਂ ਕਰਦੇ ਜਦੋਂ ਆਪਾਂ ਗੱਡੀ ਰਿਟਰਨ ਕਰਨ ਜਾਣਾਗਾ ਕਿ
1: ਉਹਨਾਂ ਨੂੰ ਗੱਡੀ ਬੈਟਰ ਕੰਡੀਸ਼ਨ 'ਚ ਮਿਲ ਰਹੀ ਹੈ ਜੀ, ਉਹ ਕਦੇ ਮਾਈਂਡ ਨਹੀਂ ਕਰਦੇ।
0: ਓਕੇ,
1: ਹਾਂਜੀ ਹਾਂਜੀ ਤੇ ਤੁਸੀਂ ਜੇ ਮੰਨ ਲਓ ਲੀਜ਼ ਦੀ ਗੱਡੀ ਤੁਹਾਡੀ ਤੁਸੀਂ ਨਹੀਂ ਕਰਾਈ ਪੀਪੀਐਲ ਤੁਹਾਡੀ ਗੱਡੀ ਦੇ ਸਕ੍ਰੈਚਸ ਹੋਣ ਤੁਸੀਂ ਰਿਟਰਨ ਕਰੋਗੇ ਫਿਰ ਉਹ ਜ਼ਰੂਰ ਮਾਈਂਡ ਕਰਨਗੇ ਸਕ੍ਰੈਚ ਵਾਲੀ ਗੱਡੀ ਦੇ
0: ਕਰਨਗੇ ਜੀ। ਓਕੇ ਤੇ ਜੇ ਰਾਹੁਲ ਭਾਈ ਆਪਾਂ ਗੱਡੀ ਨੂੰ ਸਾਂਭਿਆ ਹੋਇਆ ਪੀਪੀਐਫ ਕਰਵਾਈ ਹੋਈ ਆ ਤੇ ਕੱਲ ਨੂੰ ਗੱਡੀ ਨੂੰ ਸੇਲ ਕਰਨ ਦੀ ਲੋੜ ਪੈਂਦੀ ਆ ਤਾਂ ਇਹਦੇ ਤੇ ਕੋਈ ਗੱਡੀ ਦੀ ਵੈਲਿਊ ਦਾ ਫਰਕ ਪੈਂਦਾ?
1: ਬਿਲਕੁਲ ਜੀ, ਸਾਡਾ ਜ਼ਿਆਦਾਤਰ ਜਿਹੜਾ ਅਸੀਂ ਕੰਮ ਕਰਦੇ ਜਿਵੇਂ ਸਰਾਮਿਕ ਕੋਟਿੰਗ ਹੋ ਗਈ ਆ, ਹੋਰ ਕੋਈ ਕੰਮ ਹੈਗਾ ਤੁਹਾਡੇ ਕਾਰਫੈਕਸ ਤੇ ਚੜਦਾ ਆ, ਇਹਦਾ ਮਤਲਬ ਹੈ ਤੁਸੀਂ ਕੱਲ ਫਿਊਚਰ ਚ ਗੱਡੀ ਆਪਦੀ ਵੇਚਦੇ ਹੋ, ਤੁਸੀਂ ਗੱਡੀ ਦੀ ਵੱਧ ਵੈਲਿਊ ਰੀਸੇਲ ਵੈਲਿਊ ਤੁਹਾਨੂੰ ਆਰਾਮ ਨਾਲ ਮਿਲਦੀ ਹੈ ਜੀ, ਕਿਉਂਕਿ ਤੁਹਾਡੀ ਗੱਡੀ ਪ੍ਰੋਟੈਕਟ ਹੋਈ ਹੋਈ ਹੈ ਤੇ ਤੁਹਾਨੂੰ ਵਾਰੰਟੀ ਨਾਲ ਮਿਲੀ ਹੋਈ ਹੈ ਜੀ।
0: ਓਕੇ, ਸੋ ਉਹਦਾ ਵੀ ਫਾਇਦਾ, ਜਾਨ ਕਿ ਇਹਦਾ ਗੱਡੀ ਦੀ ਪ੍ਰੋਟੈਕਸ਼ਨ, ਗੱਡੀ ਦੀ ਚਾਹੇ ਲੀਜ਼ ਰਿਟਰਨ ਕਰ ਰਹੇ ਹੋ ਚਾਹੇ ਆਪਾਂ ਕੱਲ ਨੂੰ ਵੇਚਣੀ ਆ, ਤੇ ਹਰੇਕ ਪਾਸੇ ਦਾ ਫਾਇਦਾ ਹੀ ਆ, ਉਹ ਕੋਸਟ ਆਪਦੀ ਕਵਰ ਕਰ ਹੀ ਜਾਂਦੀ ਹੈ ਜਿਹੜੀ
1: ਜੀ ਕੋਈ ਮਰਜ਼ੀ ਗੱਡੀ ਹੈ ਜੀ। ਸਪੈਸ਼ਲੀ ਦੇਖੋ ਜੀ ਜਿਹੜਾ ਤੁਸੀਂ ਹੁਣ ਹੁੱਡ ਤੇ ਬੰਪਰ ਦੱਸ ਰਹੇ ਹੋ ਸਭ ਤੋਂ ਨੰਬਰ 1 ਚੀਜ਼ ਹੈ ਜੀ ਕਰਾਉਣ ਵਾਲੀ, ਤੇ ਨਾਲ ਹੈਂਡਲਸ ਵੀ ਬਹੁਤ ਜ਼ਰੂਰੀ ਨੇ। ਹੈਂਡਲਸ ਇੱਕ ਬਹੁਤ ਛੋਟੀ ਸਪੋਟ ਹੈ ਲੇਕਿਨ ਆਪਾਂ ਨੂੰ ਪਤਾ ਕਿ ਜਦੋਂ ਆਪਾਂ ਹੈਂਡਲ ਤੋਂ ਗੱਡੀ ਖੋਲਦੇ ਹਾਂ ਫੜਦੇ ਹਾਂ ਉਹ ਪਿੱਛੇ ਵਾਲਾ ਸਾਰਾ ਹਿੱਸਾ ਖਰਾਬ ਹੋਇਆ ਹੁੰਦਾ ਪੇਂਟ ਦਾ, ਪੀਪੀਐਫ ਉੱਥੇ ਵੀ ਲੱਗਦੀ ਹੈ, ਸਾਰੀ ਗੱਡੀ ਤੁਹਾਡੀ ਪ੍ਰੋਪਰ ਪ੍ਰੋਟੈਕਟ ਰਹਿੰਦੀ ਚਾਹੇ 5 ਸਾਲਾਂ ਬਾਅਦ ਵੇਚੋ ਚਾਹੇ 10 ਸਾਲਾਂ ਬਾਅਦ ਵੇਚੋ, ਤੁਹਾਡੀ ਗੱਡੀ ਐਵੇਂ ਵਰਗੀ ਪਈ ਹੁੰਦੀ ਹੈ।
0: ਤੇ ਜਿਹੜੀ ਵਿੰਡੋ ਟਿੰਟ ਨੇ ਜੀ, ਅਗਲੀ ਚੀਜ਼ ਗੱਲਬਾਤ ਕਰੀਏ, ਇਹ ਪਿਛਲਾ ਸ਼ੀਸ਼ਾ ਬੈਕ ਸ਼ੀਸ਼ਾ ਤਾਂ ਆਪਾਂ 100% ਮਤਲਬ ਕਾਲਾ ਕਰਵਾ ਲੈਂਦੇ ਹਾਂ, ਤੇ ਮੂਹਰਲੇ ਦੀ ਬਾਏ ਲਾ ਕਿੰਨਾ ਕੁ ਆਪਾਂ ਕਾਲਾ ਕਰਾ ਸਕਦੇ ਹਾਂ ਜੀ?
1: ਮੂਹਰੇ ਜੀ 35% ਵਿਜ਼ੀਬਿਲਿਟੀ ਹੋਣੀ ਚਾਹੀਦੀ ਹੈ ਬਾਏ ਲਾ ਜੀ, ਉਹਦੇ ਵਿੱਚ ਤੁਸੀਂ ਬੈਕ ਤੇ ਜਿੱਦਾਂ ਮਰਜ਼ੀ ਕਰਾਓ, ਬੈਕ ਤੇ ਚਾਹੇ 100% ਕਾਲੇ ਕਰਾ ਲਓ, 35% ਵਿਜ਼ੀਬਿਲਿਟੀ ਮਤਲਬ ਕਿ 65% ਡਾਰਕ ਤੁਸੀਂ ਕਰਾ ਸਕਦੇ ਹੋ ਜੀ ਸਾਡਾ ਨੇ ਦੋ ਸ਼ੀਸ਼ੇ।
0: ਓਕੇ,
1: ਫਰੰਟ ਵਿੰਡਸ਼ੀਲਡ ਤੇ ਜ਼ਿਆਦਾ ਸਾਰੇ ਕਲੀਅਰ ਕਰਵਾਉਂਦੇ ਨੇ ਜੀ ਅੱਜ ਕੱਲ੍ਹ ਤਾਂ ਕਿ ਯੂਵੀ ਤੋਂ ਪ੍ਰੋਟੈਕਟਡ ਰਹਿਣ।
0: ਓਕੇ ਬਾਈ ਜੀ, ਇਹਦੇ ਵਿੱਚ ਨਾ ਇੱਕ ਪ੍ਰੋਬਲਮ ਆਈ ਸੀ ਸਾਡੇ ਮਿੱਤਰ ਨੂੰ ਹੀ, ਉਹਨਾਂ ਨੇ ਨਾ ਗੱਡੀ ਵਿੰਡੋ ਟਿੰਟ ਕਰਵਾਈ, ਉਹ ਕਹਿੰਦੇ ਬਾਈ ਕਿਸੇ ਦੀ ਵੀਡੀਓ ਦੇਖੀ ਸੀ, ਉਹ ਕਹਿੰਦੇ ਡੀਲ ਲੱਗੀ ਹੋਈ ਆ $100 ਦੇ ਵਿੱਚ, ਅਸੀਂ ਵਿੰਡੋ ਟਿੰਟ ਕਰਵਾ ਲਏ ਐਂਡ ਰਾਈਟ ਆਫਟਰ ਈਵਨ 3-4 ਮਹੀਨੇ ਬਾਅਦ ਗੱਡੀ ਦੇ ਬਬਲ ਉੱਤੇ ਆ ਗਏ। ਉਹ ਕਹਿੰਦੇ ਜੀ ਨਹੀਂ ਇਹ ਇੱਦਾਂ ਨਹੀਂ ਹੋਣੇ, ਠੀਕ ਹੋ ਜਾਣਗੇ। ਜਦੋਂ ਗੱਡੀ ਦਾ ਕਹਿੰਦਾ ਵੀ ਕਾਫੀ ਖਰਾਬ ਹੋ ਗਿਆ ਤੇ ਉਹ ਗੱਡੀ ਦੀ ਲੁੱਕ ਹੀ ਖਰਾਬ ਹੋ ਗਈ ਐਂਡ ਫਿਰ ਅਸੀਂ ਉਹਨਾਂ ਕੋਲ ਗਏ ਵੀ ਯਾਰ ਵਾਰੰਟੀ ਦੇ ਵਿੱਚ ਹੀ ਆ, ਤੁਸੀਂ ਕਿਹਾ ਸੀ ਤੇ ਇਹਨੂੰ ਚੇਂਜ ਕਰ ਦਿਓ। ਪਹਿਲਾਂ ਤਾਂ ਕਹਿੰਦਾ ਉਹਨਾਂ ਨੇ $100 ਦੇ ਵਿੱਚ ਲੈ ਕੇ ਵਿੰਡੋ ਟਿੰਟ ਕੀਤੀ ਸੀ, ਬਾਅਦ ਦੇ ਵਿੱਚ ਮੈਥੋਂ 350 ਚਾਰਜ ਲੈ ਗਏ। ਉਹ ਕਹਿੰਦੇ ਇਹਨੂੰ ਲਾਉਣ ਦਾ ਚਾਰਜ ਸਾਡੀ ਲੇਬਰ ਲੱਗੀ ਆ, ਦੁਬਾਰੇ ਇੰਸਟਾਲ ਕਰਨ 'ਚ ਸਾਡੀ ਲੇਬਰ ਲੱਗੀ, ਸਾਡੇ 3-4 ਘੰਟੇ ਬੰਦੇ ਨੇ ਲੰਘ ਗਏ, ਅਸੀਂ ਫਿਲਮ ਦਾ ਤਾਂ ਕੋਈ ਪੈਸਾ ਨਹੀਂ ਲਿੱਤਾ ਪਰ ਸਾਡੀ ਲੇਬਰ ਚਾਰਜ $350 ਹੋ ਗਏ।
1: ਬਿਲਕੁਲ ਜੀ,
0: ਤੇ ਤੁਹਾਡੇ ਕਿਵੇਂ ਆ ਜੀ?
1: ਨਹੀਂ ਜੀ, ਸਾਡੇ ਕੋਈ ਚਾਰਜਿਸ ਨਹੀਂ ਹੈਗੇ ਜੀ, ਸਾਡੇ ਜਿਹੜੀ ਤੁਹਾਨੂੰ 150 ਵਾਲੀ ਟਿੰਟ ਹੈਗੀ ਤੁਹਾਨੂੰ 150 ਚ ਮਿਲਣੀ, ਸਾਡੇ 150 ਹੀ ਰੇਟ ਹੈ ਜੀ। ਉਹੀ ਰੇਟ ਤੁਹਾਨੂੰ ਬਾਹਰ ਜਾ ਕੇ ਤੁਸੀਂ 200 ਅਸੀਂ ਪੇ ਕਰੋਗੇ, 340 ਪੇ ਕਰੋਗੇ ਉਸ ਕੁਆਲਿਟੀ ਦਾ ਤੇ ਉਸ ਵਾਰੰਟੀ ਦਾ, ਜਿਹਦੇ ਵਿੱਚ ਤੁਹਾਡੇ ਵਿੱਚ ਕਦੀ ਵੀ ਕੋਈ ਮਤਲਬ ਕਿ ਨਾ ਹੀ ਰਿਮੂਵਲ ਚਾਰਜ ਨਾ ਹੀ ਦੁਬਾਰਾ ਲਾਉਣ ਦੇ ਚਾਰਜਿਸ ਹੋਣਗੇ ਜੀ।
0: ਕਿੰਨਾ ਟਾਈਮ ਜੇ ਮੰਨ ਲਓ 5 ਸਾਲਾਂ ਬਾਅਦ ਆ ਜਾਈਏ ਵੀ 5 ਸਾਲਾਂ ਬਾਅਦ ਸਾਨੂੰ ਲੱਗੇ ਵੀ
1: ਕੋਈ ਟਾਈਮ ਲਿਮਿਟ ਨਹੀਂ ਜੀ, ਕੋਈ ਟਾਈਮ ਕਿ ਤੁਸੀਂ ਜਾਂ ਮਰਜ਼ੀ ਹੈ ਸਾਡੀ 2019 ਦੀ ਗੱਡੀ ਟਿੰਟ ਹੋਈ ਹੈ ਨੇ, ਜੇ ਅੱਜ ਵੀ ਆ ਕੇ ਡੋਰ ਤੇ ਨੌਕ ਕਰਨਗੇ ਹਾਂਜੀ ਸਾਡੀ ਗੱਡੀ ਦੇ ਵਿੱਚ ਬਬਲ ਆਇਆ ਪੀਲ ਆਫ ਹੋਈ ਹੈ, ਅਸੀਂ ਬਿਨਾਂ ਕਿਸੇ ਕੁਐਸਚਨ ਪੁੱਛੇ ਉਹਨਾਂ ਦੀ ਟਿੰਟ ਲਾ ਕੇ।
0: ਸੋ ਲਾਈਫ ਟਾਈਮ ਵਾਰੰਟੀ ਹੈ, ਜਿੰਨਾ ਟਾਈਮ ਗੱਡੀ ਰਹੂਗੀ, ਜੇ ਉਹ ਵਿੰਡੋ ਟਿੰਟਿੰਗ 'ਚ ਕੋਈ ਖਰਾਬੀ ਆਉਂਦੀ ਆ, ਕੋਈ ਬਾਅਦ ਦੇ ਵਿੱਚ ਲੇਬਰ ਚਾਰਜ ਲਾਉਣ ਦੇ ਇੰਸਟਾਲ ਕਰਨ ਦੇ ਉਹ ਨਹੀਂ ਲੱਗਣੇ, ਫ੍ਰੀ ਦੇ ਵਿੱਚ ਰਿਪਲੇਸਮੈਂਟ ਕਰੋਗੇ ਹਾਂਜੀ,
1: ਨੋ ਹਿਡਨ ਫੀਸ ਭਾਜੀ।
0: ਤੇ ਹੁਣ ਵੀ ਕੋਈ ਉਹਦਾ ਐਕਸਟਰਾ ਵਾਰੰਟੀ ਦਾ ਚਾਰਜ ਨਹੀਂ ਕਰਨਾ, 150 ਵਾਲੀ ਵਾਰੰਟੀ ਉਹਦੇ ਵਿੱਚ ਹੀ ਤੁਸੀਂ ਕਰ ਦੋਗੇ 5 ਸ਼ੀਸ਼ਿਆਂ ਦਾ 150।
1: ਬਿਲਕੁਲ ਜੀ, ਸਾਰੇ ਸਾਡਾ ਨੇ ਸ਼ੀਸ਼ੇ ਬੈਕ ਸ਼ੀਸ਼ਾ ਜੀ।
0: ਨੰਬਰ ਬੋਲ ਦੋ ਜੀ।
1: ਨੰਬਰ ਹੈਗਾ ਜੀ 647-962-1023, 647-962-1023। ਤਿੰਨ ਲੋਕੇਸ਼ਨ ਹੈ ਜੀ ਆਪਣੇ ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਵੈਸਟ ਦੇ ਵਿੱਚ ਹੈਗੀ ਹੈ ਜੀ 367 ਵੈਟਰਨ ਡਰਾਈਵ ਬ੍ਰੈਂਪਟਨ, ਤੇ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਹੈਗੀ ਹੈ ਜੀ 75 ਰੋਜ਼ਡੇਲ ਐਵੇਨਿਊ ਯੂਨਿਟ ਨੰਬਰ 4 ਬ੍ਰੈਂਪਟਨ, ਜਿਹੜੀ ਕਿ ਪੈਂਦੀ ਹੈ ਮੇਨ ਸਟਰੀਟ ਐਂਡ ਵਾਰਡਨ ਸਟਰੀਟ ਦੇ ਕੋਲ ਜੀ। ਥਰਡ ਹੈਗੀ ਜੀ ਆਪਣੀ ਬ੍ਰੈਂਪਟਨ ਵੈਸਟ ਈਸਟ ਵਾਲਿਆਂ ਲਈ, ਤੇ ਕੈਸਲ ਮੋਰ ਤੇ ਮਾਲਟਨ ਦੇ ਬਿਲਕੁਲ ਨੇੜੇ, ਉਹ ਹੈਗਾ ਜੀ 22 ਗੁੱਡ ਮਾਰਕ ਪਲੇਸ ਯੂਨਿਟ ਨੰਬਰ 21 ਜੀ।
0: ਤੇ ਦੋਸਤੋ ਨੰਬਰ ਇੱਕ ਕਰੂਗਾ, ਬਾਕੀ ਤੁਸੀਂ ਮੈਸੇਜ ਕਰੋਗੇ ਕਾਲ ਕਰੋਗੇ ਤੁਹਾਨੂੰ ਤਿੰਨੇ ਲੋਕੇਸ਼ਨ ਦਾ ਐਡਰੈਸ ਵੀ ਆ ਜਾਊਗਾ, ਤੇ ਤੁਹਾਡੀ ਅਪਾਇੰਟਮੈਂਟ ਵੀ ਤੁਸੀਂ ਵਾਕਇਨ ਕਰ ਸਕਦੇ ਹੋ, ਅਪਾਇੰਟਮੈਂਟ ਬਣਾ ਲਓਗੇ ਤਾਂ ਜ਼ਿਆਦਾ ਬੈਟਰ ਆ। 647-962-1023, 647-962-1023, 647-962-1023, 647-962-1023। ਕੱਲ ਦੇ ਪ੍ਰੋਗਰਾਮ ਦੇ ਵਿੱਚ ਨਾ ਰਾਹੁਲ ਜੀ ਆਪਾਂ ਗੱਲਬਾਤ ਕੀਤੀ ਸੀ ਕਿ ਜਦੋਂ ਕੋਈ ਵਿਆਹ ਸ਼ਾਦੀ ਤੇ ਫੰਕਸ਼ਨ ਤੇ ਆਪਾਂ ਜਾਂਦੇ ਹਾਂ ਕਿ ਗਿਫਟ ਦੇਣੇ ਚਾਹੀਦੇ ਆ ਜਾਂ ਪੈਸੇ ਦੇਣੇ ਚਾਹੀਦੇ, ਤਾਂ ਸਾਨੂੰ ਕਈ ਪਰਿਵਾਰਾਂ ਨੇ ਕਾਲ ਕੀਤੀ ਕਿ ਵੀ ਪੈਸੇ ਦਿਓ, ਸ਼ਗਨ ਦਿਓ। ਕੁਝ ਪਰਿਵਾਰਾਂ ਦਾ ਕਹਿਣਾ ਸੀ, ਕਹਿੰਦੇ ਵੀ ਪੈਸਿਆਂ ਨੂੰ ਬੰਦਾ ਭੁੱਲ ਜਾਂਦਾ, ਗਿਫਟ ਫੈਮਿਲੀ ਨੂੰ ਯਾਦ ਰਹਿੰਦੇ ਆ। ਕੁਝ ਫੈਮਿਲੀਆਂ ਕਹਿੰਦੀਆਂ ਸੀ ਕਿ ਗਿਫਟ ਹੀ ਸਾਈਡ 'ਤੇ ਪਏ ਰਹਿੰਦੇ ਆ। ਫਿਰ ਉਹਦਾ ਕਾਊਂਟਰ ਆਇਆ, ਕਹਿੰਦੇ ਜੇ ਗਿਫਟ ਕਸਟਮਾਈਜ਼ ਹੋਣ ਮੰਨ ਲਓ ਕੋਈ ਬੰਦੇ ਦੀ ਫੋਟੋ ਲੱਗੀ ਹੋਈ ਆ, ਬੱਚੇ ਦੀ ਫੋਟੋ ਲੱਗੀ ਹੋਈ ਆ, ਤਾਂ ਉਹ ਘਰ ਦਾ ਇੱਕ ਸ਼ਿੰਗਾਰ ਬਣ ਜਾਂਦਾ ਤੇ ਉਹ ਚੀਜ਼ ਯਾਦ ਜ਼ਰੂਰ ਰਹਿੰਦੀ ਹੈ ਕਿ ਸਾਨੂੰ ਫਲਾਣੇ ਨੇ ਭਈ ਆਹ ਗਿਫਟ ਦਿੱਤਾ ਸੀ। ਸੋ ਤੁਹਾਡੇ ਕੋਲ ਕਸਟਮਾਈਜ਼ ਗਿਫਟ ਦੇ ਵਿੱਚ ਕੀ ਆਪਸ਼ਨ ਹੈ?
1: ਕਸਟਮਾਈਜ਼ ਗਿਫਟ ਦੇ ਵਿੱਚ ਕਾਫੀ ਆਪਸ਼ਨ ਹੈ ਜੀ। ਬੇਸਿਕਲੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਜੀ, ਫੀਲਿੰਗਸ ਜੁੜੀਆਂ ਹੁੰਦੀਆਂ ਨੇ ਜੀ ਕਸਟਮ ਗਿਫਟ ਦੇ ਨਾਲ, ਉਹਨਾਂ ਦੇ ਥੋਟ ਜੁੜੀ ਹੁੰਦੀ ਹੈ ਜੀ। ਤੁਸੀਂ ਆਪਦਾ ਕਸਟਮ ਫੋਨ ਕੇਸ ਹੋ ਗਿਆ, ਪਿੱਲੋ ਕਵਰ ਹੋ ਗਏ, ਕੱਪੜੇ ਵਗੈਰਾ ਹੋ ਗਏ, ਆਪਣੇ ਲੈਂਪਸ ਹੋ ਗਏ, ਬਹੁਤ ਚੀਜ਼ਾਂ ਹੈਗੀਆਂ ਜੀ ਸਾਡੇ ਕਸਟਮ ਗਿਫਟਸ ਦੇ ਵਿੱਚ, ਕਾਫੀ ਵਰਾਇਟੀ ਹੈ ਜੀ ਸਾਡੀ। ਕਿਸੇ ਲੋਕੇਸ਼ਨ ਤੋਂ ਤਿੰਨੋਂ ਐਡਰੈਸ ਦੱਸਿਆ, ਕਿਸੇ ਵੀ ਲੋਕੇਸ਼ਨ ਤੇ ਜ਼ਰੂਰ ਆਓ ਜੀ, ਤੁਹਾਨੂੰ ਉੱਥੇ ਕਾਫੀ ਆਪਸ਼ਨਾਂ ਮਿਲਣਗੀਆਂ। ਆਪਣੀ ਇਸ ਟਾਈਮ ਇਹ ਵੀਕਐਂਡ ਤੱਕ ਡੀਲ ਲੱਗੀ ਹੋਈ ਹੈ ਜੀ। ਤੁਸੀਂ ਕੋਈ ਵੀ 200 ਤੱਕ ਦੇ ਪ੍ਰੋਡਕਟ, ਕੋਈ ਵੀ ਆਪਣੀ ਗੱਡੀ ਦੇ ਸਰਵਿਸਿੰਗ ਜਾਂ ਪ੍ਰੋਡਕਟਸ ਲੈਂਦੇ ਹੋ, ਤੁਹਾਨੂੰ $40 ਦਾ ਆਫ ਮਿਲੇਗਾ ਜੀ। ਤੇ ਤੁਸੀਂ ਜੇ $500 ਦਾ ਕੋਈ ਵੀ ਸਮਾਨ ਲੈਂਦੇ ਹੋ ਆਪਣੀ ਗੱਡੀ ਦੇ ਉੱਪਰ, ਕੋਈ ਵੀ ਕੰਮ ਕਰਦੇ, ਤੁਹਾਨੂੰ $100 ਦਾ ਆਫ ਮਿਲੇਗਾ ਜੀ।
0: ਬਹੁਤ ਅੱਛੇ ਜੀ। ਸੋ ਨੰਬਰ ਇੱਕ ਵਾਰ ਫੇਰ ਦੋਸਤੋ ਸਾਂਝਾ ਕਰ ਦਿੰਦੇ ਹਾਂ, ਤੁਸੀਂ ਰਾਹਲ ਜੀ ਨੂੰ ਕਾਲ ਕਰਨੀ ਆ ਪੂਰੀ ਹੈਰੀਟੇਜ ਤੇ, ਗਿਫਟਿੰਗ ਲਈ, ਪ੍ਰਿੰਟਿੰਗ ਲਈ, ਗੱਡੀਆਂ ਦਾ ਕੋਈ ਕੰਮ ਕਰਾਉਣਾ, ਐਂਡ ਰੇਡੀਓ ਦੀ ਰੈਫਰੈਂਸ ਜ਼ਰੂਰ ਦੇ ਦਿਓ। ਨੰਬਰ 647-962-1023, 647-962-1023, 647-962-1023, 647-962-1023, 647-962-1023। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
1: ਧੰਨਵਾਦ ਜੀ।
0: ਗੀਤ ਤੁਹਾਨੂੰ ਪੂਰਾ ਸੁਣਾਵਾਂਗੇ, ਪਰ ਇੱਕ ਵਾਰੀ ਸੁੱਖ ਬਾਈ ਦਾ ਸੁਨੇਹਾ ਜ਼ਰੂਰ ਤੁਹਾਡੇ ਤੱਕ ਸਾਂਝਾ ਕਰਦੀ ਹੈ।
2: ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ।

0: ਲੋ ਜੀ, ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਅਮਰਿੰਦਰ ਭੁੱਲਰ ਜੀ। ਤੁਹਾਨੂੰ ਸੱਦਾ ਪੱਤਰ ਦੇਣ, ਜਦੋਂ ਨਾ ਆਪਣੇ ਕਈ ਵਾਰ ਵਿਆਹ ਹੁੰਦਾ ਤੇ ਭੁੱਲਰ ਸਾਹਿਬ ਜੀ, ਤੁਸੀਂ ਮੇਰੇ ਨਾਲ ਗੱਲ ਨਾਲ ਸਹਿਮਤੀ ਦੱਸੋ, ਕਰਦੇ ਹੋ ਜਾਂ ਨਹੀਂ, ਜਦੋਂ ਆਪਣੇ ਘਰੇ ਕੋਈ ਫੰਕਸ਼ਨ ਹੋਵੇ,
1: ਹਾਂਜੀ,
0: ਤੁਸੀਂ ਇਨਵਾਈਟ ਕਰਨਾ, ਤੁਸੀਂ ਉਹਨਾਂ ਨੂੰ ਵਟਸਐਪ ਤੇ ਕਾਰਡ ਭੇਜ ਕੇ ਸਾਰ ਦਿੰਦੇ ਹੋ, ਜਾਂ ਤੁਹਾਨੂੰ ਲੱਗਦਾ ਕਿ ਯਾਰ ਬੰਦੇ ਦੇ ਘਰੇ ਵੀ ਜਾਣਾ ਪਊ, ਬੰਦੇ ਨੂੰ ਕਾਲ ਤਾਂ ਜ਼ਰੂਰ ਐਟਲੀਸਟ ਕਰਨੀ ਪਊਗੀ ਜੇ ਆਪਾਂ ਕਿਸੇ ਨੂੰ ਬੁਲਾਉਣਾ ਗਾ?
1: ਬਿਲਕੁਲ ਜੀ, ਕਾਲ ਵੀ ਕਰਦੇ ਹਾਂ, ਆਪਾਂ ਡੱਬੇ ਵੀ ਦਿੰਦੇ ਹਾਂ ਨਾਲ ਆਪਾਂ।
0: ਅੱਛਾ, ਸੋ ਜੇ ਇਕੱਲਾ ਆਪਾਂ, ਮੰਨ ਲਓ ਤੁਸੀਂ ਸ਼ੋਅ ਕਰਾ ਰਹੇ ਹੋ, ਤੁਸੀਂ ਇਕੱਲਾ ਆਪਦੀ ਵੈਬਸਾਈਟ ਤੇ ਪੋਸਟਰ ਪਾਤਾ, ਆਪਦੇ ਪੇਜ ਤੇ ਪੋਸਟਰ ਪਾਤਾ, ਉਨਾ ਕੁ ਕੰਮ ਨਹੀਂ ਹੁੰਦਾ। ਜੇ ਆਪਾਂ ਕਹਿੰਦੇ ਕਿ ਆਪਾਂ ਨੂੰ ਲੱਗਦਾ ਕਿ ਅਸੀਂ ਤਾਂ ਭਾਈ ਰੇਡੀਓ ਤੇ ਜਾ ਕੇ ਵੀ ਪਰਿਵਾਰਾਂ ਨਾਲ ਰੂਬਰੂ ਹੋ ਕੇ ਆਪ ਸੱਦਾ ਦੇਵਾਂਗੇ, ਗੱਲ ਤਾਂ ਆਉਂਦੀ ਆ, ਤੇ ਉਹ ਸੱਦਾ ਦੇਣ ਤੁਸੀਂ ਅੱਜ ਆਏ ਹੋ।
1: ਬਿਲਕੁਲ ਜੀ, ਖੁੱਲਾ ਸੱਦਾ ਸਾਡੇ ਵੱਲੋਂ ਤੁਹਾਡੇ ਸਰੋਤਿਆਂ ਨੂੰ ਕਿ ਤੁਸੀਂ ਆਓ 16 ਅਗਸਤ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ,
0: ਅਗਲੇ ਐਤਵਾਰ ਆਹ ਟਾਈਮ ਤਾਂ ਚੱਲ ਪਊ, ਉੱਥੇ ਗੇਮਾਂ ਗੇਮੀ ਹੋਊਗੀ ਪੂਰੀ।
1: ਹਾਂਜੀ ਬਿਲਕੁਲ ਜੀ,
0: ਪਾਰਕਿੰਗ ਫ੍ਰੀ ਆ,
1: ਪਾਰਕਿੰਗ ਫ੍ਰੀ ਆ ਜੀ,
0: ਖੁੱਲੀ ਆ ਪਾਰਕਿੰਗ,
1: ਖੁੱਲੀ ਡੁੱਲੀ ਪਾਰਕਿੰਗ,
0: ਖੁੱਲੀ ਡੁੱਲੀ ਪਾਰਕਿੰਗ।
1: ਹਾਂਜੀ,
0: ਕਈ ਵਾਰ ਸਾਡੇ ਨਾ ਮੇਰੇ ਵਾਈਫ ਹੀ, ਉਹ ਕਈ ਵਾਰ ਗਰੋਸਰੀ ਕਰਨ ਜਾਓ, ਕਈ ਵਾਰ ਨੇੜੇ ਸਪੋਟ ਹੁੰਦਾ 2 ਗੱਡੀਆਂ ਦੇ ਵਿੱਚ, ਉਹ ਉੱਥੇ ਨਹੀਂ ਲਾਉਂਦੇ, ਜਦੋਂ ਜਮਾ ਲਾਈਨ ਐਂਡ ਹੋ ਕੇ ਪਿਛਲੀਆਂ ਖੁੱਲੀਆਂ ਜੀ ਪਾਰਕਿੰਗ ਆ ਜਾਂਦੀਆਂ ਨੇ, ਉਹ ਉੱਥੇ ਜੀ ਲਾ ਜਾਂਦੇ, ਦੂਰ ਤੁਰ ਕੇ ਆਉਣਾ ਮਨਜ਼ੂਰ ਆ, ਪਾਰਕਿੰਗ ਖੁੱਲੀ ਜੀ ਹੋਵੇ ਜੀ।
1: ਬਿਲਕੁਲ ਜੀ, ਕੁਛ ਉਹ ਗੱਡੀ ਦੀ ਸੰਭਾਲ ਵੀ ਕਰ ਰਹੇ ਨੇ, ਚੰਗੀ ਗੱਲ ਹੈ, ਤੇ ਹਾਂਜੀ ਏਦਾਂ ਹੀ ਆਪਣੇ ਖੁੱਲੀ ਡੁੱਲੀ ਪਾਰਕਿੰਗ ਹੋਊਗੀ, ਕੋਈ ਪ੍ਰੋਬਲਮ ਨਹੀਂ ਆਊਗੀ।
0: ਸੋ ਜਦੋਂ 3 ਵਜੇ ਆ ਜਾਣਾ ਤੇ ਰਾਤ ਦੇ 10 ਵਜੇ ਤੱਕ ਅਸੀਂ ਉੱਥੇ ਰਹਿਣਾ, 7 ਘੰਟੇ ਆਪਦੀ ਜ਼ਿੰਦਗੀ ਦੇ ਅਸੀਂ ਅਗਲਾ ਐਤਵਾਰ ਤੁਹਾਨੂੰ ਦਿੱਤੇ, ਤੇ ਹੁਣ ਇਹ ਦੱਸੋ 7 ਘੰਟਿਆਂ ਦੇ ਵਿੱਚ ਤੁਸੀਂ ਸਾਡਾ ਐਂਟਰਟੇਨਮੈਂਟ ਕਿਵੇਂ ਕਰੋਗੇ?
1: ਬਿਲਕੁਲ ਜੀ, ਸਟਾਰਟਿੰਗ ਹੋ ਰਹੀ ਹੈ ਆਪਣੀ ਜੀਪ ਕਲੱਬ ਤੇ ਬਾਈਕ ਰਾਈਡਰਸ ਵੱਲੋਂ, ਜੋ ਕਿ ਐਂਟਰੀ ਹੋਣੀ ਹੈ। ਉਸ ਤੋਂ ਬਾਅਦ ਆਪਾਂ ਸ਼ੁਰੂ ਕਰ ਦੇਣੀ ਹੈ ਗੇਮਸ, ਤੇ ਮੇਨ ਸ਼ੋਅ ਆਪਣਾ ਸਟਾਰਟ ਹੋਣ ਲੱਗ ਜਾਣਾ ਜੀ 4:30 ਵਜੇ।
0: ਹਰੇਕ ਵਾਰੀ ਨਾ ਤੁਹਾਡੇ ਕੋਲ ਇੰਨਾ ਕੁਝ ਆ, ਹਰੇਕ ਵਾਰੀ ਕੋਈ ਨਵੀਂ ਚੀਜ਼ ਦਾ ਹੀ ਪਤਾ ਲੱਗਦਾ, ਹੁਣ ਆਹ ਜੀਪਾਂ ਤੇ ਮੋਟਰਸਾਈਕਲ ਵਾਲੀ ਗੱਲ ਪਤਾ ਲੱਗ ਗਈ।
1: ਹਾਂਜੀ ਬਿਲਕੁਲ ਜੀ, ਆਪਾਂ ਉਹਨਾਂ ਦੇ ਨਾਲ
0: ਜੀਪਾਂ ਮੋਟਰਸਾਈਕਲਾਂ ਹੋਣਗੀਆਂ, ਫਿਰ ਪੇਂਡੂ ਖੇਡਾਂ ਹੋਣਗੀਆਂ,
1: ਪੇਂਡੂ ਖੇਡਾਂ ਹੋਣਗੀਆਂ,
0: ਉਹਦੇ ਵਿੱਚ ਵੀ ਪਹਿਲਾਂ ਮੈਨੂੰ ਇਹਨੇ 2 ਦੱਸੇ, ਮੈਂ ਕਿਤੇ 2 ਨੇ, ਕਹਿੰਦੇ ਨਹੀਂ ਬਹੁਤ ਨੇ, ਅਸੀਂ ਤਾਂ ਜਸਟ 2 ਤਾਂ ਟ੍ਰੇਲਰ ਹੀ ਦਿਖਾਇਆ ਹਜੇ।
1: ਹਾਂਜੀ ਹਾਂਜੀ ਹਾਂਜੀ, ਨਾਲ ਬਹੁਤ ਆਪਣੀਆਂ ਇੱਦਾਂ ਦੀਆਂ ਗੇਮਸ ਹੈਗੀਆਂ, ਉਸ ਤੋਂ ਬਾਅਦ ਆਪਣੇ ਲੋਕਲ ਆਰਟਿਸਟ ਪਰਫਾਰਮ ਕਰਨਗੇ, ਤੇ ਨਾਲ ਹੀ ਉਸ ਤੋਂ ਬਾਅਦ ਆਪਾਂ ਅਨਮੋਲ ਮੈਜਿਕ ਸ਼ੁਰੂ ਕਰ ਦੇਣਾ, ਜਿੱਦਾਂ ਹੀ ਸ਼ਾਮਾਂ ਪੈਂਦੀਆਂ ਨੂੰ 5 ਵਜੇ ਦੇ ਸ਼ੁਰੂ ਹੋ ਜਾਣਾ ਆਪਣਾ ਮੇਨ ਸ਼ੋਅ। ਉਸ ਤੋਂ ਬਾਅਦ ਆਪਣੇ ਆ ਜਾਣੇ ਆ ਰੰਗਲੇ ਸਰਦਾਰ, ਤੇ ਫਿਰ ਡਰੋਨ ਸ਼ੋਅ।
0: ਓਕੇ, ਸੋ ਡਰੋਨ ਸ਼ੋਅ ਤੋਂ ਬਾਅਦ ਸਮਾਪਤੀ, ਤੇ ਇੱਕ ਕੰਮ ਹੋਰ ਕਰੋ ਤੁਸੀਂ, ਜਿਵੇਂ ਤੁਸੀਂ ਕਪਲ ਦੇ ਵਿੱਚ ਉਹ ਕਰ ਰਹੇ ਹੋ, ਜਿਹਦੇ ਵਿੱਚ ਕੰਪੀਟੀਸ਼ਨ ਹੋਊਗਾ ਤੇ ਇੱਕ ਬੈਸਟ ਕਪਲ ਤੁਸੀਂ ਉਹਨੂੰ ਇਨਾਮ ਕੱਢੋਗੇ, ਇੱਕ ਨਾ ਪਾਰਟਿਸਪੇਟ ਕਰਾਓ ਸਾਡੇ ਬਜ਼ੁਰਗ ਜੋੜਿਆਂ ਦਾ, ਸਾਡੇ ਦਾਦਾ ਦਾਦੀਆਂ ਦਾ, ਗ੍ਰੈਂਡ ਪੇਰੈਂਟਸ ਦਾ, ਇੱਕ ਉਹਨਾਂ ਦੀ ਜੋੜੀ ਦਾ ਕੰਪੀਟੀਸ਼ਨ ਕਰਵਾਓ, ਤੇ ਜਿਹੜਾ ਚਾਹੇ ਉਹਨਾਂ ਨੂੰ ਜ਼ਿਆਦਾ ਉਹਨਾਂ ਨੇ ਨੱਚਣਾ ਗਾਉਣਾ ਨਹੀਂ, ਚਾਹੇ ਉਹਨਾਂ ਦੇ ਡਰੈਸ ਅਪ ਨੂੰ ਲੈ ਕੇ ਕਰ ਲਓ, ਠੀਕ ਆ, ਚਾਹੇ ਤੁਸੀਂ, ਉਹ ਤੁਹਾਡੀ ਜ਼ਿੰਮੇਵਾਰੀ ਆ, ਪਰ ਸਾਡੇ ਮਾਪੇ, ਸਾਡੇ ਗ੍ਰੈਂਡ ਪੇਰੈਂਟਸ ਵੀ ਡਿਜ਼ਰਵ ਕਰਦੇ ਨੇ ਵੀ ਉਹ ਜਦੋਂ ਜਾਣ ਤੇ ਉਹ ਵੀ ਕੋਈ ਨਾ ਕੋਈ ਇਨਾਮ ਲੈ ਕੇ ਆਉਣ।
1: ਹਾਂਜੀ ਹਰਵੀਰ ਬਾਈ, ਇਹ ਤੁਸੀਂ ਮੇਰੇ ਦਿਲ ਦੀ ਗੱਲ ਤੁਸੀਂ ਮੇਰੀ ਕੀਤੀ ਹੈ। ਹੁਣੇ ਆਪਾਂ ਆਲਰੇਡੀ ਐਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਇੱਕ ਬਜ਼ੁਰਗ ਜੋੜੀ ਆਲਰੇਡੀ ਅਸੀਂ ਪਲਾਨ ਕੀਤੀ ਹੋਈ ਹੈ ਜਿਹੜੇ ਕਿ ਆਉਣਗੇ, ਤੇ ਤੁਸੀਂ ਉਹਨਾਂ ਦੀ ਐਨਰਜੀ ਚੈੱਕ ਕਰਿਓ, ਉਹ ਆਪਣੇ ਜਵਾਨਾਂ ਨੂੰ ਮਾਤ ਪਾਉਂਦੇ ਆ, ਉਹਨਾਂ ਦੀ ਐਨਰਜੀ ਬਹੁਤ ਕਮਾਲ ਦੀ ਹੈ। ਜਿਹੜੀਆਂ ਸਾਡੀਆਂ ਜਵਾਨ ਜੋੜੀਆਂ ਜੋ ਕਿ ਹਿੱਸਾ ਲੈ ਰਹੀਆਂ ਨੇ ਕਪਲ ਕੰਪੀਟੀਸ਼ਨ ਦੇ ਵਿੱਚ, ਉਹ ਆਪਦੀ ਤਿਆਰੀਆਂ ਬੰਨ ਕੇ ਆਉਣ, ਕਿਉਂਕਿ ਉਹਨਾਂ ਦੀ ਵੀ ਐਨਰਜੀ ਕੋਈ ਘੱਟ ਨਹੀਂ।
0: ਅੱਛਾ, ਉਹਨਾਂ ਦੇ ਨਾਲ ਹੀ ਉਹਨਾਂ ਨੇ ਐਂਟਰੀ ਹੈ, ਸੋ ਇਹਦੇ ਵਿੱਚ ਕਪਲ ਜੋੜੀ ਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ?
1: ਕੋਈ ਏਜ ਲਿਮਿਟ ਨਹੀਂ ਜੀ।
0: ਓਕੇ, ਸੋ ਕੋਈ ਬੰਦਾ ਪਾਰਟਿਸਿਪੇਟ ਕਰ ਸਕਦਾ, ਸੋ ਇਹ ਵੀ ਬੜਾ ਦੇਖਣਾ ਲਾਜਵਾਬ ਹੋਊਗਾ। ਜੋੜੀਆਂ ਨੇ ਆਉਣਾ ਪਰਫਾਰਮ ਕਰਨਾ, ਤੇ ਇਦੋ ਜੱਜ ਬੈਠੇ ਹੋਣਗੇ, ਆਡੀਅੰਸ ਨੇ ਉਹਨਾਂ ਨੂੰ ਰੇਟ ਕਰਨਾ ਵੀ ਕਿਹੜੀ ਜੋੜੀ ਜਿੱਤਦੀ ਆ।
1: ਹਾਂਜੀ
0: ਠੀਕ ਹੈ, ਸੋ ਪੇਂਡੂ ਖੇਡਿਆ ਹੋ ਗਈਆਂ, ਮੋਟਰਸਾਈਕਲ ਜੀਪ ਕਲੱਬ ਹੋ ਗਏ,
1: ਹਾਂਜੀ,
0: ਇਹਦੇ ਨਾਲ ਨਾਲ ਆਪਣਾ
1: ਲੋਕਲ ਆਰਟਿਸਟ, ਆਪਣੇ ਜਿਹੜੇ
0: ਲੋਕਲ ਆਰਟਿਸਟ, ਰੰਗਲਾ ਪੰਜਾਬ ਗਾਇਕੀ, ਮੰਜੇ ਮੂਹਰਿਆਂ ਤੇ ਬੈਠ ਕੇ ਗਾਇਕੀ ਸੁਣਨੀ ਆ, ਫੂਡ ਖਾਣਾ ਗਾ,
1: ਹਾਂਜੀ,
0: ਮੈਜਿਕ ਸ਼ੋਅ ਦੇਖਣਾ, ਡਰੋਨ ਸ਼ੋਅ ਦੇਖਣਾ, ਤੇ ਬਾਈ ਟਿਕਟ ਤੁਸੀਂ ਇੰਨੀ ਘੱਟ ਕਿਉਂ ਰੱਖੀ, ਇੰਨਾ ਖਰਚਾ ਕਰਤਾ, ਟਿਕਟ ਵੱਧ ਰੱਖ ਲੈਂਦੇ, 27 ਜਾਣਾ ਸੀ।
1: ਟਿਕਟ ਬਾਈ ਇੱਦਾਂ ਹੈ ਕਿ ਆਪਾਂ ਇਸ ਵਾਰ ਚਾਹੁੰਦੇ ਹਾਂ ਕਿ ਸਾਰੇ ਜਣੇ ਪਹੁੰਚਣ, ਕਿਉਂਕਿ ਇਹ ਫੈਮਿਲੀ ਇਵੈਂਟ ਹੈ, ਇਹਨੂੰ ਆਪਾਂ ਐਨੂਅਲ ਇਵੈਂਟ ਬਣਾਉਣਾ, ਤੇ ਇਸ ਵਾਰੀ ਸਾਰੇ ਜਣੇ ਪਹੁੰਚ ਕੇ ਇੱਕ ਵਾਰੀ ਦੇਖ ਲੈਣ ਵੀ ਆਪਣਾ ਮੇਲਾ ਹੁੰਦਾ ਕੀ ਹੈ।
0: ਅਗਲੇ ਸਾਲ ਤੋਂ ਡਬਲ ਕਰ ਦੂੰਗੇ,
1: ਅਗਲੇ ਸਾਲ ਚਲੋ ਬਾਬੇ ਦੀ ਮਿਹਰ ਹੋਈ, ਆਪਾਂ ਦੁਬਾਰ ਤੋਂ ਵਧੀਆ ਪ੍ਰਾਈਸ ਦੇ ਵਿੱਚ ਹੀ ਪੈਕੇਜ ਲੈ ਕੇ ਆਵਾਂਗੇ।
0: ਵੈਰੀ ਗੁੱਡ, ਮੈਨੂੰ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ?
2: ਕਿਉਂਕਿ ਪ੍ਰੋਗਰਾਮ ਇੰਨਾ ਜ਼ਿਆਦਾ ਵਧੀਆ ਹੋਣ ਵਾਲਾ ਕਿ ਤੁਸੀਂ ਆਪਣੇ ਆਪ ਹੀ ਅਗਲੇ ਸਾਲ ਜਿਹੜੀ ਹੈ ਤੁਸੀਂ ਕਹਿਣਾ ਕਿ ਇਹ ਵਰਥ ਇਟ ਹੈਗੀ ਹੈ, ਟਿਕਟ ਦੀ ਪ੍ਰਾਈਸ ਅਸੀਂ
0: ਹਰ ਸਾਲ ਕਰਵਾਏ ਕਰਵਾਏ।
2: ਬਿਲਕੁਲ ਜੀ,
0: ਸੋ ਇਸ ਵਾਰੀ ਇਹ ਕਹਿੰਦੇ ਆ ਵੀ ਜਿਵੇਂ ਨਾ ਜੀਓ ਨੇ ਇੰਟਰਨੈਟ ਦਿੱਤਾ ਸੀ ਵੀ ਵਰਤ ਲਓ ਜੀਵੀ ਜੀਵੀ, ਹੈ ਨਾ, ਬਾਅਦ ਚ ਪੈ ਲਵਾਂਗੇ, ਸੋ ਇਸ ਵਾਰ ਤਾਂ ਤੁਸੀਂ ਨਾ ਮਾਤਰ ਜੀ ਇੱਕ ਵਾਰੀ ਦੇਖੋ ਸਹੀ, ਓਲੰਪਿਕ ਲੈਵਲ ਦਾ ਡਰੋਨ ਸ਼ੋਅ, ਕਿਉਂਕਿ ਅਸੀਂ ਤਾਂ ਫਾਇਰਵਰਕ ਦੇਖਣ ਨਿਆਗਰਾ ਫਾਲ ਚਲੇ ਜਾਈਦਾ, ਤੇ ਸਾਡੇ ਤਾਂ ਹੁਣ ਗੁਆਂਢ ਦੇ ਵਿੱਚ ਇੰਨਾ ਵੱਡਾ ਓਲੰਪਿਕ ਲੈਵਲ ਦਾ ਡਰੋਨ ਸ਼ੋਅ ਹੋਊਗਾ, ਮੈਜਿਕ ਸ਼ੋਅ ਹੋਊਗਾ, ਰੰਗਲੇ ਸਰਦਾਰਾਂ ਦੀ ਗਾਇਕੀ ਹੋਊ, ਇੰਨੇ ਸਾਰੇ ਕੰਪੀਟੀਸ਼ਨ ਹੋਣਗੇ, ਬੱਚਿਆਂ ਦੀਆਂ ਰਾਈਡਸ ਵੀ ਉੱਥੇ ਨੇ. ਸੋ ਇਹ ਸਾਰਾ ਰਲਾ ਮਿਲਾ ਕੇ ਟਿਕਟ $30 ਆ. ਪਰ ਭੁੱਲਰ ਸਾਹਿਬ, ਅੱਜ ਮੈਨੂੰ ਨਾਲ ਮੈਂ ਪਹਿਲਾਂ ਤੁਹਾਡੇ ਆਉਣ ਤੋਂ ਪਹਿਲਾਂ ਗੱਲਬਾਤ ਕੀਤੀ ਸੀ ਕਿ ਭਾਈ ਅਸੀਂ ਵੀ ਚਾਹੁੰਦੇ ਦਾਇਰਾ ਹੋਰ ਵੱਡਾ ਹੋਵੇ, ਜਿਹਨਾਂ ਨੂੰ ਤੀਹ ਵੀ ਮਹਿੰਗੀ ਲੱਗਦੀ ਆ ਉਹਨਾਂ ਨੂੰ $20 ਦੀ ਟਿਕਟ. ਠੀਕ ਹੈ ਜੀ,
1: ਠੀਕ ਹੈ ਜੀ,
0: ਬੋਲਦੀ ਆ ਨੰਬਰ.
1: ਹਾਂਜੀ ਬਿਲਕੁਲ ਜੀ, ਤੁਸੀਂ ਨੰਬਰ ਬੋਲ ਸਕਦੇ ਹੋ ਆਪਣੇ, ਜਿਹੜਾ ਤੁਸੀਂ ਟਿਕਟਾਂ ਲਈ ਸੰਪਰਕ ਕਰ ਸਕਦੇ ਹੋ. ਮੇਰਾ ਨੰਬਰ ਹੈਗਾ ਜੀ 647-456-3748.
0: ਸੋ ਇਹ ਭੁੱਲਰ ਸਾਹਿਬ ਦੇ ਖਾਤੇ ਦੇ ਵਿੱਚ, ਕਿਉਂਕਿ ਨਾ ਇਹਨਾਂ ਦੀਆਂ ਵੈਸੇ ਤਾਂ ਟਿਕਟਾਂ ਨੇ ਦੋਸਤੋ eventbrite.ca ਤੇ ਜਾ ਕੇ ਘਰ ਬੈਠ ਕੇ ਤੁਸੀਂ ਆਨਲਾਈਨ ਟਿਕਟਾਂ ਲੈ ਸਕਦੇ ਹੋ ਉੱਥੇ, ਪਰ $30 ਦੀ ਟਿਕਟ ਮਿਲੂਗੀ ਰੇਡੀਓ ਚੜ੍ਹਦੀ ਕਲਾ ਦੇ ਲਈ. ਰਾਈਟ ਨਾਓ ਸਟੂਡੀਓ ਦੇ ਵਿੱਚ ਆਏ ਹੋਏ ਨੇ, ਤੇ ਆਪਾਂ ਚਾਹੁੰਦੇ ਹਾਂ ਭਾਈ ਜਿਹਨਾਂ ਨੂੰ 30 ਵੀ ਮਹਿੰਗੇ ਲੱਗਦੇ ਆ, $20 ਦੀ ਟਿਕਟ ਇੱਕ ਨਾ ਮਾਤਰ ਜੀ ਫੀਸ ਆ, ਕਿਉਂਕਿ ਇਹਨਾਂ ਦੀ ਈਵੈਂਟ ਉੱਥੇ ਸਕਿਉਰਟੀ ਬਾਥਰੂਮ ਬਹੁਤ ਜ਼ਿਆਦਾ ਰੈਂਟਲ ਖਰਚੇ ਨੇ, ਤੇ ਇਹ ਚਾਹੁੰਦੇ ਆ ਕਿ ਪਰ ਲੋਕ ਆਨੰਦ ਦੇਖਣ ਵਾਸਤੇ, ਜਿਹੜਾ ਲਾਤੇ ਪੈਸੇ ਲਾਤੇ ਪਰ ਲੋਕਾਂ ਨੂੰ ਇੰਜੋਏ ਹੋਵੇ. ਸੋ ਕਾਲ ਕਰੋ ਸਿਰਫ $20 ਦੀ ਟਿਕਟ ਦੇ ਲਈ, ਕਾਲ ਨੰਬਰ ਬਿਜੀ ਆਊਗਾ ਤਾਂ ਟੈਕਸਟ ਮੈਸੇਜ ਕਰ ਦਿਓ, ਚਾਹੇ ਜਿੰਨੇ ਵੀ ਤੁਹਾਡਾ ਪਰਿਵਾਰ ਆ ਪੂਰਾ ਪਰਿਵਾਰ ਨੂੰ ਡਿਸਕਾਊਂਟ ਮਿਲੂਗਾ. ਨੰਬਰ 647-456-3748. ਭੁੱਲਰ ਸਾਹਿਬ ਨੂੰ ਕਾਲ ਕਰਨੀ, ਇਹਨਾਂ ਦੇ ਹਿੱਸੇ ਵੀ ਹੁਣ ਇਹ ਡਿਸਕਾਊਂਟ ਜਿਹੜਾ, ਇਸ ਤੇ ਮੈਨੂੰ ਇਹ ਤੋਂ ਫ੍ਰੀ ਟਿਕਟਾਂ ਵੀ ਲੈ ਗਏ ਸੀ 5, ਤੇ ਤੁਹਾਡੇ ਤੋਂ ਹੁਣ $20 ਦੀਆਂ ਟਿਕਟਾਂ ਲੈਂਦੇ ਹਾਂ. ਇਹਦੇ ਵਿੱਚ ਕੋਈ ਅਸੀਂ ਲਿਮਿਟ ਨਹੀਂ ਰੱਖਦੇ, ਪਹਿਲੀ 5 ਕਾਲਾਂ 10, ਜਿੰਨੀਆਂ ਕਾਲਾਂ ਆ ਗਈਆਂ ਸਾਰਿਆਂ ਨੂੰ $20 ਦੀ ਟਿਕਟ.
1: ਠੀਕ ਹੋ ਗਿਆ ਜੀ.
0: 647-456-3748 ਇਹ ਨੰਬਰ ਤੇ ਕਾਲ ਕਰ ਲਓ ਦੋਸਤੋ $20 ਦੀ ਟਿਕਟ ਲਈ. 647-456-3748 647-456-3748 647-456-3748 647-456-3748 ਤੇ ਗੱਲਬਾਤ ਕੀਤੀ ਜਾ ਸਕਦੀ ਹੈ.

0: ਦੋਸਤੋ, ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਜਿਵੇਂ ਤੁਹਾਨੂੰ ਸੁਨੇਹਾ ਦਿੱਤਾ ਸੀ, ਇਹ ਸੁਨੇਹਾ ਜ਼ਰੂਰ ਧਿਆਨ ਨਾਲ ਸੁਣਿਓ। ਇਹ ਬੇਨਤੀ, ਇਹ ਸੈਗਮੈਂਟ ਜ਼ਰੂਰ ਜ਼ਰੂਰ ਜ਼ਰੂਰ ਸੁਣਿਓ ਅਤੇ ਇਹਨੂੰ ਤੁਹਾਡੀ ਜ਼ਿੰਮੇਵਾਰੀ ਹੈ, ਨਿੱਜੀ ਜ਼ਿੰਮੇਵਾਰੀ ਹੈ ਅੱਗੇ ਪਰਿਵਾਰਾਂ ਨੂੰ ਦੱਸਣਾ, ਅੱਗੇ ਆਪਣੇ ਦੋਸਤਾਂ ਨੂੰ, ਰਿਲੇਟਿਵਸ ਨੂੰ ਇਹ ਦੱਸਣਾ ਕਿ ਸੁਨੇਹਾ ਅਲਫਾ ਫਿਜ਼ੀਓਥੈਰੇਪੀ ਤੋਂ। ਪਰਮੀਤ ਜੀ ਸਾਡੇ ਨਾਲ ਜੁੜੇ ਨੇ, ਜਿਨ੍ਹਾਂ ਨੇ ਲੰਡਨ ਸ਼ਹਿਰ ਬਰੈਂਪਟਨ ਦੇ ਵਿੱਚ ਫ੍ਰੀ ਕੈਂਪ ਲਾਏ। ਜਦੋਂ ਬੰਦੇ ਨੂੰ ਨਾ ਪੇਨ ਹੁੰਦੀ ਹੈ, ਸਰਵਾਈਕਲ ਪੇਨ ਆ, ਨੈਕ ਪੇਨ ਆ, ਬੈਕ ਪੇਨ ਆ, ਉਹਨੇ ਤਾਂ ਇਲਾਜ ਕਰਵਾਉਣਾ ਹੀ ਕਰਵਾਉਣਾ, ਉਹਨੂੰ ਤਾਂ ਪੈਸੇ ਦੇਣੇ ਹੀ ਪੈਂਦੇ ਨੇ, ਪਰ ਫਿਰ ਵੀ ਫ੍ਰੀ ਕਿਉਂ? ਕਿਉਂਕਿ ਇਹਨਾਂ ਦਾ ਵਿਜ਼ਨ ਆ ਕਿ ਜਿਵੇਂ ਭਾਈ ਚਾਹੇ ਸਾਡੇ ਗੁਰੂਆਂ ਨੇ ਜੋ ਚੀਜ਼ ਸਿਖਾਈ ਆ, ਦਸਵੰਧ ਕੱਢਣਾ ਹੀ, ਕਹਿੰਦੇ ਸਾਡਾ ਅਸੀਂ ਸਮੇਂ ਸਮੇਂ 'ਤੇ ਦਸਵੰਧ ਕੱਢਦੇ ਹਾਂ। ਕੈਨੇਡਾ ਦੇ ਵਿੱਚ ਫ੍ਰੀ ਨਾਮ ਦੀ ਕਈ ਵਾਰ ਚੀਜ਼ ਆਪਾਂ ਨੂੰ ਘੱਟ ਹੀ ਸੁਣਦੇ ਹਾਂ, ਪਰ ਫਿਜ਼ੀਓਥੈਰੇਪੀ ਦਾ ਫ੍ਰੀ ਕੈਂਪ ਇੱਕ ਵਾਰ ਫਿਰ ਲੈ ਕੇ ਆ ਰਹੇ ਨੇ। ਪੂਰੀ ਡਿਟੇਲ ਪਰਮੀਤ ਜੀ ਸਾਨੂੰ ਦੇਣਗੇ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ। ਬਾਈ ਜੀ, ਇਹ ਕਿਉਂਕਿ ਨਾ ਜਦੋਂ ਬੰਦੇ ਨੂੰ ਪੇਨ ਹੁੰਦੀ ਆ, ਆਪਾਂ ਕਹਿੰਦੇ ਹਾਂ ਕਿ ਬਈ ਪੈਸੇ ਤਾਂ ਉਹਨੂੰ, ਚਲੋ ਬਹੁਤ ਲੋਕ ਤੁਹਾਡੇ ਇੰਸ਼ੋਰੈਂਸ ਵੀ ਸਾਰੀਆਂ ਉਹ ਕਵਰ ਕਰਦੇ ਆ, ਕਿਉਂਕਿ ਬੰਦੇ ਦਾ ਗੱਡੀ ਦੇ ਵਿੱਚ ਐਕਸੀਡੈਂਟ ਹੋ ਗਿਆ, ਉਹਨੂੰ ਕੋਈ ਨੈੱਕ ਜਾਂ ਕੋਈ ਸਡਨ ਸ਼ੌਕ ਦੇ ਨਾਲ ਕੋਈ ਪੇਨ ਹੋਣ ਲੱਗ ਗਈ, ਉਹ ਆਟੋ ਇੰਸ਼ੋਰੈਂਸ ਨੇ ਕਵਰ ਕਰ ਦੇਣਾ। ਕੰਮ ਦੇ ਉੱਤੇ ਇੰਜਰੀ ਹੋ ਗਈ, ਉਹ WSIB ਕਵਰ ਆ, ਉਹਦੇ ਨਾਲ ਤੁਸੀਂ ਆਪੇ ਡੀਲ ਕਰ ਦਿੰਦੇ ਹੋ, ਪ੍ਰਾਈਵੇਟ ਇੰਸ਼ੋਰੈਂਸ ਨਾਲ ਡੀਲ ਕਰ ਦਿੰਦੇ ਹੋ, ਯਾਨੀ ਕਿ ਤੁਹਾਡੇ ਬਾਰ ਆ ਕੇ ਸਾਨੂੰ ਪੈਸੇ ਘੱਟ ਹੀ ਦੇਣੇ ਪੈਂਦੇ ਆ, ਇੰਸ਼ੋਰੈਂਸ ਨਾਲ ਤੁਸੀਂ ਆਪੇ ਗੱਲ ਕਰਕੇ ਕਰ ਦਿੰਦੇ ਹੋ। ਪਰ ਕਈ ਆਡੀਅੰਸ ਆ ਜਿਨ੍ਹਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ, ਤਾਂ ਵੀ ਤੁਹਾਡੇ ਰੇਟ ਵਾਜਬ ਨੇ, ਤੇ ਹੁਣ ਤੁਸੀਂ ਫ੍ਰੀ ਕੈਂਪ, ਸੋ ਇਹ ਤੁਸੀਂ ਮੈਨੂੰ ਲੱਗਦਾ ਕਮਾ ਕਮੂ ਰਹੇ ਨੀ ਤੁਸੀਂ ਪੈਸੇ।
1: ਨਹੀਂ ਅਰਵੀ ਭਾਜੀ, ਦਸਵੰਧ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ। ਆਲਮੋਸਟ ਹੁਣ ਮੈਨੂੰ ਕੈਨੇਡਾ ਵਿੱਚ 17 ਸਾਲ ਹੋ ਗਏ ਨੇ, ਤੇ ਕਲੀਨਿਕ ਨੂੰ ਆਲਮੋਸਟ 10 ਸਾਲ ਤੋਂ ਉੱਪਰ ਹੋ ਗਏ ਨੇ ਸਾਰੀ ਕਲੀਨਿਕਸ ਮੇਰੀਆਂ।
0: ਤੇ
1: ਹੁਣ ਆਪਾਂ, ਮੈਨੂੰ ਲਾਸਟ ਟਾਈਮ ਜਦੋਂ ਆਪਾਂ ਦੋ ਕੈਂਪ ਕੀਤੇ, ਸਕਸੈਸਫੁਲ ਕੈਂਪ ਟੈਕਨੀਕਲੀ ਮੈਂ ਕਹਿ ਸਕਦਾ, ਬ੍ਰੈਂਪਟਨ ਵਾਲਾ ਤੇ ਲੰਡਨ ਵਾਲਾ, ਬਹੁਤ ਬਿਜ਼ੀ ਸੀਗੇ ਅਸੀਂ, ਤੇ ਮੈਨੂੰ ਕਾਲਸ ਆਈਆਂ ਸੀਗੀਆਂ ਓਕਵਿਲ, ਮਿਸਿਸਾਗਾ, ਬਰਲਿੰਗਟਨ ਤੋਂ ਸਰੋਤਿਆਂ ਦੀਆਂ, ਜਿਹੜੇ ਡਰਾਈਵ ਨਹੀਂ ਕਰ ਸਕੇ ਸੀ, ਪਰ ਮੇਰੇ ਕੋਲ ਬ੍ਰੈਂਪਟਨ ਤੋਂ ਹੈਮਿਲਟਨ ਤੋਂ ਵੀ ਪੇਸ਼ੈਂਟ ਸਾਡੇ ਕੋਲ ਆਏ ਸੀ, ਤੇ ਪਰ ਫਿਰ ਮੈਂ ਸੋਚਿਆ ਵੀ ਸਾਡੀ ਇੱਕ ਲੋਕੇਸ਼ਨ ਹੈਗੀ ਆ ਭਾਜੀ ਵਿੰਸਨ ਚਰਚਿਲ ਤੇ ਡੰਡਾਸ ਤੇ, ਤੇ ਉੱਥੇ ਆਪਾਂ ਉੱਥੇ ਨਾ ਬਾਰਡਰ ਜਿਹਾ ਪੈ ਜਾਂਦਾ ਬਰਲਿੰਗਟਨ ਨੂੰ ਵੀ, ਤੇ ਓਕਵਿਲ ਨੂੰ ਵੀ, ਤੇ ਮਿਸਿਸਾਗਾ ਨੂੰ ਵੀ,
0: ਕਿਉਂਕਿ ਨਾ ਮੰਨ ਲਓ ਤੁਸੀਂ ਐਕਸਟਰਾ ਫਿਜ਼ੀਓਥੈਰੇਪਿਸਟ ਉੱਥੇ ਭੇਜ ਦਿੰਦੇ ਹੋ, 5-7-8 ਫਿਜ਼ੀਓਥੈਰੇਪਿਸਟ ਸੇਮ ਟਾਈਮ ਤੇ ਇਲਾਜ ਕਰਦੇ ਨੇ, ਪੂਰਾ ਦਿਨ ਇਲਾਜ ਚੱਲਦਾ, ਪਰ ਇਹਦੇ ਵਿੱਚ ਇੱਕ ਕੈਪ ਆ ਜਾਂਦਾ, ਇੱਕ ਬੰਦਾ ਇੱਕ ਘੰਟੇ ਦੇ ਵਿੱਚ ਇੱਕ ਪੇਸ਼ੈਂਟ ਨੂੰ ਹੀ ਦੇਖਦਾ, ਤੇ ਦਿਨ 'ਚ 8 ਘੰਟੇ ਹੁੰਦੇ ਨੇ, ਇੱਕ ਫਿਜ਼ੀਓਥੈਰੇਪਿਸਟ ਦਿਨ ਦੇ ਵਿੱਚ 8 ਨੂੰ ਹੀ ਦੇਖੂਗਾ, ਤੇ ਜੇ ਹੁਣ 8 ਜਾਣੇ 10 ਫਿਜ਼ੀਓਥੈਰੇਪਿਸਟ ਵੀ ਨੇ, ਤਾਂ ਵੱਧ ਤੋਂ ਵੱਧ 80 ਬੰਦੇ ਕਵਰ ਕਰ ਸਕਦੇ ਨੇ, ਤੇ ਹੁਣ ਜੇ ਸਿਟੀਆਂ 4-5 ਕਵਰ ਕਰ ਰਹੇ ਆ, ਤਾਂ ਇਹਦੇ ਲਈ ਘੱਟ ਨੀ ਜੀ ਫਿਰ?
1: ਹਰੀ ਭਾਜੀ, ਗੱਲ ਤੁਹਾਡੀ ਬਿਲਕੁਲ ਜਾਇਜ਼ ਹੈ ਨਾ, ਕਿਉਂਕਿ ਸਾਨੂੰ ਜਿੱਤੇ ਸਿਟੀਆਂ ਨੇ, ਸਾਨੂੰ ਕੁਝ ਐਤਕੀ ਕੋਈ ਪਲਾਨ ਇੱਦਾਂ ਦਾ ਕਰਨਾ ਪੈਣਾ ਕਿ ਇਨਸਟੈਡ ਆਫ ਡੂਇੰਗ, ਜਿੱਦਾਂ ਮੈਂ ਇੱਕ ਦਿਨ ਦਾ ਫ੍ਰੀ ਕੈਂਪ ਕਰਦਾ, ਮੈਂ ਸੋਚ ਰਿਹਾ ਸੀਗਾ ਤੇ ਮੈਨੂੰ ਤੁਹਾਡੀ ਵੀ ਰਾਏ ਦੀ ਲੋੜ ਪਊਗੀ ਇਹਦੇ 'ਚ, ਕਿ ਨਾ ਅਸੀਂ ਸੰਡੇ ਟੂ ਫਰਾਈਡੇ ਕਰੀਏ, ਲਾਈਕ ਕੈਂਪ ਵੀਕ ਕਰੀਏ ਇਨਸਟੈਡ ਆਫ ਕੈਂਪ ਡੇ, ਜਿਹਦੇ ਵਿੱਚ ਲੋਕਾਂ ਨੂੰ ਟਾਈਮ ਵੀ ਮਿਲ ਜਾਏਗਾ ਆਉਣ ਦਾ, ਕਿ ਜੇ ਓਵਰ ਬੁੱਕ ਹੋ ਗਏ ਸੰਡੇ ਨੂੰ, ਤਾਂ ਉਹਨਾਂ ਨੂੰ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਦੇਖ ਸਕਦੇ ਆ।
0: ਸੋ ਫ੍ਰੀ ਕੈਂਪ ਇੱਕ ਦਿਨ ਨਹੀਂ, ਪੂਰਾ ਹਫ਼ਤਾ ਹੀ ਤੁਸੀਂ ਇਹ ਕਰ ਦੋਗੇ?
1: ਜੀ ਜੀ, ਕਰ।
0: ਸੋ ਕਿਸੇ ਨੂੰ ਸਰਵਾਈਕਲ ਪੇਨ ਆ, ਨੈਕ ਪੇਨ ਆ, ਬੈਕ ਪੇਨ ਆ, ਤਾਂ ਉਹਦਾ ਜਿਹੜਾ ਪਹਿਲਾ ਸੈਸ਼ਨ ਕੈਂਪ ਦੇ ਵਿੱਚ ਆਉਣਾ, ਫ੍ਰੀ ਇਲਾਜ ਕਰਾਉਣਾ, ਡਾਕਟਰ ਸਾਹਿਬ ਨੇ ਅਸੈਸਮੈਂਟ ਵੀ ਕਰ ਦੇਣੀ ਆ ਕਿ ਭਾਈ ਤੁਹਾਨੂੰ ਆਹ ਪ੍ਰੋਬਲਮ ਆ ਤੇ ਆਹ ਇਹਦਾ ਇਲਾਜ ਆ, ਤੇ ਇਲਾਜ ਵੀ ਕਰਨਾ ਗਾ 45 ਮਿੰਟ ਤੋਂ 1 ਘੰਟਾ ਜਿਹੜਾ ਪੇਸ਼ੈਂਟ ਨੂੰ ਦੇਣਾ ਗਾ।
1: ਜੀ ਭਾਜੀ, ਮੋਸਟ ਆਫ ਦ ਕਲੀਨਿਕ ਨਾ ਤੁਹਾਨੂੰ ਕਹਿ ਦਿੰਦੀਆਂ ਨੇ ਫ੍ਰੀ ਕੰਸਲਟੇਸ਼ਨ, ਫ੍ਰੀ ਕੰਸਲਟੇਸ਼ਨ ਕੀ ਕਰਦੀਆਂ, ਤੁਹਾਨੂੰ ਬੁਲਾ ਲੈਂਦੀਆਂ ਨੇ, ਤੁਹਾਡੇ ਨਾਲ ਗੱਲ ਗੁੱਲ ਕਰਕੇ ਤੇ ਤੁਹਾਨੂੰ ਤੋਰ ਦਿੰਦੀਆਂ ਨੇ ਵੀ ਕੰਸਲਟ ਫ੍ਰੀ ਹੋ ਗਿਆ, ਹੁਣ ਤੁਹਾਨੂੰ ਟ੍ਰੀਟਮੈਂਟ ਲਈ ਪੈਸੇ ਦੇਣੇ ਪੈਂਦੇ।
0: ਤੇ
1: ਸਾਡੇ ਇੱਥੇ ਅਸੀਂ ਫ੍ਰੀ ਕੰਸਲਟੇਸ਼ਨ ਵੀ ਕਰਦੇ ਹਾਂ, ਤੇ ਨਾਲ ਦੇ ਨਾਲ ਹੱਥੋਂ ਹੀ ਹੱਥ ਟ੍ਰੀਟਮੈਂਟ ਵੀ ਦੇ ਕੇ ਭੇਜਦੇ ਆ। ਵੀ ਮੈਨੂੰ ਲੱਗਦਾ ਕਈ ਸਾਡੇ ਸਰੋਤੇ ਸੁਣਦੇ ਹੋਣਗੇ ਜਿਹੜੇ ਸਾਡੇ ਕੈਂਪ ਦੇ ਆਈ ਸੀ, ਕਿੰਨੇ ਖੁਸ਼ ਗਏ ਨੇ, ਕਿੰਨੇ ਵੀਡੀਓ ਨੇ
0: ਵੈਰੀ, ਉਹ ਤਾਂ ਕਹਿੰਦੇ ਜੀ, ਕਹਿੰਦੇ ਇਹ ਜਿਹੜੀ ਸਰਵਿਸ ਸਾਨੂੰ ਕੈਂਪ ਦੇ ਵਿੱਚ ਮਿਲੀ ਆ, ਅਸੀਂ ਕਿਤੇ ਪੇ ਕਰਕੇ ਵੀ ਇਹ ਸਰਵਿਸ ਲੈ ਜਾਂਦੇ, ਸਾਨੂੰ ਓਨੀ ਵਧੀਆ ਸਰਵਿਸ ਮਿਲਦੀ ਨਹੀਂ ਸੀਗੀ, ਕਿਉਂਕਿ ਤੁਹਾਡੇ ਕੋਲ ਬਹੁਤ ਤਜਰਬੇਕਾਰ ਫਿਜ਼ੀਓਥੈਰੇਪਿਸਟ ਨੇ।
1: ਭਾਜੀ, ਥੈਰੇਪਿਸਟ ਵੀ ਹੈਗੇ ਨੇ, ਤੇ ਮੇਰੇ ਕੋਲ ਜਿਹੜੀਆਂ ਟੌਪ ਲਾਈਨ ਦੀਆਂ ਮਸ਼ੀਨਾਂ ਨੇ, ਜਿਹੜੀ ਮਸ਼ੀਨਾਂ ਤੇ ਮੈਂ ਇਨਵੈਸਟ ਕਰਦਾ ਹੁੰਦਾ, ਜਿਹੜੀ ਸਭ ਤੋਂ ਮਹਿੰਗੀ ਮਸ਼ੀਨ ਹੁੰਦੀ ਹੈ ਮਾਰਕੀਟ ਦੀ, ਮੈਂ ਉਹੀ ਮਸ਼ੀਨ ਲੈਂਦਾ ਹੁੰਦਾ, ਮੈਂ ਕਦੀ ਵੀ ਸਸਤੀ ਮਸ਼ੀਨ ਨਹੀਂ ਰੱਖਦਾ, ਕਿਉਂਕਿ ਜਿਹੜਾ ਜਿੰਨੀ ਮਹਿੰਗੀ ਮਸ਼ੀਨ ਉਨਾ ਬੈਟਰ ਉਹਦਾ ਰਿਜ਼ਲਟ ਹੁੰਦਾ
0: ਕਲਾਇੰਟ ਦਾ ਜੀ। ਜਿਹੜਾ ਉਹ ਸਿਆਟਿਕ ਪੇਨ ਵਾਲੀ ਤੁਸੀਂ ਮੈਨੂੰ ਦਿਖਾਈ ਸੀ ਮਸ਼ੀਨ, ਉਹ ਪਰਿਵਾਰ ਬੜਾ ਪਸੰਦ ਕਰ ਰਹੇ ਨੇ, ਕਹਿੰਦੇ ਉਹ ਬੜੀ ਵਧੀਆ ਚੀਜ਼ ਆ ਬ੍ਰਹਮਪੁਰਾ ਲੋਕੇਸ਼ਨ ਤੇ।
1: ਬਿਲਕੁਲ ਬਿਲਕੁਲ ਬਿਲਕੁਲ, ਸਮਝ ਗਿਆ ਮੈਂ ਤੁਹਾਡੀ ਗੱਲ, ਕਿਉਂਕਿ ਤੁਸੀਂ ਦੇਖੋ ਕਿ ਜਿਹੜਾ ਆਪਣਾ ਜਿੰਨੇ ਵੀ ਬਜ਼ੁਰਗ ਆਏ ਨੇ ਉਹਨੂੰ ਸਪਾਈਨਲ ਡੀਕੰਪਰੈਸ਼ਨ ਕਹਿੰਦੇ ਆ,
0: ਹੈਨਾ,
1: ਤੇ ਉਹਦੇ ਨਾਲ ਭਾਈ ਕਿੰਨਿਆਂ ਦੇ ਜਿਹੜੇ ਦੋ ਦੋ ਸਾਲ ਪੁਰਾਣੇ ਸਿਆਟਿਕ ਪੇਨ ਦਰਦ ਠੀਕ ਹੋ ਗਏ ਇੱਕ ਵਿਜ਼ਿਟ ਨਾਲ, ਮਤਲਬ ਉਹਨਾਂ ਦਾ 90% ਫਰਕ ਪੈ ਗਿਆ ਉਹਦੇ ਨਾਲ। ਉਹ ਸਿਰਫ ਕਰਦੀ ਕੀ ਹੈ, ਖਿੱਚਦੀ ਹੈ ਤੁਹਾਡੇ ਸਪਾਈਨ ਨੂੰ, ਤੁਹਾਡੇ ਜਿਹੜੇ ਮਣਕੇ ਨੇ ਉਹਨਾਂ ਨੂੰ ਖਿੱਚ ਕੇ ਤੇ ਤੁਹਾਡੀ ਜਿਹੜੀ ਨਸਾਂ ਤੇ ਪ੍ਰੈਸ਼ਰ ਬਣਿਆ ਹੁੰਦਾ ਉਹ ਪ੍ਰੈਸ਼ਰ ਘਟਾ ਦਿੰਦੀ ਹੈ।
0: ਸੋ ਦੋਸਤੋ ਇਹ ਗੱਲਬਾਤ ਆ, ਕਈ ਵਾਰ ਕਿਸੇ ਦੇ ਚੁੱਕ ਪਈ ਆ, ਕਿਸੇ ਦਾ ਹਲਕਾ ਜਿਹਾ ਪੀਣਾ, ਕਈ ਵਾਰ ਹੋ ਸਕਦਾ ਤੁਹਾਨੂੰ ਇੱਕ ਵਿਜਿਟ ਦੇ ਵਿੱਚ ਹੀ ਇੱਕ ਟ੍ਰੀਟਮੈਂਟ ਦੇ ਨਾਲ ਹੀ ਫਰਕ ਪੈ ਜੇ, ਕਈਆਂ ਨੂੰ 2-3-4-5 ਐਡ ਆਨ ਚਾਹੀਦੇ ਹੁੰਦੇ ਨੇ। ਜੇ ਤੁਹਾਨੂੰ ਐਡ ਆਨ ਵੀ ਚਾਹੀਦੇ ਹੋਵੇ ਤਾਂ ਉਹਦੇ 'ਤੇ ਵੀ ਡਿਸਕਾਊਂਟ ਤੁਹਾਨੂੰ ਪਰਮੀਰ ਜੀ ਲੈ ਕੇ ਦੇਣਗੇ। ਪਰ ਇਹ ਹੁਣ ਖੁਸ਼ਖਬਰੀ ਆ, ਬਰਲਿੰਗਟਨ, ਓਕਵਿਲ, ਮਿਸੀਸਾਗਾ, ਮਿਲਟਨ, ਬ੍ਰੈਂਪਟਨ ਵਾਸੀਆਂ ਦੇ ਲਈ ਕਿ ਆਉਣ ਵਾਲੀ 16 ਤਰੀਕ ਤੋਂ ਲੈ ਕੇ 21 ਅਗਸਤ ਤੱਕ, 16 ਦਿਨ ਐਤਵਾਰ ਤੋਂ ਲੈ ਕੇ 21 ਅਗਸਤ ਫਰਾਈਡੇ ਤੱਕ ਇਹ ਫ੍ਰੀ ਕੈਂਪ ਦਾ ਪੂਰਾ ਹਫ਼ਤੇ ਫ੍ਰੀ ਕੈਂਪ ਰਹੂਗਾ, ਜਿਹਦੇ ਵਿੱਚ ਤੁਸੀਂ ਰਜਿਸਟਰ ਕਰਨਾ। ਪਰ ਫਿਰ ਵੀ ਕੈਪ ਤਾਂ ਹੈਗੀ ਹੈ ਕਿ ਦਿਨ ਦੇ ਵਿੱਚ ਕੁਝ ਪੇਸ਼ੈਂਟ ਹੀ ਫ੍ਰੀ ਦੇਖੇ ਜਾ ਸਕਦੇ ਨੇ, ਤਾਂ ਕਰਕੇ ਕਾਲ ਕਰਕੇ ਰਜਿਸਟਰ ਕਰ ਲਓ, ਤਾਂ ਕਿ ਭਾਈ ਕਿਉਂਕਿ ਅਰਲੀ ਅਪੁਆਇੰਟਮੈਂਟ ਦਾ ਇਹੀ ਫਾਇਦਾ ਹੁੰਦਾ, ਤੁਸੀਂ ਆਪਦੀ ਮਰਜ਼ੀ ਦੇ ਨਾਲ ਅਪੁਆਇੰਟਮੈਂਟ ਲੈ ਸਕਦੇ ਹੋ। ਲੇਟ ਦਾ ਹੁੰਦਾ ਕਿ ਫਿਰ ਤੁਹਾਨੂੰ ਦੱਸਣ ਦੇਖਣਾ ਇਹਨਾਂ ਦੇ ਅਕੋਰਡਿੰਗ ਕਿ ਭਾਈ ਸਾਡੇ ਕੋਲ ਆਹ ਦਿਨ 1 ਸਲੋਟ, ਆਹ ਦਿਨ 2 ਸਲੋਟ ਆ, ਤੁਸੀਂ ਉਸ 'ਤੇ। ਸੋ ਰਾਈਟ ਨਾਓ ਕਾਲ ਕਰਕੇ ਤੁਸੀਂ ਆਪਣਾ ਸਪੋਟ ਬੁੱਕ ਕਰ ਸਕਦੇ ਹੋ। ਅਤੇ ਪਰਮੀਤ ਜੀ ਉਹ 0043 ਵਾਲਾ ਨੰਬਰ ਸ਼ੇਅਰ ਕਰ ਦਵਾਂ।
1: ਜੀ ਜੀ ਜੀ ਬਿਲਕੁਲ ਉਹੀ ਨੰਬਰ ਹੈਗਾ ਭਾਈ, ਜਿਹੜੇ ਜਿੱਥੇ ਡਾਇਰੈਕਟ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਤੁਹਾਡੇ ਘੰਟੇ ਦੇ ਹਿਸਾਬ ਨਾਲ। ਪਰ ਭਾਈ ਮੈਂ ਰਿਕੁਐਸਟ ਕਰਨਾ ਚਾਹੁੰਦਾ ਕਿ ਪਲੀਜ਼ ਪਲੀਜ਼ ਪਲੀਜ਼ ਤੁਸੀਂ ਅਪੁਆਇੰਟਮੈਂਟ ਬੁੱਕ ਕਰਕੇ ਹੀ ਆਇਓ, ਪਲੀਜ਼ ਅਪੁਆਇੰਟਮੈਂਟ ਬੁੱਕ ਕਰਕੇ, ਫਿਰ ਤੁਹਾਨੂੰ ਵੇਟ ਨਹੀਂ ਕਰਨੀ ਪਊਗੀ। ਰਾਈਟ ਅਵੇ ਤੁਸੀਂ ਕਲੀਨਿਕ ਦੇ ਟਾਈਮ ਤੇ ਪਹੁੰਚ ਜਾਓਗੇ ਤੇ ਰਾਈਟ ਅਵੇ ਤੁਸੀਂ ਤੁਹਾਨੂੰ ਰੂਮ ਚ ਲੈ ਜਾਇਆ ਜਾਏਗਾ ਤੇ ਰਾਈਟ ਅਵੇ ਤੁਹਾਡੀ ਟ੍ਰੀਟਮੈਂਟ ਸ਼ੁਰੂ ਹੋ ਜਾਏਗੀ।
0: ਹਾਂ, ਵਾਕ ਇਨ ਦਾ ਇਹ ਹੁੰਦਾ ਕਿਉਂਕਿ ਤੁਸੀਂ ਵਾਕ ਇਨ ਕਰ ਲਓਗੇ ਤਾਂ ਜਿਨ੍ਹਾਂ ਦੀ ਅਪੁਆਇੰਟਮੈਂਟ ਆ ਪ੍ਰਾਇਓਰਟੀ ਉਹਨਾਂ ਦੀ ਹੋਊ। ਕਈ ਵਾਰ ਕੋਈ ਬੰਦਾ ਸ਼ੋਅ ਅਪ ਨਹੀਂ ਹੁੰਦਾ, ਲੇਟ ਨਹੀਂ ਹੁੰਦਾ, ਤਾਂ ਹੋ ਸਕਦਾ ਤੁਹਾਡੀ ਵਾਰੀ ਆ ਜੇ। ਪਰ ਵਾਕਇਨ ਨੂੰ ਅਸੀਂ ਰੈਕਮੈਂਡ ਨਹੀਂ ਕਰਦੇ, ਅਪੁਆਇੰਟਮੈਂਟ ਬਣਾ ਕੇ ਜਾਓ। ਹਾਂ, ਤੁਸੀਂ ਪਹਿਲਾਂ ਪਹੁੰਚ ਗਏ ਤਾਂ ਉੱਥੇ ਚਾਹ ਪਾਣੀ ਦਾ ਇੰਤਜ਼ਾਮ ਜ਼ਰੂਰ ਹੋਊ, ਚਾਹ ਤੁਸੀਂ ਜ਼ਰੂਰ ਛਕੋਗੇ। ਐਂਡ ਨੰਬਰ ਸਾਂਝਾ ਕਰਦਾ ਜੀ ਜਾਂ ਕੋਈ ਹੋਰ ਗੱਲਬਾਤ ਤੁਸੀਂ ਕਰਨੀ ਚਾਹੁੰਦੇ?
1: ਨਹੀਂ ਭਾਜੀ, ਨਹੀਂ ਭਾਜੀ, ਬਿਲਕੁਲ ਨੰਬਰ ਤੁਸੀਂ ਸਾਂਝਾ ਕਰ ਦਿਓ। ਇਹ ਲੋਕਾਂ ਨੂੰ ਹੁਣ ਪਤਾ ਚੱਲ ਹੀ ਗਿਆ ਸਾਡੇ ਕੈਂਪਸ ਬਾਰੇ ਵੀ ਆਪਾਂ ਤੇ ਰਿਜ਼ਲਟ ਹੀ ਦਿੰਦੇ ਹਾਂ। ਤੁਸੀਂ ਪਲੀਜ਼ ਨੰਬਰ ਸ਼ੇਅਰ ਕਰ ਦਿਓ ਭਾਜੀ ਤੇ ਫੋਨ ਕਰਨਾ ਸ਼ੁਰੂ ਕਰ ਦੇਣਾ। 1 ਵੀਕ ਸਾਡੇ ਕੋਲ ਪੂਰਾ ਅਪੁਆਇੰਟਮੈਂਟਸ ਲਈ, ਤੁਸੀਂ ਜਿੰਨੇ ਜਦੋਂ ਮਰਜ਼ੀ ਫੋਨ ਕਰੋ, ਮੈਸੇਜ ਕਰੋ, ਨਾਮ ਲਿਖੋ ਆਪਣਾ ਤੇ ਤੁਹਾਡੀ ਅਪੁਆਇੰਟਮੈਂਟ ਬੁੱਕ ਹੋ ਜਾਏਗੀ ਤੇ ਪੂਰਾ ਵੀਕ ਤੁਹਾਨੂੰ ਮਿਲ ਜਾਂਦਾ। ਮੈਂ ਕਹਿੰਦਾ 1 ਦਿਨ ਲੋਕਾਂ ਨੂੰ ਤੇ 1 ਦਿਨ ਵੀ ਨਹੀਂ ਦਿੰਦੇ, ਹੁਣ ਆਪਾਂ ਆਲਮੋਸਟ 5-6 ਦਿਨ ਦੇ ਰਹੇ ਹਾਂ ਕੈਂਪ। ਤੁਸੀਂ ਆਓ ਆਰਾਮ ਨਾਲ, ਹੈਨਾ,
0: ਵੈਰੀ ਗੁੱਡ। ਸੋ ਦੋਸਤੋ ਫ੍ਰੀ ਕੈਂਪ ਫਿਜ਼ੀਓ ਦਾ, ਤੁਹਾਨੂੰ ਨੈਕ ਪੇਨ, ਬੈਕ ਪੇਨ, ਸਰਵਾਈਕਲ ਪੇਨ, ਬਾਡੀ 'ਚ ਕਿਸੇ ਵੀ ਤਰ੍ਹਾਂ ਦਾ ਪੇਨ ਆ, ਫਿਜ਼ੀਓਥੈਰੇਪੀ ਕਰਵਾਉਣੀ ਆ ਤਾਂ ਬਿਲਕੁਲ ਫ੍ਰੀ, 1 ਦਿਨ ਨਹੀਂ 1 ਹਫ਼ਤੇ ਦਾ ਫ੍ਰੀ ਕੈਂਪ ਡੰਡਾਸ ਐਂਡ ਵਿੰਸਰ ਚਰਚਲ 'ਤੇ। ਐਗਜੈਕਟ ਲੋਕੇਸ਼ਨ ਤੁਹਾਨੂੰ ਕਾਲ ਜਾਂ ਮੈਸੇਜ ਕਰਨ 'ਤੇ ਨੰਬਰ ਆ ਜਾਊ ਅਤੇ ਤੁਹਾਡੀ ਅਪੁਆਇੰਟਮੈਂਟ ਵੀ ਹੋ ਜਾਊ। ਸੋ ਰਾਈਟ ਨਾਓ ਕਾਲ ਕਰ ਲਓ, ਨੰਬਰ ਟੂ ਕਾਲ 905-226-0043, 905-226-0043, 905-226-0043, 905-226-0043, 905-226-0043, 905-226-0043 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਪ੍ਰਮੀਤ ਜੀ, ਧੰਨਵਾਦ। ਥੈਂਕ ਯੂ ਭਾਈ। ਸੋ ਅਲਫਾ ਫਿਜ਼ੀਓਥੈਰੇਪੀ ਲੈ ਕੇ ਆ ਰਹੇ ਨੇ ਫ੍ਰੀ ਕੈਂਪ ਰਜਿਸਟਰ ਕਰਨ ਦੇ ਲਈ 905-226-0043, 905-226-0043, 905-226-0043 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਆ। ਅਤੇ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਇੱਕ ਸਾਨੂੰ ਬਲਦੇਵ ਜੀ ਦੀ ਫਰਮਾਇਸ਼ ਆਈ ਸੀ, ਕਹਿੰਦੇ ਭਾਈ ਆਰ ਨੇਤ ਦਾ ਸਾਨੂੰ ਇੱਕ ਗੀਤ ਜ਼ਰੂਰ ਸੁਣਾ ਦਿਓ। ਸੋ ਉਹ ਗੀਤ ਤੁਹਾਡੇ ਸਾਹਮਣੇ, ਕਾਰੋਬਾਰ ਗੀਤ ਦੀ ਫਰਮਾਇਸ਼ ਆਈ ਸੀ, ਆਓ ਸੁਣੀਏ ਗੀਤ।

0: ਜੀ ਢਿੱਲੋਂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸਿਮੀ ਢਿੱਲੋਂ ਜੀ, ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
1: ਹਾਂ ਬਿਲਕੁਲ ਜੀ, ਥੈਂਕ ਯੂ ਸੋ ਮਚ। ਜਿੰਨੇ ਵੀ ਸਰੋਤੇ ਆਪਣੇ ਨਾਲ ਚੜ੍ਹਦੀ ਕਲਾ ਰੇਡੀਓ ਪ੍ਰੋਗਰਾਮ ਦੇ ਵਿੱਚ ਜੁੜੇ ਆ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਗੁੱਡ ਆਫਟਰਨੂਨ।
0: ਸੋ ਦਿਓ ਸੁਨੇਹਾ ਜੀ, ਆਈ ਪੀ ਟੀਵੀ ਸਰਵਿਸ ਬਾਰੇ ਤੇ ਨਾਲ ਦੇ ਨਾਲ ਗੁਰਬਾਣੀ ਪਲੱਗ ਐਂਡ ਪਲੇ ਰੇਡੀਓ ਬਾਰੇ ਵੀ ਜ਼ਰੂਰ ਦੱਸਿਓ, ਅਵੇਲੇਬਲ ਹੈਗਾ, ਪਿੱਕ ਕੀਤਾ ਜਾ ਸਕਦਾ?
1: ਬਿਲਕੁਲ ਜੀ, ਐਨੀ ਟਾਈਮ ਤੁਸੀਂ ਆ ਕੇ ਪਿਕਅਪ ਕਰ ਸਕਦੇ ਹੋ। ਗੁਰਬਾਣੀ ਰੇਡੀਓ ਪਲੱਗ ਐਂਡ ਪਲੇ ਜਿਹੜਾ ਹੈਗਾ ਆ ਸਾਡੇ ਸਟੋਰ ਤੇ ਹਮੇਸ਼ਾ ਅਵੇਲੇਬਲ ਹੁੰਦੇ ਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇੰਡੀਆ ਜਾਣਾ ਆ, ਇੰਡੀਆ ਲੈ ਕੇ ਜਾਣ ਵਾਸਤੇ ਬਹੁਤ ਹੀ ਖੂਬਸੂਰਤ ਗਿਫਟ ਹੈਗਾ ਆ। ਇੱਕ ਤਾਂ ਵਧੀਆ ਗਿਫਟ ਹੈਗਾ ਆ, ਦੂਸਰਾ ਇਸਦੀ ਜਿਹੜੀ ਪ੍ਰਾਈਸ ਹੈਗੀ ਆ ਉਹ ਬਹੁਤ ਹੀ ਅਟਰੈਕਟਿਵ ਹੈਗੀ ਆ। ਸਿਰਫ ਤੇ ਸਿਰਫ $20 ਦੇ ਵਿੱਚ ਪਲੱਗ ਇਨ ਪਲੇ ਰੇਡੀਓ ਜਿਹੜਾ ਹੈਗਾ ਆ ਤੁਸੀਂ ਸਾਡੇ ਸਟੋਰ ਤੋਂ ਆ ਕੇ ਪਿਕਅਪ ਕਰ ਸਕਦੇ ਹੋ। ਸੋ ਇਹਦੇ ਵਿੱਚ ਜਿੱਦਾਂ ਆਪਾਂ ਹਰੇਕ ਹਫ਼ਤੇ ਦੱਸੀਦਾ ਆ ਕਿ ਕੋਈ ਵੀ ਬੈਟਰੀ ਨਹੀਂ ਪੈਂਦੀ ਜੀ, ਔਰ ਇਹਦੇ ਵਿੱਚ ਸਿਰਫ ਤੇ ਸਿਰਫ ਤੁਸੀਂ ਆਪਣੇ ਘਰ ਦੇ ਆਊਟਲੈਟ ਦੇ ਵਿੱਚ ਇਹਨੂੰ ਪਲੱਗ ਲਾਉਣਾ ਆ, ਔਰ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਭਾਵੇਂ ਸੁਖਮਨੀ ਸਾਹਿਬ 24/7 ਨਾਮ ਸਿਮਰਨ ਮੂਲ ਮੰਤਰ ਜਾਂ ਤੁਹਾਡਾ ਕੋਈ ਵੀ ਮਨਪਸੰਦ ਸ਼ਬਦ ਜਿਹੜਾ ਤੁਸੀਂ ਇਹਦੇ ਵਿੱਚ ਤੁਸੀਂ ਐਡ ਕਰਵਾ ਸਕਦੇ ਹੋ, ਔਰ 24/7 ਜਿਹੜਾ ਹੈਗਾ ਆ ਉਹ ਤੁਹਾਡੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲੂਗਾ। ਸੋ ਇਹ ਪਲੱਗ ਐਂਡ ਪਲੇ ਰੇਡੀਓ ਢਿੱਲੋਂ ਵੀਡੀਓ ਤੇ ਹਮੇਸ਼ਾ ਅਵੇਲੇਬਲ ਹੈਗੇ ਆ। ਬਾਕੀ ਇਸ ਪ੍ਰੋਡਕਟ ਤੋਂ ਇਲਾਵਾ ਆਈ ਪੀ ਟੀ ਵੀ ਬੋਕਸ, ਤੁਸੀਂ ਨਵਾਂ ਬੋਕਸ ਲੈਣਾ ਆ, ਤੁਸੀਂ ਸਾਡੇ ਨਵੇਂ ਕਸਟਮਰ ਬਣਨਾ ਚਾਹੁੰਦੇ ਹੋ, ਡੈਫਨਿਟਲੀ ਸਾਡੇ ਸਟੋਰ ਤੇ ਆਓ, ਤੁਹਾਨੂੰ ਸਭ ਤੋਂ ਬੈਸਟ ਬੋਕਸ ਅਤੇ ਸਭ ਤੋਂ ਬੈਸਟ ਜਿਹੜੀ ਹੈਗੀ ਆਈ ਪੀ ਟੀ ਵੀ ਦੀ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਢਿੱਲੋਂ ਵੀਡੀਓ ਤੇ। ਐਬਨੀਜ਼ਰ ਐਂਡ ਗੌਰ ਰੋਡ ਦੀ ਸਾਡੀ ਲੋਕੇਸ਼ਨ ਆ ਜੀ, ਔਰ ਅਸੀਂ ਇਸੇ ਇੱਕੋ ਹੀ ਲੋਕੇਸ਼ਨ ਤੋਂ ਪੂਰੇ ਨਾਰਥ ਅਮਰੀਕਾ ਨੂੰ ਸਰਵ ਕਰਦੇ ਹਾਂ, ਭਾਵੇਂ ਉਹ ਆਈ ਪੀ ਟੀ ਵੀ ਦੀ ਸਰਵਿਸ ਹੋਵੇ, ਗੁਰਬਾਣੀ ਰੇਡੀਓ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ, ਜਾਂ ਫਿਰ ਤੁਹਾਡੇ ਘਰੇ ਤੁਹਾਡੀਆਂ ਤੁਹਾਡੇ ਬੱਚਿਆਂ ਦੀਆਂ ਤੁਹਾਡੀਆਂ ਖੁਦ ਦੀਆਂ ਵਿਆਹ ਸ਼ਾਦੀ ਦੀਆਂ ਵੀਡੀਓ ਟੇਪਸ ਪਈਆਂ ਆ, ਔਰ ਤੁਸੀਂ ਉਹਨਾਂ ਨੂੰ ਆਪਣੇ ਸਮਾਰਟ ਟੀਵੀ ਤੇ ਦੇਖਣਾ ਚਾਹੁੰਦੇ ਹੋ ਤਾਂ ਡੈਫਨਿਟਲੀ ਸਾਡੇ ਸਟੋਰ ਤੇ ਲੈ ਕੇ ਆਓ, ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਉਹ ਕਨਵਰਟ ਕਰਕੇ ਤੁਹਾਡੇ ਸਮਾਰਟ ਟੀਵੀ ਤੇ ਦੇਖਣ ਯੋਗ ਉਹਨਾਂ ਨੂੰ ਕਨਵਰਟ ਕਰਾਂਗੇ ਵਧੀਆ ਕੁਆਲਿਟੀ ਦੇ ਵਿੱਚ। ਸੋ ਢਿੱਲੋਂ ਵੀਡੀਓ, ਐਬਨੀਜ਼ਰ ਐਂਡ ਗੋਰ ਰੋਡ, ਨੰਬਰ ਸਾਡਾ ਇੱਕੋ ਇੱਕ ਹੈਗਾ 9052041313, 905-204-1313।
0: ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਸ਼ੁਕਰੀਆ ਜੀ। 905-204-1313, 905-204-1313।

0: ਕੈਂਪ ਦੇ ਲਈ ਰਜਿਸਟਰ ਕਰਨਾ ਚਾਹੁੰਦੇ ਹੋ, ਫਿਜ਼ੀਓਥੈਰੇਪੀ ਫ੍ਰੀ ਦੇ ਵਿੱਚ ਕਰਵਾਉਣੀ ਚਾਹੁੰਦੇ ਹੋ ਤਾਂ ਨੰਬਰ ਆ 905-226-0043, 905-226-0043, 905-226-0043 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਇਸ ਦੇ ਨਾਲ ਨਾਲ ਜੇ ਤੁਸੀਂ ਗੱਡੀ ਦਾ ਆਇਲ ਚੇਂਜ ਕਰਾਉਣਾ $70 ਦੇ ਵਿੱਚ, ਸੇਫਟੀ ਕਰਾਉਣੀ ਆ $80 ਦੇ ਵਿੱਚ, ਫੁੱਲੀ ਸਿੰਥੈਟਿਕ 5 ਲੀਟਰ ਆਇਲ ਚੇਂਜ, ਵੀਨਸ ਆਟੋ ਪਰਫੋਰਮੈਂਸ ਨੂੰ ਕਾਲ ਕਰ ਲਿਓ, ਨੰਬਰ 416-844-86-20, 416-844-8620, 416-844-86-20 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਇਸ ਦੇ ਨਾਲ ਨਾਲ ਅਪਲਾਇੰਸ ਰਿਪੇਅਰ ਕਰਵਾਉਣਾ ਚਾਹੁੰਦੇ ਹੋ, ਜੇ ਤੁਹਾਡੇ ਘਰ ਕੋਈ ਅਪਲਾਇੰਸ ਆ ਅਤੇ ਤੁਹਾਨੂੰ ਲੱਗ ਰਿਹਾ ਕਿ ਭਾਈ ਚੱਲ ਨਹੀਂ ਰਿਹਾ, ਨਵੇਂ ਲੈਣ ਦਾ ਹਜੇ ਜੇਬ ਨਹੀਂ ਇਜਾਜ਼ਤ ਦਿੰਦੀ, ਤਾਂ ਤੁਸੀਂ ਥੋੜ੍ਹੇ ਜਿਹੇ ਪੈਸਿਆਂ ਦੇ ਵਿੱਚ ਰਿਪੇਅਰ ਕਰਾ ਸਕਦੇ ਹੋ, ਵਿਦ ਵਾਰੰਟੀ ਰਿਪੇਅਰ ਹੋਊਗੀ, ਘੱਟ ਖਰਚੇ ਦੇ ਵਿੱਚ, ਸੇਮ ਡੇ ਸੇਮ ਵਿਜਿਟ 'ਤੇ ਹੀ ਤੁਹਾਡੇ ਅਪਲਾਇੰਸ ਚੱਲਦੇ ਹੋ ਜਾਣਗੇ, ਚਾਹੇ ਵਿਲਟਨ ਆ, ਚਾਹੇ ਪੁਰਾਣੇ ਆ, ਚਾਹੇ ਨਵੇਂ ਆ। ਸੋ ਅਪਲਾਇੰਸ ਰਿਪੇਅਰ ਕਰਾਉਣ ਦੇ ਲਈ ਨੰਬਰ 647-946-0042, 647-946-0042, 6479460042। ਅਤੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਫੈਸ਼ਨ IQ। ਤੁਸੀਂ ਵਿਆਹ ਸ਼ਾਦੀਆਂ ਦਾ ਸੀਜ਼ਨ ਆ, ਤੁਸੀਂ ਆਪਣੇ ਲਹਿੰਗੇ ਲਾਚੇ, ਗਰਾਰੇ ਸ਼ਰਾਰੇ, ਸ਼ੇਰਵਾਨੀਆਂ, ਕੋਟ ਪੈਂਟ, ਕੁੜਤੇ ਪਜਾਮੇ, ਬਾਸਕਟ, ਗਰੂਮਜ਼ਮੈਨ ਜਾਂ ਫਿਰ ਬ੍ਰਾਈਡ ਮੇਡ ਦੇ ਕੱਪੜੇ ਲੈਣਾ ਚਾਹੁੰਦੇ ਹੋ ਤਾਂ ਫੈਸ਼ਨ IQ ਨੂੰ ਵਿਜਿਟ ਕਰ ਸਕਦੇ ਹੋ। ਇਹਨਾਂ ਦੀ ਏਅਰਪੋਰਟ ਡੈਰੀ, ਸਟੀਲ ਕੈਨੇਡੀ, ਕੁਈਨ ਕੈਨੇਡੀ, ਕਿਚਨਰ ਜਾਂ ਫਿਰ ਮੇਫੀਲਡ ਮਕਵੀਨ ਵਾਲੀ ਲੋਕੇਸ਼ਨ 'ਤੇ ਤੁਸੀਂ ਵਿਜਿਟ ਕਰ ਸਕਦੇ ਹੋ। ਗੂਗਲ ਸਰਚ ਕਰ ਲਓ ਫੈਸ਼ਨ IQ, ਜਿੱਥੇ ਕਿ ਤੁਹਾਨੂੰ ਵਿਆਹ ਸ਼ਾਦੀ ਦੇ ਲਈ ਬਹੁਤ ਖੂਬਸੂਰਤ ਡਰੈਸਿਸ, ਆਊਟਫਿਟ ਮਿਲ ਜਾਣਗੀਆਂ। ਜਿਹੜੇ ਉਹ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਹੈ ਨਾ, ਸਟੂਡੀਓ ਨੰਬਰ ਆ 416-233-7368। ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਕਿਸੇ ਸਪੋਂਸਰ ਸਮਾਨ ਦਾ ਨੰਬਰ ਮਿਸ ਕਰ ਗਏ ਹੋ ਜਾਂ ਫਿਰ ਆਪਣੇ ਬਿਜ਼ਨਸ ਦੀ ਐਡ ਸਾਡੇ ਦਰਨਾ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ, ਨੰਬਰ 647-921-2032, 647-921-2032। ਨਾਗਪਾਲ ਜੀ ਸਾਡੇ ਨਾਲ ਜੁੜੇ ਨੇ ਅਤੇ 2 ਮਿੰਟ ਨਾਗਪਾਲ ਜੀ ਹੋਲਡ ਰੱਖਿਓ। ਮੂਜ਼ ਬਲਾਇੰਡ ਤੋਂ ਮਾਨ ਸਾਹਿਬ ਨੇ ਸਾਡੇ ਨਾਲ, ਉਹਨਾਂ ਦਾ ਸੁਨੇਹਾ ਇੱਕ ਵਾਰੀ ਦਰਸ਼ਕਾਂ ਨਾਲ ਰੂਬਰੂ ਕਰ ਦਈਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਵੈਲਕਮ ਮਾਨ ਸਾਹਿਬ।
1: ਲੱਟਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਬੈਠੇ ਬੈਠੇ ਨੂੰ ਇੰਨਾ ਬਿਜ਼ੀ ਕਰਤਾ ਕਿ ਜਿਹੜੀਆਂ ਮੇਰੀਆਂ ਕਾਲਾਂ ਦਾ ਸਿਲਸਿਲਾ ਉਹ ਟੁੱਟ ਹੀ ਨਹੀਂ ਰਿਹਾ।
0: ਮਾਨ ਸਾਹਿਬ ਕਹਿੰਦੇ ਮੈਂ ਤਾਂ ਹੁਣੇ ਜਾਣਾ ਕੋਟੇਸ਼ਨ, ਬੰਦੇ ਤੋਂ ਕੰਮ ਸਮਝਣਾ ਨਹੀਂ ਤੇ ਅੱਜ ਛੁੱਟੀ ਦਾ ਦੇਣਾ, ਤੇ ਕਿਉਂਕਿ ਮੈਕਸੀਮਮ ਲੋਕ ਕਹਿੰਦੇ ਨੇ ਕਿ ਸਾਨੂੰ ਰਾਈਟ ਨਾਓ ਹੀ ਕੋਟੇਸ਼ਨ ਦੇ ਦਿਓ। ਹਾਂਜੀ
1: ਬਿਲਕੁਲ ਜੀ ਬਿਲਕੁਲ, ਜਦੋਂ ਆਪਾਂ ਸਟੂਡੀਓ ਦੇ ਵਿੱਚ ਬੈਠੇ ਸੀਗੇ ਆਪਾਂ ਲਿੰਕ ਦੇ ਉੱਤੇ ਡੀਲ ਅਨਾਊਂਸ ਕੀਤੀ, ਡੀਲ ਆਫ ਦਾ ਵੀਕ ਨਹੀਂ ਮੈਂ ਕਹੂੰਗਾ, ਡੀਲ ਆਫ ਦਾ ਮੰਥ ਹੀ ਕਹੂੰਗਾ, ਕਿਉਂਕਿ ਜਿਸ ਤਰ੍ਹਾਂ ਦਾ ਜੋ ਸੇਵਿੰਗਸ ਜਾਂ ਜੋ ਡੀਲ ਆਪਾਂ ਨੇ ਅਨਾਊਂਸ ਕੀਤੀ।
0: ਸੋ ਇਹ ਜਿਹੜੇ ਪਿਛਲੇ ਆਵਰ ਨੂੰ ਮਿਸ ਕਰ ਗਏ ਨੇ ਮਾਨ ਸਾਹਿਬ, ਇਹ ਆਵਰ ਦੇ ਵਿੱਚ ਜੁੜੇ ਨੇ, ਇੱਕ ਵਾਰ ਡੀਲ ਦੱਸ ਦਿਓ ਤੇ ਨੰਬਰ ਸਾਂਝਾ ਕਰ ਦਿਓ। ਪਰਦੇ ਲਵਾਉਣਾ ਚਾਹੁੰਦੇ ਹੋ, ਜਿਹੜੇ ਦੋਸਤ ਨਾ ਜਾਂ ਪਰਿਵਾਰ ਜੈਬਰਾ ਬਲਾਇੰਡ, ਰੋਲਰ ਸ਼ੇਡ ਘਰ ਦੇ ਵਿੱਚ ਬਲਾਇੰਡਸ ਲਵਾਉਣੇ ਆ, ਉਹਦੇ 'ਤੇ ਤੁਹਾਨੂੰ 5 ਸਾਲ ਦੀ ਵਾਰੰਟੀ ਵਾਲੇ ਹਾਈ ਕੁਆਲਿਟੀ ਬਲਾਇੰਡਸ ਮਿਲਣਗੇ। ਅਤੇ ਡੀਲ ਕੀ ਹੈ ਜੀ?
1: ਡੀਲ ਹੈਗੀ ਹੈ ਜੀ, ਜੇ ਤੁਸੀਂ ਸਾਡੇ ਤੋਂ ਜ਼ੈਬਰਾ ਬਲਾਇੰਡਸ ਜਾਂ ਰੋਲਰ ਸ਼ੇਡਸ ਲਗਵਾਉਂਦੇ ਆ ਤਾਂ 50% ਡਿਸਕਾਊਂਟ, ਫਲੈਟ 50% ਡਿਸਕਾਊਂਟ ਆਪਾਂ ਆਫਰ ਕਰ ਰਹੇ ਜੀ ਆਪਣੇ ਭੈਣਾਂ ਤੇ ਭਰਾਵਾਂ ਨੂੰ। ਪਲੱਸ ਉਸ ਦੇ ਨਾਲ ਨਾਲ ਜੇ ਤੁਸੀਂ ਸਾਨੂੰ ਬ੍ਰਾਂਟਨ ਦੇ ਵਿੱਚੋਂ ਕਾਲ ਕਰਦੇ ਹੋ 1 ਨੰਬਰ, ਦੂਜਾ ਨੰਬਰ ਜੇ ਤੁਸੀਂ ਸਾਡੇ ਸਾਰੇ ਘਰ ਦੇ ਬਲਾਇੰਡਸ ਲਗਵਾਉਂਦੇ ਹੋ, ਤੇ 3 ਨੰਬਰ ਜੇ ਤੁਸੀਂ ਸਾਨੂੰ ਰੇਡੀਓ ਚੜ੍ਹਦੀ ਕਲਾ ਦਾ ਰੈਫਰੈਂਸ ਦਿੰਦੇ ਹੋ ਭੁੱਲਰ ਸਾਹਿਬ, 50% ਡਿਸਕਾਊਂਟ ਦੇ ਨਾਲ ਨਾਲ 1 ਸਮਾਰਟ TV ਬਿਲਕੁਲ ਫ੍ਰੀ,
0: ਟੈਲੀਵਿਜ਼ਨ ਫ੍ਰੀ। ਤੇ ਨਾਲ ਤੁਸੀਂ ਭੁੱਲ ਗਏ ਹੋ, ਉਹ ਚੀਜ਼ ਮੈਂ ਨਹੀਂ ਭੁੱਲਣਦੇ ਨੀ, 50% ਆਫ ਤੋਂ ਬਾਅਦ ਜਿਹੜਾ ਵੀ ਇਹਨਾਂ ਨੇ 5000 ਨੂੰ ਕੱਟ ਕਰਕੇ ਕਹਿ ਦੇਣਾ ਜੀ 2500 ਦੇ ਦਿਓ, ਜਦੋਂ ਤੁਸੀਂ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦਿਓਗੇ 10% ਘਟਾਉਣਾ, ਯਾਨੀ ਕਿ $250 ਦਾ ਹੋਰ ਫਾਇਦਾ ਹੋਜੂਗਾ, ਤੁਸੀਂ 10% ਦਾ ਹੋਰ ਆਫ ਮਿਲੂਗਾ, ਨਾਲ ਟੈਲੀਵਿਜ਼ਨ ਨੂੰ ਫ੍ਰੀ ਮਿਲੂਗਾ, ਯਾਨੀ ਕਿ ਇਹਦੇ ਵਿੱਚ ਇਹਨਾਂ ਨੂੰ ਬਚਣਾ ਕਰਨਾ ਕੁਛ ਨਹੀਂ, ਇਹ ਬਸ ਇੱਦਾਂ ਹੀ ਲੋਟ ਆ ਗਈ ਹੈ ਤੇ ਕਹਾਣੀ ਹੈ ਜੀ।
1: ਬਿਲਕੁਲ ਬਿਲਕੁਲ, ਤੁਸੀਂ ਸਾਨੂੰ ਬ੍ਰੈਂਪਟਨ ਤੋਂ ਕਾਲ ਕਰ ਰਹੇ ਹੋ, ਸਾਰੇ ਘਰ ਦੇ ਪਰਦੇ ਲਵਾ ਰਹੇ ਹੋ, 50% ਡਿਸਕਾਊਂਟ ਪਲੱਸ 10% ਐਕਸਟਰਾ ਡਿਸਕਾਊਂਟ ਪਲੱਸ
0: ਟੈਲੀਵਿਜ਼ਨ ਵੀ ਫ੍ਰੀ, ਚੱਕ ਤੇ ਫੱਟੇ। ਲਓ ਦੋਸਤੋ ਰਾਈਟ ਨਾਓ ਕਾਲ ਕਰ ਲਓ 647-399-4646, 647-399-4646, 647-389-4646, 647-399-4646, 647-399-4646। 46 46।

0: ਸੋ ਮੈਨੂੰ ਜੀ ਵੀ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ, ਇਹਨਾਂ ਨੇ ਕਿਉਂਕਿ ਕਿਤੇ ਜਾਣਾ ਗਾ ਵੈਂਡਰ ਨੂੰ ਮਿਲਣ ਅਤੇ ਸੋ ਨਾਗਪਾਲ ਜੀ ਇੱਕ ਮਿੰਟ ਲਈ ਲਾਈਨ ਨੂੰ ਹੋਲਡ ਰੱਖਿਓ ਜੀ, ਮੈਨੂੰ ਜੀ ਦਿਓ ਸੁਨੇਹਾ ਸੱਦਾ, ਤੁਸੀਂ ਵੀ ਆਪਦੇ ਜਵਾਨੀ ਦੇ ਦਿਓ ਅਗਲੇ ਐਤਵਾਰ ਦੇ ਲਈ।
1: ਬਿਲਕੁਲ ਜੀ, ਸਾਰੇ ਜਾਣੇ ਪਹੁੰਚ ਜਾਓ 16 ਅਗਸਤ ਨੂੰ, ਕਿਉਂਕਿ ਅਗਲੇ ਸੰਡੇ ਜਿਹੜੀਆਂ ਰੌਣਕਾਂ ਲੱਗਣ ਵਾਲੀਆਂ ਨੇ ਰੰਗਲਾ ਪੰਜਾਬ ਨਾਈਟ ਦੇ ਵਿੱਚ, ਜਿਹਦੀ ਟਾਈਮਿੰਗ ਹੈਗੀ ਹੈ ਜੀ 3 ਵਜੇ ਤੋਂ ਲੈ ਕੇ 10 ਵਜੇ ਤੱਕ। ਪਹਿਲੇ 3 ਤੋਂ 5 ਚੱਲਣਗੀਆਂ ਜੀ ਪੇਂਡੂ ਖੇਡਾਂ, ਤੇ ਨਾਲ ਮਾਹੌਲ ਮਿਲੇਗਾ ਜੀ ਤੁਹਾਨੂੰ ਪੂਰੇ ਪਿੰਡ ਦਾ, ਕਿਉਂਕਿ ਜਿਹੜੀ ਉਹਦੀ ਵਾਈਬ ਕ੍ਰੀਏਟ ਕੀਤੀ ਗਈ ਹੈ। ਪਹਿਲੀ ਵਾਰੀ ਜੀਟੀਏ ਦੇ ਵਿੱਚ ਇੰਨਾ ਵਧੀਆ ਜਿਹੜਾ ਆਪਾਂ ਮੇਲਾ ਉਲੀਕ ਰਹੇ ਹਾਂ ਤੁਹਾਡੇ ਸਾਰਿਆਂ ਦੇ ਵਾਸਤੇ, ਤੇ ਟਿਕਟ ਜਿਹਦੀ ਸਿਰਫ $30 ਦੀ ਹੈਗੀ ਇਵੈਂਟ ਬ੍ਰਾਈਟ ਤੇ ਮਿਲ ਰਹੀ ਆ।
0: ਤੇ ਉੱਥੇ ਜੇ ਕੋਈ ਸ਼ਾਪਿੰਗ ਕਰਨ ਦਾ ਮੂਡ ਹੋਵੇ ਉਹ ਕੋਈ ਹੋਊਗਾ ਉੱਥੇ ਸ਼ਾਪਿੰਗ ਬਜ਼ਾਰ?
1: ਬਹੁਤ ਸਾਰੇ ਸਟਾਲਸ ਨੇ, ਸ਼ਾਪਿੰਗ ਸਟਾਲਸ ਨੇ, ਨਾਲ ਨਾਲ ਖਾਣ ਪੀਣ ਦਾ ਹਰ ਇੱਕ ਤਰੀਕੇ ਦਾ ਸਟਾਲ ਅਵੇਲੇਬਲ ਹੈਗਾ।
0: ਸੋ ਉੱਥੇ ਸ਼ਾਪਿੰਗ ਬਜ਼ਾਰ ਵੀ ਹੋਊਗਾ, ਉੱਥੇ ਫੂਡ ਸਟਾਲਸ ਵੀ ਹੋਣਗੀਆਂ
1: ਜੀ, ਬਿਲਕੁਲ।
0: ਤੇ ਉੱਥੇ ਬੱਚਿਆਂ ਦੇ ਰਾਈਡਸ ਵੀ ਨੇ
1: ਜੀ,
0: ਉੱਥੇ ਪੇਂਡੂ ਖੇਡਾਂ ਵੀ ਨੇ, ਉੱਥੇ ਕੰਪੀਟੀਸ਼ਨ ਵੀ ਨੇ, ਉੱਥੇ ਮੈਜਿਕ ਸ਼ੋਅ ਵੀ ਆ, ਡਰੋਨ ਸ਼ੋਅ ਵੀ ਆ, ਉੱਥੇ ਰੰਗਲੇ ਸਰਦਾਰਾਂ ਦੀ ਗਾਇਕੀ ਵੀ ਆ, ਮੰਜਿਆਂ ਤੋਂ ਲੈ ਕੇ ਮੂਹੜਿਆਂ ਤੱਕ ਦਾ ਇੰਤਜ਼ਾਮ ਵੀ ਆ, ਤੇ $30 ਦੀ ਟਿਕਟ ਆ। ਪਰ ਜੇ ਰੇਡੀਓ ਚੜ੍ਹਦੀ ਕਲਾ ਦੇ ਰੈਫਰੈਂਸ ਨਾਲ ਤੁਹਾਨੂੰ ਡਾਇਰੈਕਟ ਕਾਲ ਕਰਦੇ ਆ, ਫੇਰ ਕਿੰਨੇ ਦੀਆਂ ਟਿਕਟਾਂ?
1: ਜਿਵੇਂ ਕਿ ਤੁਸੀਂ ਕਿਹਾ ਕਿ $20 ਦੀ ਆ ਜੀ, ਤਾਂ ਫਿਰ ਅਸੀਂ ਅੱਜ $20 ਦੀ ਦੇ ਦਾਂਗੇ।
0: ਓਕੇ,
1: ਪ੍ਰੋਗਰਾਮ ਦੀ ਵੈਸੇ ਤਾਂ ਕੋਸਟ ਦੇਖੋ ਅਸੀਂ ਕੋਈ ਵੀ ਐਵੇਂ ਦਾ ਰੱਖੀ ਨਹੀਂ, ਇਵੈਂਟ ਦੀ ਕੁਝ ਬਚਾ ਨਹੀਂ ਰਹੇ, ਸਿਰਫ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਤੁਸੀਂ ਇੱਕ ਵਾਰੀ ਆ ਕੇ ਇਹ ਪ੍ਰੋਗਰਾਮ ਨੂੰ ਜੁਆਇਨ ਕਰੋ ਤਾਂ ਕਿ ਇਹਨੂੰ ਆਪਾਂ ਐਨੂਅਲ ਇਵੈਂਟ ਬਣਾ ਸਕੀਏ। ਅਸੀਂ ਇਸ ਇਵੈਂਟ 'ਚ ਕੁਝ ਨਹੀਂ ਬਚਾ ਰਹੇ, ਪਰ ਤੁਹਾਡੇ ਸਾਰਿਆਂ ਦੇ ਐਂਟਰਟੇਨਮੈਂਟ ਲਈ ਅਸੀਂ ਬਹੁਤ ਸਾਰਾ ਕੁਝ ਇਹਦੇ 'ਚ ਅਰੇਂਜ ਕਰ ਰਹੇ ਹਾਂ। ਸੋ ਸਾਰੇ ਜਣੇ ਜਿਨ੍ਹਾਂ ਜਿਨ੍ਹਾਂ ਤੱਕ ਇਹ ਸੁਨੇਹਾ ਪਹੁੰਚ ਰਿਹਾ, ਸਾਰੇ ਜਣੇ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਲੈ ਕੇ ਇਸ ਮੇਲੇ 'ਚ ਪਹੁੰਚੋ, ਕਿਉਂਕਿ ਇੱਥੇ ਦੇਖਣ ਨੂੰ ਹੀ ਬਹੁਤ ਕੁਝ ਹੈਗਾ, ਐਂਟਰਟੇਨਮੈਂਟ ਲਈ ਤਾਂ ਹੈਗਾ ਹੀ ਹੈਗਾ।
0: ਅਗਲੇ ਸੰਡੇ ਅਸੀਂ ਤੁਹਾਡੇ ਨਾਲ ਆ, ਤੁਹਾਡੇ ਇਵੈਂਟ ਤੇ ਆ, ਅਸੀਂ ਆ ਕੇ ਬਹਿ ਜਾਣਾ, ਸਾਨੂੰ ਐਂਟਰਟੇਨਮੈਂਟ ਕਰਾਈ ਚੱਲਿਓ ਤੁਸੀਂ।
1: ਬਿਲਕੁਲ ਬਿਲਕੁਲ ਜੀ।
0: ਸੋ ਨੰਬਰ ਦੋਸਤੋ ਮੀਨੂ ਜੀ ਦਾ ਕਾਲ ਕਰ ਲਓ, $20 ਭੁੱਲ ਸਰ, ਤੁਸੀਂ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ?
2: ਜੀ ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਮੇਲੇ ਦੇ ਵਿੱਚ ਬਹੁਤ ਭਰਪੂਰ ਐਂਟਰਟੇਨਮੈਂਟ ਹੈ,
0: ਬਹੁਤ ਆ, ਤੁਹਾਡੀ ਆਵਾਜ਼ ਭਾਰੀ ਆ ਪੂਰੀ ਰੇਡੀਓ ਵਾਲੀ।
2: ਠੀਕ ਹੈ ਜੀ, ਸ਼ੁਕਰੀਆ ਜੀ ਇਹਦੇ ਲਈ। ਤੇ ਹਾਂਜੀ, ਆਪਾਂ ਸਾਰੇ ਜਣੇ ਉੱਥੇ ਪਹੁੰਚੋ ਜੀ, ਆਪਣੀ ਆਪਾਂ ਹਿਸਟਰੀ ਕ੍ਰੀਏਟ ਕਰਨੀ ਹੈ। ਬੀਂਗ ਆਪਾਂ ਜੋ ਕਮਿਊਨਿਟੀ ਆਪਾਂ ਆਪਣੇ ਦੇਸ਼ਾਂ ਨੂੰ ਛੱਡ ਕੇ ਆਏ ਹਾਂ, ਇੱਥੇ ਆਪਾਂ ਇੰਨੀ ਮਿਹਨਤ ਕਰਕੇ ਇੰਨਾ ਕੁਝ ਬਣਾਇਆ, ਸੋ ਇੱਕ ਵਾਰੀ ਫੇਰ ਆਪਾਂ ਨੂੰ ਹਰੇਕ ਕਮਿਊਨਿਟੀ ਜਿੰਨੀ ਵੀ ਆਪਣੀ ਹੈਗੀ ਹੈ ਜੋ ਸੁਣ ਰਹੇ ਨੇ, ਉਹਨਾਂ ਦੀ ਸਪੋਰਟ ਦੀ ਲੋੜ ਹੈ। ਤੁਸੀਂ ਆਓ, ਆਪਾਂ ਮੇਲੇ ਤੇ ਰੰਗ ਬੰਨਾਂਗੇ। $30 ਦੀ ਟਿਕਟ ਅੱਜ ਮਿਲ ਰਹੀ ਹੈ ਜੀ ਚੜ੍ਹਦੀ ਕਲਾ ਦੇ ਸਰੋਤਿਆਂ ਨੂੰ, $20 ਦੀ।
0: ਨੰਬਰ ਟੂ ਕਾਲ ਜੇ $20 ਦੀ ਟਿਕਟ ਲੈਣੀ ਆ, 416-671-1996 416-671-1996 ਅਨਮੋਲ ਮੈਜਿਕ ਦਾ ਮੈਜਿਕ ਸ਼ੋਅ, ਡਰੋਨ ਸ਼ੋਅ ਓਲੰਪਿਕ ਲੈਵਲ ਦਾ, ਰੰਗਲੇ ਸਰਦਾਰਾਂ ਦੀ ਫੋਕ ਗਾਇਕੀ, ਪੇਂਡੂ ਖੇਡਾਂ, ਬੱਚਿਆਂ ਦੀਆਂ ਰਾਈਡਾਂ, ਜੀਪ ਮੋਟਰਸਾਈਕਲ ਕਲੱਬ ਉੱਥੇ ਆਉਣਗੇ, ਸ਼ਾਪਿੰਗ ਬਾਜ਼ਾਰ, ਫੂਡ ਸਟਾਲ, ਮੰਜੇ, ਪੂਰਾ ਪਿੰਡ ਦਾ ਮਾਹੌਲ, ਬੜੀ ਖੂਬਸੂਰਤ ਸ਼ਾਮ ਹੋਊਗੀ। $30 ਦੀ ਟਿਕਟ ਆਨਲਾਈਨ ਆ, ਪਰ ਰਾਈਟ ਨਾਓ ਕਾਲ ਕਰੋਗੇ $20 ਦੀ ਟਿਕਟ ਤੁਹਾਨੂੰ ਮਿਲ ਜੂਗੀ, ਲਿਮਿਟਡ ਦੀਆਂ ਟਿਕਟਾਂ ਨੇ। ਕਾਲ ਕਰ ਲਓ 416-671-1996 416-671-1996 416-671-1996 416-671-1996 ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
2: ਸ਼ੁਕਰੀਆ ਜੀ,
0: ਧੰਨਵਾਦ ਜੀ। ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ, ਤੇ ਸਟੂਡੀਓ ਨੰਬਰ ਆ 416-233-7368। ਨਾਗਪਾਲ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
3: ਥੈਂਕ ਯੂ ਜੀ।
0: ਨਾਗਪਾਲ ਸਾਹਿਬ, ਇੱਕ ਵਾਰੀ ਦੁਬਾਰੇ ਇਹ ਖੁਸ਼ਖਬਰੀ ਸਾਂਝੀ ਕਰ ਦਿਓ ਜਿਹਦੇ ਵਿੱਚ ਲੋਨ ਡਬਲ ਹੋ ਗਿਆ, ਯਾਨੀ ਕਿ ਲੋਨ ਦਾ ਜਿਹੜਾ ਇੰਟਰਸਟ ਰੇਟ ਆ ਉਹ ਵੀ ਸੇਮ ਆ, ਤੁਹਾਡੀ ਫੀਸ ਵੀ ਸੇਮ ਆ, ਪਰ ਜਿਹੜਾ ਲੋਨ ਸਾਨੂੰ ਘੱਟ ਮਿਲਦਾ ਸੀ ਉਹ ਆਲਮੋਸਟ ਡਬਲ ਹੋ ਗਿਆ, ਤੇ $1,70,000 ਤੱਕ ਵੀ ਕਈ ਪਰਿਵਾਰਾਂ ਨੂੰ ਇਹ ਲੋਨ ਮਿਲ ਰਿਹਾ।
3: ਬਿਲਕੁਲ ਜੀ, ਬਿਨਾਂ ਕ੍ਰੈਡਿਟ ਚੈੱਕ ਕੇ ਮਿਲਤਾ, ਔਰ ਬਾਕੀ ਕਈ ਆਪ ਸਕਿੱਲ ਵੀ ਡਿਵੈਲਪ ਕਰਤੇ ਤੋ ਫਿਰ ਏਕ ਪੰਥ ਦੋ ਕਾਜ, ਸਕਿੱਲ ਵੀ ਡਿਵੈਲਪ ਹੋ ਗਏ ਔਰ ਸਾਥ ਮੇਂ ਫੰਡਿੰਗ ਵੀ ਆਪਕੇ ਅਕਾਊਂਟ ਮੇਂ ਆ ਜਾਤੀ ਹੈ। ਨੋ
0: ਕ੍ਰੈਡਿਟ, ਇਹਦੇ ਲਈ ਕੋਈ ਕ੍ਰੈਡਿਟ ਚੈੱਕ ਨਹੀਂ, ਕੋਈ ਗਾਰੰਟੀ ਨਹੀਂ, ਬਸ ਜਿਹਨੇ ਅਪਲਾਈ ਕਰਤਾ ਤਾਂ ਗਵਰਨਮੈਂਟ ਉਹਦੇ ਖਾਤੇ 'ਚ ਠਾ ਕਰਕੇ ਪੈਸੇ ਪਾ ਦੇਣਾ।
3: ਬਿਲਕੁਲ ਜੀ, ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਿਹਾ, ਤੋ ਇਸ ਲਈ ਕਾਗਜ਼ ਵੀ ਸਾਰੇ ਸਾਫ਼ ਲੱਗਦੇ ਆ।
0: ਤੇ ਇਹਦੇ ਵਿੱਚ ਜੀ ਜੇ ਕੋਈ ਹਸਬੈਂਡ ਵਾਈਫ ਆ, ਉਹਨਾਂ ਦੇ ਦੋ ਬੱਚੇ ਨੇ, ਐਂਡ ਕੋਈ ਕਿੰਨਾ ਕੁ ਆਈਡੀਆ ਕਿੰਨੇ ਕੁ ਪੈਸੇ ਆ ਜਾਣਗੇ?
3: ਹਾਂਜੀ, ਸੋ ਇਸ ਮੈਂ ਅਗਰ ਫੈਮਿਲੀ ਆਫ 4 ਹੈ, ਹਸਬੈਂਡ ਵਾਈਫ ਦੋਨੋਂ ਸਕਿੱਲ ਡਿਵੈਲਪ ਕਰਦੇ, 2 ਸਾਲ ਦਾ ਕੋਰਸ ਚੂਜ਼ ਕਰਦੇ, ਤਾਂ ਉਨਕੋ ਅਰਾਊਂਡ $160,000 ਕੀ ਫੰਡਿੰਗ ਆਤੀ ਹੈ। ਅਬ ਮਜ਼ੇ ਕੀ ਬਾਤ ਇਹ ਹੈ ਕਿ ਬੱਚੋਂ ਕੀ ਉਮਰ ਕਮ ਹੈ 11 ਈਅਰਸ ਸੇ ਉਨਕੇ, ਤੋ ਕਾਲਜ ਕੀ ਫੀਸ ਕਵਰ ਹੋ ਜਾਤੀ ਹੈ, ਗਵਰਨਮੈਂਟ ਕਾਲਜ ਕੀ ਫੀਸ ਕਵਰ ਕਰ ਦੇਤੀ ਹੈ। ਆਪਕੇ ਪਾਸ 160 ਕਾ ਲੋਨ ਆਇਆ 0% ਪੇ, ਔਰ ਵਹੀ ਆਪਣੇ ਵਾਪਸ ਕਰਨਾ ਹੋਤਾ ਹੈ ਆਸਾਨ ਸੀ ਕਿਸ਼ਤੋਂ ਮੇਂ।
0: ਓਕੇ, ਤੇ ਉਹ ਵਾਪਸ ਕਰਨਾ ਕਦੋਂ ਤੋਂ ਸਟਾਰਟ ਕਰਨਾ ਹੈ?
3: 2 ਸਾਲ ਕਾ ਕੋਰਸ ਹੈ, ਤਾਂ 2.5 ਸਾਲ ਬਾਅਦ ਵਾਪਸ ਕਰਨਾ ਸਟਾਰਟ ਕਰਨਾ ਹੈ। शुरू में ब्याज 0% है, ढाई साल बाद ब्याज 2.5% पूरे साल का है, महीने का नहीं कह रहा मैं, और 15 साल में आप लौटाते हैं आसान सी किस्तों में, ओपन लोन है, जल्दी भी लौटा सकते हैं, तो स्किल डेवलप करें और फंडिंग भी हासिल करें।
0: ते इदे लई ताडी फीस किन्नी रहूगी?
3: काम होने के बाद हमारी फीस $199 है, कोई मीठी बातें नहीं है, कोई कुंडी नहीं है, कोई चलाकी नहीं है इसके अंदर।
0: $199 तुसी सिर्फ लेने हैं?
3: बिल्कुल जी, बिल्कुल जी। 8 साल से बहुतों को असिस्ट कर चुके, शुरू नहीं कर रहे, बहुत अभी भी जो मैं लिसनर सुन रहे हैं उसमें से 30% हमारे क्लाइंट्स ही हैं।
0: ते कोर्स तो दसे सी जिन्हें औखे कोर्स करने हैं, औखे भी है, जिन्हें ने सौखे कोर्स करने हैं, वो किन्ने का सौखे ने जी?
3: कुछ मैनेजमेंट के कोर्सेज हैं, बिजनेस मैनेजमेंट हो गए, जैसे 3 घंटे आप क्लास लगाते हैं, कुछ ऐसे कोर्सेज हैं, फुली ऑनलाइन कोर्सेज है, पहली बात कहीं आप जा नहीं रहे, फोन पे क्लास लगा रहे सर, दैट्स इट। आप हाउस वाइफ हैं, कोई एज लिमिट नहीं है, कोई इसमें पीआर सिटीजन प्रोटेक्टेड पर्सन आप हैं, इनकम की कोई रिक्वायरमेंट नहीं है, कागज भी क्या लगते हैं आपके डॉक्यूमेंट्स, लाइक आपका बच्चों का बर्थ सर्टिफिकेट, आपका मैरिज सर्टिफिकेट, दैट्स इट। कोई एम्प्लॉयमेंट का डॉक्यूमेंट नहीं लगता, नो क्रेडिट चेक, नो गारंटी, और इसमें लाइक 50 से $170,000 का लोन हासिल करें बिना क्रेडिट चेक के।
0: वेरी गुड। ते इन्हां दी फीस दोस्तों 199 ओ भी जदों तुहाडा लोन अप्रूव हो गया, जदों तुहाडे खाते च पैसे आ गए, इन्ने आसान कोर्स घर बैठे फोन देखते देखते तुहाडे कोर्स पास हो जाणगे, कोई टेस्ट भी नहीं है कई कोर्सां दे विच, सिर्फ असाइनमेंट एंड अटेंडेंस आ, एंड ये तुसीं तुहाडा डबल फायदा, तुसीं फ्री दे विच पढ़ भी लोगे, फ्री दे विच तुहाडे कोल एक एजुकेशन सर्टिफिकेट भी आ जाऊगा।

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਕਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
2: कल्चर ऑफ पंजाब से जुड़े रहने के लिए आप सभी का बेहद शुक्रिया।
3: ਟੋਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
4: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: Wakey, wakey.
7: It's wake up time. It's wake up time.
6: Now is the time to wake up.
8: Crank up the radio. You're listening to the Dave Todla Show, brought to you in part by Culture of

0: आफ्टरनून, वेलकम टू डेव ट्रॉला शो। आज के प्रोग्राम में बहनों और भाइयों आप सबका स्वागत है। आशावादी हाँ, उम्मीद करते हैं कि तुहाडा अज्ज दा दिन अच्छा गुजरिया होगा। साडी कोशिश रहेगी कि अगले एक घंटे तुहाडे लई डालरां दी बचत कीती जाए, चाहे वह किचन अपलायंसेस होण, टैलीविजन होण जां फिर फर्नीचर होवे। स्टे ट्यून। ਸਾਡੇ ਨਾਲ ਸਟੂਡੀਓ ਚ ਸੁਲਤਾਨ ਜੀ ਵੀ ਆ ਚੁੱਕੇ ਨੇ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੋਂ। ਸਰ ਵੈਲਕਮ ਟੂ ਦਾ ਸ਼ੋ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਕੀ ਹਾਲ ਚਾਲ ਹੈ ਮਹਾਰਾਜ?
1: ਬਿਲਕੁਲ ਉੱਪਰਾਲੇ ਦਾ ਸ਼ੁਕਰ ਜੀ।
0: ਸ਼ੁਕਰ ਹੀ ਚਾਹੀਦਾ। ਅੱਛਾ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਆ ਟੈਲੀਵਿਜ਼ਨ ਤੇ। ਅੱਜ
1: ਠੀਕ ਹੈ ਜੀ,
0: ਤੇ ਗੱਲ ਕਰਨੀ ਆ 85 ਤੋਂ ਸ਼ੁਰੂ ਹੋਣਾ, ਉੱਪਰੋਂ ਜਾ ਕੇ
1: ਡਨ।
0: 85 ਦੀ ਪ੍ਰਾਈਸ ਦਿਓ।
1: 85 ਚ ਜਿਹੜੇ ਤਾਂ ਕਸਟਮਰ ਸੋਨੀ ਬਰੇਵੀਆ ਮਾਡਲ ਦੇਖ ਰਹੇ ਆ, ਉਹਨਾਂ ਨੂੰ ਜੀ ਸੋਨੀ ਬਰੇਵੀਆ 3 ਮਿਲੇਗਾ ਅਪਡੇਟਡ ਟੈਕਨੋਲੋਜੀ ਦੇ ਨਾਲ। ਸੋਨੀ ਬਰੇਵੀਆ 3 85 ਇੰਚ, ਜਾਂ ਤੁਸੀਂ ਜੇ ਸੈਮਸੰਗ ਦੇਖ ਰਹੇ ਹੋ ਤੇ ਸੈਮਸੰਗ ਤੁਹਾਨੂੰ ਮਿੰਨੀ LED 2026 ਦਾ ਲੇਟੈਸਟ ਮਾਡਲ ਮਿਲੇਗਾ। ਮਿੰਨੀ LED 85 ਇੰਚ ਸੈਮਸੰਗ। ਸੋ ਡਜ਼ਨਟ ਮੈਟਰ ਕਿਹੜਾ ਬ੍ਰਾਂਡ ਤੁਸੀਂ ਦੇਖ ਰਹੇ, ਦੋਨੋਂ ਬ੍ਰਾਂਡ ਤੁਹਾਨੂੰ ਅੱਜ ਅਸੀਂ ਦੇ ਰਹੇ ਹਾਂ। 85 ਇੰਚ $2200 ਤੋਂ ਸਿਰਫ 1599 ਦਾ ਮਤਲਬ ਇਹ ਹੈ

0: 700 ਡਾਲਰ ਤੁਸੀਂ ਸੇਵ ਕਰ ਲੈਣੇ ਆ ਤੇ 1599 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਇਹਦੇ ਲਈ ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਟਿਕਟੋਕ ਤੇ ਸਾਡਾ ਅਕਾਊਂਟ ਹੈ, ਬਰੈਂਪਟਨ ਟੀਵੀ ਐਪ, ਬਰੈਂਪਟਨ ਟੀਵੀ APP, ਬਰੈਂਪਟਨ ਟੀਵੀ ਐਪ, ਤੁਸੀਂ ਇਸ ਅਕਾਊਂਟ ਨੂੰ ਫੋਲੋ ਕਰ ਸਕਦੇ ਹੋ, ਤੁਹਾਨੂੰ ਅਪਡੇਟਿਡ ਨਿਊਜ਼ ਤੇ ਪ੍ਰਾਈਸਿਸ ਜਿਹੜੀਆਂ ਮਿਲਦੀਆਂ ਰਹਿਣਗੀਆਂ ਕਿ ਕਿਹੜੀ ਨਵੀਂ ਟੈਕਨੋਲੋਜੀ ਆਈ ਹੈ ਤੇ ਕਿਹੜਾ ਡਿਸਕਾਊਂਟ ਅੱਜ ਕੱਲ ਮਿਲ ਰਿਹਾ ਜੀ।
1: ਬਰੈਂਪਟਨ ਟੀਵੀ ਅਪਲਾਈਸਿਸ, ਹੁਣ ਚਲੋ 98 ਇੰਚ ਵੱਲ।
0: 98 ਇੰਚ ਸੈਮਸੰਗ ਹੈ ਮੇਰੇ ਕੋਲ ਜੀ, ਸਿਰਫ ਪੀਸ ਵੀ 3 ਇਨ ਸਟਾਕ ਹੈਗੇ ਆ, ਸੋ 3 ਲੱਕੀ ਕਸਟਮਰ ਕੈਨ ਗੈਟ ਇਟ। $3500 ਵਾਲਾ 98 ਇੰਚ ਸਿਰਫ $1999 ਦਾ ਲੈ ਕੇ $1500 ਤੁਸੀਂ ਸੇਵ ਵੀ ਕਰਨੇ ਆ ਤੇ ਨਾਲ $1999 6 ਮਹੀਨੇ ਚ ਪੇ ਕਰ ਸਕਦੇ ਹੋ। ਫ੍ਰੀ ਹੋਮ ਡਿਲੀਵਰੀ ਹੈ ਜੀ, 905-450-2828 ਨੰਬਰ ਹੈ, 905-450-2828। ਰਾਈਟ ਵੇ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲਓ,
1: ਠੀਕ ਹੈ।
0: ਅਦਰਵਾਈਜ਼ ਲਿਮਿਟਿਡ ਇਨਵੈਂਟਰੀ ਹੋਣ ਕਰਕੇ ਦੁਬਾਰਾ $2600-2700 ਤੋਂ ਘੱਟ ਨਹੀਂ ਮਿਲਣਾ।
1: 905-450-2828, 450-2828, ਬਰੈਂਪਟਨ ਟੀਵੀ ਐਂਡ ਅਪਲਾਈਸਿਸ।

0: ਮੁਖੜੇ ਤੇ ਲਾਲੀ ਆ ਜਾਏਗੀ ਜੇ 32 ਇੰਚ ਦਾ ਟੈਲੀਵਿਜ਼ਨ ਦੋ ਸਾਨੂੰ
1: 32 ਇੰਚ ਸੋਲਡ ਆਊਟ
0: ਅੱਛਾ ਚਲੋ 40 ਇੰਚ
1: 40 ਇੰਚ ਹੈ ਮੇਰੇ ਕੋਲ 5 ਜਾਂ 4 ਟੀਵੀ ਪਏ ਹੋਣਗੇ ਚਲੋ ਅੱਜ ਦਿਨੇ 199 ਇੰਚ
0: 199 ਦਾ 40 ਇੰਚ
1: 199 ਦਾ 40 ਇੰਚ
0: ਤੇ 50 ਇੰਚ
1: 50 ਇੰਚ 299 ਜਿਹੜੀਆਂ ਮੈਨਿਊ ਸਕਰੀਨਸ ਹੁੰਦੀਆਂ ਰੈਸਟੋਰੈਂਟਸ ਉਹਦੇ ਲਈ ਵੀ 50 ਇੰਚ ਟੀਵੀ ਜਿਹੜਾ
0: ਓਕੇ
1: ਸਿਰਫ 299 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਏਗਾ ਦੋ ਟੀਵੀ ਚਾਹੀਦੇ ਤਿੰਨ ਟੀਵੀ ਚਾਹੀਦੇ ਤੁਸੀਂ USB ਦੇ ਨਾਲ ਕਿਉਂਕਿ ਗੂਗਲ ਫੀਚਰਸ ਦੇ ਨਾਲ ਹੈ ਨਾ ਜੀ ਤੇ ਇਹਦੇ ਚ USB ਦੇ ਨਾਲ ਤੁਸੀਂ ਉਹ ਮੈਨਿਊ ਆਪਣਾ ਜਿਹੜਾ ਸਾਰਾ ਡਾਊਨਲੋਡ ਕਰ ਸਕਦੇ ਹੋ USB ਕਨੈਕਟਡ ਹੋ ਜਾਏਗਾ 299 ਚ 50 ਇੰਚ ਮਿਲ ਰਿਹਾ 399 55 ਇੰਚ ਮਿਲ ਰਿਹਾ ਤੇ ਅੱਗੇ ਆ ਜਾਂਦਾ ਜੀ
0: ਅੱਗੇ ਆ ਗਿਆ 60 ਇੰਚ
1: 65 ਇੰਚ
0: 65 ਇੰਚ ਚਲੋ
1: 65 ਇੰਚ 599 ਸਿਰਫ
0: 65 ਇੰਚ
1: 599
0: ਤੇ 75
1: ਇੰਚ 75 ਇੰਚ 699
0: ਲਓ ਜੀ ਇਹ ਪ੍ਰਾਈਜ਼ਾਂ ਪਹਿਲਾਂ ਜਿਹੜੇ ਸੁਣੀਆਂ ਕਦੇ ਮਿਲੀਆਂ ਇਹ ਮਿਲ ਰਹੀਆਂ ਨੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਡੱਬਾ ਬੰਦ ਬ੍ਰੈਂਡ ਨਿਊ
1: ਫੈਕਟਰੀ ਸੀਲਡ ਬ੍ਰੈਂਡ ਨਿਊ ਡੱਬੇ ਚ ਬੰਦ 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਦੇ ਨਾਲ 6 ਮਹੀਨੇ ਚ ਤੁਸੀਂ ਪੇ ਕਰ ਸਕਦੇ ਹੋ ਕੋਈ ਇੰਟਰਸਟ ਨਹੀਂ ਹੈ $3,000 ਤੱਕ ਦੀ ਵੀ ਸ਼ਾਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕੀਤਾ ਜਾ ਸਕਦਾ ਇਹਦੇ ਲਈ ਤੁਸੀਂ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਵਿਜ਼ਿਟ ਕਰ ਲੈਣਾ ਤੇ ਬ੍ਰੈਂਪਟਨ ਟੀਵੀ ਐਪ ਸਾਡਾ ਵਟਸਐਪ ਅਕਾਊਂਟ ਹੈ ਸੋਰੀ ਵਟਸਐਪ ਨਹੀਂ ਟਿਕਟੋਕ ਅਕਾਊਂਟ ਟਿਕਟੋਕ ਅਕਾਊਂਟ ਹੈ ਟਿਕਟੋਕ ਤੇ ਜਾ ਕੇ ਫੋਲੋ ਕਰ ਲੈਣਾ ਤੇ ਫਿਰ ਤੁਹਾਨੂੰ ਹਰ ਅਪਡੇਟ ਜਿਹੜੀ ਹੈ ਉਹ ਟਿਕਟੋਕ ਤੇ ਵੀ ਮਿਲਦੀ ਰਹੇਗੀ 905-450-2828 905-450-2828 ਜੀ
0: ਹੋਰ ਸੁਣੋ 6 ਮਹੀਨੇ ਪੈਸੇ ਦੇਣ ਦੀ ਲੋੜ ਨਹੀਂ ਹੈ
1: ਬਿਲਕੁਲ
0: ਕੋਈ ਵਿਆਜ ਨਹੀਂ ਹੈ ਕੋਈ ਇੰਟਰਸਟ ਨਹੀਂ ਹੈ 6 ਮਹੀਨੇ ਜੀ ਥੋੜੇ ਥੋੜੇ ਕਰਕੇ ਦੇ ਦਿਓ ਸੌਦਾ ਜਿਹੜਾ ਮਰਜ਼ੀ ਲੈ ਲਓ ਅੱਛਾ ਹੁਣ ਇਸ ਤੋਂ ਪਹਿਲਾਂ ਅੱਗੇ ਚੱਲੀਏ ਤੁਸੀਂ ਇੱਕ ਫਰਿੱਜ ਦੀ ਜਾਣਕਾਰੀ ਦਿੱਤੀ ਸੀ ਪਿਛਲੇ ਹਫ਼ਤੇ ਜਿਹੜਾ ਫਰਿੱਜ ਵੀ ਬਣ ਜਾਂਦਾ ਬਟਨ ਦਬੋ ਫ੍ਰੀਜ਼ਰ ਬਣ ਜਾਂਦਾ
1: ਹਾਂਜੀ
0: ਉਹ ਦੱਸੋ
1: ਜੋ ਇਸ ਟਾਈਮ ਸਪੈਸ਼ਲ ਟੈਕਨੋਲੋਜੀ ਹੈ ਜੀ ਕਨਵਰਟੇਬਲ ਸੋ ਹੈਗਾ ਇਹ ਅਪਰਾਈਟ ਫ੍ਰੀਜ਼ਰ ਹੈ
0: ਅੱਛਾ ਜੀ
1: ਪਰ ਯੂ ਕੈਨ ਕਨਵਰਟ ਇਨ ਟੂ ਫਰਿੱਜ
0: ਠੀਕ ਹੈ
1: ਸੋ ਅਗਰ ਤੁਹਾਨੂੰ ਅਪਰਾਈਟ ਸਟੈਂਡਿੰਗ ਫ੍ਰੀਜ਼ਰ ਚਾਹੀਦਾ $1400 ਵਾਲਾ ਸਿਰਫ $799 ਦਾ ਮਿਲੇਗਾ ਇਹਦੀ ਡਾਇਮੈਂਸ਼ਨ ਹੈ ਜੀ 30 ਇੰਚ ਵਾਈਡ ਤੇ 68 ਇੰਚ ਹਾਈਟ
0: ਓਕੇ
1: 799 ਚ ਲੈਣਾ ਐਜ਼ ਫ੍ਰੀਜ਼ਰ ਸਟੈਂਡਿੰਗ ਫ੍ਰੀਜ਼ਰ ਡਿਲੀਵਰ ਕਰਾ ਲਓ 799 ਚ ਜੇ ਤੁਹਾਨੂੰ ਕਨਵਰਟ ਕਰਨਾ ਤੇ ਇਹਨੂੰ ਤੁਸੀਂ ਫਰਿੱਜ ਚ ਕਨਵਰਟ ਵੀ ਕਰ ਸਕਦੇ ਹੋ
0: ਤੇ
1: ਫਰਿੱਜ ਚ ਕਨਵਰਟ ਕਰਕੇ ਤੁਸੀਂ ਗਰਾਜ ਚ ਰੱਖਣਾ ਬੇਸਮੈਂਟ ਅਪਾਰਟਮੈਂਟ ਚ ਰੱਖਣਾ ਕੋਨੋਮੀਨੀਅਮ ਚ ਰੱਖਣਾ ਕਿਉਂਕਿ 30 ਇੰਚ ਵਾਈਡ ਤੇ 68 ਇੰਚ ਹਾਈਟ ਹੈ ਗੁੱਡ ਫਾਰ 6 ਪਰਸਨਸ ਫੈਮਿਲੀ ਸਿਰਫ 799 ਦਾ $1400 ਤੋਂ ਮਿਲ ਰਿਹਾ
0: ਇਹ ਵੀ 6 ਮਹੀਨੇ
1: ਇਹ ਵੀ 799 6 ਮਹੀਨੇ ਚ ਬਿਸ਼ੱਕ ਪੇ ਕਰਨ ਯੈਸ ਫ੍ਰੀ ਹੋਮ ਡਿਲੀਵਰੀ ਹੈ ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ 905-450-2828 905-450-2828 ਵੇ

0: ਟੀਵੀ ਅਪਲਾਈਸਿਸ ਤੋਂ ਸੁਲਤਾਨ ਜੀ ਸਾਡੇ ਨਾਲ ਸਟੂਡੀਓ ਚ ਨੇ। ਸੁਲਤਾਨ ਜੀ,
1: ਜੀ ਸਰ,
0: ਆਪਾਂ ਉਹ ਚੇਅਰ ਦੀ ਗੱਲ ਜ਼ਰੂਰ ਕਰ ਲਈਏ
1: ਜੀ,
0: ਜਿਹੜਾ ਨਾ ਮਸਾਜ ਹੁੰਦਾ ਉਹ ਦੱਸੋ।
1: ਜਿਹੜੀ ਹੈ ਜੀ ਆਪਣਾ ਮਸਾਜ ਚੇਅਰ, ਇਹ ਹੈ $5,000 ਵਾਲੀ, ਅੱਧੀ ਪ੍ਰਾਈਸ ਤੇ $24.99 ਦੀ, ਔਰ ਇਹ AI ਟੈਕਨੋਲੋਜੀ ਦੇ ਨਾਲ ਨਵੀਂ ਲੇਟੈਸਟ ਲਾਂਚ ਕੀਤੀ ਗਈ ਹੈ
0: ਜੀ,
1: ਨਿਊ ਮਾਡਲ ਹੈ। ਇਹਦੇ ਚ ਅਪਰ ਸ਼ੋਲਡਰ ਮਸਾਜ, ਲੋਅਰ ਸ਼ੋਲਡਰ ਮਸਾਜ, ਬੈਕ ਪੇਨ ਮਸਾਜ, ਥਾਈ ਮਸਾਜ, ਲੈਗਸ ਮਸਾਜ, ਫੁੱਟ ਐਂਡ ਆਰਮ ਮਸਾਜ, ਐਵਰੀਥਿੰਗ ਹੈ।
0: ਮੇਰੇ ਖਿਆਲ ਚ ਜੇ ਤੁਹਾਡੇ ਘਰੇ ਬੱਚੇ ਨੇ, ਬੱਚਿਆਂ ਦਾ ਫਰਜ਼ ਬਣਦਾ ਕਿ ਆਪਦੇ ਮਾਂ ਬਾਪ ਨੂੰ ਗਿਫਟ ਹੀ ਲੈ ਦੇਣ।
1: ਬਿਲਕੁਲ,
0: ਕਿਉਂਕਿ ਉਮਰ ਦੇ ਹਿਸਾਬ ਨਾਲ ਮਾੜੇ ਮੋਟੇ ਮਸਾਜ ਦੀ ਤਾਂ ਲੋੜ ਪੈਂਦੀ ਹੈ
1: ਜੀ ਜੀ। ਔਰ ਇਹਦੇ ਚ ਮਾੜੇ ਮੋਟੇ ਦਾ ਤੁਸੀਂ ਲਫ਼ਜ਼ ਯੂਜ਼ ਕੀਤਾ, ਇਹਦੇ ਚ ਹਾਰਡ ਮਸਾਜ ਵੀ ਹੈ
0: ਜੀ
1: ਔਰ ਸੋਫਟ ਵੀ ਹੈ।
0: ਸੋ ਤੁਸੀਂ
1: ਸੋਫਟ ਮਸਾਜ ਮੋਰ ਬੈਟਰ ਦੈਨ 50+।
0: ਔਰ ਨਾਲ ਇਹ ਵੀ ਹੈ, ਤੁਸੀਂ ਇਹ ਚੇਅਰ ਤੇ ਬਹਿ ਕੇ ਚੈੱਕ ਕਰ ਸਕਦੇ ਹੋ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ।
1: ਬਿਲਕੁਲ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਡੈਮੋ ਚੇਅਰ ਪਈ ਹੈ, ਤੁਸੀਂ ਜਾ ਕੇ 10 ਮਿੰਟ ਲਗਾਓ, ਚੈੱਕ ਕਰੋ, ਕੰਪੇਅਰ ਕਰੋ, ਫਿਰ ਤੁਸੀਂ ਇਹਨੂੰ ਡਿਲੀਵਰੀ ਸਕੈਜੂਅਲ ਕਰਾਉਣਾ।
0: ਪ੍ਰਾਈਸ ਕੀ ਹੈ ਜਨਾਬ?
1: ਅੱਧੀ ਪ੍ਰਾਈਸ ਜੀ, $5,000 ਤੋਂ 50% ਡਿਸਕਾਊਂਟ ਹੈ, $24.99।
0: 24.99 ਦੇ ਪੈਸੇ, ਇਹ ਵੀ 6 ਮਹੀਨਿਆਂ ਬਾਅਦ ਦੇਣੇ ਆ।
1: ਬਿਲਕੁਲ, 6 ਮਹੀਨੇ ਚ ਪੇਮੈਂਟ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਸਾਨੂੰ ਨਾ ਜੀ ਕਈ ਵਾਰੀ ਇਹ ਬਹੁਤ ਪੁੱਛਿਆ ਜਾਂਦਾ ਕਿ ਭਾਜੀ ਸਾਡੀ ਵੈਲੈਂਡ ਏਰੀਆ ਚ ਕਲੋਜ਼ਿੰਗ ਹੈ
0: ਜੀ ਜੀ,
1: ਜਾਂ ਸਾਡੀ ਏਜੈਕਸ ਪਿਕਰਿੰਗ ਸਾਈਡ ਤੇ ਕਲੋਜ਼ਿੰਗ ਆ ਰਹੀ ਹੈ। ਸੋ ਮੈਂ ਇੱਕ ਚੀਜ਼ ਦੱਸ ਦਿੰਦਾ ਜੀ, ਸਾਡੇ ਟਰੱਕ ਜਿਹੜੇ ਆ 7 ਦਿਨ ਡਿਫਰੈਂਟ ਡਾਇਰੈਕਸ਼ਨ ਚ ਜਾਂਦੇ ਆ। ਸੋ ਸਾਡੇ ਟਰੱਕ ਜਿਹੜੇ ਆ ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ, ਵੈਲੈਂਡ ਏਰੀਆ ਚ ਐਵਰੀ ਟਿਊਜ਼ਡੇ ਜਾ ਰਹੇ।
0: ਠੀਕ ਹੈ।
1: ਸੋ ਅਗਰ ਕੋਈ ਵੀ ਕਸਟਮਰ ਬਾਏ ਕਰਨਗੇ, ਐਵਰੀ ਟਿਊਜ਼ਡੇ ਉਹਨਾਂ ਨੂੰ ਡਿਲੀਵਰੀ ਹੋ ਜਾਏਗੀ।
0: ਓਕੇ।
1: ਜੇ ਕੋਈ ਏਜੈਕਸ ਪਿਕਰਿੰਗ ਵਾਲੀ ਸਾਈਡ ਤੇ, ਐਵਰੀ ਫਰਾਈਡੇ ਜਾ ਰਹੇ। ਸੋ ਬ੍ਰੈਂਪਟਨ, ਮਾਰਕਮ, ਜਾਂ ਤੁਸੀਂ ਸਕਾਰਬਰੋ ਜਾਂ ਏਜੈਕਸ ਪਿਕਰਿੰਗ ਵਾਲੀ ਸਾਈਡ ਤੇ ਲੈਣੀ ਹੈ, ਡਿਲੀਵਰੀ ਤੁਹਾਨੂੰ ਫਰਾਈਡੇ ਮਿਲ ਜਾਏਗੀ।
0: ਠੀਕ ਹੈ।
1: ਇਸੇ ਤਰ੍ਹਾਂ ਨੌਰਥ ਚ ਸਾਡੇ ਕੋਲ ਸਾਰਨੀਆਂ, ਬੈਰੀ ਵਾਲੀ ਸਾਈਡ ਤੇ ਐਵਰੀ ਮੰਡੇ ਜਾਂਦੇ ਜੀ। ਸੋ ਕੋਈ ਵੀ ਕਸਟਮਰ ਸਾਰਨੀਆਂ, ਬੈਰੀ ਵਾਲੀ ਸਾਈਡ ਤੇ ਡਿਲੀਵਰੀ ਲੈਣਾ ਚਾਹੁੰਦੇ, ਉਹਨਾਂ ਨੂੰ ਮਿਲ ਜਾਏਗੀ ਡਿਲੀਵਰੀ। ਔਰ ਇੱਕ ਚੀਜ਼ ਯਾਦ ਰੱਖਣਾ ਕਿ ਤੁਹਾਨੂੰ $2,000 ਬੰਡਲ ਪੈਕੇਜ ਤੇ ਸੇਵ ਹੋ ਰਿਹਾ।
0: ਓਕੇ।
1: ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲਵੋਗੇ, ਇਹਦੇ ਚ ਫੁੱਲ ਸਾਈਜ਼ ਦਾ 36-ਇੰਚ ਵਾਈਡ ਫ੍ਰੈਂਚ ਡੋਰ ਫਰਿੱਜ ਹੈ, ਸਮੂਥ ਟੌਪ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਡਿਸ਼ਵਾਸ਼ਰ ਹੈ, ਤਿੰਨੋ ਪੀਸ $5,000 ਵਾਲੇ $29.99 ਦੇ ਆ, $2,000 ਸੇਵ ਕਰ ਲਿਆ।
0: ਠੀਕ ਹੈ।
1: ਔਰ $29.99 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ,
0: ਕੋਈ ਇੰਟਰਸਟ ਨਹੀਂ, ਕੋਈ ਵਿਆਜ ਨਹੀਂ, ਥੋੜੇ ਥੋੜੇ ਕਰਕੇ ਦੇ ਦੋ, ਇਕੱਠੇ ਦੇ ਦੋ, ਮਰਜ਼ੀ ਤੁਹਾਡੀ ਆ, ਨੰਬਰ ਇੱਕੋ ਹੀ ਹੈ 905-450-2828-2828। ਹਾਂਜੀ ਸਰ।
1: ਤੇ ਜਿਹੜੇ ਕਸਟਮਰ ਸਿੰਗਲ ਸਿੰਗਲ ਪੀਸ ਲੈਣਾ ਚਾਹੁੰਦੇ, ਜਿਸ ਤਰ੍ਹਾਂ ਮੈਂ ਦੱਸਿਆ ਜੀ, ਕੱਲਾ ਵਾਸ਼ਰ ਚਾਹੀਦਾ ਮਿਲ ਜਾਏਗਾ 599 ਚ, ਕੱਲਾ ਡਰਾਇਰ ਚਾਹੀਦਾ ਬਿਲਕੁਲ ਮਿਲੇਗਾ 499 ਦਾ, ਕੱਲਾ ਤੁਹਾਨੂੰ ਜਾਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ 27-ਇੰਚ ਵਾਈਡ ਤੇ 76-ਇੰਚ ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋਏਗਾ, $2,200 ਵਾਲਾ, $14.99 ਦਾ, 905-450-2828 ਨੰਬਰ ਹੈ, 905-450-2828। ਤੇ ਇੱਕ ਗੱਲ ਹੋਰ ਯਾਦ ਰੱਖਣਾ ਜੀ, ਬਹੁਤ ਜ਼ਰੂਰੀ,
0: ਹਾਂਜੀ,
1: ਬੈਸਟ ਬੈਸਟ ਬੈਸਟ ਪ੍ਰਾਈਸਿਸ ਇਨ ਫਰਨੀਚਰ ਚਾਹੀਦੀਆਂ ਤੁਹਾਨੂੰ
0: ਜੀ,
1: ਤੇ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਦੀ ਗੱਲ ਕਰਾਂਗੇ। ਗ੍ਰੈਂਡ ਫਰਨੀਚਰ ਤੇ ਤੁਹਾਨੂੰ ਮਿਲ ਰਹੀਆਂ ਬੈਸਟ ਤੇ ਲੋਐਸਟ ਪ੍ਰਾਈਸਿਸ, ਕਿਉਂ? ਉਹਦੀ ਰੀਜ਼ਨ ਇਹ ਹੈ, ਵੇਅਰ ਹਾਊਸ ਕਲੀਅਰੈਂਸ ਸੇਲ ਹੈ। ਵੇਅਰ ਹਾਊਸ ਕਲੀਅਰੈਂਸ ਸੇਲ ਦਾ ਮਤਲਬ ਇਹ ਹੈ ਕਿ ਜੇ 2 ਪੀਸ ਪਿੱਛੇ ਵੇਅਰ ਹਾਊਸ ਚ ਪਏ ਆ, ਤੁਹਾਨੂੰ ਉਹ ਕੋਸਟ ਪ੍ਰਾਈਸ ਤੇ ਦੇ ਦਿੱਤੇ ਜਾਣਗੇ। ਜੇ 1 ਪੀਸ ਸ਼ੋਰੂਮ ਤੇ ਪਿਆ, ਤੁਹਾਨੂੰ ਉਹ ਅੱਧੀ ਪ੍ਰਾਈਸ ਤੇ ਦੇ ਦਿੱਤਾ ਜਾਏਗਾ। ਪਰ ਇਹਦੇ ਲਈ ਤੁਹਾਨੂੰ ਵਿਜ਼ਿਟ ਕਰਨਾ 6685 ਟੋਮਕਨ ਰੋਡ, ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ। ਸੁਖਵੀਰ ਜੀ ਸਾਡੇ ਨਾਲ ਹੈ, ਸੁਖ ਜੀ ਨੰਗਿਓ, ਦੱਸੋ ਵੈਸਟ ਡੀਲਸ, ਵੇਅਰ ਹਾਊਸ ਕਲੀਅਰੈਂਸ ਸੇਲ ਦੀਆਂ ਲੋਐਸਟ ਪ੍ਰਾਈਸਿਸ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ, ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲੱਪਸਿਟ ਸੋਫਾ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਸੀ। ਪੰਜ ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ। 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਟ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 647-260-00, 647-262-00-00, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
1: ਲਓ ਜੀ, ਜਿੰਨੀ ਦੇਰ ਤੱਕ ਤੁਸੀਂ ਪਹੁੰਚਣਾ ਹੈ ਉਸ ਤੋਂ ਪਹਿਲੇ ਕਾਲ ਕਰਕੇ ਸਿਰਫ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਕਿਉਂਕਿ ਡੀਲਾਂ ਇਹ ਇੱਕ ਇੱਕ ਦੋ ਦੋ ਪੀਸ ਦੀਆਂ ਹੀ ਆ, ਇਹ ਦੁਬਾਰਾ ਰਿਪੀਟ ਨਹੀਂ ਹੋਣੀਆਂ। ਵਾਂਸ ਇਟਸ ਸੋਲਡ, ਸੋਲਡ ਸਾਈਨ। ਸੋ ਇਸ ਕਰਕੇ 647-262-00-00 ਇੱਥੇ ਕਾਲ ਕਰ ਲਓ ਰਾਈਟ ਵੇ, ਔਰ ਕਾਲ ਕਰਕੇ ਵੀ ਦੱਸ ਦੇਣਾ ਕਿ ਹੁਣੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ। ਇੱਕ ਕੁਈਨ ਸਾਈਜ਼ ਮੈਟਰਸ ਵੀ $99 ਦਾ ਮਿਲ ਜਾਏਗਾ, $99 ਦਾ ਕੁਈਨ ਸਾਈਜ਼ ਮੈਟਰਸ ਲੈਣਾ ਤੇ ਹੁਣੀ ਕਾਲ ਕਰ ਲਓ 647-262-00-00। ਜਿੱਦਾਂ 00 ਹੁੰਦਾ ਫਿਰ 000 ਹੁੰਦਾ, ਇਹ ਟੈਟਰਾ 0 ਆ, ਚਾਰ ਹੀ ਦੇ ਚਾਰੋ ਤੁਹਾਨੂੰ 0 ਹੈ। 647-262-00-00

0: ਸੁਲਤਾਨ ਜੀ, ਜਿਹੜੀ ਬਿਲਟ ਇਨ ਕਿਚਨ ਹੁੰਦੀ ਆ ਤੇ ਪੈਨਲ ਰੈਡੀ ਕਿਚਨ ਆ, ਇਹਦੇ ਚ ਕੀ ਅੰਤਰ ਆ, ਕੀ ਫਰਕ ਆ?
1: ਪੈਨਲ ਰੈਡੀ ਬਿਲਟ ਇਨ ਹੀ ਹੁੰਦੀ ਹੈ ਜੀ।
0: ਅੱਛਾ।
1: ਪਰ ਪੈਨਲ ਰੈਡੀ ਜਿਹੜੀਆਂ ਮੋਸਟ ਫਰਿੱਜਾਂ ਜਿਹੜੀਆਂ 42 ਇੰਚ ਜਾਂ 48 ਇੰਚ ਚ ਹੁੰਦੀਆਂ ਜੀ।
0: ਓਕੇ।
1: ਤੇ ਜਿਹੜੀ ਵੈਸੇ ਸਟੈਂਡਰਡ ਸਾਈਜ਼ 36 ਇੰਚ ਫਰਿੱਜ ਕਿਸੇ ਨੇ ਲੈਣੀ ਹੈ, ਉਹਦੇ ਚ ਪੈਨਲ ਰੈਡੀ ਬਹੁਤ ਘੱਟ ਮਿਲਦੀਆਂ।
0: ਓਕੇ।
1: ਬਲਕਿ ਉਹਦਾ ਪੈਨਲ ਵੀ ਪ੍ਰੋਪਰ ਤਰੀਕੇ ਨਾਲ ਲੱਗਦਾ ਨਹੀਂ ਹੈ। ਲੇਕਿਨ ਇਹ ਹੈ ਕਿ 42 ਤੇ 48 ਇੰਚ ਅਗਰ ਕੋਈ ਕਸਟਮਰ ਲੈਣਾ ਚਾਹੁੰਦੇ, ਸਾਡੇ ਕੋਲ ਪੈਨਲ ਰੈਡੀ ਫਰਿੱਜ ਹੈ, ਪੈਨਲ ਜਿਹੜਾ ਉਹ ਤੁਹਾਡਾ ਕਿਚਨ ਕੈਬਨਿਟਸ ਵਾਲੇ ਬਣਾਉਣਗੇ, ਔਰ ਬਿਲਕੁਲ ਉਹੀ ਪੈਨਲ ਬਣੇਗਾ ਜਿਹੜਾ ਕਿਚਨ ਕੈਬਨਿਟਸ ਦਾ ਪੈਨਲ ਹੈ, ਉਹੀ ਹੈਂਡਲ ਲੱਗਣਗੇ ਜਿਹੜੇ ਕਿਚਨ ਕੈਬਨਿਟਸ ਦੇ ਹੈਂਡਲ ਹੈ, ਔਰ ਬਿਲਕੁਲ ਇਸ ਤਰ੍ਹਾਂ ਲੱਗੇਗਾ ਕਿ ਕਿਚਨ ਦੀ ਕੈਬਨਿਟ ਹੀ ਹੈ, ਪਰ ਜਦੋਂ ਓਪਨ ਕਰਨਗੇ ਅੰਦਰ ਫਰਿੱਜ ਹੋਏਗੀ। ਸੋ ਇਹਦੇ ਚ 30 ਇੰਚ ਫਰਿੱਜ ਹੋਏਗੀ, 18 ਇੰਚ ਫਰਿੱਜ ਹੋਏਗਾ।
0: ਠੀਕ ਹੈ।
1: ਸੋ ਟੋਟਲ 48 ਇੰਚ ਬਣ ਜਾਂਦਾ ਹੈ।
0: ਓਕੇ।
1: ਮੇਰੇ ਕੋਲ ਇਸ ਟਾਈਮ ਸਪੈਸ਼ਲ ਡੀਲ ਆਈ ਹੈ ਜੀ, ਇਹਨੂੰ ਕਹਿੰਦੇ ਅਸੀਂ ਕੋਲਮ।
0: ਓਕੇ।
1: ਸੋ ਇਹ 2 ਕੋਲਮ ਹੋਣਗੇ, 30 ਇੰਚ ਕੋਲਮ ਫਰਿੱਜ ਤੇ 18 ਇੰਚ ਕੋਲਮ ਫਰੀਜ਼ਰ। ਪੈਨਲ ਰੈਡੀ ਹੋਏਗਾ, ਨਾਲ ਬਿਲਟ ਇਨ ਕੁੱਕਟੋਪ ਹੋਏਗਾ, ਬਿਲਟ ਇਨ ਵਾਲਵਨ ਵਿਦ ਮਾਈਕ੍ਰੋਵੇਵ ਵਿਦ ਏਅਰ ਕਨਵੈਕਸ਼ਨ।
0: ਅੱਛਾ ਜੀ।
1: ਏਅਰ ਫਰਾਇਰ।
0: ਠੀਕ ਹੈ।
1: ਔਰ ਕਨਵੈਕਸ਼ਨ ਓਵਨ ਏਅਰ ਫਰਾਇਰ ਦੇ ਨਾਲ ਪਲੱਸ ਬਿਲਟ ਇਨ ਡਿਸ਼ ਵਾਸ਼ਰ ਹੋਏਗੀ, ਉਹ ਵੀ ਪੈਨਲ ਰੈਡੀ ਹੋਏਗੀ।
0: ਓਕੇ।
1: ਪੂਰੇ ਦਾ ਪੂਰਾ ਸ਼ੌਕੀਨ ਕਸਟਮਰ ਜੇ ਬਿਲਟ ਇਨ ਕਿਚਨ ਪੈਨਲ ਰੈਡੀ ਫਰਿੱਜ ਪੈਨਲ ਰੈਡੀ ਡਿਸ਼ ਵਾਸ਼ਰ ਦੇ ਨਾਲ ਲਗਾਉਣਾ ਚਾਹੁੰਦੇ ਆ ਜੀ, ਤੇ $26,000 ਦਾ ਕਿਚਨ ਹੈ ਜਿਹੜਾ ਸਪੈਸ਼ਲ, ਤੇ ਸਿਰਫ $18,900 ਦਾ ਮਿਲੇਗਾ, $7,100 ਦੀ ਸੇਵਿੰਗ ਹੈ। ਨਾਲੇ ਤੁਸੀਂ $7,100 ਸੇਵ ਕਰ ਲਿਆ, ਨਾਲੇ ਤੁਸੀਂ $18,900 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ,
0: ਕੋਈ ਇੰਟਰਸਟ ਨਹੀਂ, ਕੋਈ ਵਿਆਜ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ 905-450-2828
1: ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ। ਬਿਲਟ ਇਨ ਕਿਚਨ ਲੈਣਾ, ਪੈਨਲ ਰੈਡੀ ਫਰਿੱਜ ਜਾਂ ਫਰੀਜ਼ਰ ਚਾਹੀਦਾ ਤੇ ਮਿਸ ਨਾ ਕਰ ਜਾਣਾ। 40% ਦਾ ਡਿਸਕਾਊਂਟ ਤੁਹਾਨੂੰ ਮੈਕਸ ਡਿਸਕਾਊਂਟ ਹੈ ਸਾਡੀ ਅਪਲਾਈਸਿਸ ਇੰਡਸਟਰੀ ਚ ਜਿਹੜਾ ਲੈ ਕੇ ਦਿੱਤਾ ਜਾ ਰਿਹਾ। 905-450-2828 ਸਾਡਾ ਫੋਨ ਨੰਬਰ ਹੈ ਜੀ। ਤੇ ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਅਲਟਰਾ ਲਾਰਜ ਕਪੈਸਿਟੀ, ਜਿਹਦੇ ਚ ਤੁਸੀਂ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਇਹਦੇ ਚ ਅਲਟਰਾ ਫਰੈਸ਼ ਵੈਂਟ ਸਿਸਟਮ ਵੀ ਹੈ ਜੀ, AI ਟੈਕਨੋਲੋਜੀ ਦੇ ਨਾਲ ਸਮਾਰਟ ਡਿਸਪੈਂਸਰ ਹੈ ਇਹਦੇ ਚ, ਜੋ ਤੁਸੀਂ ਇੱਕ ਵਾਰੀ ਫਿਲ ਅਪ ਕਰ ਦੇਣਾ ਡਿਟਰਜੈਂਟ ਨਾਲ, ਤੇ ਫਿਰ 40 ਲੋਡਸ ਵਾਸਤੇ ਤੁਸੀਂ ਸਿਰਫ ਉਹਨੂੰ ਸਿਲੈਕਟ ਕਰਕੇ ਤੇ ਸਟਾਰਟ ਕਰ ਦੇਣਾ, ਕੋਈ ਤੁਸੀਂ ਡਿਟਰਜੈਂਟ ਉਹਦੇ ਚ ਨਹੀਂ ਪਾਉਣਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ, ਜੇ ਤੁਹਾਡਾ ਹਾਫ ਲੋਡ ਹੈ ਤੇ ਹਾਫ ਲੋਡ ਡਿਟਰਜੈਂਟ ਰਿਲੀਜ਼ ਹੋਏਗਾ, ਜੇ ਫੁੱਲ ਲੋਡ ਹੈ ਤੇ ਫੁੱਲ ਲੋਡ ਡਿਟਰਜੈਂਟ ਰਿਲੀਜ਼ ਹੋਏਗਾ। ਸੋ ਡਿਟਰਜੈਂਟ ਸੇਵਿੰਗ, ਐਨਰਜੀ ਸੇਵਿੰਗ ਐਂਡ ਵਾਟਰ ਸੇਵਿੰਗ ਐਂਡ ਟਾਈਮ ਸੇਵਿੰਗ, ਇਹਦੇ ਚ 18 ਮਿੰਟਸ ਕੁਇਕ ਵਾਸ਼ ਹੈਗਾ ਜੀ।
0: ਅੱਛਾ ਜੀ।
1: ਸੋ ਜੇ ਤੁਸੀਂ ਚਾਹੋ ਹਾਫ ਲੋਡ ਨੂੰ ਤੁਸੀਂ 18 ਮਿੰਟਸ ਕੁਇਕ ਵਾਸ਼ ਤੇ 18 ਮਿੰਟਸ ਕੁਇਕ ਡਰਾਈ ਕਰੋ ਤੇ 36 ਮਿੰਟ ਚ ਤੁਹਾਡੀ ਲਾਂਡਰੀ ਕੰਪਲੀਟ।
0: 905-450-2828
1: ਸੋ ਇਹੋ ਜਿਹੀ ਟੈਕਨੋਲੋਜੀ ਜਿਹੜੀ 2026 ਚ ਲਾਂਚ ਹੋ ਚੁੱਕੇ ਆ, ਡਿਸਪਲੇ ਤੇ ਤੁਹਾਨੂੰ ਮਿਲਣਗੇ। ਸਾਡਾ ਟ੍ਰੇਨ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿਹੜੇ ਫੀਚਰਸ ਦੇ ਨਾਲ, ਕਿਹੜੇ ਮਾਡਲਸ, ਕਿਹੜੇ ਬਜਟ ਚ ਤੁਸੀਂ ਦੇਖ ਰਹੇ ਹੋ, ਕਿਉਂਕਿ ਬਜਟ ਤਾਂ ਹੁਣ ਇੰਨਾ ਈਜ਼ੀ ਕਰ ਦਿੱਤਾ ਤੁਹਾਡਾ ਕਿ ਤੁਸੀਂ ਪੇਮੈਂਟ ਹੀ 6 ਮਹੀਨੇ ਚ ਕਰਨੀ ਹੈ।
0: ਹਾਂਜੀ।
1: $3,000 ਤੱਕ ਵੀ ਕੋਈ ਸ਼ੈ ਖਰੀਦੋ ਤੇ ਤੁਸੀਂ ਆਰਾਮ ਨਾਲ $500 ਮਹੀਨਾ ਕਰਕੇ ਪੇ ਕਰ ਸਕਦੇ ਹੋ। ਤੇ ਇਹ ਜਿਹੜੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਇਹ $3,200 ਤੋਂ $2,299 ਦੀ ਸਪੈਸ਼ਲ ਪ੍ਰਾਈਸ ਤੇ ਤੁਹਾਨੂੰ ਦਿੱਤੀ ਜਾ ਰਹੀ ਹੈ। ਇਹਦੇ ਚ ਤੁਸੀਂ ਐਟਲੀਸਟ $700-800 ਦੀ ਸੇਵਿੰਗ ਵੀ ਕਰ ਰਹੇ ਹੋ, ਤੇ ਨਾਲੇ ਰਿਮੇਨਿੰਗ ਅਮਾਊਂਟ ਤੁਸੀਂ 6 ਮਹੀਨੇ ਚ ਹੀ ਪੇ ਕਰਨੀ ਹੈ ਆਫਟਰ ਡਿਸਕਾਊਂਟ। 905-450-2828
0: ਦੇਖੋ, ਅਗਰ ਅਸੀਂ ਕ੍ਰੈਡਿਟ ਕਾਰਡ ਦੇ ਕੇ ਸਮਾਨ ਲੈਣੇ ਆ
1: ਜੀ,
0: 20-25% ਵਿਆਜ ਹੁੰਦਾ
1: ਪਲੱਸ ਉਹਦੇ ਚ 1 ਮੰਥ ਫ੍ਰੀ ਹੈ ਜੀ, 30 ਡੇਜ਼।
0: ਅੱਛਾ।
1: ਜੇ ਤੁਸੀਂ ਵਿਦ ਇਨ 30 ਡੇਜ਼
0: ਪੇ ਕਰਦੇ
1: ਜੀ, ਕ੍ਰੈਡਿਟ ਕਾਰਡ ਵੀ 30 ਡੇਜ਼ ਫ੍ਰੀ ਹੁੰਦਾ।
0: ਓਕੇ।
1: ਜੇ ਤੁਸੀਂ ਵਿਦ ਇਨ 30 ਡੇਜ਼ ਪੇਮੈਂਟ ਕਰ ਦੋ ਫਿਰ ਵਿਆਜ ਨਹੀਂ ਹੁੰਦਾ,
0: ਪਰ ਜੇ ਹੁਣ 6 ਮਹੀਨੇ ਆਪਾਂ ਕਹਿ ਰਹੇ ਹਾਂ,
1: ਓਬਵੀਅਸਲੀ
0: 6 ਮਹੀਨੇ 25% ਲਾ
1: ਜੀ, ਫਿਰ 25% ਹੈ
0: ਉਹਨਾਂ ਤੋਂ ਬਚੋ। 6 ਮਹੀਨੇ ਕੋਈ ਵਿਆਜ ਨਹੀਂ ਦੇਣਾ, 6 ਮਹੀਨੇ ਐਬਸੋਲੂਟਲੀ ਫ੍ਰੀ ਪੈਸੇ ਨੇ ਤੁਹਾਡੇ ਜਿਹੜੇ ਤੁਸੀਂ ਯੂਜ਼ ਕਰਨੇ ਆ, 6 ਮਹੀਨਿਆਂ ਬਾਅਦ ਇਕੱਠੇ ਦੇ ਦਿਓ ਜਾਂ ਥੋੜੇ ਥੋੜੇ ਕਰਕੇ।
1: ਹਾਂਜੀ, ਵਿਦ ਇਨ 6 ਮੰਥ ਪੇ ਕਰਨੇ ਆ, ਤੁਸੀਂ ਥੋੜੇ ਥੋੜੇ ਕਰਕੇ ਦੇ ਸਕਦੇ ਹੋ ਹਰ ਮਹੀਨੇ, ਜਾਂ ਤੁਸੀਂ ਆਫਟਰ 6 ਮੰਥ ਜਦੋਂ 2-3 ਦਿਨ ਰਹਿੰਦੇ ਹੋਣ ਡਿਊ ਡੇਟ ਤੋਂ 2-3 ਦਿਨ ਪਹਿਲੇ ਤੁਸੀਂ ਫੁੱਲ ਅਮਾਊਂਟ ਲੰਬ ਸਮ ਪੇ ਕਰ ਦੋ, ਓਪਨ ਟੂ ਪੇ ਆ।
0: 905-450-2828 ਬ੍ਰੈਂਪਟਨ ਟੀਵੀ ਐਂਡ appliances.
1: ਤੇ ਬਿਗ ਸਕਰੀਨ ਦੀ ਜਦੋਂ ਗੱਲ ਕਰਦੇ ਆ ਤੇ ਬਿਗ ਸਕਰੀਨ ਟੀਵੀ ਨਾ ਮਿਸ ਕਰ ਜਾਣਾ, 85 ਇੰਚ ਲੈਣਾ ਸੋਨੀ ਬ੍ਰੇਵੀਆ 3 ਮਿਲੇਗਾ, ਸੈਮਸੰਗ ਲੈਣਾ ਮਿੰਨੀ ਐਲਈਡੀ ਮਿਲੇਗਾ 2026 ਦਾ ਲੇਟੈਸਟ ਮਾਡਲ, $2200 ਵਾਲਾ 1599 ਚ ਮਿਲਣਾ, $700 ਤੁਸੀਂ ਬਿਗ ਸਕਰੀਨ ਟੀਵੀ ਤੇ ਵੀ ਅੱਜ ਸੇਵ ਕਰਨੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ 905 450 2828।

0: ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਟਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੈਟਰਿੰਗ ਸਟਾਰਟ ਸਿਰਫ 999 ਚ,
4: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੈਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੈਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: ਅੱਜ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿੱਥੇ ਤੁਹਾਨੂੰ ਅੱਜ ਟੌਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ 1099 ਦਾ ਪੇਅਰ ਮਿਲੇਗਾ। 1099 ਦਾ ਪੇਅਰ ਮਤਲਬ ਇਹ ਆ $600 ਤੁਸੀਂ ਸੇਵ ਕਰ ਲੈ ਤੇ 1099 ਚ ਪੇਅਰ ਜਿਹੜਾ ਲਿਆ ਉਹ 1099 ਛੇ ਮਹੀਨੇ ਚ ਪੇ ਕਰਨਾ। ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ ਟੀਵੀ ਐਪ, ਇਹ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਤੁਸੀਂ ਫੋਲੋ ਕਰ ਲੈਣਾ ਕਿਉਂਕਿ ਟਿਕਟੋਕ ਅਕਾਊਂਟ ਤੇ ਜਿਹੜੀਆਂ ਲੇਟੈਸਟ ਅਪਡੇਟ ਹੈ ਉਹ ਤੁਹਾਡੇ ਨਾਲ ਸ਼ੇਅਰ ਹੁੰਦੀਆਂ ਰਹਿਣਗੀਆਂ। ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸੇਵਿੰਗ ਸੇਵਿੰਗ ਸੇਵਿੰਗ। ਇੰਨੀਆਂ ਸੇਵਿੰਗਸ, ਹਾਂਜੀ ਇੰਨੀਆਂ ਸੇਵਿੰਗ, ਇਸ ਕਰਕੇ ਬੈਡਰੂਮ ਸੈੱਟ 'ਚ ਵੀ ਸੇਵਿੰਗ, ਲਿਵਿੰਗ ਰੂਮ ਸੈੱਟ 'ਚ ਵੀ ਸੇਵਿੰਗ, ਕਿਚਨ 'ਚ ਵੀ ਸੇਵਿੰਗ, ਡਾਇਨਿੰਗ ਰੂਮ ਸੈੱਟ 'ਤੇ ਵੀ ਸੇਵਿੰਗ। ਅਤੇ ਡਾਇਨਿੰਗ ਰੂਮ ਸੈੱਟ 'ਤੇ ਤਾਂ ਇੱਕ ਇਹੋ ਜਿਹੀ ਸੇਵਿੰਗ ਹੈ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, 4 ਚੇਅਰ ਨਹੀਂ ਹੈ, 6 ਚੇਅਰ, ਓਨਲੀ ਐਂਡ ਓਨਲੀ $390, $390 ਚ $700 ਵਾਲਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਅੱਜ ਚੱਕ ਲਈਓ। 6685 ਟੋਮਕਨ ਰੋਡ, 647-262-0000। ਇਹ ਤਾਂ ਗੱਲ ਉਹ ਹੈ ਜਿਹੜੀ ਹਲੇ ਸਿਰਫ ਜਿਹਨੂੰ ਕਹਿੰਦੇ ਨਾ ਫਿਲਮ ਦਾ ਟ੍ਰੇਲਰ ਹੈ, ਇਹ ਤਾਂ ਟ੍ਰੇਲਰ ਹੈ, ਇੱਕ ਪ੍ਰਾਈਸ ਮੈਂ ਦਿੱਤੀ ਹੈ, ਬਾਕੀ ਪ੍ਰਾਈਸਾਂ ਆਪ ਦੇਣਗੇ। ਸੁਖਵੀਰ ਹੋਣੀ ਆ ਗਏ ਸਾਡੇ ਨਾਲ ਏਅਰ ਤੇ, ਤੇ ਲੁੱਟ ਲਓ ਸੇਲ ਵਾਲੀਆਂ ਪ੍ਰਾਈਸਿਸ ਹੁਣ ਸੁਖਵੀਰ ਹੋਣੀ ਤੁਹਾਡੇ ਨਾਲ ਸ਼ੇਅਰ ਕਰਨਗੇ ਜੀ।
6: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ ਜੀ, ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $700-800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵਿਨ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਆ ਜੀ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵੇ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 647-262-0000, 647-262-0000।
5: ਕੋਈ ਟੈਕਨੀਕਲ ਫਾਲਟ ਆਇਆ, ਇੱਕਦਮ ਲਾਈਨ ਸਾਡੀ ਡਰੋਪ ਹੋ ਗਈ ਹੈ, ਨੰਬਰ ਨੋਟ ਕਰ ਲਓ 647-262-0000। ਮਿਸ ਨਾ ਕਰ ਜਾਣਾ, ਕੱਲਾ ਇਹ 399 ਦਾ ਤੁਹਾਨੂੰ 6 ਚੇਅਰ ਦੇ ਨਾਲ ਡਾਇਨਿੰਗ ਟੇਬਲ ਹੀ ਨਹੀਂ ਮਿਲ ਰਿਹਾ, ਹਰ ਸੈਕਸ਼ਨ 'ਚ ਸੇਲ ਜਿਹੜੀ ਹੈ ਉਹ ਇਸ ਟਾਈਮ ਮਿਲ ਰਹੀ ਹੈ, ਡਿਸਕਾਊਂਟਡ ਪ੍ਰਾਈਸਿਸ ਮਿਲ ਰਹੀਆਂ, ਅਤੇ ਨਾਲ $99 ਦਾ ਤੁਹਾਨੂੰ ਅੱਜ ਕੁਈਨ ਸਾਈਜ਼ ਮੈਟਰਸ ਵੀ ਮਿਲ ਰਿਹਾ 6472620000 6472062200

0: ਬ੍ਰੈਂਪਟਨ ਟੀ ਵੀ ਅਪਲਾਇੰਸਿਸ ਤੋਂ ਸੁਲਤਾਨ ਜੀ ਸਟੂਡੀਓ ਚ ਨੇ, ਇਹਨਾਂ ਤੋਂ ਲਾਹਾ ਲੈ ਲਈਏ। ਇਹਨਾਂ ਦੀਆਂ ਜਿਹੜੀਆਂ ਸੇਲ ਪ੍ਰਾਈਸਿਸ ਆ ਉਹ ਜਿੰਨੀਆਂ ਵੀ ਲੋਅ ਹੋ ਸਕਦੀਆਂ ਉਸ ਤੋਂ ਵੀ ਅੱਗੇ ਲੋਅ ਕਰਕੇ ਤੁਹਾਨੂੰ ਦੇ ਰਿਹਾ ਤਾਂ ਕਿ ਤੁਹਾਡੀ ਬਚਤ ਹੋ ਸਕੇ, ਤੁਹਾਡੀ ਸੇਵਿੰਗ ਹੋ ਸਕੇ।
1: ਜੀ ਬਿਲਕੁਲ, ਕਿਉਂਕਿ ਮੈਕਸੀਮਮ 15-20% ਦਾ ਡਿਸਕਾਊਂਟ ਹੁੰਦਾ ਭਾਜੀ। ਆਪਾਂ 40% ਡਿਸਕਾਊਂਟ ਜਿਹੜਾ ਉਹ ਲੈ ਕੇ ਦੇ ਰਹੇ ਹਾਂ। ਅਪਲਾਇੰਸਿਸ ਇੰਡਸਟਰੀ ਦਾ ਮੈਕਸ ਡਿਸਕਾਊਂਟ ਹੈ, ਸਿਰਫ ਹਾਈ ਵਾਲੀਅਮ ਡੀਲਰ ਨੂੰ ਹੀ ਮਿਲਦਾ ਤੇ ਹਾਈ ਵਾਲੀਅਮ ਡਿਸਕਾਊਂਟ ਹੀ ਤੁਸੀਂ ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸਿਸ ਤੋਂ ਲੈ ਰਹੇ ਹੋ।
0: ਆਲਰਾਈਟ, ਅੱਛਾ ਗੱਲ ਕਰੋ, ਲਾਂਡਰੀ ਲੇਟੈਸਟ ਜਿਹੜਾ ਟੈਕਨੋਲੋਜੀ ਵਾਲੀ ਲਾਂਡਰੀ ਆ ਉਹ ਦਿਓ।
1: ਲੇਟੈਸਟ ਤਾਂ 3-4 ਹੈਗੀਆਂ ਜੀ, ਪਰ ਚਲੋ ਇੱਕ ਇਹ ਵੀ ਮੈਂ ਨਾਲ ਸ਼ੇਅਰ ਕਰ ਦਿੰਨਾ ਕਿ ਇੱਕੋ ਹੀ ਵਾਸ਼ਰ ਹੈ ਉਹਦੇ ਚ ਬਿਲਟ ਇਨ ਡਰਾਇਰ।
0: ਓਕੇ,
1: ਸੋ ਸੈਪਰੇਟ ਡਰਾਇਰ ਲੱਗਣਾ ਹੀ ਨਹੀਂ। ਜਿੱਥੇ ਤੁਹਾਨੂੰ ਕੋਈ ਸਪੇਸ ਇਸ਼ੂ ਹੈ ਉੱਥੇ ਤੁਸੀਂ ਵਾਸ਼ਰ ਕਨੈਕਟ ਕਰਨਾ, ਸਿਰਫ 110 ਪਲੱਗ ਦੇ ਨਾਲ, ਤੇ ਪਿੱਛੇ ਵਾਟਰ, ਹੌਟ ਵਾਟਰ ਐਂਡ ਕੋਲਡ ਵਾਟਰ ਲੱਗਣਾ, ਤੇ ਵਾਸ਼ਰ ਨੇ ਵਾਸ਼ ਸਾਈਕਲ ਕੰਪਲੀਟ ਕਰਨ ਤੋਂ ਬਾਅਦ ਕਨਵਰਟ ਇਨ ਟੂ ਡਰਾਇਰ, ਤੇ ਡਰਾਈ ਸਾਈਕਲ ਕੰਪਲੀਟ ਕਰ ਦੇਣਾ ਤੁਹਾਡਾ। ਨਾ ਕੋਈ ਡਰਾਇਰ ਸੈਪਰੇਟ ਲੱਗਣਾ, ਜਗ੍ਹਾ ਸੇਫ ਹੋ ਗਈ, ਨਾ ਕੋਈ ਡਰਾਇਰ ਸੈਪਰੇਟ ਲੱਗਣਾ, 220 volt ਦਾ ਕਨੈਕਸ਼ਨ ਨਹੀਂ ਚਾਹੀਦਾ, ਨਾ ਕੋਈ ਡਰਾਇਰ ਸੈਪਰੇਟ ਲੱਗਣਾ, ਤੇ ਤੁਹਾਨੂੰ ਕੋਈ ਵੈਂਟ ਆਊਟ ਨਹੀਂ ਚਾਹੀਦਾ। ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ, 1 piece ਤੁਹਾਨੂੰ ਮਿਲੇਗਾ AI ਟੈਕਨੋਲੋਜੀ ਦੇ ਨਾਲ। ਸਮਾਰਟ ਡਿਸਪੈਂਸਰ ਹੈ ਇਹਦੇ ਚ, ਜਿਹਨੂੰ ਤੁਸੀਂ ਇੱਕ ਵਾਰੀ ਫਿਲ ਅਪ ਕਰ ਦੇਣਾ ਡਿਟਰਜੈਂਟ ਨਾਲ, ਤੇ 40 loads ਵਾਸਤੇ AI ਟੈਕਨੋਲੋਜੀ ਹੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। ਐਨਰਜੀ ਸੇਵਰਸ, ਵਾਟਰ ਸੇਵਰ ਐਂਡ ਡਿਟਰਜੈਂਟ ਸੇਵਿੰਗ, 1 piece ਵਾਸ਼ਰ ਵਿਦ ਬਿਲਟ ਇਨ ਡਰਾਇਰ, ਵੈਂਟਲੈਸ ਡਰਾਇਰ ਹੈ, ਤੁਹਾਨੂੰ ਅੱਜ ਦਿੱਤਾ ਜਾ ਰਿਹਾ $3,000 ਤੋਂ ਸਿਰਫ $2,199 ਦਾ। $800 ਤੁਸੀਂ ਇਸ ਨਵੀਂ ਟੈਕਨੋਲੋਜੀ ਦੇ ਵਾਸ਼ਰ ਬਿਲਟ ਇਨ ਡਰਾਇਰ ਤੇ ਸੇਵ ਕਰੋਗੇ, ਤੇ $2,199 ਵੀ 6 months ਚ ਪੇ ਕਰਨਾ ਜੀ।
0: ਨਾਲ ਦੀ ਨਾਲ ਜਗ੍ਹਾ ਵੀ ਸੇਵ ਹੋ ਰਹੀ ਹੈ।
1: ਹਾਂਜੀ, ਜਿਨ੍ਹਾਂ ਨੂੰ ਸਪੇਸ ਇਸ਼ੂ ਆ ਉੱਥੇ ਡਿਲੀਵਰੀਆਂ ਜਾ ਰਹੀਆਂ ਸਾਡੀਆਂ, ਬੇਸਮੈਂਟ ਚ ਜਿੱਥੇ ਕੱਲਾ ਵਾਸ਼ਰ ਹੀ ਲੱਗਣ ਨੂੰ ਜਗ੍ਹਾ, ਬੇਸਮੈਂਟ ਬਣ ਗਿਆ, ਜਗ੍ਹਾ ਨਹੀਂ ਸੀ।
0: ਮੈਜਰਮੈਂਟ ਆ
1: 27 inch ਵਾਈਡ, ਬਸ
0: ਬਸ
1: ਸਟੈਂਡਰਡ ਵਾਸ਼ਰ ਦੀ ਡਾਇਮੈਂਸ਼ਨ ਹੈ ਇਹਦੀ ਜੀ।
0: ਸੋ ਸਟੈਂਡਰਡ ਸਾਰਾ ਸਾਈਜ਼,
1: ਸਟੈਂਡਰਡ ਸਾਰਾ ਸਾਈਜ਼,
0: ਕੰਮ ਇੱਕ ਜਾਂ ਵਾਸ਼ਿੰਗ ਮਸ਼ੀਨ ਤੇ ਡਰਾਇਰ, ਆਲ ਇਨ ਵਨ,
1: ਆਲ ਇਨ ਵਨ ਵਾਸ਼ਰ ਵਿਦ ਬਿਲਟ ਇਨ ਡਰਾਇਰ, AI ਟੈਕਨੋਲੋਜੀ, ਸਮਾਰਟ ਡਿਸਪੈਂਸਰ, ਤੇ ਨਾਲੇ ਡਿਸਕਾਊਂਟ ਵੀ $800 $3,000 ਤੋਂ $2,199 ਦਾ, ਤੇ $2,199 ਵੀ 6 months ਚ ਪੇ ਕਰਨਾ। ਸੋ ਇਹਦੇ ਲਈ ਪਹੁੰਚਣਾ ਕਿੱਥੇ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ, ਤੇ ਟਿਕਟੋਕ ਤੇ ਸਾਡਾ ਅਕਾਊਂਟ ਹੈ ਜੀ, ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਟਿਕਟੋਕ ਦੇ ਅਕਾਊਂਟ ਨੂੰ ਵੀ ਫਾਲੋ ਕਰ ਲੈਣਾ, ਤਾਂ ਕਿ ਤੁਹਾਨੂੰ ਅਪਡੇਟਿਡ ਟੈਕਨੋਲੋਜੀ ਤੇ ਅਪਡੇਟਿਡ ਡਿਸਕਾਊਂਟਿਡ ਪ੍ਰਾਈਸਿਸ ਜਿਹੜੀਆਂ ਨਾਲ ਦੀ ਨਾਲ ਹੀ ਮਿਲਦੀਆਂ ਰਹਿਣ। 905-450-2828, 905-450-2828, ਇੱਕ ਕਾਲ ਆਈ ਸੀ ਸਾਨੂੰ,
0: ਹਾਂਜੀ,
1: ਪ੍ਰੋਜੈਕਟਰ ਦੀ,
0: ਰਾਈਟ।
1: ਸੋ ਪ੍ਰੋਜੈਕਟਰ ਸਕਰੀਨ ਦਾ ਮੈਂ ਦੱਸ ਦਿੰਦਾ, ਸਾਡੇ ਕੋਲ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਅਵੇਲੇਬਲ ਹੈ,
0: ਠੀਕ ਹੈ,
1: $1,500 ਡਿਸਕਾਊਂਟ ਤੇ ਹੈ ਤੁਹਾਡੇ ਕੋਲ,
0: ਹਾਂਜੀ,
1: ਔਰ ਇਹਦੀ 110 inch ਦੀ ਸਕਰੀਨ ਹੈ, ਸਕਰੀਨ ਤੁਸੀਂ ਰਿਮੋਟ ਕੰਟਰੋਲ ਨਾਲ
0: ਇਲੈਕਟ੍ਰਿਕ
1: ਉੱਪਰ ਥੱਲੇ ਕਰ ਸਕਦੇ ਜੀ,
0: ਠੀਕ ਹੈ।
1: ਸਕਰੀਨ ਜਿਹੜੀ $1,400 ਤੋਂ ਤੁਹਾਨੂੰ $899 ਦੀ ਮਿਲੇਗੀ, ਉਹ ਤੁਹਾਡੀ ਸੇਵਿੰਗ ਹੋ ਗਈ $500, ਤੇ ਜੇ ਸਕਰੀਨ ਨਹੀਂ ਲੈਣੀ ਤੁਸੀਂ ਆਪਣੀ ਵਾਲ ਨੂੰ HD ਹਾਈ ਡੈਫੀਨੇਸ਼ਨ ਪੇਂਟ ਕਰਵਾ ਲਓ ਅਗਰ, ਤੇ ਫਿਰ ਤੁਹਾਨੂੰ ਸਕਰੀਨ ਦੀ ਲੋੜ ਹੀ ਨਹੀਂ। ਤੁਸੀਂ ਇਕੱਲਾ ਪ੍ਰੋਜੈਕਟਰ ਲੈ ਸਕਦੇ ਹੋ $5,000 ਵਾਲਾ, $1,500 ਦੀ ਸੇਵਿੰਗ ਨਾਲ, ਸਿਰਫ ਔਰ ਸਿਰਫ $3,499 ਦਾ। ਬੈਨਕੁਟ ਹਾਲ ਚ ਚਾਹੀਦਾ ਤੁਹਾਨੂੰ, ਕਿਸੇ ਹੋਰ ਬੇਸਮੈਂਟ ਚ ਤੁਸੀਂ ਥੀਏਟਰ ਬਣਾਇਆ ਉੱਥੇ ਚਾਹੀਦਾ ਤੁਹਾਨੂੰ, ਕਿਸੇ ਹੋਰ ਪਰਪਸ ਵਾਸਤੇ ਲੈਣਾ ਤੁਸੀਂ ਪ੍ਰੋਜੈਕਟਰ, ਆਫਿਸ ਚ ਰੱਖਣਾ, ਇਹ ਲੇਜ਼ਰ ਪ੍ਰੋਜੈਕਟਰ ਹੈ ਸੈਮਸੰਗ ਦਾ, ਰੈਗੂਲਰ ਪ੍ਰੋਜੈਕਟਰ ਨਹੀਂ, ਕਿਉਂਕਿ ਰੈਗੂਲਰ ਪ੍ਰੋਜੈਕਟਰ ਦੇ ਵਿੱਚ ਨਾ ਜੀ ਥੋੜਾ ਜਿਹਾ ਫੇਡ ਹੈ,
0: ਠੀਕ ਹੈ,
1: ਸੋ ਉਹ ਥੋੜਾ ਜਿਹਾ ਤੁਹਾਨੂੰ ਫੇਡ ਪਿਕਚਰ ਦਿਖਦੀ ਹੈ। ਲੇਜ਼ਰ ਪ੍ਰੋਜੈਕਟਰ ਐਜ਼ ਆਫ ਟੂਡੇਜ਼ ਟੈਕਨੋਲੋਜੀ, ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ, $1,500 ਦੀ ਸੇਵਿੰਗ ਦੇ ਨਾਲ, $5,000 ਵਾਲਾ $3,499 ਦਾ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਚੱਕ ਲਈਓ, ਤੇ $3,499 ਵੀ 6 months ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਕਾਲ ਕਰ ਲੈਣਾ, ਥੋੜੇ ਜਿਹਾ ਪੀਸ ਇਨ ਸਟਾਕ ਹੈ, ਇਹ ਨਾ ਹੋਵੇ ਕਿ ਜਦੋਂ ਤੁਸੀਂ ਕਾਲ ਕਰੋ ਤੇ ਉਹ ਜਿਹੜੀ $1,500 ਦੀ ਸੇਵਿੰਗ ਹੈ ਉਹ ਨਾ ਹੋ ਸਕੇ, ਕਿਉਂ ਕਿ ਸੋਲਡ ਆਊਟ ਸਾਈਨ ਹੋ ਗਿਆ। 905-450-2828, 905-450-2828।
0: ਇੱਕ ਸਪੈਸ਼ਲ ਅਨਾਊਂਸਮੈਂਟ ਹੈ, ਸੈਟਰਡੇ ਸੰਡੇ ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ, ਤੁਸੀਂ ਅਗਰ ਆਪਣਾ ਖੁਦ ਰੇਡੀਓ ਪ੍ਰੋਗਰਾਮ ਚਲਾਉਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609 ਹਾਂਜੀ
1: ਤੇ ਵੀ ਗਰੰਟੀ ਕਰਦੇ ਜੀ ਕਿ ਵੀਕਐਂਡ ਦੇ ਸ਼ੋਅ ਜਿਹੜੇ ਆ ਜਿਹ ਚ ਮੈਂ ਖੁਦ ਵੀ ਹੁਣ ਬੈਠ ਕੇ ਕਰ ਰਿਹਾ ਵੀਕਐਂਡ ਦੇ ਸ਼ੋਅ ਜਿਹੜੇ ਆ ਉਹ ਬਿਜ਼ਨਸਮੈਨਾਂ ਨੂੰ ਬਹੁਤ ਰਿਸਪੋਂਸ ਦਿੰਦੇ ਆ ਉਹਦੀ ਰੀਜ਼ਨ ਇਹ ਹੁੰਦੀ ਹੈ ਕਿ ਮੈਸੇਜ ਰਾਈਟ ਵੇ ਮਿਲ ਜਾਂਦਾ ਮੈਸੇਜ ਰਾਈਟ ਵੇ ਮਿਲ ਜਾਂਦਾ ਤਾਂ ਤੁਹਾਡੇ ਜਿਹੜੇ ਸਪੋਂਸਰਸ ਹੋਣਗੇ ਜਦੋਂ ਉਹਨਾਂ ਨੂੰ ਰਿਸਪੋਂਸ ਮਿਲੇਗਾ ਤੁਹਾਡੇ ਨਾਲ ਜੁੜੇ ਰਹਿਣਗੇ
0: ਨੰਬਰ ਹੈ ਏਅਰ ਟਾਈਮ ਲੈਣ ਲਈ ਰੇਡੀਓ ਪ੍ਰੋਗਰਾਮ ਚਲਾਉਣ ਲਈ 416-677-0609 416-677-0609

0: ਲਓ ਜੀ, ਗ੍ਰੈਂਡ ਫਰਨੀਚਰ ਗ੍ਰੈਂਡ ਫਰਨੀਚਰ ਗ੍ਰੈਂਡ ਫਰਨੀਚਰ ਗ੍ਰੈਂਡ ਫਰਨੀਚਰ ਤੇ ਤੁਹਾਨੂੰ ਅੱਜ $99 ਦਾ ਮੈਟਰਸ ਮਿਲਣਾ ਕੁਈਨ ਸਾਈਜ਼। ਗ੍ਰੈਂਡ ਫਰਨੀਚਰ ਤੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਅੱਜ ਮਿਲਣਾ ਹੈ $700 ਵਾਲਾ, ਸਿਰਫ $399 ਦਾ। ਯਾਦ ਰੱਖੋ ਕਿੱਥੇ ਪਹੁੰਚਣਾ ਤੁਸੀਂ, 6685। ਪਰ ਜੇ ਤੁਸੀਂ ਕਿਤੇ ਦੂਰ ਵੀ ਹੋ ਤੇ ਰਾਈਟ ਵੇ ਕਾਲ ਕਰ ਲੈਣਾ। ਉਹਦੀ ਰੀਜ਼ਨ ਇਹ ਹੈ ਕਿ ਹੋਲਡ ਹੋ ਜਾਏਗਾ ਕੋਈ ਤੁਹਾਨੂੰ, ਤੁਸੀਂ ਸਿਰਫ ਨਾਮ ਤੇ ਫੋਨ ਨੰਬਰ ਦੇ ਕੇ ਹੋਲਡ ਕਰਾ ਲੈਣਾ, ਫਿਰ ਸ਼ੋਰੂਮ 'ਚ ਆ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਪ੍ਰਾਈਸ ਦੇਖਣਾ, ਕੋਈ ਹੋਰ ਚੀਜ਼ ਪਸੰਦ ਆ ਜੇ ਉਹ ਲੈ ਲੈਣਾ। ਉਹਦੇ ਲਈ ਕਾਲ ਕਰਨੀ ਹੈ ਤੁਸੀਂ 647-262-0000, 642-0000। ਚੱਕ ਲੈਣਾ ਹੁਣ 99 ਦਾ ਕੁਈਨ ਸਾਈਜ਼ ਮੈਟਰਸ, ਕੱਲ ਨੂੰ ਨਹੀਂ ਮਿਲਣਾ। ਤੇ ਸੁਖਵੀਰ ਹੋਣੀ ਲਾਈਨ ਤੇ ਆ ਗਏ ਜੀ, ਤੇ ਦੇਣਗੇ ਹੁਣ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਸੱਦਾ ਪੱਤਰ। ਸੁਖਵੀਰ ਜੀ ਆ ਜਾਓ, ਲੰਘਿਓ ਤੇ ਦਿਓ ਸੱਦਾ ਪੱਤਰ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
0: ਥੈਂਕ ਯੂ ਵੈਰੀ ਮਚ ਜੀ। ਤੇ ਯਾਦ ਰੱਖਣਾ ਕਿ ਅੱਜ ਤੁਹਾਨੂੰ ਸੋਫਾ ਕਮ ਬੈੱਡ ਵੀ ਮਿਲਣਾ ਹੈ ਉੱਥੇ। ਸੋਫਾ ਕਮ ਬੈੱਡ ਲੈਣਾ ਹੈ $299 $699 ਵਾਲਾ ਸੋਫਾ ਕਮ ਬੈੱਡ, ਐਲ ਸ਼ੇਪ ਸੋਫਾ ਕਮ ਬੈੱਡ $299 ਦਾ, 6472620000, 6472620000।
2: ਬਰੈਂਪਟਨ ਟੀਵੀ ਐਂਡ ਅਪਲਾਇੰਸਿਸ, ਜਿਹੜੇ ਪੀਜ਼ਾ ਬਣਾਉਣ ਵਾਲੇ ਕਾਊਂਟਰ ਤੇ ਰੱਖਣ ਵਾਲਾ
0: ਜੀ,
2: ਉਹਦਾ ਦੱਸਿਓ।
0: ਇਹ ਹੈ ਭਾਜੀ ਐਕਚੁਅਲੀ ਸਟੋਨ ਬੇਕਡ ਪੀਜ਼ਾ। ਇਹ 3 ਕਿਸਮ ਦੇ ਲਾਂਚ ਕੀਤੇ ਗਏ ਜੀ। ਇਹ ਵੀ ਲੇਟੈਸਟ ਏਅਰ ਫਰਾਇਰ ਟੈਕਨੋਲੋਜੀ ਦੇ ਨਾਲ ਹੈ। ਜੇ ਤਾਂ ਤੁਸੀਂ ਆਲਰੇਡੀ ਕਾਊਂਟਰ ਤੇ ਰੱਖਣਾ ਮਾਈਕਰੋਵੇਵ ਦੀ ਤਰ੍ਹਾਂ, ਤੇ ਇਹ ਤੁਹਾਨੂੰ ਅੱਜ ਅਸੀਂ 50% ਡਿਸਕਾਊਂਟ ਅੱਧੀ ਪ੍ਰਾਈਸ ਤੇ ਦੇ ਦਾਂਗੇ। ਸਟੋਨ ਬੇਕਡ ਪੀਜ਼ਾ, ਇਹਦੀ ਸਟੋਨ ਪਲੇਟ ਇੰਕਲੂਡਿਡ ਹੈ। ਇੱਕ ਵਾਰੀ ਸਟੋਨ ਪਲੇਟ ਜਿਹੜੀ ਹੈ ਇਹ ਹੀਟ ਅਪ ਹੋਣੀ ਹੈ, ਜਿਹਨੂੰ ਅਸੀਂ ਪ੍ਰੀ ਹੀਟ ਕਹਿ ਦਿੰਦੇ ਹਾਂ। ਸੋ ਉਸ ਤੋਂ ਬਾਅਦ ਇਹਨੇ 3 ਮਿੰਟ 'ਚ ਪੀਜ਼ਾ ਬਣਾਉਣਾ।
2: ਓਕੇ,
0: ਜੇ ਤੁਸੀਂ ਬ੍ਰੈਡ ਬਣਾਉਣੀ ਹੈ ਇਹਨੇ 3 ਮਿੰਟ 'ਚ ਬ੍ਰੈਡ ਬਣਾਉਣੀ, ਜੇ ਤੁਸੀਂ ਨਾਨ ਲਗਾਉਣੇ ਆ ਇਹਨੇ 3 ਮਿੰਟ 'ਚ ਨਾਨ ਲਗਾ ਦੇਣਾ। ਸੋ ਤੁਸੀਂ ਅਗਰ 10 ਨਾਨ ਲਗਾਉਣੇ ਆ ਤੇ ਤੁਹਾਨੂੰ 30 ਮਿੰਟ 'ਚ 10 ਨਾਨ ਜਿਹੜੇ ਆ ਉਹ ਲੱਗ ਜਾਣਗੇ, ਰਾਈਟ ਵੇ
2: ਗਰਮਾ ਗਰਮ
0: ਗਰਮਾ ਗਰਮ ਉਸੇ ਵੇਲੇ। ਔਰ ਇਹ ਕਾਊਂਟਰ ਟੌਪ ਹੈ, ਬੜਾ ਈਜ਼ੀਲੀ ਮਾਈਕਰੋਵੇਵ ਦੀ ਤਰ੍ਹਾਂ ਰੱਖਿਆ ਜਾਣਾ। ਏਅਰ ਫਰਾਇਰ ਵਿਦ ਸਟੋਨ ਬੇਕਡ ਪੀਜ਼ਾ ਤੁਹਾਨੂੰ ਅੱਜ ਦਿੱਤਾ ਜਾ ਰਿਹਾ $500 ਵਾਲਾ, 50% ਡਿਸਕਾਊਂਟ ਅੱਧੀ ਪ੍ਰਾਈਸ ਤੇ $249 ਦਾ। ਜੇ ਤੁਸੀਂ ਇਹੀ ਸਟੋਨ ਬੇਕਡ ਪੀਜ਼ਾ ਸਟੋਵ ਲਗਾਉਣਾ ਚਾਹੁੰਦੇ ਹੋ ਉਹ ਤੁਹਾਨੂੰ $2500 ਵਾਲਾ ਅੱਜ ਦੇਵਾਂਗੇ, $1899 ਦਾ। ਉਹ 'ਚ ਤੁਸੀਂ $600 ਸੇਵ ਕਰੋਗੇ। ਲੇਟੈਸਟ ਟੈਕਨੋਲੋਜੀ ਦਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਹੈ ਵਿਦ ਏਅਰ ਫਰਾਇਰ ਐਂਡ ਸਟੋਨ ਬੇਕਡ ਪੀਜ਼ਾ। ਤੁਸੀਂ ਇਹ ਸਪੈਸ਼ਲ ਟੈਕਨੋਲੋਜੀ ਲੈ ਸਕਦੇ ਹੋ। ਰੈਗੂਲਰ ਜਿਹੜਾ ਹੈ ਅਵਨ ਉਹ 500 ਡਿਗਰੀ 'ਤੇ ਹੁੰਦਾ, ਇਹ ਸਟੋਨ ਬੇਕਡ ਪੀਜ਼ਾ ਬਣਾਉਣ ਵਾਲਾ ਅਵਨ 750 ਡਿਗਰੀ 'ਤੇ ਜਾ ਕੇ ਤੁਹਾਨੂੰ 3 ਮਿੰਟ 'ਚ ਇਹ ਪੀਜ਼ਾ ਤਿਆਰ ਕਰਦਾ। ਸੋ ਪਹੁੰਚਣਾ ਕਿੱਥੇ ਇਹ ਟੈਕਨੋਲੋਜੀ ਦੇਖਣ ਲਈ, ਸਾਡੇ ਕੋਲ ਡਿਸਪਲੇ 'ਤੇ ਆਲਰੇਡੀ ਪਿਆ, ਚੈੱਕ ਕਰ ਲੈਣਾ, ਕੰਪੇਅਰ ਕਰ ਲੈਣਾ ਅਤੇ ਫਿਰ ਤੁਸੀਂ ਡਿਲੀਵਰੀ ਸਕੈਜੂਅਲ ਕਰਨਾ। ਪਹੁੰਚਣਾ ਹੈ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਹੁਣ ਦੇਖੋ 98 ਇੰਚ ਟੀਵੀ ਲੈਣਾ,
2: ਹਾਂਜੀ,
0: $3500 ਵਾਲਾ ਸੈਮਸੰਗ 1999 ਦਾ, 1500 ਸੇਵ ਹੋ ਗਿਆ ਤੇ 1999 ਛੇ ਮਹੀਨੇ ਚ ਪੇ ਕਰਨਾ। ਫਿਰ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ $2500 ਵਾਲਾ, $1799 ਦਾ, $700 ਸੇਵ ਹੋ ਗਿਆ ਤੇ $1799 ਛੇ ਮਹੀਨੇ ਚ ਪੇ ਕਰਨਾ। ਫਿਰ ਤੁਸੀਂ ਫਰਿੱਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਲੈਣਾ $5000 ਵਾਲਾ, $2999 ਦਾ, $2000 ਸੇਵ ਹੋ ਗਏ ਤੇ $2999 ਛੇ ਮਹੀਨੇ ਚ ਪੇ ਕਰਨਾ। ਪਹੁੰਚਣਾ ਹੈ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਬਰੈਂਪਟਨ ਟੀਵੀ ਐਪ ਸਾਡਾ, ਟਿਕਟੌਕ ਅਕਾਊਂਟ ਹੈ, ਜ਼ਰੂਰ ਫਾਲੋ ਕਰਨਾ 905-450-2828, 905-450-2828 ਜੀ।
3: ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।

0: ਬ੍ਰੈਂਪਟਨ ਟੀਵੀ ਐਂਡ ਅਪਲਾਇੰਸ, ਬ੍ਰੈਂਪਟਨ ਟੀਵੀ ਟੀਵੀ ਦੀ ਗੱਲ ਕਰੀਏ, 40 ਇੰਚ ਆਉਣ ਦਿਓ,
1: 40 ਇੰਚ 199
0: ਤੇ 50 ਇੰਚ,
1: 50 ਇੰਚ 299,
0: 55 ਇੰਚ
1: 399,
0: 65 ਇੰਚ
1: 599,
0: 75 ਇੰਚ
1: 699,
0: ਜਿਹੜੇ ਮਰਜ਼ੀ ਲੈ ਲਓ ਯਾਰ, 6 ਮਹੀਨੇ ਪੈਸੇ ਦੇਣ ਦੀ ਲੋੜ ਨੀ, ਕੋਈ ਵਿਆਜ ਨੀ, ਕੋਈ ਕੁਛ ਨੀ, ਜੇ ਤੁਹਾਡੇ ਕੋਲ ਪਿਕਅਪ ਟਰੱਕ ਹੈਗਾ ਉਹਦੇ ਚ ਲਿਆਉਣਾ ਉਹ ਲਿਆ, ਉਹਨੇ ਡਿਲੀਵਰੀ ਇਹਨਾਂ ਨੇ ਕਰੀ ਦੇਣੀ ਆ, 905-450-2858,
1: ਔਰ ਤੁਸੀਂ ਬਿਲੀਵ ਕਰੋ ਜੀ 699 ਦਾ 75 ਇੰਚ ਸਿਰਫ 4 ਜਾਂ 5 ਟੀਵੀ ਸਟਾਕ ਚ ਰਹਿ ਗਏ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਉਹ ਮੁੜ ਕੇ $1,000 ਤੋਂ ਘੱਟ ਨੀ ਲਏਗਾ, ਕਿਉਂਕਿ ਆਲਰੇਡੀ $1,200 ਦਾ 75 ਇੰਚ ਮਿਲਦਾ, ਕਿਤੇ ਡਿਸਕਾਊਂਟ ਪ੍ਰਾਈਸ ਵੀ ਹੋਵੇ ਤੇ 1099 ਦਾ ਲੱਗਾ, ਮੈਂ ਵੀ ਅਗਰ ਐਕਸਟਰਾ ਡਿਸਕਾਊਂਟ ਜਿਹੜਾ ਆਪਣਾ ਕੈਲਕੂਲੇਟ ਕਰਾਂ ਤੇ 999 ਤੋਂ ਘੱਟ ਨੀ ਜਾਂਦਾ, ਅੱਜ ਮਿਲ ਰਿਹਾ 75 ਇੰਚ 699, ਅੱਜ ਮਿਲ ਰਿਹਾ 50 ਇੰਚ 299, ਕਿੱਥੋਂ? ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾ ਕੇ ਦੇਖ ਲੈਣਾ, ਚੈੱਕ ਕਰ ਲੈਣਾ, ਫਿਰ ਡਿਲੀਵਰੀ ਸਕੈਜੂਅਲ ਕਰਨਾ 905-450-2858। ਵਾਸ਼ਰ ਐਂਡ ਡਰਾਇਰ ਚਾਹੀਦਾ ਓਨਲੀ 1099, ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ $1,700 ਵਾਲਾ, ਓਨਲੀ 1099, ਪੇਅਰ ਵਾਸ਼ਰ ਡਰਾਇਰ ਦੋਨੋਂ 1099 ਚ, ਕੱਲਾ ਫੁੱਲ ਸਾਈਜ਼ ਫਰਿੱਜ ਚਾਹੀਦਾ ਤੁਹਾਨੂੰ, 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ $2,500 ਵਾਲਾ $1,699, ਓਨਲੀ $1,699, ਪੇ ਵੀ 6 ਮਹੀਨੇ ਚ ਕਰਨਾ। ਕੱਲਾ ਅਪਰਾਈਟ ਫਰੀਜ਼ਰ ਚਾਹੀਦਾ $1,400 ਵਾਲਾ $799, ਸਿਰਫ $799, ਲੋਐਸਟ ਪ੍ਰਾਈਸ ਗਰੰਟੀ ਹੈ। ਕੱਲੀ ਡਿਸ਼ਵਾਸ਼ਰ ਲੈਣੀ ਹੈ $1,000 ਵਾਲੀ, ਕੱਲੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ 50% ਡਿਸਕਾਊਂਟ, ਅੱਧੀ ਪ੍ਰਾਈਸ ਤੇ $499, ਔਰ ਜੇ ਤੁਸੀਂ ਬੋਸ਼ ਦਾ ਡਿਸ਼ਵਾਸ਼ਰ ਲੈਣਾ $1,200-1,400 ਤੋਂ ਡਾਲਰ ਤੋਂ ਘੱਟ ਕੋਈ ਬੋਸ਼ ਡਿਸ਼ਵਾਸ਼ਰ ਨਹੀਂ ਮਿਲੇਗਾ ਮੇਰੇ ਕੋਲ, ਥਰਡ ਰੈਕ ਦੇ ਨਾਲ ਬੋਸ਼ ਦਾ ਡਿਸ਼ਵਾਸ਼ਰ ਸਟੇਨਲੈਸ ਸਟੀਲ ਓਨਲੀ ਐਂਡ ਓਨਲੀ $799।
0: ਥਰਡ
1: ਰੈਕ, ਇੱਕ ਤਾਂ ਦੋ ਰੈਕ ਹੁੰਦੇ ਨਾ ਜੀ ਇਹਦੇ ਅੰਦਰ, ਇੱਕ ਥਰਡ ਰੈਕ ਉੱਪਰ ਹੁੰਦਾ ਸਪੂਨ ਵਗੈਰਾ ਵਾਸਤੇ ਜੀ, ਸੋ ਥਰਡ ਰੈਕ ਦੇ ਨਾਲ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋ, ਲੇਟੈਸਟ ਟੈਕਨੋਲੋਜੀ, ਨਵਾਂ ਇਹ ਡਿਜ਼ਾਈਨ ਔਰ ਨਵਾਂ ਮਾਡਲ ਹੈ, ਫੈਕਟਰੀ ਸੀਲਡ, ਬ੍ਰੈਂਡ ਨਿਊ ਡੱਬੇ ਚ ਬੰਦ, ਬੋਸ਼ ਜਰਮਨ ਬ੍ਰੈਂਡ ਹੈ।

0: ਟਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।

0: Canadian Casino Resort. Toronto Valio, ready ho jo. Buy your tickets at ticketmaster.ca or call 647-964-8573.
1: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 8 ਅਗਸਤ ਅੱਜ ਹੋ ਚੁੱਕੀ ਹੈ ਤੇ 1:08 ਤੇ ਕੁਛ ਸੈਕਿੰਡ ਸਟੂਡੀਓ ਦੇ ਘੜੇ ਦੇ ਉੱਪਰ ਹੋ ਗਏ ਨੇ। ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਦਿਨ ਨੂੰ। ਤੇ ਵੀਕਐਂਡ ਦੀਆਂ ਸਾਰਿਆਂ ਨੂੰ ਬਹੁਤ ਮੁਬਾਰਕਾਂ। ਪਹਿਲਾ ਵੀਕਐਂਡ ਆ ਗਿਆ ਅਗਸਤ ਮਹੀਨੇ ਦਾ ਤੇ ਹੋਪਫੁਲੀ ਸਾਰਿਆਂ ਦਾ ਇਹ ਮਹੀਨਾ ਇਹ ਬੜਾ ਵਧੀਆ ਸ਼ੁਰੂਆਤ ਹੋਈ ਹੈ ਤੇ ਵੀਕਐਂਡ ਦੀ ਵੀ ਸ਼ੁਰੂਆਤ ਵਧੀਆ ਹੋਈ ਹੋਏਗੀ। ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਰਟੀਜ਼ ਨੇ, ਕੋਈ ਖੁਸ਼ੀ ਦਾ ਮਾਹੌਲ ਹੈ ਜਾਂ ਕੋਈ ਵਿਆਹ ਸ਼ਾਦੀ, ਕੋਈ ਪਾਰਟੀ ਹੈ, ਕਿਸੇ ਦਾ ਬਰਥਡੇ, ਕਿਸੇ ਦਾ ਐਨੀਵਰਸਰੀ ਹੈ, ਸਾਰਿਆਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਸਾਰੇ ਆਪਣਾ ਜਿਹੜਾ ਟਾਈਮ ਹੈ ਇਹਨੂੰ ਇੰਜੋਏ ਕਰੋ। ਤੇ ਤੁਹਾਡਾ ਤੇ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਹੈਗਾ ਆ ਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ, ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਇੰਟਰੈਕਸ਼ਨ ਹੁੰਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਸਕਦੇ ਹੋ ਪ੍ਰੋਗਰਾਮ ਦੇ ਥਰੂ ਆਊਟ 3 ਘੰਟੇ ਦੇ ਵਿੱਚ। ਤੇ ਨਾਲ ਦੀ ਨਾਲ ਹੀ ਆਪਣੇ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਨੰਬਰ ਜਲਦੀ 'ਚ ਬੋਲਿਆ ਗਿਆ ਮਿਸ ਹੋ ਗਿਆ, ਉਹ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਇੱਕ ਹੈ 905-564-6444 ਸਟੂਡੀਓ ਦਾ ਨੰਬਰ ਹੈ। ਤੇ ਲੋ ਫਿਰ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਓਰਕੈਸਟਰਾ ਲੈ ਕੇ ਸਰਵਨ ਕਰਦੇ ਹਾਂ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ। ਤੇ ਤੁਸੀਂ ਵੀ ਸੁਣੋ ਤੇ ਪ੍ਰੋਗਰਾਮ ਦੇ ਵਿੱਚ ਜੁੜੇ ਰਹੋ ਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ 3 ਘੰਟੇ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਬੜਾ ਹੀ ਮਿੱਠਾ ਸ਼ਬਦ ਅਸੀਂ ਸਰਵਣ ਕੀਤਾ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਤੇ ਜਦੋਂ ਵੀ ਆਪਾਂ ਕੋਈ ਸ਼ਬਦ ਸੁਣਦੇ ਹਾਂ ਹਨਾ, ਵਾਹਿਗੁਰੂ ਦਾ ਓਟਾਸਾ ਲੈਂਦੇ ਹਾਂ ਤਾਂ ਇੱਕ ਅਲੱਗ ਹੀ ਪੋਜ਼ਿਟਿਵਿਟੀ ਆ ਜਾਂਦੀ ਹੈ, ਇੱਕ ਅਲੱਗ ਹੀ ਐਨਰਜੀ ਆ ਜਾਂਦੀ ਹੈ। ਤੇ ਉਮੀਦ ਹੈ ਕਿ ਤੁਸੀਂ ਵੀ ਸਾਰੇ ਐਨਰਜੀ ਵਿੱਚ ਹੋਵੋਗੇ। ਅੱਜ ਤਾਂ ਵੀਕਐਂਡ ਹੈ ਤੇ ਵੀਕਐਂਡ ਦੀ ਸ਼ੁਰੂਆਤ ਹੋ ਗਈ ਹੈ ਤੁਹਾਡੀ ਸਾਡੇ ਨਾਲ। ਤੇ ਉਮੀਦ ਹੈ ਸਾਰਿਆਂ ਦਾ ਹੀ ਵੀਕਐਂਡ ਬੜਾ ਵਧੀਆ ਨਿਕਲ ਰਿਹਾ ਆ। ਤੁਸੀਂ ਕਿਤੇ ਬਾਹਰ ਗਏ ਹੋਏ ਹੋ ਘੁੰਮਣ ਫਿਰਨ ਤੇ ਬੜੇ ਧਿਆਨ ਦੇ ਨਾਲ ਗੱਡੀ ਡਰਾਈਵ ਕਰਦੇ ਹੋਏ ਜਾਓ, ਆਪਣੀ ਮੰਜ਼ਿਲਾਂ ਤੇ ਪਹੁੰਚੋ ਤੇ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰਦੇ ਰਹੋ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੀ ਤੇ ਸਾਡੀ ਗੱਲਬਾਤ ਹੋ ਸਕਦੀ ਹੈ ਪੂਰੇ 4 ਵਜੇ ਤੱਕ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਹੋਵੇ ਪ੍ਰੋਗਰਾਮ ਦੇ ਵਿੱਚ, ਅੱਜ ਤੁਹਾਡੇ ਲਈ ਖੁੱਲ੍ਹਾ ਸੱਦਾ ਪੱਤਰ ਹੈਗਾ ਆ ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਪੂਰੇ 4 ਵਜੇ ਤੱਕ। ਤੇ ਨਾਲ ਹੀ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਕਰ ਰਹੇ ਹਾਂ, ਜਿੱਥੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਉੱਥੇ ਤੁਹਾਨੂੰ ਬਹੁਤ ਵਧੀਆ ਪ੍ਰੋਜੈਕਟ ਵੀ ਦਵਾਵਾਂਗੇ 7895 Tranway Drive ਦੇ ਉੱਪਰ, ਤੇ ਜਿੰਦੇ ਸਿੱਧੂ ਸਰ ਪਹੁੰਚ ਚੁੱਕੇ ਨੇ ਦੇਲ ਮੁੰਡੇ ਜੀ ਦੇ ਆਫਿਸ। ਤੇ ਅੱਜ ਅਸੀਂ ਤੁਹਾਨੂੰ ਨਾਇਗਰਾ ਫਾਲਸ ਦਾ ਜੋ ਪ੍ਰੋਜੈਕਟ ਆ ਪਿਛਲੇ 2 ਦਿਨ ਤੋਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਹਦੇ ਬਾਰੇ, ਤੇ ਉਹਦੇ ਲਈ ਤੁਸੀਂ ਅੱਜ ਪੂਰੀ ਪੂਰੀ ਇਨਫੋਰਮੇਸ਼ਨ ਲਓ ਤੇ ਨਾਲ ਦੀ ਨਾਲ ਹੀ ਇਹਨਾਂ ਘਰਾਂ ਦੇ ਬਾਰੇ ਜਾਣਕਾਰੀ ਲੈ ਕੇ ਇਹਨਾਂ ਨੂੰ ਬੁੱਕ ਕਰਵਾ ਸਕਦੇ ਹੋ। ਤੁਸੀਂ ਨੰਬਰ ਤੁਸੀਂ ਨੋਟ ਕਰ ਲਓ 416-413-1313, 416-413-1313, ਜਾਂ ਫਿਰ 416-313-1313, 416-313-1313। ਚਲੋ ਫਿਰ ਸਿੱਧੂ ਸਰ ਨੂੰ ਵੀ ਨਾਲ ਜੋੜਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਲਾਈਵ ਔਨ ਲੋਕੇਸ਼ਨ ਦੀ ਸ਼ੁਰੂਆਤ ਕਰਦੇ ਹਾਂ ਜੀ। ਸਿੱਧੂ ਸਰ,
1: ਸਨਿਚਰ ਬਾਰ ਦੀ ਦੁਪਹਿਰ ਖਿੜੀ ਦੇ ਫੁੱਲਾਂ ਵਾਂਗੂ ਖਿਲੀ ਹੋਈ, ਖਾਸ ਕਰਕੇ ਧੁੱਪ ਵਰਗੀ ਧੁੱਪ ਵਾਲਾ ਮੌਸਮ ਆ। ਦੁਪਹਿਰ ਦੀ ਸਭਾ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਲੈ ਕੇ ਤੁਹਾਡੇ ਨਾਲ ਅਸੀਂ ਹਾਜ਼ਰ ਹੈਗੇ ਹਾਂ। ਸਟੂਡੀਓ ਵਿੱਚ ਮਨਪ੍ਰੀਤ ਤਿਵਾਰੀ ਹਾਜ਼ਰੀ ਲਵਾ ਰਹੇ ਹਾਂ ਔਰ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧੂਆਂ ਵਾਲਾ, ਔਰ ਅਸੀਂ ਪਹੁੰਚਿਆ ਹੈ, ਮੈਂ ਪਹੁੰਚਿਆ ਹਾਂ ਅੱਜ 7895 Tranmere Drive ਜਿਹੜਾ ਨੰਬਰ 206 ਡਿਕਸੀ ਦੇ ਨਜ਼ਦੀਕ ਲਾਈਵ ਲੋਕੇਸ਼ਨ ਤੇ ਪਹੁੰਚੇ ਹਾਂ ਡੇਲ ਮੋਡੀਵਰ ਦੇ ਆਫਿਸ ਦੇ ਵਿੱਚ। ਨੰਬਰ ਹੈ ਪੋਸਟ ਦਾ 416-413-1313। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਵੇਂ ਪਿਛਲੇ ਦਿਨਾਂ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਆ ਰਹੇ ਹਾਂ, ਨਾਇਗਰਾ ਪਾਣੀ ਦੇ ਖੰਡੇ ਤੇ ਤੁਸੀਂ ਬਹੁਤ ਹੀ ਸ਼ਾਨਦਾਰ ਘਰਾਂ ਦੀ ਤੁਹਾਨੂੰ ਜਾਣਕਾਰੀ ਅੱਗੇ ਜਾ ਕੇ ਸਾਂਝੀ ਕਰਾਂਗੇ। ਪ੍ਰੋਗਰਾਮ ਦੇ ਵਿੱਚ ਸ਼ਬਦ ਸਰਵਣ ਕੀਤਾ ਸੀ ਬੜਾ ਪਿਆਰਾ, ਤੇ ਹੁਣ ਆਪਾਂ ਲੈ ਕੇ ਹੁਣ ਟੁੱਟੀ ਸ਼ਾਮ ਦੇ 6 ਵਜੇ ਤੱਕ ਮਹਿਫਲ ਤੁਹਾਡੇ ਨਾਲ ਸਜਾਈ ਰੱਖਣੀ ਆ। ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਬਹੁਤ ਸਾਰੀ ਜਾਣਕਾਰੀ ਹੋਏਗੀ, ਗੱਲਾਂ ਬਾਤਾਂ ਵੀ ਹੋਣਗੀਆਂ, ਉਹ ਤੁਹਾਡੇ ਫਰਮਾਇਸ਼ੀ ਗੀਤ ਵੀ ਹੋਣਗੇ, ਤੇ ਅਸੀਂ ਠੀਕ ਸ਼ਾਮ ਦੇ 4 ਵਜੇ ਤੱਕ ਤੁਹਾਡੇ ਨਾਲ ਹਾਜ਼ਰੀ ਲਵਾਵਾਂਗੇ। ਪਹਿਲਾਂ ਤਾਂ ਬੇਕਰ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਅੱਜ ਦੇ ਦਿਨ ਦੀਆਂ, ਸੈਚਰਡੇ ਦਾ ਦਿਨ ਹੈ ਸਨਿਚਰਵਾਰ ਦਾ। ਤੇ ਮੈਂ ਪਹਿਲਾਂ ਹੀ ਕਿਹਾ ਦੁਪਹਿਰ ਕਿੜੀ ਦੇ ਫੁੱਲਾਂ ਵਾਂਗੂ ਖਿਲੀ ਹੋਈ ਦੁਪਹਿਰ ਆ ਬਾਹਰ, ਤੇ ਮੌਸਮ ਵੀ ਬੜਾ ਅਨੁਕੂਲ ਜਿਹਾ ਹੈਗਾ, ਤੁਹਾਡੇ ਨਾਲ ਰਹਾਂਗੇ ਵਧੀਆ ਮੌਸਮ ਦੇ ਵਿੱਚ ਸ਼ਾਮ ਦੇ 4 ਵਜੇ ਤੱਕ।
0: ਜੀ
1: ਮਨਪ੍ਰੀਤ, ਗੀਤ ਸੰਗੀਤ ਵੱਲ ਵਧੀਆ ਆਪਾਂ ਜਾਂ ਥੋੜੇ ਜਿਹੇ ਮੈਸੇਜ ਲੈਣੇ ਆ ਉਹ ਲੈ ਲਓ, ਦਿਲ ਮੁੰਡੇ ਵੀ ਬੜੀ ਜਲਦੀ ਮੇਰੇ ਨਾਲ ਜੁੜਨਗੇ ਤੇ ਉਹਨਾਂ ਨੂੰ ਵੀ ਆਪਾਂ ਸਟੂਡੀਓ ਚ ਲਵਾਂਗੇ, ਨਾਲ ਫਿਰ ਗੱਲਬਾਤ ਦਾ ਸਿਲਸਿਲਾ ਆਪਾਂ ਉਹਨਾਂ ਦੇ ਮੁਖ ਤੋਂ ਹੀ ਸ਼ੁਰੂ ਕਰਾਂਗੇ।
0: ਜੀ ਜੀ ਜੀ ਬਿਲਕੁਲ, ਜ਼ਰੂਰ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਮਨੂ ਸ਼ਰਮਾ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਲਓ, ਜਿਨ੍ਹਾਂ ਦੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਤੇ ਹੁਣ ਜਿਨ੍ਹਾਂ ਦੀ ਵੀ ਪਾਲਿਸੀ ਦੀ ਰਿਨਿਊਅਲ ਆ ਰਹੀ ਹੈ, ਤਾਂ ਤੁਸੀਂ ਆਪਣੀ ਰਿਨਿਊ ਕਰਾਉਣ ਤੋਂ ਪਹਿਲਾਂ ਐਕਸੀਡੈਂਟ ਬੈਨੀਫਿਟਸ ਤੇ ਕਵਰੇਜ ਦੇ ਲਈ ਤੁਹਾਨੂੰ ਜਿਹੜੇ ਨਵੇਂ ਹੁਣ ਫੈਸਲੇ ਲੈਣੇ ਪੈ ਸਕਦੇ ਆ, ਉਹਨਾਂ ਦੇ ਵਿੱਚ ਤੁਸੀਂ ਜ਼ਰੂਰ ਧਿਆਨ ਰੱਖੋ ਕਿ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੇ ਆ ਇਹ ਜਿਹੜੇ ਨਵੇਂ ਡਿਸੀਜਨਸ ਲਓਗੇ। ਤੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਆਪਣੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਜਾਂ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਤਾਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰ ਲਓ। ਇਹ ਤੁਹਾਨੂੰ ਨਾਲ ਤਾਂ ਵਧੀਆ ਕਵਰੇਜ ਦਵਾਉਣਗੇ ਤੇ ਨਾਲੇ ਵਧੀਆ ਰੇਟਸ ਦਵਾਉਣਗੇ। ਆਟੋ ਇੰਸ਼ੋਰੈਂਸ ਹੋਵੇ, ਹੋਮ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਨੰਬਰ ਤੁਸੀਂ ਨੋਟ ਕਰ ਲਓ ਮਨੂ ਸ਼ਰਮਾ ਜੀ ਦਾ 289-952-9532, 299-952-9532 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮਨੂ ਸ਼ਰਮਾ ਜੀ ਦੇ ਨਾਲ। ਪਹਿਲੇ ਕਾਲਰ 9181 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬਸ ਠੀਕ ਹੈ, ਹੋਰ ਠੀਕ ਠਾਕ?
0: ਹਾਂਜੀ ਹਾਂਜੀ ਸਭ ਵਧੀਆ।
2: ਹਾਂਜੀ
0: ਹਾਂਜੀ
1: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਨਿੱਘਾ ਸਵਾਗਤ ਤੁਹਾਡਾ। ਕੌਣ ਸਾਹਿਬ ਬੋਲ ਰਹੇ ਨੇ?
2: ਹਾਂ ਮੈਂ ਸੁਨਾਮ ਸਿੰਘ ਬੋਲਦਾ ਜੀ।
0: ਹਾਂਜੀ
1: ਜੀ ਠੀਕ ਠਾਕ ਪਰਿਵਾਰ ਚੜ੍ਹਦੀ ਕਲਾ ਬੱਚੇ?
2: ਹਾਂਜੀ ਬਿਲਕੁਲ ਚੜ੍ਹਦੀ ਕਲਾ ਰੱਬ ਦੀ ਮਿਹਰ ਆ। ਮੈਂ ਕਿਹਾ ਉਹ ਗਾਣਾ ਜਿੱਥੇ ਹੈਗਾ ਸਿੱਧੂ ਸਾਹਿਬ ਘਰ ਵੇਚਦੇ ਆ ਨਾ ਉਹ ਇੱਕ ਪੁਰਾਣਾ ਜਿਹਾ ਗਾਣਾ ਜਿੱਥੇ ਆ।
0: ਹਾਂਜੀ ਦੱਸੋ।
2: ਉਹ ਕਹਿੰਦੇ ਆ ਮੈਨੂੰ ਕੋਠੀ ਬਣਵਾ ਦੇ ਪਿੰਡਾਂ ਵਿੱਚ ਰਹਿਣ ਵਾਲੇ ਜਿੰਨਾ ਤੇਰਾ ਮੇਰਾ ਹੋਣਾ
1: ਸੀ ਕੋਠੀ ਬਣਵਾ ਦੇ ਚੰਡੀਗੜ੍ਹ ਰਹਿਣ ਵਾਲੀ ਅਸੀਂ ਪਿੰਡ ਦੇ ਦਿਲਾਂ ਦੇ ਮਾੜੇ
2: ਹਨਾ। ਮੈਂ ਕਿਹਾ
1: ਸਾਰੇ ਕੋਠੀ ਬਣਵਾ ਦੇ
2: ਕੀ ਗਾਣਾ ਕੋਠੀ ਬਣਵਾ ਦਿਓ
0: ਠੀਕ ਹੈ ਜੀ ਬਣਾਉਣੇ ਕੋਠੀ ਥੋੜਾ ਟਾਈਮ ਦਿਓ।
1: ਇਹ ਗੀਤ ਫਿਲਮ ਵਿੱਚ ਵੀ ਫਿਲਮਾਇਆ ਗਿਆ ਪ੍ਰੀਤੀ ਸਬਰੂ ਤੇ ਮੈਂ ਓਰੀਜਨਲ ਵੀ ਗਾਇਆ ਹੋਇਆ ਹੈਗਾ ਹੈ ਉਹ ਵੀ ਦੇਖ ਲਾਂਗੇ ਮਿਹਰਬਾਨੀ। ਠੀਕ ਹੈ
0: ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਬੜੀ ਜਲਦੀ ਸੁਣਾਉਂਦੇ ਹਾਂ ਤੁਹਾਡਾ ਗਾਣਾ ਮੈਂ ਲੱਭਦੀ ਹਾਂ। ਅਗਲੇ ਕਾਲਰ 3631 ਜੀ ਸਤਿ ਸ਼੍ਰੀ ਅਕਾਲ।
3: ਮਨਪ੍ਰੀਤ ਜੀ ਸਿੱਧੂ ਸਾਹਿਬ ਅੰਮ੍ਰਿਤ ਚੀਮਾ ਬੋਹਲੋ ਤੋਂ ਸਤਿ ਸ਼੍ਰੀ ਅਕਾਲ ਤੁਹਾਨੂੰ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਮਨਪ੍ਰੀਤ ਜੀ ਗੀਤ ਦਾ ਨਾਂ ਹੈਗਾ ਡੰਗ ਮਾਰਨਾ।
0: ਡੰਗ ਮਾਰਨਾ ਓਕੇ।
3: ਹਾਂ ਸੁਰਿੰਦਰ ਮੁੱਗਾ ਦਾ।
0: ਠੀਕ ਹੈ ਜੀ ਮੈਂ ਨੋਟ ਕਰ ਲਿਆ ਮੈਨੂੰ ਥੋੜਾ ਟਾਈਮ ਦਿਓ ਫਿਰ ਸੁਣਾਉਂਦੇ ਹਾਂ। ਗੁਲਾਬ ਸਿੱਧੂ ਤੇ ਨਾਲ ਨੇ ਨਾਲ ਕੌਣ ਨੇ ਸ਼ਿਪਰਾ ਗੋਇਲ। ਇਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣੇ ਨੂੰ ਇੰਜੋਏ ਕਰੋ। ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਦੱਸ ਸਕਦੇ ਹੋ ਸੁਣਾ ਸਕਦੇ ਹੋ ਸੁਣ ਸਕਦੇ ਹੋ ਤੇ ਨੰਬਰ 1 ਹੈ ਸਟੂਡੀਓ ਦਾ 905-564-6444 905-564-6444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ।

0: ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦਾ ਪਹਿਲਾ ਗਾਣਾ ਇੰਜੋਏ ਕੀਤਾ ਹੋਏਗਾ ਤੇ ਇਦਾਂ ਦੇ ਸੋਹਣੇ ਸੋਹਣੇ ਗਾਣੇ ਪ੍ਰੋਗਰਾਮ ਦੇ ਵਿੱਚ ਸੁਣਾਂਗੇ ਤੁਹਾਡੀ ਪਸੰਦ ਦੇ ਸਾਰੇ ਹੀ। ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਸਟੂਡੀਓ ਦਾ ਨੰਬਰ 905-564-4444 905-564-6444 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ 1759 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਆ ਜੀ?
0: ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਠੀਕ ਹੈ ਜੀ।
0: ਹਾਂਜੀ,
1: ਮੈਂ ਰਾਜਪਾਲ ਬੋਲਦਾ ਜੀ, ਮੈਨੂੰ ਸ਼ੈਰੀ ਮਾਨ ਦਾ ਸੁਣਾ ਦਿਓ ਹੋਸਟਲ।
0: ਹੋਸਟਲ?
1: ਹਾਂਜੀ,
0: ਸ਼ੈਰੀ ਮਾਨ ਦਾ। ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ,
1: ਕੰਮ ਸਟਾਰਟ ਕਰਨਾ ਜੀ।
0: ਹੁਣੇ ਲਗਾ ਦੋ?
1: ਹਾਂਜੀ,
0: ਚਲੋ ਫਿਰ 5 ਕੁ ਮਿੰਟ ਦਾ ਦੋ, ਫਿਰ ਲਗਾਉਣੀ ਆ।
1: ਓਕੇ,
0: ਠੀਕ ਹੈ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। 9377 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਜਨਰਲ ਸਿੰਘ ਬੋਲਦਾ ਜੀ, ਮੁੱਛਿਆਂ ਦਾ ਗੀਤ ਲਾ ਦਿਓ।
0: ਕਿਹੜਾ ਗਾਣਾ ਸੁਣਨਾ ਤੁਸੀਂ? ਡਾਲਰਾਂ ਵਾਂਗੂ। ਓਕੇ, ਠੀਕ ਹੈ ਜੀ, ਮੈਂ ਲਗਾਉਂਦੀ ਹਾਂ, ਥੋੜ੍ਹਾ ਟਾਈਮ ਦਿਓ। ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਦਾ ਨੰਬਰ 905-564-4444, ਇਸ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ। ਤੇ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਕਰ ਰਹੇ ਹਾਂ। ਤੁਸੀਂ ਵੀ ਆਪਣੇ ਘਰ ਲੱਭ ਰਹੇ ਹੋ ਕੋਈ ਵਧੀਆ, ਤੇ ਇੱਕ ਵਧੀਆ ਇਨਵੈਸਟਮੈਂਟ ਵੀ ਲੱਭ ਰਹੇ ਹੋ, ਤਾਂ ਇਹ ਦੋਨੇ ਕੰਮ ਤੁਹਾਡੇ ਇੱਕੋ ਹੀ ਪ੍ਰੋਜੈਕਟ ਦੇ ਵਿੱਚ ਹੋ ਜਾਣੇ ਨੇ, ਕਿਉਂਕਿ ਇੱਕ ਘਰ ਦੀ ਪ੍ਰਾਈਸ ਦੇ ਵਿੱਚ ਤੁਹਾਨੂੰ 3 ਘਰ ਮਿਲ ਰਹੇ ਨੇ। ਇੱਦਾਂ ਦਾ ਪ੍ਰੋਜੈਕਟ, ਇਹ ਬਹੁਤ ਹੀ ਯੂਨੀਕ ਪ੍ਰੋਜੈਕਟ ਲੈ ਕੇ ਆਏ ਹੋਏ ਨੇ ਡੇਲ ਮੁੰਡੀ ਜੀ, ਜਿਹਦੇ ਬਾਰੇ ਤੁਸੀਂ ਜਾਣਕਾਰੀ ਲਓ। ਨੰਬਰ 416-413-1313 ਨਾਇਗਰਾ ਫਾਲਸ ਦੇ ਵਿੱਚ ਇਹ ਪ੍ਰੋਜੈਕਟ ਹੈ। ਬਹੁਤ ਸੋਹਣੇ ਘਰ ਨੇ ਪਾਣੀ ਦੇ ਕਿਨਾਰੇ, ਇਹਨਾਂ ਦੇ ਬਾਰੇ ਤੁਸੀਂ ਇਨਫੋਰਮੇਸ਼ਨ ਪੂਰੀ ਲੈ ਸਕਦੇ ਹੋ। 416-413-1313 416-413-1313 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਬੜੀ ਜਲਦੀ ਆਪਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਵੀ ਜੁੜਾਂਗੇ, ਬਟ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ANJ ਆਟੋਮੋਟਿਵ ਰਿਪੇਅਰ ਦੇ ਬਾਰੇ, ਜਿਹੜੇ ਕਿ ਤੁਹਾਨੂੰ ਉਸ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਦੇ ਨੇ। ਤੁਸੀਂ ਆਪਣੀ ਗੱਡੀਆਂ ਦਾ, ਆਪਣੀ ਕਾਰਸ ਦਾ ਕੋਈ ਵੀ ਰਿਪੇਅਰ ਦਾ ਕੰਮ ਕਰਾਉਣਾ ਹੋਵੇ, ਇਹਨਾਂ ਦੇ ਕੋਲ ਪਹੁੰਚੋ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਵਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ। 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਅਤੇ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ, ਨੰਬਰ ਇਹਨਾਂ ਦਾ 905-857-7596 905-857-7596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਤੇ ਜਿਨ੍ਹਾਂ ਨੇ ਆਪਣੀ ਆਈ ਸਾਈਟ ਚੈੱਕ ਕਰਵਾਉਣੀ ਹੈ, ਅੱਜ ਤੁਸੀਂ ਜ਼ਰੂਰ ਜਾਓ ਸਪੈਕਸ ਐਕਸਪ੍ਰੈਸ ਦੇ ਉੱਪਰ, ਤੁਹਾਡੇ ਲਈ ਅੱਜ ਡਾਕਟਰਸ ਅਵੇਲੇਬਲ ਨੇ। ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਜਾਣਾ ਚਾਹੁੰਦੇ ਹੋ ਜਾਂ ਵਾਕਿੰਗ ਜਾਣਾ ਚਾਹੁੰਦੇ ਹੋ, ਤੁਹਾਡੇ ਲਈ ਸਪੈਕਸ ਐਕਸਪ੍ਰੈਸ ਐਵਰੀਡੇ ਓਪਨ ਨੇ। ਅੱਜ ਤੁਸੀਂ ਜਾ ਕੇ ਡਾਕਟਰਸ ਦੇ ਨਾਲ ਮੁਲਾਕਾਤ ਕਰੋ ਅਤੇ ਆਪਣਾ ਆਈ ਐਗਜ਼ਾਮ ਦੇ ਕੇ ਆਓ। ਜਿਨ੍ਹਾਂ ਨੂੰ ਆਪਣੀ ਲੱਗਦਾ ਕਿ ਨਿਗਾਹ ਘਟੀ ਹੋਈ ਹੈ ਜਾਂ ਤੁਹਾਨੂੰ ਹੈ ਨਾ ਕੋਈ ਵੀ ਇੱਦਾਂ ਦੀ ਆਪਣੀ ਆਈ ਸਾਈਡ ਦੇ ਵਿੱਚ ਕੋਈ ਵੀ ਇਸ਼ੂਜ਼ ਆ ਰਹੇ ਨੇ, ਤਾਂ ਇੱਕ ਵਾਰ ਇਹਨਾਂ ਦੇ ਕੋਲ ਜਾਓ, ਆਪਣਾ ਆਈ ਐਗਜ਼ਾਮ ਦਿਓ। ਅਤੇ ਇਹਨਾਂ ਦੇ ਕੋਲ ਬ੍ਰਾਂਡਡ ਸਨਗਲਾਸਿਸ ਵੀ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲ ਰਹੇ ਨੇ। ਤੇ ਤੁਸੀਂ ਲੈਂਸ ਦੀ ਕੋਟਿੰਗ 50% ਫਲੈਟ 50% ਡਿਸਕਾਊਂਟ ਦੇ ਉੱਪਰ ਕਰਾ ਸਕਦੇ ਹੋ। ਤੇ ਸਿੰਗਲ ਵਿਜ਼ਨ ਕਲਾਸਿਸ ਐਂਡ ਪ੍ਰੋਗਰੈਸਿਵ ਕਲਾਸਿਸ ਦੇ ਉੱਪਰ ਵੀ ਵਧੀਆ ਤੁਹਾਡੇ ਲਈ ਡੀਲਸ ਲੱਗੀਆਂ ਹੋਈਆਂ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਕੰਪ੍ਰੀਹੈਂਸਿਵ ਆਈ ਐਗਜ਼ਾਮ ਤੱਕ ਜਾ ਕੇ ਦਿਓ, ਅੱਜ ਤੁਹਾਡੇ ਲਈ ਡਾਕਟਰਸ ਅਵੇਲੇਬਲ ਨੇ। ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਤੁਸੀਂ ਪਹੁੰਚਣਾ, ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ। ਸਪੈਕਸ ਐਕਸਪ੍ਰੈਸ, ਨੰਬਰ ਇਹਨਾਂ ਦਾ 905-460-8888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਚਲੋ ਫਿਰ ਗਾਣਾ ਤੁਹਾਨੂੰ ਸੁਣਾ ਦਈਏ ਪਹਿਲਾਂ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ, ਤੇ ਇੰਜੋਏ ਕਰੋ, ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444-905-544-44, ਸਟੂਡੀਓ ਦਾ ਨੰਬਰ ਹੈ ਤੇ ਤੁਹਾਡੀ ਤੇ ਸਾਡੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਚਲੋ ਫਿਰ ਚੱਲੀਏ, ਸਭ ਤੋਂ ਪਹਿਲਾਂ ਚੱਲਦੇ ਆਪਾਂ ਤੁਹਾਨੂੰ ਦਿਵਾਉਂਦੇ ਹਾਂ ਨਾਇਗਰਾ ਫਾਲਸ ਦੇ ਵਿੱਚ, ਜੋ ਕਿ ਡੇਲ ਮੁੰਡੇ ਜੀ ਬਹੁਤ ਹੀ ਕਮਾਲ ਦਾ ਤੇ ਯੂਨੀਕ ਪ੍ਰੋਜੈਕਟ ਲੈ ਕੇ ਆਏ ਨੇ। ਉਹਨਾਂ ਘਰਾਂ ਦੇ ਬਾਰੇ ਜਾਣਕਾਰੀ ਲਈਏ ਪੂਰੀ ਪੂਰੀ। ਤੁਸੀਂ ਅੱਜ ਜ਼ਰੂਰ ਇਹਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਹੋ, ਪਹੁੰਚ ਸਕਦੇ ਹੋ ਉਹਨਾਂ ਦੇ ਆਫਿਸ 7895 ਟ੍ਰੈਂਡਮੇਰ ਡਰਾਈਵ ਦੇ ਉੱਪਰ, ਡਿਕਸੀ ਐਂਡ ਡੈਰੀ ਦੇ ਬਿਲਕੁਲ ਨਜ਼ਦੀਕ ਨੇ। ਤੇ ਨੰਬਰ ਤੁਸੀਂ ਨੋਟ ਕਰ ਲਓ 416-416-1313-4163-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਲੋਕੇਸ਼ਨ ਪ੍ਰੋਗਰਾਮ ਲੈ ਕੇ, ਤੇ ਜੁੜਦੇ ਆਪਾਂ ਉਹਨਾਂ ਨਾਲ ਜੁੜਦੇ ਹਾਂ। ਤੇ ਲੋ ਫਿਰ ਆਪਾਂ ਗੱਲਬਾਤ ਕਰਦੇ ਹਾਂ। ਜੀ ਸਿੱਧੂ ਸਰ,
1: ਮਿਹਰਬਾਨੀ। ਔਰ ਸ਼ਨੀਚਰਵਾਰ ਦਾ ਦਿਨ ਹੈ, ਜਿਉਂ ਹੀ ਅਸੀਂ ਬਹਿੰਦੇ ਹਾਂ ਬੋਰਡ ਦੇ ਉੱਤੇ ਆ ਕੇ ਇੰਨਾ ਪਿਆਰ ਦਿੰਦੇ ਸਾਡੇ ਸਰੋਤੇ, ਬਹਿ ਜਾ ਕਰਵਾ ਦਿੰਦੇ ਨੇ ਤੇ ਮਿੱਠੇ ਮਿੱਠੇ ਗੀਤਾਂ ਦੀ ਫਰਮਾਇਸ਼ ਕਰਦੇ ਨੇ। ਇੱਕ ਤਾਂ ਸਤਵਿੰਦਰ ਬੁੱਗਾ ਡੰਗ ਮਾਰਨਾ ਕਿਆ ਬਾਤ ਆ, ਜਰਨੈਲ ਸਿੰਘ ਹੁਣੀ ਕਹਿੰਦੇ ਕਿ ਇੱਕ ਕੋਠੀ ਬਣਵਾ ਦੇ ਟੈਲੀਵਿਜ਼ਨ ਲਗਾ ਦਿੰਦੇ ਤੇ ਤੇਰਾ ਮੇਰਾ ਹੋਣਾ ਨੀ ਗੁਜ਼ਾਰਾ, ਦੇ ਪਿੰਡਾਂ ਵਿੱਚ ਰਹਿਣ ਵਾਲਿਆ ਮੈਨੂੰ ਸ਼ਹਿਰ ਵਾਲਾ ਮਿਲੇ ਨਾ ਨਜ਼ਾਰਾ। ਬਾਹਰ ਬੰਦਾ ਕੀ ਕਹਿੰਦਾ, ਪੁਰਾਣੇ ਗੀਤ ਨਰਿੰਦਰ ਬੀਬਾ ਨੇ ਗਾਇਆ ਹੋਇਆ, ਬਟ ਵੀ ਗਾਇਆ ਹੋਇਆ,
0: ਹਾਂਜੀ,
1: ਡਿਫਰੈਂਟ ਕਲਾਕਾਰ ਨੇ ਗਾਇਆ। ਤੇ ਨਾਲ ਹੀ ਨਾਲ ਫਿਰ ਸਿੱਧੂ ਮੂਸੇਵਾਲ ਦਾ ਗੀਤ ਚੱਲਦਾ ਹੋਵੇ, ਕੋਈ ਕੋਈ ਪਾਰਟੀ ਆ ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ, ਜਦੋਂ ਇਹ ਲੱਗਦਾ ਨਾ ਸਾਰਾ ਭਰ ਜਾਂਦਾ ਹੈ ਨਾ ਮੈਦਾਨ, ਡਾਲਰਾਂ ਵਾਂਗੂ ਖੜਕਦੇ ਹੈ। ਦੇਸ਼ ਪ੍ਰਦੇਸ਼ ਦੇ ਵਿੱਚ ਇੱਕ ਵਾਰ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਲੋ, ਫਿਰ ਇੱਕ ਡਾਲਰਾਂ ਵਰਗਾ ਹੀ ਗੱਲ ਕੀਤੀ ਆ, ਡਾਲਰ ਤੁਹਾਡੇ ਬਚਾਵਾਂਗੇ ਤੇ ਬਹਿਜਾ ਬਹਿਜਾ ਕਰਵਾਵਾਂਗੇ। ਇੱਕ ਐਸਾ ਪ੍ਰੋਜੈਕਟ ਲੈ ਕੇ ਆਏ ਹਾਂ, ਨਾ ਤੁਸੀਂ ਸੁਣਿਆ ਤੇ ਨਾ ਸੁਣਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਡੇਲ ਹੋਣੀ ਪਹੁੰਚ ਚੁੱਕੇ ਨੇ ਇਸ ਸਟੂਡੀਓ ਦੇ ਵਿੱਚ, ਸਾਡੇ ਇੱਥੇ ਸਟੈਂਡ ਅਪ ਕੀਤਾ ਹੋਇਆ, ਪਰ ਹੌਲੀ ਹੌਲੀ ਆਏ ਨੇ ਚਾਹ ਚ ਪੀ ਕੇ ਤੇ ਪਹੁੰਚ ਗਏ ਨੇ ਸਾਡੇ ਕੋਲੇ। ਆਪਾਂ ਕਰੀਏ ਗੱਲਬਾਤ, ਮੈਂ ਗੱਲ ਕੀਤੀ ਹੈ ਡਾਲਰਾਂ ਦੀ, ਤੇ ਡਾਲਰਾਂ ਵਾਂਗੂ ਹੀ ਖੜਕਦਾ ਜਿਹੜਾ ਆਪਾਂ ਲੈ ਕੇ ਆਏ ਹਾਂ ਪ੍ਰੋਜੈਕਟ, ਉਹਦੀ ਜਾਣਕਾਰੀ ਆਪਾਂ ਦੇਈਏ। ਡੇਲ ਜੀ ਨੂੰ
2: ਜੀ ਬੜਾ ਸ਼ੁਕਰੀਆ ਜੀ, ਸਾਰੇ ਭੈਣਾਂ ਭਰਾਵਾਂ ਨੂੰ ਬੜੇ ਆਦਰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸਲਾਮ ਨਾਸਤੇ ਪ੍ਰਵਾਨ ਹੋਵੇ ਜੀ। ਡਾਲਰਾਂ ਦੀ ਗੱਲ ਚੱਲਦੀ ਆ, ਗਾਣਿਆਂ ਦੀ ਗੱਲ ਚੱਲਦੀ ਆ, ਸੋ
1: ਗੱਲ ਇਹ ਆ ਵੀ ਡਾਲਰ ਬਚਾਉਣੇ ਵੀ ਆ ਨਾ ਆਪਾਂ। ਉਹ ਮੈਂ ਕਿਹਾ ਚਲੋ ਬੈਠੇ ਆ ਗਾ ਕੇ ਸੁਣਾ ਦੀ, ਪਰ ਮੈਂ ਪੁਰਾਣੇ ਗੀਤਾਂ ਨੂੰ ਚੰਗੇ ਲੱਗਦੇ ਮੈਨੂੰ।
2: ਕਈ ਵਾਰ ਕੀ ਹੁੰਦਾ ਜੀ ਕਿ ਜਿਸ ਤਰੀਕੇ ਦੇ ਨਾਲ ਪ੍ਰੈਜੈਂਟ ਕੀਤੀ ਜਾਂਦੀ ਚੀਜ਼ ਆ, ਉਹਦੇ ਨਾਲ ਉਹਦਾ ਡਬਲ ਅਸਰ ਹੋ ਜਾਂਦਾ
1: ਜੀ।
2: ਕਹਿੰਦੇ ਇਹਨਾਂ ਨੇ ਪ੍ਰਸ਼ਾਦਾ ਤੁਸੀਂ ਵਧੀਆ ਤਿਆਰ ਕਰ ਲੈਂਦੇ ਹੋ, ਜਿਹਦੇ ਉਹਨੂੰ ਬੜੇ ਪਿਆਰ ਦੇ ਨਾਲ ਖਿਲਾਉਂਦੇ ਆ, ਸਰਵ ਕਰਦੇ ਆ,
1: ਬਟਰ ਬਟਰ ਲਾਉਂਦੇ
2: ਆ, ਵੱਧ ਜ਼ਿਆਦਾ ਸਵਾਦ ਲੱਗਦਾ ਲਾਈਕ ਇਹ
1: ਜੋ ਪ੍ਰੈਜੈਂਟ ਕਰਦੇ।
2: ਹਾਂਜੀ, ਸੋ ਇਹ ਮੈਂ ਕਹਿੰਦਾ ਵੀ ਸੈਕਿੰਡ ਦਿਨ ਆ, ਜਿੰਨੇ ਵੀ ਭੈਣ ਭਰਾ ਤੁਸੀਂ ਇੰਜੋਏ ਕਰਦੇ ਹੋ, ਨਾਗਰਾ ਫਲ ਜਾਣਾ ਚਾਹੁੰਦੇ ਹੋ, ਗੱਡੀ ਚੱਕੋ, ਲੋਕੇਸ਼ਨ ਦੇਖ ਕੇ ਉੱਥੇ ਮੁੜ ਕੇ ਆ ਕੇ ਉੱਥੇ ਸਾਨੂੰ ਕਾਲ ਕਰੋ
1: ਜੀ।
2: ਤੁਸੀਂ ਲੋਕੇਸ਼ਨ 100% ਪਸੰਦ ਕਰੋਗੇ, ਉੱਥੇ ਹੀ ਕਾਲ ਕਰੋਗੇ। ਨਾਲ ਹੀ ਇਸੇ ਬਿਲਡਰ ਦੀ ਇੱਕ ਸਬਡਿਵੀਜ਼ਨ ਬਣੀ ਪਈ ਆ, ਉਹ ਵੀ ਦੇਖਿਆ, ਉਹ ਵੀ ਪਾਣੀ ਦੇ ਕੰਢੇ ਦੇ ਉੱਤੇ ਆ। ਕਿੰਨੇ ਆਲੀਸ਼ਾ ਇੰਡੀਆ ਦੀਆਂ ਕੋਠੀਆਂ ਵਰਗੇ ਘਰ ਬਣੇ ਨੇ, ਪਰ ਆਹ ਜਿਹੜਾ ਪ੍ਰੋਡਕਟ ਆ ਸਿੰਘ ਸਾਹਿਬ, ਇਹ ਹੈ ਯੂਨੀਕ, ਇਹ ਹੈ ਡਿਫਰੈਂਟ, ਇਹ ਸੈਪਰੇਟ ਆ, ਇਹਦੀ ਤੁਸੀਂ ਤੁਲਨਾ ਕਿਸੇ ਦੇ ਨਾਲ ਕਰ ਹੀ ਨਹੀਂ ਸਕਦੇ। ਦਿਸ ਨੋ ਕੰਪੈਰੀਜ਼ਨ, ਇੱਕ ਹੁੰਦਾ ਕਿਸੇ ਚੀਜ਼ ਦਾ ਕੰਪੇਅਰ ਕਰਦਾ, ਇੱਕ ਨੋ ਕੰਪੈਰੀਜ਼ਨ, ਹਾਈ ਐਂਡ ਵੀ ਆ, ਫਾਈਨੈਂਸ਼ਲੀ ਵੀ ਬੈਸਟ ਹੈ, ਤੁਸੀਂ ਕਦੀ ਰੋਂਗ ਹੋ ਹੀ ਨਹੀਂ ਸਕਦੇ। ਗੌਰਮੈਂਟ ਵੀ ਤੁਹਾਨੂੰ ਐਚ ਐਸ ਟੀ ਦੇ ਰਹੀ 13%, ਤੁਹਾਡੀ ਕਲੋਜ਼ਿੰਗ ਤੇ ਜਾ ਕੇ ਤੁਹਾਨੂੰ 13% ਡਾਊਨ ਪੇਮੈਂਟ ਮਿਲਦੀ ਆ, ਚਾਹੇ ਤੁਸੀਂ ਉਹਨੂੰ ਵਿੱਚ ਪਾ ਲਈਓ ਚਾਹੇ ਜੇਬ ਚ ਪਾ ਲਈਓ, ਠੀਕ ਹੈ ਜੀ। ਔਰ ਚੌਥੀ ਗੱਲ ਆ, ਸਟੱਕੋ ਸਟੋਨ ਪੈਕੇਜ ਬਾਲਕੋਨੀਆਂ ਦੇ ਨਾਲ ਤੁਹਾਨੂੰ ਘਰ ਮਿਲਦੇ ਆ, ਪੂਰੇ ਘਰ ਅਪਗ੍ਰੇਡ, ਹਾਰਡਵੁੱਡ ਸਾਰੇ ਘਰ ਦੇ ਵਿੱਚ ਹੈਗੀ ਆ, ਓਕ ਦੀਆਂ ਸਟੇਅਰਸ ਹੈਗੀਆਂ ਨੇ। ਇਹ ਤੋਂ ਇਲਾਵਾ ਹੋਰ ਬਹੁਤ ਜ਼ਿਆਦਾ ਤੁਹਾਨੂੰ ਇਹ ਘਰ 'ਚ ਅਪਗ੍ਰੇਡ ਦਿੱਤੇ ਜਾ ਰਹੇ ਆ, ਬਿਊਟੀਫੁਲੀ ਡਿਜ਼ਾਈਨਡ ਕਿਚਨ ਤੁਹਾਨੂੰ ਮਿਲਦੀਆਂ ਨੇ। ਇੱਥੇ ਜੇ ਗੱਲ ਨਹੀਂ ਰੁਕਦੀ ਸਿੱਧੂ ਸਾਹਿਬ, ਇੱਕ ਘਰ ਦੇ ਵਿੱਚ 3 ਯੂਨਿਟ ਮਿਲਦੇ ਆ,
1: ਬਿਲਕੁਲ
2: ਇੱਕ ਬਲੋਕ 'ਚ 4 ਬਿਲਡਿੰਗ ਆ, ਇੱਕ ਬਿਲਡਿੰਗ ਦੇ ਵਿੱਚ 3 ਯੂਨਿਟ ਆ, ਸੋ 3 ਯੂਨਿਟਾਂ ਵਾਲਾ ਤੁਹਾਨੂੰ 3 ਜਗ੍ਹਾ,
1: ਜਿਵੇਂ ਗੀਤ ਵਿੱਚ ਕਹਿੰਦੀ ਇੱਕ ਕੋਠੀ ਬਣਵਾ ਦੇ, ਇੱਥੇ 3 ਦੇ ਰਹੇ ਆ ਭਾਈ,
2: ਇੱਕ ਦੇ ਵਿੱਚ 3,
1: ਇੱਕ ਦੇ ਵਿੱਚ 3,
2: ਹਾਂਜੀ,
1: ਮੈਂ ਬਾਈ 1 ਗੈਟ 2 ਟੂ ਫ੍ਰੀ ਹੈ, ਇਹ ਡੀਲ ਬਣ ਗਈ, ਗੱਲ ਬਣ ਜਾਣੀ ਆ
2: ਜੀ,
1: ਬਾਈ ਬਟਨ ਵਿੱਚ ਆਈ ਲੱਗ ਰਿਹਾ, ਬਾਈ 1 ਗੈਟ 1 2 ਫ੍ਰੀ
2: ਫ੍ਰੀ ਹੈਗੇ ਜੀ,
1: ਇਹ ਤਾਂ ਫਿਰ ਪੈਸੇ ਤਾਂ ਹੈਗੇ ਆ,
2: ਪੈਸੇ ਤਾਂ ਹੈਗੇ ਆ, ਪਰ ਇੱਕ
1: ਮੈਨੂੰ ਪ੍ਰੋਜੈਕਟ ਚੰਗਾ ਲੱਗਿਆ,
2: ਪ੍ਰੋਡਕਟ ਜਿਸ ਤਰੀਕੇ ਨਾਲ ਬ੍ਰਿਲੀਅੰਸੀ ਦੇ ਨਾਲ ਡਿਜ਼ਾਈਨ ਕੀਤਾ ਗਿਆ ਸਿੱਧੂ ਸਾਹਿਬ, ਜਿਹੜਾ ਚ ਥਾਟ ਪ੍ਰੋਸੈਸ ਪਾਇਆ ਗਿਆ, ਬੜਾ ਕਹਿ ਕੇ ਤਰੀਕੇ ਨਾਲ ਬੈਠ ਕੇ ਕੋਈ ਵਧੀਆ ਜਿਹਾ ਗਾਣਾ ਲੱਗਦਾ, ਇੱਦਾਂ ਹੀ ਜਿਹੜੇ ਵੀ ਆਰਕੀਟੈਕਟ ਨੇ ਇਹਨੂੰ ਡਿਜ਼ਾਈਨ ਕੀਤਾ, ਬੈਠ ਕੇ ਪੂਰਾ ਥਾਟ ਪ੍ਰੋਸੈਸ ਇਹਦੇ ਵਿੱਚ ਪਾਇਆ, ਕੋਈ ਐਂਟਰੈਂਸ ਸਾਂਝੀ ਨਹੀਂ, ਸਭ ਦੀਆਂ ਆਪਣੀਆਂ ਆਪਣੀਆਂ
1: ਵੱਖਰੀਆਂ,
2: ਹਰੇਕ ਦਾ ਆਪਣਾ ਸੈਪਰੇਟ ਹੀਟਿੰਗ ਸਿਸਟਮ ਆ, ਤੁਹਾਡਾ ਬਿੱਲਾਂ ਦਾ ਕੋਈ ਰੌਲਾ ਨਹੀਂ ਪੈਣਾ ਇੱਕ ਦੂਜੇ ਦੇ ਨਾਲ, ਹਰੇਕ ਦੀ ਆਪਣੀ ਕਿਚਨ, ਆਪਣੇ ਬੈਡਰੂਮ, ਆਪਣੇ ਰਾਸਤੇ, ਆਪਣੀ ਪਾਰਕਿੰਗ ਆ, ਤੁਸੀਂ ਆਪਣੇ ਮਜ਼ੇ ਦੇ ਨਾਲ ਜੇ ਤਿੰਨ ਜਣੇ ਹੋ ਤਿੰਨ ਜਣੇ ਰਲ ਕੇ ਵੀ ਲੈ ਸਕਦੇ ਹੋ।
1: ਕਹਿਣ ਦਾ ਭਾਵ ਆ ਕੰਫੀਡੈਂਸ਼ੀਅਲ ਹੈਗਾ, ਤੁਹਾਡੀ ਪ੍ਰਾਈਵੇਸੀ ਆ ਆਪਣੀ ਹਰ ਇੱਕ ਚੀਜ਼ ਘਰ ਦੀ, ਆਪਣੀ ਪ੍ਰਾਈਵੇਸੀ
2: ਟੋਪ ਪ੍ਰੋਪਰ ਪਾਣੀ ਦੇ ਕੰਢੇ ਦੇ ਉੱਤੇ ਆ, ਮੋਹਰੇ ਕਿਸ਼ਤੀਆਂ ਚੱਲਦੀਆਂ, ਡਰਾਈਵਰ ਦੇ ਵਿੱਚ ਭੱਜੇ ਫਿਰਦੇ ਲੋਕੀ ਮੱਛੀਆਂ ਘਰ ਫੜਦੇ ਆ, ਛੋਟਾ ਜਿਹਾ ਮੋਹਰੇ ਵਾਟਰ ਪਾਰਕ ਬਣਿਆ ਹੋਇਆ ਪਾਣੀ ਦੇ ਕੰਢੇ ਦੇ ਉੱਤੇ, ਮੋਸਟ ਕਹਿ ਕੇ ਐਡਵਾਂਸ ਟੈਕਨੋਲੋਜੀ ਦੇ ਨਾਲ ਬਣਨੇ ਵਾਲੇ ਇਹ ਘਰ, ਤੇ ਤੁਹਾਡੇ ਹਰੇਕ ਡਾਲਰ, ਆ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਇਹ ਚ ਤੁਸੀਂ ਘੱਟ ਬੀਜ ਬੀਜਣੇ ਆ, ਵੱਢਣ ਨੂੰ ਤੁਹਾਨੂੰ ਜ਼ਿਆਦਾ, ਬਿਊਟੀਫੁਲੀ ਡਿਜ਼ਾਈਨਡ, ਤੁਸੀਂ ਸਿਰਫ ਇਹਦੇ ਤੇ ਜਿੱਦਾਂ ਬਿਲਡਰ ਦਾ ਡਿਪੋਜ਼ਿਟ ਦੇਣਾ ਜਿਹੜਾ ਹੈਗਾ ਉਹਦਾ, ਕਲੋਜ਼ਿੰਗ ਤੇ ਜਾ ਕੇ ਤੁਹਾਨੂੰ 13% HST ਦਾ ਕ੍ਰੈਡਿਟ ਤੁਹਾਨੂੰ ਮਿਲ ਜਾਣਾ
0: ਜੀ।
2: ਕੈਸ਼ ਮਤਲਬ ਇਹ ਨਹੀਂ ਵੀ ਕੈਸ਼ ਨੋਟ ਮਿਲਣੇ ਤੁਹਾਨੂੰ, ਕੈਸ਼ ਮਤਲਬ ਕਿ ਤੁਹਾਡੀ ਪ੍ਰਾਈਸ ਦੇ ਵਿੱਚ ਰਿਡਕਸ਼ਨ ਹੋ ਕੇ ਪੈਸਾ ਤੁਸੀਂ ਉਹਨੂੰ ਡਾਊਨ ਪੇਮੈਂਟ ਲਈ ਯੂਜ਼ ਕਰ ਸਕਦੇ ਹੋ। 7.5 ਦਾ ਇਹ ਪ੍ਰੋਡਕਟ ਆ, ਇਹਦੇ ਵਿੱਚ 3 ਘਰ ਮਿਲਦੇ ਨੇ ਤੁਹਾਨੂੰ, ਤੇ $87,000 ਤੁਹਾਨੂੰ ਕਲੋਜ਼ਿੰਗ ਦੇ ਉੱਤੇ ਜਿਹੜਾ ਬਿਲਡਰ ਦੇ ਵੱਲੋਂ ਰਾਈਟ ਵੇ HST ਦਾ ਕ੍ਰੈਡਿਟ ਮਿਲ ਜਾਣਾ। 1.5 ਸਾਲ ਬਾਅਦ ਜਾ ਕੇ ਕਲੋਜ਼ਿੰਗ ਆ ਇਹਦੀ, ਤਿੰਨਾਂ ਹਿੱਸਿਆਂ ਤੋਂ ਰੈਂਟ ਚੜਦਾ, ਮਿਨੀਮਮ ਰੈਂਟ ਰੇਟ ਇੱਥੇ ਹੈਗਾ ਜੀ $4,500 ਇਹਨਾਂ ਤਿੰਨਾਂ ਜਨਟਾਂ ਦਾ, ਕਿਉਂਕਿ ਤਿੰਨੇ ਸੈਪਰੇਟ ਇਹ ਚੜ੍ਹਨੇ ਨੇ। ਔਰ ਨਾਗਰਾ ਰੀਜਨ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨਵੇਂ ਆਏ ਆ, ਤਿੰਨ ਤਿੰਨ ਚਾਰ ਚਾਰ ਜਣੇ ਘਰਾਂ ਦੇ ਵਿੱਚ ਰਹਿੰਦੇ ਆ, ਮੈਂ ਉਹਨਾਂ ਲਈ ਬੜੀ ਗੁੱਡ ਓਪਰਚੁਨਿਟੀ ਆ। ਤੁਸੀਂ ਆਪਣਾ ਘਰ ਬਾਏ ਕਰੋ
1: ਜੀ,
2: ਤੁਸੀਂ ਇੱਕ ਜਗ੍ਹਾ ਤੇ ਰਹਿਣ ਦੀ ਲੋੜ ਨਹੀਂ, ਆਪਣੇ ਤਿੰਨਾਂ ਜਨਰਾਂ ਤੇ ਰਹੋ। ਉਹਨਾਂ ਦੀਆਂ ਫੈਮਿਲੀਆਂ ਸ਼ੁਰੂ ਹੋ ਗਈਆਂ, ਬਹੁਤ ਸਾਰਿਆਂ ਦੇ ਵਿਆਹ ਹੋ ਗਏ, ਬਹੁਤ ਸਾਰਿਆਂ ਦੇ ਮੰਗਣੇ ਹੋਏ ਆ। ਭਾਈ ਤੁਸੀਂ ਇੱਕ ਘਰ ਲੈ ਲਓ, ਚ 3 ਯੂਨਿਟ ਆ, ਇੱਕ ਬੰਦਾ ਆਪਣਾ ਸੈਪਰੇਟ ਰਵੇ, ਦੂਸਰਾ ਸੈਪਰੇਟ ਰਵੇ, ਤੁਹਾਡੀ ਪ੍ਰਾਈਵੇਸੀ ਵੀ ਫੁੱਲੀ ਮੇਨਟੇਨ ਆ, ਤੁਸੀਂ ਇਕੱਠੇ ਵੀ ਆ, ਤੁਹਾਡੀ ਆਪਣੀ ਪ੍ਰੋਪਰਟੀ ਵੀ ਆ, ਤੁਹਾਨੂੰ ਕਿਸੇ ਨੂੰ ਰੈਂਟ ਵੀ ਨਹੀਂ ਪੇ ਕਰਨਾ ਪੈਣਾ। ਇਦੋਂ ਗ੍ਰੇਟ ਓਪਰਚੁਨਿਟੀ ਆ ਜਿਹੜੀ
1: ਨੇਬਰਹੁੱਡ ਵੀ ਬਣੀ ਰਹਿੰਦੀ ਆ।
2: ਮੈਂ ਕਹਿੰਦਾ ਸੀ ਸਾਹਿਬ ਸਾਡੇ ਕੋਲ ਉੱਥੇ ਜਿੱਦਾਂ 6-6 ਕਈ ਵਾਰੀ ਵਰਕ ਪਰਮਿਟ ਤੇ ਜਿੱਦਾਂ ਨਿਆਣਿਆਂ ਦੇ ਵਿਆਹ ਵੀ ਹੋ ਗਏ, ਹੁਣ 5-5, 6-6 ਜਣੇ ਘਰਾਂ ਦੇ ਵਿੱਚ ਰਹਿੰਦੇ ਆ, ਜੇ ਉਹ 2-2 ਜਣੇ ਵੀ ਰਲ ਕੇ ਇੱਕ ਇੱਕ ਦੇ ਵਿੱਚ ਰਹਿ ਲੈਣ, ਤੇ ਉਹਨਾਂ ਲਈ ਆਪਣਾ ਹੀ ਯੂਨਿਟ, ਆਪਣੀ ਫੁੱਲ ਪ੍ਰਾਈਵੇਸੀ, ਕਿਸੇ ਦੇ ਨਾਲ ਕੋਈ ਸ਼ੇਅਰ ਨਹੀਂ ਕਰਨਾ, ਕੋਈ ਬਾਥਰੂਮ ਨਹੀਂ ਸ਼ੇਅਰ ਕਰਨਾ, ਕੋਈ ਕਿਚਨ ਨਹੀਂ ਸ਼ੇਅਰ ਕਰਨੀ, ਕੋਈ ਲਿਵਿੰਗ ਰੂਮ ਨਹੀਂ ਸ਼ੇਅਰ ਕਰਨਾ, ਆਪਣਾ ਟੀਵੀ ਆਪਣਾ ਦੇਖੋ ਸਾਰਾ ਕੁਝ। ਇਦੋਂ ਵਧੀਆ ਪ੍ਰੋਡਕਟ ਪੂਰੇ ਕੈਨੇਡਾ ਦੇ ਵਿੱਚ ਹੈ ਨੀ, ਜਿੰਨੇ ਵੀ
1: ਲਓ ਜੀ। ਮੈਂ ਤੁਹਾਨੂੰ ਨੰਬਰ ਦੇ ਦਿਆਂ 416-413-1313, ਤੁਸੀਂ ਆਓ ਅੱਜ ਦਾ, ਕਿੰਨੇ ਵਜੇ ਤੱਕ ਹੈਗਾ ਸ਼ਾਮ ਦੇ ਇੱਥੇ?
2: ਆਪਾਂ ਸ਼ਾਮ ਦੇ 6-7 ਵਜੇ ਤੱਕ ਇੱਥੇ ਹੀ ਹਾਂ ਜੀ।
1: 7895 Tranmere Drive, Suite No. 206 ਦੇ ਵਿੱਚ ਆਓ, ਬੈਠ ਕੇ ਇੱਥੇ ਪੂਰਾ ਸਮਝੋ, ਔਰ ਆਪਣੇ ਪਰਿਵਾਰ ਸਮੇਤ ਆਓ, ਔਰ ਆ ਕੇ ਡੇਲ ਮੁੰਡੇ ਹੋਣ ਦੀ ਸਾਰੀ ਟੀਮ ਨੂੰ ਮਿਲੋ, ਡੈਰੀ ਅਤੇ ਡਿਕਸ਼ ਦੇ ਨੇੜੇ ਤੁਸੀਂ ਆਉਣਾ ਹੈਗਾ। ਹੁਣ ਚੱਲਦੇ ਵਾਪਸ ਸਟੂਡੀਓ, ਅਗਲੇ ਲਿੰਕ ਵਿੱਚ ਆਪਾਂ ਹੋਰ ਦੇਵਾਂਗੇ ਵੇਰਵਾ ਪੂਰਾ ਸਟੂਡੀਓ ਮੰਤਰੀ
0: ਜੀ। ਬਿਲਕੁਲ, ਤੁਸੀਂ ਜ਼ਰੂਰ ਗੱਲਬਾਤ ਕਰ ਲਓ ਡੇਲ ਮੁੰਡੇ ਜੀ ਦੇ ਨਾਲ, ਅਤੇ ਤੁਸੀਂ ਅੱਜ ਇਹਨਾਂ ਨੂੰ ਮਿਲ ਵੀ ਸਕਦੇ ਹੋ, ਸ਼ਾਮ ਦੇ 6-7 ਵਜੇ ਤੱਕ ਤੁਹਾਡੇ ਲਈ ਅਵੇਲੇਬਲ ਨੇ। ਇਹਨਾਂ ਦਾ ਆਫਿਸ ਲੋਕੇਟਡ ਹੈ 7895 Tranmere Drive, ਡਿਕਸੀ ਐਂਡ ਡੈਰੀ ਦੇ ਬਿਲਕੁਲ ਨਜ਼ਦੀਕ ਨੇ। 7895 Tranmere Drive, ਨੰਬਰ 416-413-1313, ਜਾਂ ਫਿਰ 416-313-1313, 416-413-1313, ਜਾਂ ਫਿਰ ਦੂਸਰਾ ਨੰਬਰ 416-313-1313 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਡੇਲ ਮੁੰਡੇ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ, ਅਤੇ ਤੁਸੀਂ ਵੀ ਨਾਇਗਰਾ ਫਾਲਸ ਦੇ ਵਿੱਚ ਆਪਣਾ ਇਹ ਬਹੁਤ ਹੀ ਕਮਾਲ ਦਾ ਘਰ ਬੁੱਕ ਕਰਵਾ ਸਕਦੇ ਹੋ।

0: ਤੇ ਨਾਲ ਦੀ ਨਾਲ ਤੁਸੀਂ ਸੰਦਲ ਪੇਂਟਿੰਗ ਨੂੰ ਜ਼ਰੂਰ ਯਾਦ ਰੱਖੋ, ਜਿਹੜੇ ਕਿ ਪ੍ਰੋਫੈਸ਼ਨਲ ਪੇਂਟਰਸ ਨੇ ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਕਿਸੇ ਵੀ ਜਗ੍ਹਾ ਦੇ ਉੱਪਰ ਤੁਸੀਂ ਪੇਂਟ ਕਰਵਾ ਸਕਦੇ ਹੋ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ ਪੂਰੇ GTA ਏਰੀਆ ਦੇ ਵਿੱਚ ਇਹ ਤੁਹਾਡੇ ਲਈ ਪੇਂਟ ਕਰਦੇ ਨੇ। ਤੁਸੀਂ ਬ੍ਰੈਂਪਟਨ, ਮਿਸਿਸਾਗਾ, ਲੰਡਨ, ਕੇਮਬ੍ਰਿਜ, ਓਕਵਿਲ, ਨਾਇਗਰਾ ਫਾਲਸ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ ਹਰ ਜਗ੍ਹਾ ਦੇ ਉੱਪਰ ਆਉਣਗੇ ਤੇ ਤੁਹਾਡੇ ਲਈ ਇਹ ਬਹੁਤ ਹੀ ਕਮਾਲ ਦਾ ਪੇਂਟ ਕਰਕੇ ਜਾਣਗੇ। ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ, ਇੱਕ ਵੀ ਡ੍ਰੌਪ ਕਹਿ ਲਓ ਕਿ ਥੱਲੇ ਨਹੀਂ ਡਿੱਗਣ ਦਿੰਦੇ, ਪੂਰਾ ਐਨ ਕਲੀਨ ਕੰਮ ਕਰਦੇ ਨੇ ਤੁਹਾਡੇ ਲਈ। ਤੇ ਜ਼ਰੂਰ ਤੁਸੀਂ ਗੱਲਬਾਤ ਕਰਵਾਓ, ਤੁਹਾਡੇ ਬਜਟ ਦੇ ਵਿੱਚ ਹੀ ਹੋਏਗਾ, ਬਟ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ, ਕੋਈ ਵੀ ਬਿਲਕੁਲ ਕਹਿ ਲਓ ਕਿ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦੇ। ਸੰਦਲ ਪੇਂਟਿੰਗ ਪ੍ਰੋਫੈਸ਼ਨਲ ਪੇਂਟਰਸ ਨੇ, ਸੁਖਜੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ 647-822-3313-647-822-3313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ, ਸੰਦਲ ਪੇਂਟਿੰਗ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਤੇ ਸਟੂਡੀਓ ਦਾ ਨੰਬਰ 905-500-5444-9054-5644-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੇ ਲਈ ਆਪਣੇ ਘਰਾਂ ਦੇ ਵਿੱਚ ਨੰਬਰ 1 ਅਪਲਾਇੰਸਿਸ ਲੈ ਕੇ ਆਉਣਾ ਚਾਹੁੰਦੇ ਹੋ, ਉਹ ਵੀ ਬੰਡਲਸ ਮਿਲਦੇ ਨੇ, ਡੀਲਸ ਮਿਲਦੀਆਂ ਨੇ ਬਹੁਤ ਵਧੀਆ ਤੁਹਾਨੂੰ ਅਪਲਾਇੰਸਿਸ ਦੇ ਵਿੱਚ, ਤੇ ਜ਼ਰੂਰ ਪਹੁੰਚੋ। ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਰਿਵਰ ਮੌਂਟ ਪਲਾਜ਼ਾ ਦੇ ਅੰਦਰ, ਦੂਸਰੀ ਲੋਕੇਸ਼ਨ ਹੈ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ ਤੇ। ਦੋਨੇ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਨੇ ਤੇ ਅੱਜ ਵੀਕਐਂਡ ਦੀਆਂ ਕੁਝ ਡੀਲਸ ਲੈ ਕੇ ਸਾਨੂੰ ਲਾਈਨ ਤੇ ਜੁੜੇ ਨੇ ਮਨਜੀਤ ਗਿੱਲ ਜੀ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਭ ਤੋਂ ਪਹਿਲੀ ਡੀਲ ਹੈ ਜੀ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ $1400 ਦੀ ਰੈਗੂਲਰ ਪ੍ਰਾਈਸ ਤੋਂ ਇਸ ਟਾਈਮ $1299 ਦਾ ਤੁਸੀਂ ਮਾਰਕੀਟ ਚ ਬਾਏ ਕਰ ਰਹੇ ਹੋ, ਤੇ ਐਕਸਕਲੂਸਿਵ $899 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ 5 ਪੀਸ ਦੇ ਅਪਲਾਇੰਸ ਬੰਡਲ ਦੇ ਵਿੱਚ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $4299 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਬਿਲਟ ਇਨ ਅਪਲਾਇੰਸਿਸ ਚ ਡੀਲ ਦੇਖ ਰਹੇ ਨੇ, 35% ਤੱਕ ਦਾ ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਵੇਲੇਬਲ ਹੈ। ਤੇ ਲਾਸਟ ਦੇ ਵਿੱਚ ਲਾਂਡਰੀ ਸੈਕਸ਼ਨ ਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਵਾਈਫਾਈ ਕਨੈਕਟੀਵਿਟੀ ਫੀਚਰ ਦੇ ਨਾਲ ਹੈ। $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸਿਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-0054-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਤੇ, ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। 905-450-0054-0054-0054 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ, ਅਪਲਾਇੰਸ ਜੰਕਸ਼ਨ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਲੋ ਫਿਰ ਲਈਏ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਪਹਿਲਾ ਫਰਮਾਇਸ਼ੀ ਗਾਣਾ ਨਹੀਂ, ਦੂਸਰਾ ਫਰਮਾਇਸ਼ੀ ਗਾਣਾ, ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਛਾਵਾਂ ਮੈਨੂੰ ਡੁੱਬਲ ਚਲਾਉਂਦਾ।

0: ਤੁਸੀਂ ਜੁੜ ਕੇ ਤਾਂ ਮੈਂ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਉਮੀਦ ਹੈ ਕਿ ਸਾਰੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਨੇ। ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਜਾਂ ਡਿਸੇਬਿਲਿਟੀ ਜਾਂ ਕ੍ਰਿਟੀਕਲ ਇਲਨੈਸ ਦੇ ਵਿੱਚ ਆਪਣੇ ਲਈ ਇੱਕ ਸਹੀ ਪਲਾਨ ਲੱਭ ਰਹੇ ਹੋ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ, ਜੋ ਕਿ ਲਾਈਫ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਜੇ ਤੁਸੀਂ ਆਪਣੇ ਆਪ ਦੇ ਲਈ, ਤੁਸੀਂ ਹਸਬੈਂਡ ਵਾਈਫ ਹੋ, ਆਪਣੇ ਦੋਵਾਂ ਦੇ ਲਈ ਜਾਂ ਆਪਣੀ ਪੂਰੀ ਫੈਮਿਲੀ ਦੇ ਲਈ ਇੱਕ ਅਫੋਰਡੇਬਲ ਇੰਸ਼ੋਰੈਂਸ ਚਾਹੁੰਦੇ ਹੋ, ਤਾਂ ਤੁਸੀਂ ਅੱਜ ਇਹਨਾਂ ਨੂੰ ਕਾਲ ਕਰ ਲਓ। ਨੰਬਰ ਹੈ 416-457-3381, ਜਾਂ ਤੁਸੀਂ ਮਿਲ ਸਕਦੇ ਹੋ 70 ਡੈਲਟਾ ਪਾਰਕ ਬੁਲੇਵਰਡ, ਯੂਨਿਟ ਨੰਬਰ 11, ਬਰੈਂਪਟਨ ਦੇ ਵਿੱਚ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ। ਏਅਰਪੋਰਟ ਐਂਡ ਡੈਲਟਾ ਪਾਰਕ ਦੀ ਇੰਟਰਸੈਕਸ਼ਨ 'ਤੇ ਇਹਨਾਂ ਦਾ ਆਫਿਸ ਲੋਕੇਟਡ ਹੈ। ਸਿਮਰਾਜ ਸਿੱਧੂ ਹਰੇਕ ਮੇਜਰ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟਲੀ ਡੀਲ ਕਰਦੇ ਨੇ, ਅਤੇ ਸੋ ਤੁਹਾਨੂੰ ਸ਼ੋਪ ਅਰਾਊਂਡ ਕਰਨ ਦੀ ਵੀ ਲੋੜ ਨਹੀਂ ਪੈਣੀ। ਇਹਨਾਂ ਨੇ ਤੁਹਾਨੂੰ ਪਹਿਲਾਂ ਹੀ ਵਧੀਆ ਪ੍ਰਾਈਸ ਦੇ ਵਿੱਚ ਵਧੀਆ ਪਲਾਨ ਬਣਾ ਦੇਣਾ। ਲਾਈਫ ਕ੍ਰਿਟੀਕਲ ਇਲਨੈਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ 3-in-1 ਕੋਂਬੋ ਪਲਾਨ ਸਿਰਫ $99 ਪਰ ਮੰਥ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ। ਗਾਰੰਟੀਡ ਤੁਹਾਡੇ ਲਈ ਮਨੀ ਬੈਕ ਪਲਾਨਸ ਡਿਜ਼ਾਈਨ ਕਰਦੇ ਨੇ, ਕਸਟਮ ਡਿਜ਼ਾਈਨ। ਤੇ ਤੁਸੀਂ ਇਹਨਾਂ ਦੇ ਕੋਲੋਂ ਲੋਵੈਸਟ ਪ੍ਰਾਈਸ ਦੇ ਵਿੱਚ ਮੰਥਲੀ ਪੇਮੈਂਟ ਦੇ ਉੱਪਰ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਜਾਂ ਫਿਰ ਮੰਥਲੀ ਪੇਮੈਂਟ ਦੇ ਉੱਪਰ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੇ ਲਈ, ਤੇ ਕਿਸੇ ਵੀ ਪ੍ਰਾਈਸ ਨੂੰ ਬੀਟ ਵੀ ਕੀਤਾ ਜਾਊਗਾ। ਜੇ ਇਨਕੇਸ ਤੁਸੀਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਕਰਵਾਈ ਹੋਈ ਹੈ ਤੇ ਤੁਹਾਨੂੰ ਪਤਾ ਨਹੀਂ ਕਿ ਤੁਹਾਡੀ ਪਾਲਿਸੀ ਵਿੱਚ ਕੀ ਕੁਝ ਕਵਰਡ ਹੈ, ਕਿੰਨੇ ਟਾਈਮ ਦੇ ਲਈ ਕਵਰਡ ਹੈ, ਤਾਂ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੀ ਪਾਲਿਸੀ ਰਿਵਿਊ ਕਰਵਾ ਸਕਦੇ ਹੋ। ਨੰਬਰ ਹੈ ਸਿਮਰਾਜ ਸਿੱਧੂ ਜੀ ਦਾ 416-457-3381, 416-457-3381। ਇਸ ਨੰਬਰ ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਅਗਲੇ ਕਾਲਰ 2862587 ਜੀ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਮੈਂ ਟਾਈਮ ਦੇ ਅਕੋਰਡਿੰਗਲੀ ਦੋਵੇਂ ਲਗਾ ਦੂੰਗੀ, ਨਹੀਂ ਫਿਰ ਇੱਕ ਤਾਂ ਲੱਗ ਜਾਊਗਾ। ਕੋਈ ਗੱਲ ਨਹੀਂ, ਸਰ ਸੁਣੀ ਜਾਂਦੇ ਨੇ ਨਾਲ ਹੀ, ਉਹ ਲਾਈਨ ਤੇ ਹੀ ਨੇ, ਲਾਈਵ ਤੇ ਗਏ ਹੋਏ ਨੇ।
1: ਚਲੋ ਕੋਈ, ਸਤਿ ਸ਼੍ਰੀ ਅਕਾਲ, ਹੈਵ ਅ ਗ੍ਰੇਟ ਵੀਕਐਂਡ ਭਾਈ।
2: ਠੀਕ ਹੈ ਜੀ, ਲੰਬਾ ਲਾ ਦੇਣਾ, ਦੋਹੇ ਗੀਤ ਸੁਣਾ ਦਾਂਗੇ।
0: ਹਾਂਜੀ।

0: ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ

0: ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
0: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 9056214100, 905-6211400 ਤੇ ਫੋਨ ਜ਼ਰੂਰ ਕਰੋ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 905-204-1313 905-204-1313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਜੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
5: Get ready! GTA, are you ready for the

ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਐਂਡ ਬਹੁਤ ਹੀ ਪਿਆਰੀ ਸ਼ਾਮ ਆਪਾਂ ਇਕੱਠੇ ਇੰਜੋਏ ਕਰਦੇ ਹਾਂ ਅਤੇ ਇੰਜੋਏਮੈਂਟ ਵੀ ਦੇਖੋ ਇਕੱਠਿਆਂ ਦੀ ਹੁੰਦੀ ਹੈ, ਇਕੱਲੇ ਬੰਦੇ ਦਾ ਕਾਹਦਾ ਜਿਉਣਾ ਹੈ। ਸੋ ਨਾਲ ਦੀ ਨਾਲ ਸਭ ਨੂੰ ਹੈਪੀ ਹੈਪੀ

0: ਅਵਿਵਾ ਵੀਕਐਂਡ ਆ ਗਿਆ ਤੇ ਉਂਗਲਾਂ ਤੇ ਗਿਣ ਗਿਣ ਦਿਨ ਕੱਢੇ ਵੀਕ ਦੇ, ਯਾਰਾਂ ਨਾਲ ਵੀਕਐਂਡ ਅਸੀਂ ਕਦੋਂ ਦੇ ਉਡੀਕਦੇ, ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਵੀ ਅੱਜ ਦਿਨ ਫਰਾਈਡੇ ਦਾ। ਸੋ ਆ ਗਿਆ ਵੀਕਐਂਡ, ਸੋ ਕੀ ਪਲੈਨ ਨੇ, ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ, ਹੈ ਕੋਈ ਪਲੈਨ, ਬਣਾ ਲਿਆ ਕਰੋ ਯਾਰ। ਐਵੇਂ ਜੇ ਦੇਖੋ ਜਦੋਂ ਮੌਕਾ ਹੁੰਦਾ ਪਲੈਨ ਬਣਾਉਂਦੇ ਨੀ, ਜਦੋਂ ਕਹਿ ਲਓ ਕਿ ਬੰਦਾ ਬਹੁਤ ਬਿਜ਼ੀ ਹੈ ਫਿਰ ਕਹਿੰਦਾ ਯਾਰ ਮੈਂ ਆਹ ਵੀ ਕਰ ਲੈਂਦਾ ਉਹ ਵੀ ਕਰ ਲੈਂਦਾ। ਸੋ ਵਿਨ ਯੂ ਹੈਵ ਟਾਈਮ ਇੰਜੋਏ ਕਰਿਆ ਕਰੋ, ਕਿਤੇ ਬਾਹਰ ਘੁੰਮਣ ਫਿਰਨ ਜਾਓ ਯਾਰਾਂ ਦੋਸਤਾਂ ਨਾਲ, ਕਿਸੇ ਦੇ ਬੈਕਯਾਰਡ 'ਚ ਬਹਿ ਜਾਓ, ਬਾਰਬੀਕਿਊ ਕਰੋ, ਗੱਲਾਂ ਬਾਤਾਂ ਮਾਰੋ, ਗੀਤ ਸੰਗੀਤ ਸੁਣੋ ਅਤੇ ਬੱਕਰਾ ਬਣਾਓ। ਸੋ ਇੰਜੋਏਮੈਂਟ, ਐਂਡ ਹਮੇਸ਼ਾ ਕਹੀਦਾ ਕਿ ਜੱਗ ਜਿਉਂਦਿਆਂ ਦੇ ਮੇਲੇ ਆ, ਤੋ ਜਿਉਂਦੇ ਜੀ ਇਸ ਮੇਲੇ ਨੂੰ, ਇਹਨਾਂ ਮੇਲਿਆਂ ਨੂੰ ਖੂਬ ਇੰਜੋਏ ਕਰਿਆ ਕਰੋ। ਸੋ ਗੱਲਾਂ ਬਾਤਾਂ ਮਾਰਦੇ ਤੁਹਾਡੇ ਨਾਲ, ਅਤੇ ਨੰਬਰ ਹੈ ਆਪਣਾ 9056733337 ਕੁਇਕ 9056733337 ਅਤੇ ਕੋਈ ਵੀ ਗੀਤ ਸੰਗੀਤ ਸੁਣਨਾ ਐਨੀ ਟਾਈਮ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਮਨਪਸੰਦ ਦੇ ਗੀਤ ਤੁਸੀਂ ਸਾਡੇ ਤੋਂ ਸੁਣ ਸਕਦੇ ਹੋ। ਦੱਸ ਦਿਓ ਕਿ ਨਵੀਂ ਯਾਰ ਆਹ ਲਾ ਦਿਓ ਉਹ ਲਾ ਦਿਓ, ਅੱਜ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਸ਼ਾਮਲ ਹਾਂ ਅਤੇ ਜਿਵੇਂ ਤੁਸੀਂ ਕਹੋਗੇ ਉਵੇਂ ਚੱਲੇਗਾ, ਠੀਕ ਹੈ। ਸੋ ਲਾਉਂਦੇ ਹਾਂ ਰੌਣਕਾਂ ਅਤੇ ਪ੍ਰੋਗਰਾਮ ਦੇ ਵਿੱਚ ਵਧੀਆ ਫੰਕਸ਼ਨ ਕਰਦੇ ਹਾਂ, ਅਤੇ ਫੰਕਸ਼ਨ ਤੁਹਾਡੇ ਸਾਰੇ ਨਾਲ ਹੈ, ਤੁਸੀਂ ਜੁੜੇ ਹੋ ਤਾਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਅਤੇ ਸਾਨੂੰ ਵੀ ਇੱਕ ਜੋਸ਼ ਮਿਲਦਾ ਜਦੋਂ ਤੁਹਾਡੀਆਂ ਕਾਲਾਂ ਆਉਂਦੀਆਂ, ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ, ਤੁਸੀਂ ਕਹਿੰਦੇ ਹੋ ਕਿ ਨਵੀਂ ਯਾਰ ਆਨੰਦ ਆ ਗਿਆ ਤੁਹਾਨੂੰ ਸੁਣ ਕੇ। ਬੜੇ ਸੱਜਣ ਮਿੱਤਰ ਕਹਿੰਦੇ ਨੇ ਕਿ ਨਵੀਂ ਗੱਡੀ 'ਚ ਵੜ ਗਏ, ਨਾਲ ਹੀ ਤੁਹਾਡਾ ਪ੍ਰੋਗਰਾਮ ਔਨ ਕੀਤਾ, ਤੁਹਾਡੀ ਆਵਾਜ਼ ਸੁਣੀ ਅਤੇ ਕਿਹਾ ਕਿ ਬੱਲੇ ਹੁਣ ਵਧੀਆ ਜੀ ਜਿਹਾ ਲੱਗਿਆ। ਸੋ ਗੱਲਾਂ ਬਾਤਾਂ ਮਾਰਦੇ ਹਾਂ, ਅਤੇ ਮੌਸਮ ਬੜਾ ਖੂਬਸੂਰਤ ਹੈ, ਧੁੱਪ ਨਿਕਲੀ ਹੋਈ ਹੈ ਪੂਰੀ, ਸੋ ਇਸ ਧੁੱਪ ਦੇ ਇਸ ਗਰਮੀ ਦੇ ਮੌਸਮ ਨੂੰ ਇੰਜੋਏ ਕਰੋ। ਅੱਜ ਬਾਕੀ ਲੱਗ ਵੀ ਗਰਮੀ ਰਹੀ ਹੈ, ਬੰਦਾ ਬਾਹਰ ਨਿਕਲਦਾ ਅਤੇ ਕਹਿੰਦਾ ਯਾਰ ਛਾਵੇਂ ਜੇ ਹੋ ਜਾਈਏ, ਧੁੱਪ ਦੇ ਵਿੱਚ ਤਾਂ ਥੋੜ੍ਹਾ ਔਖਾ। ਸੋ ਵਧੀਆ ਯਾਰ, ਜਿੰਨੇ ਦਿਨ 20s ਦੇ ਟੈਂਪਰੇਚਰ ਇੰਜੋਏ ਕਰ ਲਓ। ਮੈਨੂੰ ਯਾਦ ਹੈ ਜਦੋਂ ਹਜੇ ਐਂ ਲੱਗਦਾ ਜਿਵੇਂ ਪਿਛਲੇ ਹਫ਼ਤੇ ਦੀ ਵੀ ਗੱਲ ਹੈ, ਸਪਰਿੰਗ ਦਾ ਮੌਸਮ ਸੀ, ਸਮਰ ਆਉਂਦੀ ਨਹੀਂ ਸੀ, ਹਰੇਕ ਬੰਦਾ ਰੌਲਾ ਪਾ ਰਿਹਾ ਸੀ। ਯਾਦ ਹੈ ਤੁਹਾਨੂੰ ਇੱਕ ਮਤਲਬ ਇੱਕ ਹਫ਼ਤਾ ਜਿਹਾ ਗਰਮੀ ਆਈ, ਫਿਰ ਤੋਂ ਠੰਡ ਹੋ ਗਈ, ਸਾਰਿਆਂ ਨੇ ਜੈਕਟਾਂ ਫਿਰ ਕੱਢ ਲਈਆਂ। ਸੋ ਇਸ ਸੀਜ਼ਨ ਨੂੰ ਬੜਾ ਚੇਰਿਸ਼ ਕਰੀਦਾ। ਡਾਊਨ ਟਾਊਨ ਟੋਰਾਂਟੋ ਜਾ ਕੇ ਦੇਖੋ ਲੋਕ ਫਨ ਕਰਦੇ ਆ, ਫਰਾਈਡੇ ਦੀ ਸ਼ਾਮ ਹੈ, ਬੰਦਾ ਕਿੰਗ ਸਟਰੀਟ 'ਤੇ ਜਾਵੇ, ਬੰਦਾ ਔਜ਼ਿੰਗਟਨ 'ਤੇ ਜਾਵੇ, ਹਰ ਇੱਕ ਬਾਰ ਭਰਿਆ ਪਿਆ, ਪੈਟੀਓ ਭਰੇ ਪਏ ਨੇ, ਰੈਜ਼ਰਵੇਸ਼ਨ ਕਿਤੇ ਮਿਲਦੀ ਨਹੀਂ, ਲੋਕ ਆਪਣੀਆਂ ਸਨ ਗਲਾਸਿਸ ਲਾ ਕੇ, ਰੇਬੈਨ ਦੀਆਂ, ਗੁੱਚੀ ਦੀਆਂ, ਟੋਮ ਫੋਰਡ ਦੀਆਂ ਲਾ ਕੇ ਬੈਠੇ ਆ ਬਾਹਰ ਅਤੇ ਇੰਜੋਏ ਕਰ ਰਹੇ ਨੇ। ਸੋ ਹੈਵ ਅ ਗੁੱਡ ਟਾਈਮ, ਅਤੇ ਵੀਕਐਂਡ ਦੀ ਸ਼ੁਰੂਆਤ ਸਾਡੇ ਨਾਲ ਤੁਸੀਂ ਸਾਰੇ ਕਰ ਰਹੇ ਹੋ, ਉਸ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਐਂਡ ਅੱਜ ਕੁਝ ਕੁ ਮੈਸੇਜ ਵੀ, ਕੁਝ ਕੁ ਨਹੀਂ ਬਹੁਤ ਸਾਰੇ ਮੈਸੇਜ ਹੋਣਗੇ ਸਾਡੇ ਸਪੋਂਸਰਸ ਦੇ, ਉਹਨਾਂ ਨੂੰ ਵੀ ਤੁਹਾਡੇ ਨਾਲ ਜੁੜਾਂਗੇ। ਇਸ ਵੀਕਐਂਡ ਬੜੇ ਫੰਕਸ਼ਨ ਹੋ ਰਹੇ ਨੇ, ਕੱਲ੍ਹ ਨੂੰ ਜੈਸਮਿਨ ਸੈਂਡਲੈਸ ਪਰਫੋਰਮ ਕਰ ਰਹੀ ਹੈ, ਸੋ ਕੱਲ੍ਹ ਦੀ ਜਿਹੜੀ ਸ਼ਾਮ ਹੈ ਜੈਸਮਿਨ ਸੈਂਡਲੈਸ ਦੇ ਨਾਮ ਹੈ, ਕੱਲ੍ਹ ਨੂੰ CAA ਸੈਂਟਰ ਬਰੈਂਪਟਨ, CAA ਸੈਂਟਰ ਸਟੀਲਸ ਕੈਨੇਡੀ, CAA ਸੈਂਟਰ ਦੇ ਗਰਾਊਂਡਸ ਦੇ ਵਿੱਚ ਜੈਸਮਿਨ ਸੈਂਡਲੈਸ ਦਾ ਸ਼ੋਅ ਹੈ, ਬੜੇ ਵੱਡੇ ਲੈਵਲ 'ਤੇ ਸ਼ੋਅ ਹੋ ਰਿਹਾ ਕੱਲ੍ਹ ਨੂੰ, ਸੋ ਤੁਸੀਂ ਟਿਕਟਾਂ ਨਹੀਂ ਲਈਆਂ, heritagesounds.ca ਤੋਂ ਜਾ ਕੇ ਟਿਕਟਾਂ ਲੈ ਲਓ, heritagesounds.ca। ਬੜਾ ਹੀ ਸ਼ਾਨਦਾਰ ਸੈਟਅਪ ਕੀਤਾ ਹੋਇਆ ਅਤੇ ਇੱਕ ਵੱਖਰੇ ਜਿਹੇ ਕਿਸਮ ਦਾ ਸ਼ੋਅ ਹੋਊਗਾ। ਤੁਸੀਂ ਅਗਰ ਕਿਸੇ ਨੇ ਵੀ ਟਿਕਟਾਂ ਲੈਣੀਆਂ ਨੇ 20-25 ਬੰਦਿਆਂ ਦੀਆਂ, ਇਹਨਾਂ ਕੋਲ ਨਾ ਬੜੇ ਅੱਛੇ ਅੱਛੇ ਪੈਕੇਜ ਨੇ। ਸੋ ਮੈਂ ਇੱਕ ਮਿੰਟ ਖੋਲ ਲਵਾਂ, ਐਂਡ ਟਿਕਟਸ ਨਵੀਂ ਖੋਲ ਕੇ ਰੱਖਿਆ ਕਰੋ। ਸੋ ਓਕੇ, ਇੱਕ ਤਾਂ ਇਹਨਾਂ ਕੋਲ 5 ਬੰਦਿਆਂ ਦੇ ਪਾਸ ਨੇ, ਤੁਸੀਂ 5 ਜਣੇ ਜਾਣਾ, ਫਰੈਂਡਸ ਪੈਕ ਇਹਨੂੰ ਕਹਿੰਦੇ ਆ, ਉਹਨੂੰ ਇੰਜੋਏ ਕਰੋ। 10 ਜਣਿਆਂ ਦਾ ਤੁਸੀਂ ਇੱਕ ਪੈਕੇਜ ਲੈਣਾ, 10 ਟਿਕਟਾਂ ਮਿਲ ਰਹੀਆਂ ਨੇ ਉਹਦਾ ਪੈਕੇਜ ਹੈ, 25 ਨੇ ਜਾਣਾ, 50 ਨੇ ਵੀ ਜਾਣਾ, 100 ਬੰਦਿਆਂ ਨੇ ਵੀ ਜਾਣਾ, 100 ਪੀਪਲ ਕੋਰਪੋਰੇਟ ਪੈਕ ਇਹਨੂੰ ਕਹਿੰਦੇ ਆ। ਜੈਸਮਿਨ ਸੈਂਡਲੈਸ ਦਾ ਸ਼ੋਅ ਦੇ ਨਾਲ ਪੂਰਾ ਇੱਕ ਪੂਰੀ ਪਰਫੋਰਮੈਂਸ ਦੀਪ ਜੰਡੂ ਦੀ ਵੀ ਹੋਊਗੀ, ਸੋ ਤੁਸੀਂ ਜ਼ਰੂਰ ਟਿਕਟਾਂ ਲੈ ਲਓ, ਇੱਕ ਬਹੁਤ ਹੀ ਸੋਹਣਾ ਐਕਸਪੀਰੀਅੰਸ ਹੋਵੇਗਾ ਤੁਹਾਡੇ ਸਾਰਿਆਂ ਲਈ। ਸੋ ਜੈਸਮਿਨ ਸੈਂਡਲੈਸ ਕੱਲ੍ਹ ਨੂੰ ਲਾਈਵ ਇਨ ਬਰੈਂਪਟਨ ਜੀ। 9592 ਹੈਲੋ, ਵਧੀਆ ਜੀ, ਕਿਵੇਂ ਹੋ?
1: ਤੁਹਾਡਾ
0: ਸ਼ਹਿਰ ਪੋਟੈਟੋਆਂ ਕਰਕੇ ਮਸ਼ਹੂਰ ਹੈ?
1: ਹਾਂਜੀ ਹਾਂਜੀ ਹਾਂਜੀ।
0: ਸੋ ਇਸ ਫੈਸਟੀਵਲ ਦੇ ਵਿੱਚ ਕੀ ਕੀ ਹੁੰਦਾ?
1: ਅੱਜ ਪਰੇਡ ਹੋਊਗੀ ਜੀ, ਅੱਜ ਆਪਣੇ ਵੱਡੇ ਝਾਕੀਆਂ ਕੱਢਦੇ ਜਦੋਂ ਆਪਾਂ ਨੀ ਕੈਂਡੀ ਦੇ ਕੱਢਦੇ ਹੁੰਦੇ ਉਹ, ਅਸੀਂ ਆਪਣੇ ਮਸ਼ਹੂਰੀ ਵਾਸਤੇ ਨਾ.
0: ਅੱਛਾ ਅੱਛਾ. ਤੇ
1: ਆਪਣੇ ਆਪਣੇ ਬੰਦੇ ਵੀ ਆਪਾਂ ਭੰਗੜੇ ਦੀ ਟੀਮ ਵੀ ਮੰਗਾਈ ਹੈ, ਫਿਰ ਉਹ ਟਰੱਕ ਸਜਾ ਕੇ ਨਾ ਫਿਰ ਉੱਤੇ ਭੰਗੜੇ ਪਾਈ ਦੇ ਸਾਰਿਆਂ ਨੂੰ.
0: ਕੀ ਬਾਤ ਹੈ, ਗੋਰਿਆਂ ਨੂੰ ਵੀ ਭੰਗੜਾ ਪਾਉਣ ਲਾਤਾ ਹੈ. ਦੇਖੋ ਵਧੀਆ ਗੱਲ ਹੈ, ਇਹ ਜੋ ਕੋਈ ਵੀ ਡਾਂਸ ਹੈ ਨਾ, ਭੰਗੜਾ ਹੋ ਗਿਆ, ਗਿੱਧਾ ਹੋ ਗਿਆ, ਜਾਂ ਹੋਰ ਕਿਸੇ ਵੀ ਕਮਿਊਨਿਟੀ ਦਾ ਡਾਂਸ ਹੈ, ਇਹ ਸਗਾ ਤੇ ਲੋਕਾਂ ਨੂੰ ਜੋੜਦਾ. ਹਾਂ ਚਲੋ ਇੰਜੋਏ ਕਰੋ ਆਪਣੇ ਆਲੂਆਂ ਦੇ ਮੇਲੇ ਨੂੰ. ਥੈਂਕ ਯੂ. ਸੋ ਐਲਿਸਟਿਨ, ਅੱਛਾ 7-8-9 ਤਰੀਕ ਨੂੰ ਐਲਿਸਟਿਨ ਦੇ ਵਿੱਚ ਕਹਿੰਦੇ ਕਿ ਆਲੂਆਂ ਦਾ ਫੈਸਟੀਵਲ ਬੜੇ ਵੱਡੇ ਲੈਵਲ ਤੇ ਹੁੰਦਾ ਹੈ. ਕੀ ਬਾਤ ਹੈ, ਮੈਨੂੰ ਪਤਾ ਨਹੀਂ ਸੀ ਯਾਰ ਕਿ ਐਲਿਸਟਿਨ ਨੇ. ਕਹਿੰਦੇ ਕਿ ਪੋਟੇਟੋ ਫੈਸਟੀਵਲ 1973 ਤੋਂ ਚੱਲਦਾ ਆ ਰਿਹਾ. ਫਨ, ਹਿਸਟਰੀ, ਕਮਿਊਨਿਟੀ ਐਂਡ 1972 ਚ ਕੋਈ ਡੇਵਿਸ ਵਿਲਿਸ ਦਾ ਇਹ ਬੰਦੇ ਦਾ ਨਾਂ ਹੈ ਤੇ ਉਹਨੇ ਫੈਸਟੀਵਲ ਸੈਲੀਬ੍ਰੇਟ ਕੀਤਾ ਤੇ ਸ਼ੁਰੂ ਕੀਤਾ ਤੇ ਹੁਣ ਕਹਿੰਦੇ ਕਿ 3 ਦਿਨ ਦਾ ਫੈਸਟੀਵਲ ਬਣ ਚੁੱਕਿਆ. ਮਤਲਬ ਮੈਂ ਕਦੇ ਐਲਿਸਟਿਨ ਦੇਖਿਆ ਨਹੀਂ ਯਾਰ, ਆਪਾਂ ਤਾਂ ਜੀ ਟੀ ਏ ਤੱਕ ਸੀਮਤ ਰਹਿਣ ਲਏ ਲੋਕ ਆ ਕਰੇ. ਹੁਣ ਤਾਂ ਚਲੋ ਆਪਣੀ ਕਮਿਊਨਿਟੀ ਕਾਫੀ ਪਰਾਂ ਪਰਾਂ ਤੱਕ ਪਹੁੰਚ ਚੁੱਕੀ ਹੈ, ਬਟ ਫਿਰ ਵੀ ਅੰਟੇਰੀਓ ਏਡਾ ਵੱਡਾ, ਆਪਾਂ ਅੰਟੇਰੀਓ ਹੀ ਘੁੰਮਣ ਲੱਗ ਜਾਈਏ ਨਾ ਤਾਂ ਮੈਨੂੰ ਲੱਗਦਾ ਕਿ ਸਾਲਾਂ ਦੇ ਸਾਲ ਲੱਗ ਜਾਣਗੇ. ਸੋ ਵਧੀਆ ਚੀਜ਼ ਹੈ, ਐਕਸਪਲੋਰ ਕਰਨਾ ਚਾਹੀਦਾ ਤੇ ਯਾਰ ਕਿਉਂ ਨਹੀਂ, ਲਾਈਫ ਦੇ ਵਿੱਚ ਤੁਸੀਂ ਆਪਣਾ ਹੀ ਸ਼ਹਿਰ ਨਹੀਂ ਐਕਸਪਲੋਰ ਕੀਤਾ ਫਿਰ ਕੀਤਾ ਕੀ ਹੈ. ਸੋ ਪ੍ਰੋਗਰਾਮ ਪੰਜਾਬੀ ਰੰਗ ਗੱਲਾਂ ਬਾਤਾਂ ਮਾਰਦੇ ਤੁਹਾਡੇ ਨਾਲ ਤੇ ਰੌਣਕ ਮੇਲਾ ਸ਼ੁਰੂ ਹੈ ਤੇ ਗੀਤ ਸੰਗੀਤ ਤੁਹਾਨੂੰ ਵਧੀਆ ਜੇ ਕੁਝ ਸੁਣਾਉਣੇ ਆ ਤੇ

0: ਵੀ ਵਾ ਓਕੇ ਦੋ ਤਿੰਨ ਮੈਸੇਜ ਫਿਰ ਲਾਉਂਦੇ ਆ ਗਾਣਾ ਵੀਕਐਂਡ ਹੈ ਵੀਕਐਂਡ ਤੇ ਤੁਹਾਡੇ ਚੋਂ ਖੁਸ਼ਬੂ ਹੋਣੀ ਚਾਹੀਦੀ ਹੈ ਤੁਸੀਂ ਪਰਫਿਊਮ ਲੈਣੇ ਨੇ ਰੋਇਲ ਪਰਫਿਊਮਸ ਤੇ ਇੱਕ ਵਾਰ ਮਾਰੋ ਗੇੜਾ ਤੇ ਰੋਇਲ ਪਰਫਿਊਮਸ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਨੇ ਜਿਹੜੇ ਮਾਰਕੀਟ ਦੇ ਵਿੱਚ ਪਰਫਿਊਮ ਤੁਹਾਨੂੰ $400-500 ਚ ਮਿਲਦੇ ਨੇ ਉਹੀ ਪਰਫਿਊਮ ਦੀ ਕੁਆਲਿਟੀ ਸਿਰਫ $50 ਚ ਤੁਹਾਨੂੰ ਮਿਲ ਰਹੀ ਹੈ ਯਾਰ $50 ਦੇ ਵਿੱਚ ਤੇ ਉੱਤੋਂ ਦੀ ਦੋ ਪਰਫਿਊਮ ਖਰੀਦੋ ਤੇ ਇੱਕ ਬਿਲਕੁਲ ਫ੍ਰੀ ਫ੍ਰੀ ਫ੍ਰੀ ਤੁਸੀਂ ਪਹੁੰਚੋ ਜ਼ਰੂਰ ਰੋਇਲ ਪਰਫਿਊਮਸ ਇਹ ਉੱਥੋਂ ਹੀ ਮੰਗਵਾਉਂਦੇ ਆਪਣੇ ਓਇਲ ਜਿੱਥੋਂ ਡੀਓਰ ਸ਼ਨੈਲ ਵਰਗੀਆਂ ਕੰਪਨੀਆਂ ਸਵਿਟਜ਼ਰਲੈਂਡ ਤੋਂ ਮੰਗਵਾਉਂਦੀਆਂ ਨੇ ਠੀਕ ਹੈ ਸੋ ਤੁਸੀਂ ਵਧੀਆ ਪਰਫਿਊਮ ਲੈਣਾ ਇਹਨਾਂ ਕੋਲੋਂ ਲਓ ਰੋਇਲ ਪਰਫਿਊਮਸ .co ਇਹ ਕੈਨੇਡਾ US ਡਿਲੀਵਰ ਵੀ ਕਰਦੇ ਆ ਪਰ ਤੁਹਾਡੇ ਘਰ ਦੇ ਨੇੜੇ ਆ ਯਾਰ ਰੀਗਨ ਰੋਡ ਗੁਰੂ ਘਰ ਬਵੇੜ ਮਕਲੋਗਲਿਨ ਨੰਬਰ ਹੈ 4374750701 ਦੇ ਉੱਤੇ ਤੁਸੀਂ ਇਹਨਾਂ ਨਾਲ ਕਰੋ ਗੱਲਬਾਤ ਤੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ ਇਹਨਾਂ ਦੀ ਟੀਮ ਰੋਇਲ ਪਰਫਿਊਮਸ ਦੀ ਮੈਨੂੰ ਹੁਣੇ ਹੁਣੇ ਨਾਲ ਦੀ ਨਾਲ ਇੱਕ ਮੈਸੇਜ ਆਇਆ ਗਿੱਲ ਫਾਰਮ ਵਾਲਿਆਂ ਦਾ ਤੇ ਗਿੱਲ ਫਾਰਮ ਦੀ ਟੀਮ ਨੇ ਦੱਸਿਆ ਕਿ ਨਵੀਂ ਅਸੀਂ ਇੱਕ ਸੇਲ ਆਈ ਹੋਈ ਹੈ ਇਹਨਾਂ ਦੀ ਕੱਲ੍ਹ ਤੇ ਪਰਸੋਂ ਦੋ ਦਿਨ ਕੱਲ੍ਹ ਤੇ ਪਰਸੋਂ ਸੇਲ ਹੈ ਪੰਜ ਮੇਥੇ ਸਿਰਫ $5 ਦੇ ਵਿੱਚ ਕਿਆ ਬਾਤ ਹੈ ਮੇਥੇ ਲੈਣੇ ਆ ਪੰਜ ਸਿਰਫ $5 ਦੇ ਵਿੱਚ ਬਾਕੀ ਹਰ ਰੋਜ਼ ਸਬਜ਼ੀਆਂ ਇਹ ਪਿੱਕ ਕਰਦੇ ਆ ਇਹਨਾਂ ਦੇ ਫਾਰਮ 'ਚ ਰੋਜ਼ ਫਰੈਸ਼ ਸਬਜ਼ੀਆਂ ਇਹ ਪਿੱਕ ਕਰਦੇ ਨੇ ਸੋ ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਫਲੀਆਂ ਦੇਸੀ ਖੀਰੇ ਕੋਰਨ ਕੈਬੇਜ ਇਹਨਾਂ ਕੋਲ ਮਿੱਠੇ ਵਾਟਰਮੈਲਨ ਵੀ ਨੇ ਇਹਨਾਂ ਕੋਲ ਖਰਬੂਜੇ ਵੀ ਨੇ ਦੇਸੀ ਫਾਰਮ ਦੇ ਆਂਡੇ ਵੀ ਨੇ ਇਹਨਾਂ ਦਾ ਆਟਾ ਜਿਹੜਾ ਫਰੈਸ਼ ਇੱਕ ਪੱਥਰ ਦੀ ਚੱਕੀ ਨਾਲ ਪੀਸਿਆ ਜਾਂਦਾ ਉਹ ਵੀ ਹੈ ਫਾਰਮ ਦਾ ਫਰੈਸ਼ ਸ਼ਹਿਦ ਵੀ ਹੈ ਡਿਕਸੀ ਕਿੰਗ ਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ ਗਿੱਲ ਫਾਰਮ 14085 ਡਿਕਸੀ ਰੋਡ ਡਿਕਸੀ ਅਤੇ ਕਿੰਗ ਦੇ ਉੱਤੇ ਗਿੱਲ ਫਾਰਮ ਤੇ ਤੁਸੀਂ ਪਹੁੰਚੋ ਤੇ ਵਧੀਆ ਟੋਪ ਟੋਪ ਟੋਪ ਦੀਆਂ ਸਬਜ਼ੀਆਂ ਲਓ ਫਰੈਸ਼ 905-925-2300 ਇਹਨਾਂ ਦਾ ਨੰਬਰ ਹੈ ਸੋ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਤੇ ਗੀਤ ਸੰਗੀਤ ਕੋਈ ਵੀ ਸੁਣਨਾ ਆਪਣੀਆਂ ਫਰਮੈਸ਼ਾਂ ਕਰੋ ਪੂਰੀਆਂ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 ਆਪਣਾ ਫੋਨ ਨੰਬਰ ਹੈ ਐਂਡ ਇੰਸਟਾਗ੍ਰਾਮ ਤੇ ਵੀ ਸਾਨੂੰ ਮੈਸੇਜ ਕੀਤਾ ਜਾ ਸਕਦਾ ਪੇਜ ਹੈ ਸਾਡਾ ਇੰਸਟਾਗ੍ਰਾਮ ਤੇ ਪੰਜਾਬੀ ਲਹਿਰਾ PUNJABILEHRAN ਪੰਜਾਬੀ ਲਹਿਰਾ ਇੰਸਟਾਗ੍ਰਾਮ ਪੇਜ ਹੈ ਹੁਣੇ ਹੁਣੇ ਮੈਨੂੰ ਮੈਸੇਜ ਆਇਆ ਦਲਜੀਤ ਬਾਈ ਦਾ ਕਹਿੰਦੇ ਕਿ ਨਵੀਂ ਰਾਜ ਭਾਜੀ ਦਾ ਨੰਬਰ ਦਿਓ ਊਬਰ ਲਿਫਟ ਦੀ ਸੇਫਟੀ ਲਈ ਕਿਆ ਬਾਤ ਹੈ ਸ਼ੋਰ ਸਰ ਕਿਉਂ ਨਹੀਂ ਕਿਸੇ ਨੇ ਵੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਗੱਡੀ ਦੀ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ ਤਾਂ ਰੋਇਲ ਆਟੋ ਸੈਂਟਰ ਸਟੀਲ ਤੇ ਮੈਲਨੀ ਤੇ ਨੇ ਓਨੈਸਟ ਅਫੋਰਡੇਬਲ ਰਿਲਾਇਬਲ ਸਰਵਿਸ ਹੈ ਰੋਇਲ ਆਟੋ ਸੈਂਟਰ ਦਾ ਨੰਬਰ ਹੈ 905-799-1478 9057991478 ਹੈਲੋ ਓਕੇ ਕਾਲ ਕਰ ਰਹੇ ਹੋ ਰੇਡੀਓ ਬੰਦ ਕਰ ਲਿਆ ਕਰੋ 2145 ਹੈਲੋ
1: ਹੈਲੋ ਸਰ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
1: ਵਧੀਆ ਜੀ ਚੜ੍ਹਦੀ ਕਲਾ ਭਾਜੀ ਚੜ੍ਹਦੀ ਕਲਾ ਜੀ
0: ਕੀ ਬਾਤ ਹੈ ਵਾਹਿਗੁਰੂ ਦੀ ਕਿਰਪਾ ਹੀ ਆਪਣੇ ਸਾਰਿਆਂ ਤੇ ਹੈ ਕਿਰਪਾ ਦੇਖੋ ਤੰਦਰੁਸਤ ਸਿਹਤ ਠੀਕ ਹੈ ਕੰਮ ਕੁੰਮ ਕਰ ਰਹੇ ਹੈ ਹੋਰ ਕੀ ਚਾਹੀਦਾ ਓ ਵਾਹ ਵੀ ਵਾਹ ਬੈਕ ਵੀ ਦੇਖੋ ਇੱਕ ਤਾਂ ਬੰਦਾ ਉਹੀ ਲਾ ਦਿੰਦਾ ਤੁਸੀਂ ਤਾਂ ਟੌਰ ਨਾਲ ਬੈਕ ਲਾਉਂਦੇ ਹੋ ਹੈ ਗੱਡੀ
1: ਸਹੀ ਗੱਲ ਹੈ
0: ਗੱਡੀ ਕਿਹੜੀ ਹੈ ਤੁਹਾਡੇ ਕੋਲ ਹੋਊਗੀ ਕੋਈ ਵਧੀਆ ਜੀ ਕਾਲਾਂ ਲਾਓਗੇ ਗੱਲਾਂ ਬਾਤਾਂ ਕਰੋਗੇ ਤਾਂ ਹੀ ਆਪਣੀ ਇੱਕ ਸਾਂਝ ਵਧੇਗੀ
1: ਹੁਣ ਪੱਕਾ ਲੱਗੇ
0: ਚਲੋ ਹੋਰ ਸੁਣਾਓ ਕਿਵੇਂ ਮਨਾ ਰਹੇ ਹੋ ਵੀਕਐਂਡ ਨੂੰ ਫਿਰ
1: ਬਾਜੀ ਹੁਣ ਕੱਲ ਨੂੰ ਸ਼ੋਪਿੰਗ ਕਰਨੀ ਆ ਇੱਕ ਵਿਆਹ ਵਾ ਸਾਡਾ ਅਗਸਤ ਦੇ ਵਿੱਚ 20 ਅਗਸਤ ਨੂੰ ਤੇ ਮੈਂ ਭਾਜੀ ਕੋਲ ਨੰਬਰ ਲੈਣਾ ਪੈਂਟ ਕੋਟ ਲੈਣਾ ਉਹਦਾ ਨੰਬਰ ਚਾਹੀਦਾ ਆਪਾਂ ਨੂੰ ਕੋਈ
0: ਲਾਓ ਲਾਓ ਜੀ ਨੰਬਰ ਦਿੰਨੇ ਆ ਤੁਹਾਨੂੰ ਲਿਖੋ
1: ਹਾਂਜੀ ਬੋਲਿਓ
0: ਪੈਂਟ ਕੋਟ ਲਈ ਨੰਬਰ ਹੈ 905
1: 9054 3 2 5 2 5
0: ਠੀਕ ਹੈ ਜੀ
1: ਕਿੰਨਾ ਹੋ ਗਿਆ
0: ਹਾਂਜੀ ਹਾਂਜੀ 9054532252 ਬਿਲਕੁਲ ਠੀਕ ਹੈ ਇੱਥੇ ਫੈਸ਼ਨ ਆਈ ਕਿਊ ਵਾਲੇ ਹੋਣਗੇ ਤੇ ਇਹਨਾਂ ਨੂੰ ਕਹਿ ਦਿਓ ਕਿ ਪੰਜਾਬੀ ਲਹਿਰਾਂ ਤੋਂ ਨਵੀਂ ਤੋਂ ਮਿਲਿਆ ਨੰਬਰ ਠੀਕ ਹੈ
1: ਓਕੇ ਥੈਂਕ ਯੂ ਬਾਈ ਥੈਂਕ ਯੂ
0: ਚਲੋ ਕੱਢੋ ਟੌਰਾ ਯਾਰ ਵਧੀਆ ਚਾਹੀਦਾ ਵੈਰੀ ਗੁੱਡ ਬਹੁਤ ਸ਼ੁਕਰੀਆ ਸਰ ਥੈਂਕ ਯੂ ਤੁਹਾਡਾ ਹੈ ਨੀ ਮੁੰਡਾ ਟੌਰ ਤੇ ਸ਼ਕੀਨੀ ਲਾਉਂਦਾ ਤੇਰੇ ਕਰਕੇ ਟੌਰ ਲਾਉਣਾ ਹੀ ਨਾ ਬਹੁਤ ਜ਼ਰੂਰੀ ਆ ਅੱਜ ਕੱਲ੍ਹ ਇੱਕ ਹੁਣ ਮੈਂ ਵੀ ਵਿੱਚ ਹੀ ਹਾਂ ਮੈਂ ਆਪਣੇ ਆਪ ਨੂੰ ਵੀ ਵਿੱਚ ਹੀ ਗਿਰਿਆ ਕਿਉਂਕਿ ਮੈਂ ਵੀ ਪਜਾਮਾ ਪਾ ਕੇ ਟੀ ਸ਼ਰਟ ਪਾ ਕੇ ਚੱਲੋ ਜੀ ਜਦੋਂ ਨਾ ਬੰਦਾ ਟੌਰ ਜੀ ਕੱਢਦਾ ਥੋੜ੍ਹਾ ਜਿਹਾ ਬਣ ਠਣ ਕੇ ਬੰਦਾ ਬਾਲਾ ਬੁਲਾਂ ਨੂੰ ਸੈੱਟ ਸੁੱਟ ਕਰਕੇ ਜਾਂਦਾ ਕਿਤੇ ਤਾਂ ਤੁਹਾਡਾ ਵੀ ਜੀ ਕਰਦਾ ਯਾਰ ਕਿ ਥੋੜ੍ਹਾ ਜਿਹਾ ਤਾਂ ਤੁਹਾਡਾ ਵੀ ਜੀ ਕਰਦਾ ਯਾਰ ਕਿ ਥੋੜ੍ਹਾ ਜਿਹਾ ਦਿਖਾਈਏ ਆਪਣੇ ਆਪ ਨੂੰ ਜਦੋਂ ਬਸ ਉਹੀ ਟੀ ਸ਼ਰਟ ਜੀ ਪਾਈ ਹੁੰਦੀ ਹੈ ਪਜਾਮਾ ਜਿਹਾ ਪਾਇਆ ਹੁੰਦਾ ਫਿਰ ਨਾ ਕੋਈ ਤੁਹਾਡੇ ਵੱਲ ਦੇਖਦਾ ਨਾ ਤੁਹਾਡਾ ਜੀ ਕਰਦਾ ਵੀ ਕੋਈ ਦੇਖੇ ਪਹਿਲੀਆਂ 'ਚ ਹੁੰਦਾ ਸੀਗਾ ਯਾਰ ਕਿ ਲੋਕ ਕਿਆ ਟੌਰ ਕੱਢ ਕੇ ਰੱਖਦੇ ਸੀ ਕਿਸੇ ਨੇ ਗਰੋਸਰੀ ਸਟੋਰ ਵੀ ਜਾਣਾ ਹੁੰਦਾ ਸੀ ਨਾ ਤਾਂ ਬੰਦੇ ਨੇ ਵਧੀਆ ਪੈਂਟ ਪਾ ਲੈਣੀ ਵਧੀਆ ਬਟਨ ਵਾਲੀ ਸ਼ਰਟ ਲਾ ਲੈਣੀ ਵਧੀਆ ਸ਼ੂ ਸ਼ਾ ਪਾਉਣੇ ਵਾਲਾਂ ਨੂੰ ਜੈਲ ਜੂਲ ਲਾ ਕੇ ਫਿਰ ਜਾਂਦੇ ਹੁੰਦੇ ਸੀ ਹੁਣ ਮੇਰੇ ਵਰਗੇ ਬਸ ਪਾ ਕੇ ਪਜਾਮਾ ਨਾਲੇ ਚੱਪਲਾਂ ਪਾ ਕੇ ਟੀ ਸ਼ਰਟ ਪਾ ਕੇ ਟੋਪੀ ਜੀ ਲਾ ਕੇ ਚਲੋ ਜੀ ਚਲੇ ਗਏ ਸਟੋਰਾਂ ਨੂੰ ਬਟ ਜ਼ਰੂਰੀ ਹੈ ਕਿਤੇ ਨਾ ਕਿਤੇ ਯੂ ਨੋ ਤੁਸੀਂ ਆਪਣੇ ਆਪ ਨੂੰ ਪ੍ਰੈਜੈਂਟੇਬਲ ਰੱਖੋ ਮੈਂ ਕੱਲ੍ਹ ਹੀ ਇੱਕ ਪਿਕਚਰ ਦੇਖ ਰਿਹਾ ਸੀ ਕਿਸੇ ਨੇ ਨਾ ਦੋ ਫੈਮਲੀਜ਼ ਦੀਆਂ ਪਿਕਚਰਾਂ ਦਿਖਾਈਆਂ ਉਹਨਾਂ ਨੇ ਦਿਖਾਇਆ ਕਿ 1970 ਦੀ ਕਿੱਦਾਂ ਦੀ ਫੈਮਲੀ ਸੀਗੀ ਜਿਹੜੀ 1970 ਦੀ ਫੈਮਲੀ ਸੀ ਜਿਹੜਾ ਬੰਦਾ ਘਰ ਦਾ ਉਹਨੇ ਡਰੈਸ ਸ਼ਰਟ ਟਾਈ ਲਾਈ ਹੋਈ ਡਰੈਸ ਪੈਂਟ ਅਤੇ ਉਹਦੇ ਬਲੇਜ਼ਰ ਫੜਿਆ ਹੋਇਆ ਜਿਹੜੀ ਲੇਡੀ ਆ ਬਾਲ ਬੁਲ ਵਧੀਆ ਸੈੱਟ ਕੀਤੇ ਉਹਦੇ ਬਹੁਤ ਸੋਹਣੀ ਜੀ ਡਰੈਸ ਪਾਈ ਜਿਹੜੇ ਬੱਚੇ ਨੇ ਜਿਹੜੀ ਬੱਚੀ ਸੀਗੀ ਉਹਨਾਂ ਦੀ ਉਹਨੂੰ ਵੀ ਬਹੁਤ ਪ੍ਰੋਫੈਸ਼ਨਲੀ ਤਿਆਰ ਕੀਤਾ ਡਰੈਸ ਪਾ ਕੇ ਜਿਹੜਾ ਮੁੰਡਾ ਉਹਦੇ ਵੀ ਵਧੀਆ ਪੈਂਟ ਪਾਈ ਸੀ ਵਧੀਆ ਬਟਨ ਵਾਲੀ ਸ਼ਰਟ ਲਾਈ ਸੀ ਬਾਲ ਬੁਲ ਕੋਮ ਕੀਤੇ ਹੋਏ ਸੀ ਅਤੇ ਪੂਰੀ ਪ੍ਰੈਜੈਂਟੇਬਲ ਫੈਮਲੀ ਸੀ ਫਿਰ ਉਹਨਾਂ ਨੇ ਦਿਖਾਇਆ ਕਿ ਅੱਜ ਦੀ ਫੈਮਲੀ ਕਿਵੇਂ ਆ ਜਿਹੜੀ ਮਾਂ ਹੈ ਉਹਨੇ ਵੀ ਪਜਾਮਾ ਪਾਇਆ ਉਹਨੇ ਵੀ ਹੁੱਡੀ ਪਾਈ ਹੈ ਜਿਹੜਾ ਪਿਓ ਹੈ ਉਹਨੇ ਵੀ ਪਜਾਮਾ ਪਾਇਆ ਉਹਨੇ ਵੀ ਉਹੀ ਹੁੱਡੀ ਪਾਈ ਹੈ ਬੱਚਿਆਂ ਨੇ ਵੀ ਉਹੀ ਕਹਿ ਲਓ ਕਿ ਹੁੱਡੀਆਂ ਪਾਈਆਂ ਹੋਈਆਂ ਦੈਟਸ ਇਟ ਅਤੇ ਦੇਖਣ ਨੂੰ ਮੈਂ ਕਿਹਾ ਯਾਰ ਕਿੰਨਾ ਫਰਕ ਹੋ ਗਿਆ ਹੁਣ ਆਪਾਂ ਥੋੜ੍ਹਾ ਜਿਹਾ ਲੋੜ ਤੋਂ ਵੱਧ ਰਿਲੈਕਸ ਹੋ ਚੁੱਕੇ ਹਾਂ ਇਹ ਲੱਗਿਆ ਮੈਨੂੰ ਖੈਰ ਆਈ ਡੋਂਟ ਨੋ ਤੁਸੀਂ ਸਹਿਮਤ ਹੋਵੋਗੇ ਨਹੀਂ ਬਟ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਆਈ ਥਿੰਕ ਕਿ ਆਪਾਂ ਬਣ ਠਣ ਕੇ ਰਹਿਣਾ ਭੁੱਲ ਰਹੇ ਹਾਂ ਦੁਆਬਾ ਟਰੈਵਲ ਨੂੰ ਸਾਰੇ ਯਾਦ ਰੱਖੋ ਦੁਆਬਾ ਟਰੈਵਲ ਨੇ ਕੁਝ ਡੀਲਾਂ ਭੇਜੀਆਂ ਅਤੇ ਕਿਆ ਕਮਾਲ ਦੇ ਰੇਟ ਨੇ ਯਾਰ ਟੋਰਾਂਟੋ ਟੂ ਦਿੱਲੀ ਸਪਤੰਬਰ ਐਂਡ ਦੇ ਵਿੱਚ ਜਾਣਾ ਅਕਤੂਬਰ ਐਂਡ ਦੇ ਵਿੱਚ ਵਾਪਸ ਆਉਣਾ ਇੱਕ ਸਟੋਪ ਹੈ ਅਤੇ ਥੋੜ੍ਹਾ ਲੇਓਵਰ ਥੋੜ੍ਹਾ ਲੰਬਾ ਬਟ ਹੋਟਲ ਵੀ ਦੇ ਰਹੇ ਆ ਤੁਹਾਨੂੰ ਸਿਰਫ 1090 $1090 ਦੀ ਟਿਕਟ ਹੈ ਅਤੇ ਦੋ ਟੈਚੀ ਆ ਵਾਹ ਨੰਬਰ ਹੈ ਦੁਆਬਾ ਟਰੈਵਲ ਦਾ 9057967800 ਅਤੇ ਅਕਤੂਬਰ ਦਿਵਾਲੀ ਦੇ ਮੌਕੇ 'ਤੇ ਜਾਣਾ ਵਨ ਵੇ ਦੀ ਟਿਕਟ ਹੈ ਟੋਰਾਂਟੋ ਟੂ ਦਿੱਲੀ ਇੱਕ ਸਟੋਪ ਹੈ ਦੋ ਟੈਚੀ ਨੇ $1095 ਠੀਕ ਹੈ ਅਤੇ ਅਕਤੂਬਰ ਸਟਾਰਟਿੰਗ ਦੇ ਵਿੱਚ ਟੋਰਾਂਟੋ ਟੂ ਅੰਮ੍ਰਿਤਸਰ ਵਨ ਵੇ ਟੋਰਾਂਟੋ ਟੂ ਅੰਮ੍ਰਿਤਸਰ ਵਨ ਵੇ ਕਤਰ ਦੀ ਫਲਾਈਟ ਹੈ ਇੱਕ ਸਟੋਪ ਅਤੇ ਦੋ ਟੈਚੀ $1295 ਦੇ ਵਿੱਚ ਸੋ ਬਹੁਤ ਵਧੀਆ ਡੀਲਾਂ ਨੇ ਤੁਸੀਂ ਅਕਤੂਬਰ ਮਿਡ ਤੋਂ ਬਾਅਦ ਜਾਣਾ ਅਤੇ ਨਵੰਬਰ ਦਸੰਬਰ 'ਚ ਆਉਣਾ ਤਾਂ 1740 ਦੀ ਟਿਕਟ ਹੈ ਦੁਆਬਾ ਟਰੈਵਲ ਨੂੰ ਕਾਲ ਕਰ ਲਓ 9057967800 9057967800 905-796-7878 ਦੁਆਬਾ ਟਰੈਵਲ 4635 ਹਾਂਜੀ
2: ਬੱਲੇ ਗੱਭਰੂ ਸਤਿ ਸ੍ਰੀ ਅਕਾਲ ਕੀ ਹਾਲ ਹੈ ਜਵਾਨ
0: ਮੇਰਾ ਤਾਂ ਹਾਲ ਵਧੀਆ ਤੁਸੀਂ ਕਿੱਥੇ ਰਹਿੰਦੇ ਹੋ
2: ਬਾਬਾ ਤੁਹਾਡੀ ਨਗਰੀ 'ਚ ਹੀ ਰਹੀਦਾ
0: ਸਾਡੀ ਕਿੱਥੇ ਤੁਸੀਂ ਤਾਂ ਪਤਾ ਨਹੀਂ ਕਿੱਥੇ ਬਹਿ ਗਏ ਜਾ ਕੇ
2: ਨਹੀਂ ਨਹੀਂ ਪਹਿਲਾਂ ਇੰਡੀਆ ਚਲੇ ਗਿਆ ਸੀ ਬਾਅਦ ਚੋਂ ਹੋਰ ਭਾਜੀ ਉਹਨਾਂ ਨਾਲ ਵੀਰੇ ਉਹਨਾਂ ਨਾਲ ਗੱਲ ਹੋਈ ਸੀ ਇੱਕ ਦੋ ਵਾਰੀ
0: ਅੱਛਾ
2: ਉਹ ਬੀਜੀ ਹੋ ਜਾਂਦਾ ਵਾ ਫੇਰ ਥੋੜੀ ਗੇਮ ਗੂਮ ਮੁੰਡੇ ਦੀ ਗੇਮ ਗੂਮ ਦੇਖਣ ਦਾ ਲਾਲਚ ਕਰ ਲੈਂਦਾ ਜਦੋਂ ਤੁਹਾਡੀ ਗੇਮ ਗੂਮ
0: ਪ੍ਰੋਗਰਾਮ ਉਹ ਤਾਂ ਜ਼ਰੂਰੀ ਹੈ ਦੇਖੋ ਬੱਚਿਆਂ ਦੀ ਗੇਮਾਂ ਸਪੋਰਟ ਕਰਨੀ ਉਹ ਤਾਂ ਸਭ ਤੋਂ ਜ਼ਰੂਰੀ ਚੀਜ਼ ਹੈ
2: ਉਹ ਫੇ ਅੱਗੇ ਕਈ ਵਾਰੀ ਪ੍ਰੈਕਟਿਸ ਹੁੰਦੀ ਸੀ ਹੁਣ ਗੇਮ ਗੂਮ ਹੁੰਦੀ ਹੈ ਤਾਂ
0: ਸਮਰ ਦੇ ਵਿੱਚ ਵੀ ਪੂਰਾ ਸੀਜ਼ਨ ਚੱਲ ਰਿਹਾ ਹੈ
2: ਸਮਰ ਚ ਖੇਲਿਆ ਇਹ ਅੰਕਲ ਡਰੂ ਟੂਰਨਾਮੈਂਟ ਜਿੱਤੇ ਪਹਿਲਾਂ ਗਏ ਆਪਣੇ ਟੈਕਸਸ ਗਏ ਇੰਡੀਆ ਟੈਕਸਸ ਗਏ ਟੈਕਸਸ ਤੋਂ ਬਾਅਦ ਗਏ ਲਾਸ ਵੇਗਸ, ਉੱਥੇ ਵੀ ਜਿੱਤ ਗਏ। ਉਦੋਂ ਬਾਅਦ ਫਾਈਨਲ ਨਿਊ ਜਰਸੀ, ਉੱਥੇ ਵੀ ਜਿੱਤ ਗਿਆ।
0: ਵਾਹ ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ, ਨਹੀਂ ਰੀਸਾ
2: ਗੋਲਡ ਮੈਡਲ।
0: ਵਾਹ, ਇਹ ਕਿੱਥੇ ਹੋਇਆ ਸੀ ਅੰਕਲ ਡਰੂ ਵਾਲਾ ਟੂਰਨਾਮੈਂਟ?
2: ਇਹਦੇ ਸਰਕਟ ਹੁੰਦੇ ਆ, ਪਹਿਲਾਂ ਹੋਇਆ ਸੀ ਟੈਕਸਸ ਚ, ਫਿਰ ਉਦੋਂ ਬਾਅਦ ਹੋਇਆ ਦੂਜਾ ਸਰਕਟ ਹੋਇਆ ਲਾਸ ਵੇਗਸ।
0: ਅੱਛਾ,
2: ਉਹ ਤੋਂ ਬਾਅਦ ਤੀਜਾ ਹੋਇਆ ਜਰਸੀ।
0: ਤੇ ਇਹਨਾਂ ਦੀ ਜਿਹੜੀ ਅੰਡਰ 14 ਦੀ ਟੀਮ ਹੈ ਉਹ ਆ?
2: ਹਾਂਜੀ ਹਾਂਜੀ,
0: ਰਾਈਸ ਬਾਸਕਟਬਾਲ ਹੈ
2: ਇਹ, ਖੇਡਦੇ ਆ ਆਪਣੇ ਦੂਏ, ਪਹਿਲਾਂ ਖੇਡਦਾ ਸੀ।
0: ਮੈਨੂੰ ਤਾਂ ਇਹੀ ਹੈ, ਇਹਨਾਂ ਦੀ ਟੀਮ ਦਾ ਨਾਮ ਰਾਈਸ ਬਾਸਕਟਬਾਲ ਹੀ ਹੈ।
2: ਹਾਂਜੀ ਹਾਂਜੀ,
0: ਵਧੀਆ ਯਾਰ, ਮੁੰਡੇ ਨੇ ਚੱਕਤੇ ਫੱਟੇ ਫਿਰ।
2: ਯਾ ਹੀ ਇਸ 10ਵੀਂ ਚ ਹੁਣ ਪਾਸ ਹੋਇਆ, ਹੀ ਸਿਲੈਕਟਡ ਫਾਰ ਦਾ ਪ੍ਰੈਪ ਸਕੂਲ।
0: ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ। ਕੀ ਹੈ ਬੇਟੇ ਦਾ ਨਾਮ, ਕੀ ਹੈ ਤੁਹਾਡੇ
2: ਦਾ? ਹਰਮੀਤ।
0: ਹਰਮੀਤ, ਵੈਰੀ ਗੁੱਡ, ਬਹੁਤ ਵਧੀਆ ਗੱਲ ਹੈ, ਬੜੀ ਮਾਣ ਵਾਲੀ ਗੱਲ ਹੈ ਜੇ ਆਪਣੇ ਬੱਚੇ ਦੇਖੋ ਏਡੇ ਵੱਡੇ ਵੱਡੇ। ਅੰਕਲ ਡਰੂ ਕੋਈ ਨਿੱਕਾ ਮੋਟਾ ਟੂਰਨਾਮੈਂਟ ਨਹੀਂ, ਬੜੀ ਚੰਗੀ ਗੱਲ ਹੈ।
2: ਯਾ ਗਏ ਸੀ, ਬੜੀ ਨਹੀਂ ਜਾਣਾ ਸੀਗਾ, ਦੂਜਾ ਇੱਕ ਹੋਰ ਹੁੰਦਾ ਟੂਰਨਾਮੈਂਟ ਆਪਣੇ ਫਲੋਰੀਡਾ ਹੁੰਦਾ, ਬੋਲਿੰਗ ਔਨ ਅ ਬੀਚ।
0: ਅੱਛਾ,
2: ਉੱਥੇ ਵੀ ਉਹ
0: ਬਹੁਤ ਜ਼ਰੂਰੀ ਹੈ, ਨਾਲੇ ਚਲੋ ਬੱਚੇ ਆਪਣੇ ਆਪ ਚ ਬਿਜ਼ੀ ਰਹਿੰਦੇ ਨੇ। ਹੋਰ ਸੁਣਾ, ਕੀ ਸੁਣਾਈਏ ਤੁਹਾਨੂੰ ਅੱਜ ਫਿਰ?
2: ਲਾ ਦੇ ਕੁਛ ਵੀ ਚਮਕੀਲਾ ਸੁਣਾ ਦੇ।
0: ਸੁਣਾ ਦਿੰਦੇ ਆ, ਚੱਕ ਦਿਆਂਗੇ ਫੱਟੇ। ਆਪਣੇ ਬੱਚੇ ਜਦੋਂ ਸਪੋਰਟਸ ਦੇ ਵਿੱਚ ਬਹੁਤ ਤਰੱਕੀ ਕਰ ਰਹੇ ਹੁੰਦੇ, ਖਾਸ ਤੌਰ ਤੇ ਖੁਸ਼ੀ ਇਸ ਗੱਲ ਦੀ ਹੈ ਕਿ ਪੇਰੈਂਟਸ ਕਿੰਨਾ ਸਪੋਰਟ ਕਰਦੇ ਆ। ਇਹ ਹੁਣ ਭਾਜੀ ਹੁਣੇ ਨੇ ਤੇ ਤੁਸੀਂ ਦੇਖੋ ਜਦੋਂ ਵੀ ਇਹਨਾਂ ਦੀ ਕਾਲ ਆਉਂਦੀ ਹੈ, ਹਮੇਸ਼ਾ ਬੱਚੇ ਨੂੰ ਕਦੇ ਗੇਮ ਤੇ ਲੈ ਕੇ ਗਏ ਹੁੰਦੇ ਆ, ਕਦੇ ਪ੍ਰੈਕਟਿਸ ਤੇ ਲੈ ਕੇ ਗਏ ਹੁੰਦੇ ਆ। ਤੇ ਹੁਣ ਇਹਨਾਂ ਦਾ ਬੇਟਾ ਜਿਸ ਟੀਮ ਚ ਖੇਡ ਰਿਹਾ, ਬਹੁਤ ਵੱਡਾ ਟੂਰਨਾਮੈਂਟ ਹੈ ਤੇ ਅੰਡਰ 14 ਦਾ, ਤੇ ਇਹਨਾਂ ਦੀ ਟੀਮ ਅਮੈਰੀਕਾ ਦੀਆਂ ਟੀਮਾਂ ਨੂੰ ਹਰਾ ਕੇ ਆਏ ਆ। ਬਾਕੀ ਯੂ ਨੋ ਹੋਰ ਵੀ ਆਈ ਡੋਂਟ ਨੋ ਕਿੱਥੋਂ ਕਿੱਥੋਂ ਟੀਮਾਂ ਆਈਆਂ ਸੀ, ਬਟ ਵਿਨਰ ਬਣਨਾ ਇਸ ਟੂਰਨਾਮੈਂਟ ਦਾ, ਇਟਸ ਵੈਰੀ ਬਿਗ ਥਿੰਗ, ਬੜੀ ਮਾਣ ਵਾਲੀ ਗੱਲ ਹੈ ਆਪਣੇ ਸਾਰਿਆਂ ਲਈ। ਵੈਰੀ ਗੁੱਡ ਮੁੰਡਿਓ, ਚੱਕੀ ਚਲੋ ਫੱਟੇ। ਤੇ ਹੋਰ ਵੀ ਪੇਰੈਂਟਸ ਨੂੰ ਇੱਕ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਇਹਨਾਂ ਗੇਮਾਂ ਗੁਮਾਂ ਚ ਪਾਓ, ਤੇ ਟੈਲੈਂਟ ਬਹੁਤ ਹੈ ਬਟ ਟੈਲੈਂਟ ਨੂੰ ਸਪੋਰਟ ਕਰਨਾ ਹੁਣ ਆਪਣਾ ਇੱਕ ਆਪਣੀ ਇੱਕ ਜ਼ਿੰਮੇਵਾਰੀ ਹੈ। ਆਪਾਂ ਸਪੋਰਟ ਥੋੜ੍ਹਾ ਘੱਟ ਕਰਦੇ ਹਾਂ ਇਹਨੂੰ, ਆਪਾਂ ਬਿਜ਼ੀ ਹਾਂ ਕੰਮਾਂ ਕਰਨ ਦੇ ਵਿੱਚ, ਉਹਨਾਂ ਮੌਕਾ ਨਹੀਂ ਮਿਲਦਾ, ਬਟ ਜਿੰਨਾ ਹੋ ਸਕਦਾ ਸਪੋਰਟ ਕਰਿਆ ਕਰੋ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਜੀ, ਕੀ ਹਾਲ ਚਾਲ?
3: ਬਸ ਵਧੀਆ ਨਵੀਂ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ ਤੇ ਤੁਸੀਂ 5 ਦੇ 5 ਸਟੇਨਲੈਸ ਸਟੀਲ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿਹੜੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਨਵੇਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਪੂਰਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ।
0: ਥੈਂਕ ਯੂ ਮਨਜੀਤ। 905-450-0054 ਨੰਬਰ ਹੈ, 905-450-0054। ਹਰੇਕ ਬੰਦਾ ਚਾਹੁੰਦਾ ਹੈ ਯਾਰ ਕਿ ਬਿਜ਼ਨਸ ਕੋਈ ਨਾ ਕੋਈ ਸ਼ੁਰੂ ਕਰੀਏ। ਹੁਣ ਬੜੇ ਲੋਕਾਂ ਦਾ ਇੱਕ ਸ਼ੌਂਕ ਕਹਿ ਲਓ ਜਾਂ ਤੁਸੀਂ ਚਾਹੁੰਦੇ ਹੋ ਕਿ ਯਾਰ ਅਸੀਂ ਸਲੋਨ ਸ਼ੁਰੂ ਕਰਨਾ। ਮੈਂ ਨਾ ਤੁਹਾਨੂੰ ਇੱਕ ਨੰਬਰ ਦਿੰਦਾ, ਇੱਕ ਸਲੋਨ ਸਪਾ ਦੀ ਬਿਜ਼ਨਸ ਵਿਕਾਊ ਹੈ, ਇੰਨੀ ਬਿਜ਼ੀ ਲੋਕੇਸ਼ਨ ਹੈ। ਮੈਂ ਕਹਿੰਦਾ ਜਿਹੜੀ ਇਹ ਬਿਜ਼ਨਸ ਜਿਹੜੀ ਇਹ ਸਲੋਨ ਵਿਕ ਰਹੀ ਹੈ ਨਾ, ਬ੍ਰੈਂਪਟਨ ਦੀ ਸਭ ਤੋਂ ਬਿਜ਼ੀਐਸਟ ਸਲੋਨ ਹੈ ਤੇ ਤੁਹਾਨੂੰ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਮਿਲ ਜੂ। ਸਟੀਲਸ ਐਂਡ ਟੋਰਬਰਮ ਤੇ ਸਟੀਲ ਨੂੰ ਫੇਸ ਕਰਦੀ ਹੋਈ ਇਹ ਸਲੋਨ ਹੈ। ਇਹਨਾਂ ਦਾ ਜਿਹੜਾ ਕਲਾਇੰਟ ਬੇਸ ਹੈ ਬਹੁਤ ਵੱਡਾ ਆਲਰੇਡੀ ਬਣਿਆ ਹੋਇਆ, ਪਾਰਕਿੰਗ ਬਹੁਤ ਸਾਰੀ ਹੈ, 9 ਸਟੇਸ਼ਨ ਨੇ 5 ਬੰਦਿਆਂ ਲਈ, 4 ਲੇਡੀਜ਼ ਲਈ, 3 ਵਾਸ਼ਿੰਗ ਸਟੇਸ਼ਨ ਨੇ, ਅੱਡ 1 ਲੰਚ ਰੂਮ ਹੈ। ਸੋ ਤੁਸੀਂ ਜਾਣਕਾਰੀ ਲਓ ਕਿਉਂਕਿ ਮੈਨੂੰ ਲੱਗਦਾ ਕਿ ਬਹੁਤ ਹੀ ਜਲਦੀ ਨੇ ਵਿਕ ਜਾਣਾ। ਸਟੀਲ ਤੇ ਟੋਰਬਰਮ ਤੇ ਸਲੋਨ ਸਪਾ ਫੋਰ ਸੇਲ 6479985152 ਕਹਿ ਦਿਓ ਪੰਜਾਬੀ ਲਹਿਰ ਤੇ ਸੁਣਿਆ 6479985152 6479985152 6479985152 ਤੇ ਕਾਲ ਤੁਸੀਂ ਇਹਨਾਂ ਨੂੰ ਜ਼ਰੂਰ ਕਰੋ ਤੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ। ਬੜੇ ਲੋਕ ਸਟੱਕ ਨੇ ਯਾਰ ਜਿਨ੍ਹਾਂ ਨੇ ਘਰ ਬਾਹਰ ਲਏ ਤੇ ਹੁਣ ਵਿਕ ਨਹੀਂ ਰਹੇ, ਕੋਈ ਨਾ ਇੱਕ ਤੁਹਾਨੂੰ ਨੰਬਰ ਦਿੰਦੇ ਹਾਂ, ਕਾਲ ਕਰ ਲਿਓ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 6477161987 ਨੰਬਰ ਹੈ। ਵੈਰੀ ਗੁੱਡ। 9181 ਹਾਂਜੀ 9181 ਹਲੋ ਜੀ ਓਕੇ ਜੀ ਸੋ ਹਾਂਜੀ ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ, ਹੈਲੋ ਇੱਕ ਵਾਰ ਫਿਰ ਟਰਾਈ ਕਰਦੇ। ਹਾਂਜੀ
4: ਹਾਂਜੀ ਹਾਂਜੀ
0: ਹਾਂਜੀ ਹਾਂਜੀ ਕਿਵੇਂ ਹੋ ਜੀ, ਕਿਵੇਂ ਹੋ, ਕੀ ਹਾਲ ਚਾਲ?
4: ਵਾਹ ਠੀਕ ਆ, ਤੁਸੀਂ ਸੁਣਾਓ ਕੀ ਹਾਲ ਆ?
0: ਬਹੁਤ ਵਧੀਆ ਜੀ, ਬੱਲੇ ਬੱਲੇ।
4: ਮੈਂ ਕਿਹਾ ਜੀ ਫਰਾਈਡੇ ਅੱਜ ਕਿ ਪੁਰਾਣਾ ਜਿਹਾ ਗਾਣਾ ਲਾ ਦਿਓ।
0: ਪੁਰਾਣਾ ਜਿਹਾ ਹੁਣੇ ਲਾਉਨੇ ਆ, ਚਮਕੀਲਾ ਜੀ ਦਾ ਕਹਿ ਕੇ ਹਟੇ ਨੇ ਬਾਈ ਜੀ ਉਹ ਲਾ ਦਿੰਦੇ ਆ।
4: ਇੱਕ ਹੋਰ ਲਾ ਦਿਓ
0: ਕਿਹੜਾ?
4: ਉਹ ਕਹਿੰਦੀ ਲੈ ਦੇ ਵੀ ਮੈਨੂੰ ਮੱਖਮਲ ਦੀ ਪੱਖੀ ਘੁੰਗਰਾਂ ਵਾਲੀ।
0: ਅੱਛਾ, ਮੱਖਮਲ ਦੀ ਪੱਖੀ ਘੁੰਗਰੂਆਂ ਵਾਲੀ, ਠੀਕ ਹੈ ਲਾ ਦਿੰਦੇ, ਨੋ ਪ੍ਰੋਬਲਮ, ਲੱਭ ਲੈਂਦੇ ਹਾਂ। ਤੇ ਇਹ ਵੀ ਸੁਣਾ ਦਿੰਦੇ ਹਾਂ ਪਹਿਲਾਂ।

ਤੇ ਯਾਰ ਮੈਂ ਕਹਿੰਦਾ ਕਮਾਲ ਹੀ ਨੀ ਸੋ ਚਮਕੀਲਾ ਸਾਹਿਬ ਦਾ ਕੋਈ ਵੀ ਗੀਤ ਮੈਂ ਕਹਿੰਦਾ ਹੁੰਦਾ ਨਾ ਕਿ ਜਦੋਂ ਮਰਜ਼ੀ ਤੁਸੀਂ ਚੱਕ ਕੇ ਸੁਣ ਲਓ ਤੇ ਐਂ ਲੱਗਦਾ ਕਿ ਬਸ ਗਾਣਾ ਫਰੈਸ਼ ਹੀ ਬਣਿਆ ਹੋਵੇ ਸੋ ਵਧੀਆ ਦੇਖੋ ਇੱਦਾਂ ਦੇ ਗਾਣੇ ਇੱਦਾਂ ਦੇ ਆਰਟਿਸਟ ਇਹ ਮੁੜ ਕੇ ਨਹੀਂ ਆਉਂਦੇ ਇੱਕ ਵਾਰੀ ਜੰਮਦੇ ਨੇ ਤੇ ਇਹਨਾਂ ਦੇ ਗੀਤ ਫਿਰ ਸਦਾ ਬਹਾਰ ਮੈਂ ਕਹਿੰਦਾ ਸਦੀਆਂ ਤੱਕ ਚੱਲਦੇ ਰਹਿੰਦੇ ਨੇ ਹੁਣ ਵੀ ਸੁਣ ਲਓ ਤੇ ਅੱਜ ਤੋਂ ਵੀ 50 ਸਾਲ ਬਾਅਦ ਕੱਢ ਲਿਓ ਮੈਂ ਵਾਅਦਾ ਕਰਦਾ ਕਿ ਇਹ ਗਾਣੇ ਕਦੇ ਪੁਰਾਣੇ ਨਹੀਂ ਹੁੰਦੇ GTA ਕ੍ਰੈਡਿਟ ਵਾਲੇ ਨੂੰ ਯਾਦ ਰੱਖੋ ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਤਾਂ GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰ ਲਓ ਇਹ ਪਿਛਲੇ ਤਕਰੀਬਨ 25 ਸਾਲਾਂ ਤੋਂ ਲੋਕਾਂ ਦਾ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਮਦਦ ਕਰ ਰਹੇ ਨੇ GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰ ਲਓ ਤੁਸੀਂ 416-650-1100 ਨੰਬਰ ਹੈ 416-650-1100 416-650-1100 GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਐਂਡ ਉਸ ਤੋਂ ਇਲਾਵਾ ਪੈਸ਼ਨ ਰੂਫਿੰਗ ਹੁਣ ਸਮਰ ਹੈ ਹੁਣੀ ਟਾਈਮ ਹੈ ਯਾਰ ਰੂਫ ਦਾ ਕੋਈ ਵੀ ਕੰਮ ਹੋਣ ਵਾਲਾ ਤੁਹਾਡੀ ਨਵੀਂ ਰੂਫ ਲੱਗਣ ਵਾਲੀ ਹੈ ਐਂ ਨਾ ਕਹੋ ਕਿ ਅਗਲੇ ਸਾਲ ਲਾ ਲਾਂਗੇ ਯਾਰ ਜੇ ਰੂਫ ਲੀਕ ਹੋ ਰਹੀ ਹੈ ਰੂਫ ਡੈਮੇਜ ਹੈ ਕਾਹਨੂੰ ਤੁਸੀਂ ਡਿਲੇ ਕਰ ਰਹੇ ਹੋ ਬਾਅਦ ਚੋਂ ਹੋਰ ਕੋਈ ਪੰਗਾ ਪੈ ਗਿਆ ਫਿਰ ਪਛਤਾਓਗੇ ਸੋ ਜਦੋਂ ਟਾਈਮ ਹੁੰਦਾ ਨਾ ਇਹ ਚੀਜ਼ਾਂ ਦਾ ਤਾਂ ਕਰਾ ਲਿਆ ਕਰੋ ਪੈਸ਼ਨ ਰੂਫਿੰਗ 6479199413 ਫੁੱਲੀ ਇੰਸ਼ੋਰਡ ਕੰਪਨੀ ਹੈ ਫਲੈਟ ਰੂਫ ਸ਼ਿੰਗਲ ਰੂਫ ਕੋਈ ਵੀ ਨਵੀਂ ਰੂਫ ਜਾਂ ਰੀਰੂਫਿੰਗ ਹੈ ਰੂਫ ਦੀ ਰਿਪੇਅਰ ਹੈ 6479199413 6479199413 ਦੇ ਉੱਤੇ ਕਾਲ ਕਰੋ 647-919-9493 'ਤੇ ਸੰਪਰਕ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ ਸੋ ਕੋਈ ਵੀ ਗੀਤ ਸੰਗੀਤ ਸੁਣਨਾ ਸਾਡਾ ਨੰਬਰ ਹੈ ਸਟੂਡੀਓ ਦਾ 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 ਅਤੇ ਰਾਜਧਾਨੀ ਸਵੀਟਸ ਵਾਲੇ ਕੀ ਕਹਿੰਦੇ ਨੇ ਆ ਜਾਓ ਫਿਰ

0: in GTA. For more information, visit rajdhanisweets.ca.
1: क्या बात है राजधानी स्वीट्स एक हाउस होल्ड नाम सो विजिट करो जरूर तुसी राजधानी स्वीट्स नू उस दे नाल नाल राजवंत कौर दा नंबर बड़ा मशहूर है क्योंकि जेडे ना बंदे काम वधिया करदे आ ओ अपने आप मशहूर हो ही जांदे ने वधिया काम करोगे ते थोड़ी एक जेडी वर्ड ऑफ माउथ दी रेफरेंस है ओ इन्नी हो जाएगी थानू किसी और चीज की लोड़ ही नहीं सो राजवंत ऑटो होम ते कमर्शियल इंश्योरेंस विच मदद कर रहे ने ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਨੇ ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ ਇਹਨਾਂ ਨੂੰ ਕਾਲ ਕਰੋ ਸਾਰਾ ਹੋਮਵਰਕ ਕਰਕੇ ਵਧੀਆ ਤੁਹਾਨੂੰ ਟੌਪ ਦਾ ਇਹਨਾਂ ਨੇ ਰੇਟ ਲੈ ਕੇ ਦੇਣਾ ਸੋ ਰਾਜਵੰਤ ਕੌਰ 647-674-4735 647-674-4735 647-674-4735 ਤੇ ਤੁਸੀਂ ਰਾਜਵੰਤ ਹੋਣਾ ਦੇ ਨਾਲ ਜ਼ਰੂਰ ਗੱਲਬਾਤ ਕਰੋ ਤੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ ਸੋ ਗੱਲਾਂ ਬਾਤਾਂ ਤੁਹਾਡੇ ਨਾਲ ਮਾਰਦੇ ਹਾਂ ਐਂਡ ਉਸ ਦੇ ਨਾਲ ਨਾਲ ਤੁਹਾਨੂੰ ਅਸੀਂ ਬਹੁਤ ਹੀ ਜਲਦ ਕੁਝ ਸਾਡੇ ਸਪੌਂਸਰਸ ਦੇ ਨਾਲ ਜੁੜਾਂਗੇ ਮੈਂ ਤੁਹਾਨੂੰ ਅੱਜ ਕਿਉਂਕਿ ਹੈ ਥੋੜ੍ਹਾ ਜਿਹਾ ਵਧੀਆ ਜਿਹਾ ਦਿਨ ਫਰਾਈਡੇ ਆ ਕੁਝ ਕੁ ਕੀ ਕਹਿੰਦੇ ਹੁੰਦੇ ਆ ਅਪਬੀਟ ਜਿਹੇ ਗਾਣੇ ਸੁਣਾਉਣ ਦੀ ਪੂਰੀ ਕੋਸ਼ਿਸ਼ ਕਰਦਾ ਸੋ ਆਜੋ ਸੁਣਦੇ ਹਾਂ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
1: ਵਾਹ ਬਈ ਵਾਹ, ਬਿਲਕੁਲ ਕਾਲ ਕਰੋ 1617। ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਨਵੀ।
1: ਸਤਿ ਸ਼੍ਰੀ ਅਕਾਲ ਜੀ।
2: ਮੈਨੂੰ ਨਾ ਜਿਹੜਾ ਤੁਸੀਂ ਇੱਕ ਕਹਿੰਦੇ ਸੀ ਪਰਫਿਊਮ ਦੀ ਸ਼ੋਪ ਆ,
1: ਪਰਫਿਊਮ ਦੀ
2: ਕੋਈ? ਹਾਂਜੀ
1: ਹਾਂਜੀ ਹਾਂਜੀ,
2: ਉਹਦਾ ਮੈਨੂੰ ਨੰਬਰ ਚਾਹੀਦਾ ਸੀ।
1: ਕੋਈ ਗੱਲ ਨੀ, ਨੰਬਰ ਲਿਖੋ, ਕਿਉਂ ਨੀ, ਜਿੰਨੇ ਮਰਜ਼ੀ ਨੰਬਰ ਲਓ।
2: ਹਾਂਜੀ,
1: ਉਹ ਨੰਬਰ ਹੈ 437
2: 437
1: 315
2: ਹਾਂਜੀ
1: 0701 ਤੁਸੀਂ ਰੋਇਲ ਪਰਫਿਊਮਸ ਦੀ ਟੀਮ ਦੇ ਨਾਲ ਕਰੋ ਗੱਲਬਾਤ। ਐਂਡ ਕੋਈ ਵੀ ਤੁਹਾਨੂੰ A to Z ਪਰਫਿਊਮ ਚਾਹੀਦੇ ਨੇ ਬੜੇ ਟੌਪ ਟੌਪ ਟੌਪ ਦੇ, ਇਹਨਾਂ ਕੋਲੋਂ ਲੈ ਸਕਦੇ ਹੋ। ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ ਜੇ ਕਿਸੇ ਨੂੰ ਵੀ ਟੈਂਟ ਟੇਬਲ ਚੇਅਰਾਂ ਚਾਹੀਦੀਆਂ ਨੇ। ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਘਰਾਂ ਨੂੰ ਬੈਂਕੁਟ ਹਾਲ ਬਣਾ ਦਿੰਦੇ ਆ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਇਹਨਾਂ ਕੋਲ ਟੈਂਟ ਅਵੇਲੇਬਲ ਨੇ, ਮੱਲੀ ਟੈਂਟ। ਤੁਸੀਂ ਜ਼ਰੂਰ ਇੱਕ ਵਾਰ ਇਹਨਾਂ ਨੂੰ ਕਾਲ ਕਰੋ, ਇਹਨਾਂ ਨੇ ਤੁਹਾਨੂੰ ਦਿਖਾ ਦੇਣਾ ਕਿੱਡੇ ਕਿੱਡੇ ਟੈਂਟ ਇਹਨਾਂ ਨੇ ਸੈਟਅਪ ਕੀਤੇ ਨੇ। ਸੋ ਟੈਂਟ ਵੀ ਲਾ ਦੇਣਗੇ, ਟੇਬਲ ਚੇਅਰਾਂ, ਡਾਂਸ ਫਲੋਰ, ਬਾਰ, ਲਾਈਟਾਂ, ਉਹਦੇ ਨਾਲ ਨਾਲ ਲਗਜ਼ਰੀ ਪੋਰਟੇਬਲ ਵਾਸ਼ਰੂਮ, ਇਹਨਾਂ ਕੋਲ ਸਾਰਾ ਕੁਝ ਹੀ ਹੈ। ਸੋ ਮੱਲੀ ਟੈਂਟ ਸਰਵਿਸਿਜ਼ 6479925569 ਨੰਬਰ ਹੈ 6479925569 ਮੱਲੀ ਟੈਂਟ 6479925569 ਦੇ ਉੱਤੇ ਤੁਸੀਂ ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਸੰਪਰਕ ਕਰ ਲਓ। ਐਂਡ ਹੁਣ ਦੇਖੋ, ਲੋਕੀ ਤਾਂ ਹੀ ਕਹਿੰਦੇ ਅੱਛਾ ਇਹ ਆ ਵਿਆਹ ਵਾਲਾ ਘਰ, ਵਧੀਆ ਕੋਈ ਟੌਪ ਦਾ ਟੈਂਟ ਲੱਗਿਆ ਹੋਵੇ, ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਯਾਰ ਕਿ ਵਿਆਹ ਵਾਲਾ ਘਰ ਕਿਹੜਾ ਤੇ ਦੂਜਾ ਘਰ ਕਿਹੜਾ। ਸੋ ਜ਼ਰੂਰ ਤੁਸੀਂ ਵਧੀਆ ਟੌਪ ਦੇ ਤਰੀਕੇ ਨਾਲ ਆਪਣੇ ਘਰਾਂ ਨੂੰ ਵਿਆਹਾਂ ਲਈ ਸਜਾਓ ਤੇ ਐਨ ਫਿਰ ਉਹ ਰੌਣਕ ਮੇਲਾ ਜਿਹਾ ਜਿਹੜਾ ਹੁੰਦਾ ਨਾ, ਉਹ ਟੈਂਟ ਨਾਲ ਹੀ ਲੱਗਦਾ। ਟੈਂਟ ਤੋਂ ਬਿਨਾਂ ਤਾਂ ਘਰ ਵੀ ਸੋਨਾ ਸੋਨਾ ਲੱਗਦਾ ਤੇ ਪਤਾ ਹੀ ਨਹੀਂ ਯਾਰ ਕਿ ਵਿਆਹ ਹੋ ਰਿਹਾ ਜਾਂ ਘਰੇ ਬਸ ਆਮ ਹੀ ਦਿਨ ਹੈ। ਤੇ ਪ੍ਰਸ਼ਾਂਤ ਹੋਣਾ ਦਾ ਵੀ ਨੰਬਰ ਤੁਸੀਂ ਨੋਟ ਕਰ ਲਓ ਜੇ ਕਿਸੇ ਨੇ A to Z ਕੋਈ ਰੈਨੋਵੇਸ਼ਨ ਦਾ ਕੰਮ ਕਰਾਉਣਾ। ਮਿਸਟਰ ਪ੍ਰਸ਼ਾਂਤ, PNJ ਰੈਨੋਵੇਸ਼ਨ, ਕਿਚਨ ਦੀ ਰੈਨੋਵੇਸ਼ਨ, ਬਾਥਰੂਮ ਦੀ ਰੈਨੋਵੇਸ਼ਨ, ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ, ਘਰ ਦਾ ਕੋਈ ਵੀ ਨਿੱਕਾ ਮੋਟਾ ਰੈਨੋਵੇਸ਼ਨ ਦਾ ਕੰਮ ਹੈ, PNJ ਰੈਨੋਵੇਸ਼ਨ 4373180400 ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ, ਵਧੀਆ ਜੌਬ ਕਰਦੇ ਨੇ 4373318400 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਅਵੇਲੇਬਲ ਹੈ ਵਨ ਐਂਡ ਓਨਲੀ ਟੀਮ। ਬਹੁਤ ਟੌਪ ਦਾ ਬੜਾ ਖੂਬਸੂਰਤ ਕੰਮ ਇਹ ਕਰਦੇ ਆ। ਸੋ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਕੱਲ੍ਹ ਨੂੰ ਜੈਸਮਿਨ ਸੈਂਡਲੈਸ ਆ ਰਹੀ ਹੈ ਅਤੇ ਪਰਸੋਂ ਨੂੰ ਫਿਰ ਮਨਮੋਹਣ ਵਾਰਿਸ ਕਮਲ ਹੀਰ ਸੰਗਤਾਰ ਹੋਣਾ ਦਾ ਪੰਜਾਬੀ ਵਿਰਸਾ ਦਾ ਸ਼ੋਅ ਹੈ ਜਿਹੜਾ ਕਿ ਰਿਕਾਰਡ ਕੀਤਾ ਜਾ ਰਿਹਾ ਐਤਕੀ। ਹੁਣ ਤੁਹਾਨੂੰ ਸਭ ਨੂੰ ਪਤਾ ਕਿ ਇਹ ਕੋਈ ਕੋਈ ਸ਼ੋਅ ਨੇ ਜਿਹੜੇ ਰਿਕਾਰਡ ਕਰਕੇ ਯੂਟਿਊਬ ਤੇ ਦੁਨੀਆਂ ਭਰ ਦੇ ਵਿੱਚ ਫਿਰ ਮਸ਼ਹੂਰ ਹੁੰਦੇ ਨੇ। ਸੋ ਵੀਕਐਂਡ ਤੇ ਰੌਣਕ ਲੱਗ ਰਹੀ ਹੈ। ਸੰਡੇ ਨੂੰ ਗ੍ਰੇਟ ਕੈਨੇਡੀਅਨ ਥੀਏਟਰ ਜਿਹੜਾ ਵੁੱਡਬਾਈਨ ਆਪਣੇ ਮਾਲ ਦੇ ਕੋਲ ਹੈ, ਉੱਥੇ ਪੰਜਾਬੀ ਵਿਰਸਾ ਤੁਹਾਡੇ ਲਈ 2026 ਨਾਲੇ ਰਿਕਾਰਡ ਹੋ ਰਿਹਾ, ਨਾਲੇ ਸ਼ੋਅ ਹੋ ਰਿਹਾ। ਸੋ ਹਜੇ ਤੱਕ ਵੀ ਟਿਕਟਾਂ ਨਹੀਂ ਲਈਆਂ, ticketmaster.ca ਤੇ ਚਲ ਜਾਓ, ticketmaster.ca ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਆਪਣੀ ਆਪਣੀ ਟਿਕਟਾਂ ਲੈ ਲਓ। ਤੇ ਬਹੁਤ ਸੋਹਣੀ ਸ਼ਾਮ ਹੋ ਗਈ ਯਾਰ। ਮੈਂ ਨਾ ਕੁਝ ਕੀ ਆਰਟਿਸਟ ਦੇ ਲਾਈਵ ਗਾਇਕੀ ਦਾ ਫੈਨ ਹਾਂ, ਤੇ ਉਹਨਾਂ ਵਿੱਚੋਂ ਵਾਰਸ ਸਾਹਿਬ, ਕਮਲਹੀਰ ਸਿੰਘ ਤਾਰ ਹੁਣੇ ਉਹ ਇੱਕ ਨੇ। ਕਿਹਾ ਯਾਰ ਰੌਣਕਾਂ ਲਾਉਂਦੇ ਨੇ। ਤੇ ਤੁਸੀਂ ਟਿਕਟ ਮਾਸਟਰ ਤੇ ਜਾਓ, ਟਿਕਟਾਂ ਲੈ ਲਓ ਆਪਣੀਆਂ।

0: ਤੁਸੀਂ ਦੇਖੋ ਇਹ ਲਾਈਵ ਗਾਇਆ ਹੋਇਆ ਯਾਰ, ਕਮਾਲ ਹੈ। ਬੱਲੇ ਬੱਲੇ ਬੱਲੇ ਵਾਰਸ ਜੀ, ਨਹੀਂ ਰੀਸਾਂ ਸੰਡੇ ਨੂੰ ਦੇਖਾਂਗੇ ਤੁਹਾਨੂੰ, ਤੇ ਬਹੁਤ ਐਕਸਾਈਟਮੈਂਟ ਆ। ਸੋ ticketmaster.ca ਤੋਂ ਟਿਕਟਾਂ ਲਓ, ticketmaster.ca ਤੋਂ ਟਿਕਟਾਂ ਲੈ ਲਓ ਪੰਜਾਬੀ ਵਿਰਸਾ ਲਾਈਵ 8055। ਹੈਲੋ, ਹਾਂਜੀ, ਮੈਂ ਹੁਣੇ ਦਿੱਤਾ ਜੀ, ਲਿਖ ਲਓ 437। ਕੋਈ ਨਾ, ਸੋਰੀ ਸੋਰੀ, ਮੈਂ ਹੌਲੀ ਦੇ ਨਾਲ ਬੋਲ ਦਿੰਦਾ। ਹਾਂਜੀ ਲਿਖ ਲਿਓ ਤੁਸੀਂ,
1: 437 3 1 8 0 4 0 4 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0
0: ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਨੰਬਰ ਮੇਰੇ ਪੰਜਾਬੀ ਦੇਣਾ ਤੋਂ ਠੀਕ
2: ਹੈ। ਹਾਂਜੀ ਹਾਂਜੀ
0: ਬੈਨੀਫਿਟ ਹੋਇਆ। ਸੋ ਦੇਖੋ ਇਹ ਇਦਾਂ ਹੀ ਚੀਜ਼ਾਂ ਚੱਲਦੀਆਂ ਨੇ, ਰੈਫਰੈਂਸਿਸ ਦੇ ਬੇਸ ਦੇ ਉੱਤੇ ਹੈ। ਹੁਣ ਕਈ ਵਾਰ ਮੈਨੂੰ ਨਾ ਮੇਰੇ ਯਾਰ ਦੋਸਤ ਫੋਨ ਕਰਨਗੇ ਕਿ ਨਵੀਂ ਆਹ ਨੰਬਰ ਚਾਹੀਦਾ, ਦਹੀਂ ਨਵੀਂ ਉਹ ਨੰਬਰ ਚਾਹੀਦਾ, ਦਹੀਂ ਨਵੀਂ ਆਹ ਨੰਬਰ ਚਾਹੀਦਾ। ਇਹੀ ਤਾਂ ਫਿਰ ਯੂਨੋ ਬੈਨੀਫਿਟ ਨੇ ਇੱਕ ਦੂਜੇ ਨੂੰ ਆਪਾਂ ਪੁੱਛਦੇ ਹਾਂ ਤੇ ਕਈ ਲੋਕਾਂ ਕੋਲ ਨਹੀਂ ਉਹ ਇੱਕ ਰੈਫਰੈਂਸ ਹੁੰਦਾ। ਮੈਨੂੰ ਨਾ ਕੱਲ ਆਪਾਂ ਜਦੋਂ ਗੱਲ ਕਰ ਰਹੇ ਸੀ, ਕੱਲ ਦੀ ਗੱਲ ਹੈ ਜਾਂ ਪਰਸੋਂ, ਮੈਨੂੰ ਯਾਦ ਨਹੀਂ, ਕੱਲ ਦੀ ਗੱਲ ਹੈ, ਇੱਕ ਵੀਰ ਨੇ ਕਿਹਾ ਕਿ ਨਵੀਂ ਮੈਂ ਆਪਣੀ ਵਾਈਫ ਤੋਂ ਵੀ ਜਦੋਂ ਪੈਸੇ ਲੈਣਾ ਤਾਂ ਫਿਰ ਮੈਂ ਉਹਨੂੰ ਮੋੜ ਦਿੰਦਾ। ਕਹਿੰਦੇ ਕਿ ਕਦੇ ਲੋੜ ਪੈਂਦੀ ਹੈ 1500-2000 ਡਾਲਰ, ਕਹਿੰਦੇ ਮੈਨੂੰ ਚਾਹੀਦਾ ਸੀਗਾ, ਮੈਂ ਵਾਈਫ ਤੋਂ ਲਿਆ ਤੇ ਮੈਂ ਹੌਲੀ ਹੌਲੀ 500-500 ਕਰਕੇ ਉਹਨੂੰ ਮੋੜ ਦਿੱਤਾ। ਕਈ ਲੋਕ ਕਹਿੰਦੇ ਨਵੀਂ ਯਾਰ ਬੜੀ ਵਧੀਆ ਗੱਲ ਹੈ, ਚਾਹੀਦਾ ਜੇ ਜੀ ਤੋਂ ਮਰਜ਼ੀ ਲਿਆ ਹੋਵੇ, ਮਾਂ ਬਾਪ ਤੋਂ ਲਿਆ ਹੋਵੇ, ਭੈਣਾਂ ਭਰਾਵਾਂ ਤੋਂ ਲਿਆ ਹੋਵੇ, ਮੋੜਨਾ ਚਾਹੀਦਾ। ਪਰ ਮੈਨੂੰ ਗੱਲ ਬੜੀ ਇੰਟਰਸਟਿੰਗ ਲੱਗੀ ਕਿ ਆਪਣੇ ਘਰਾਂ ਦੇ ਵਿੱਚ ਖਾਸ ਤੌਰ 'ਤੇ ਮਨੀ ਹੈ ਜਿਹੜੀ, ਪੈਸਾ ਜਿਹੜਾ, ਉਹ ਇਹ ਮੰਨਿਆ ਜਾਂਦਾ ਵੀ ਸਾਂਝਾ ਹੀ ਆ। ਜੋ ਵਾਈਫ ਦਾ ਪੈਸਾ ਉਹ ਹਸਬੈਂਡ ਦਾ, ਜੋ ਹਸਬੈਂਡ ਦਾ ਪੈਸਾ ਉਹ ਵਾਈਫ ਦਾ, ਚਲੋ ਇਕੱਠੇ ਆਪਸ ਵਿੱਚ ਸ਼ੇਅਰ ਕਰ ਲੈਂਦੇ ਆ। ਮੈਨੂੰ ਹੁਣ ਬਹੁਤ ਵਾਰ ਕਾਲਾਂ ਵੀ ਆਉਂਦੀਆਂ, ਚਲੋ ਜਿਹੜੀ ਨਾ ਯੰਗ ਜਨਰੇਸ਼ਨ ਹੈ ਸਾਡੇ ਉਮਰ ਦੇ, ਉਹ ਕਿਤੇ ਨਾ ਕਿਤੇ ਪੈਸੇ ਨੂੰ ਅੱਡ ਅੱਡ ਵੀ ਰੱਖ ਲੈਂਦੇ ਆ। ਬਟ ਜ਼ਿਆਦਾਤਰ ਜਦੋਂ ਇੱਦਾਂ ਦੀਆਂ ਡਿਸਕਸ਼ਨਾਂ ਹੁੰਦੀਆਂ, ਹਰੇਕ ਕਹਿੰਦਾ ਨਵੀਂ ਯਾਰ ਅੱਡ ਅੱਡ ਪੈਸਾ, ਫਿਰ ਵਿਆਹ ਕਾਹਨੂੰ ਕਰਾਇਆ? ਜੇ ਤੁਸੀਂ ਫਾਈਨੈਂਸਿਸ, ਬੈਂਕ ਅਕਾਊਂਟ ਆਦਿ ਆਪਣੇ ਅੱਡ ਅੱਡ ਰੱਖਣੇ ਆ, ਫਿਰ ਇਸ ਤੋਂ ਤਾਂ ਬੈਟਰ ਇਹ ਸੀ ਵੀ ਵਿਆਹ ਨਾ ਹੀ ਕਰਾਉਂਦੇ। ਕਈਆਂ ਦਾ ਇਹ ਮੰਨਣਾ, ਤੁਹਾਡਾ ਕੀ ਇਸ ਉੱਤੇ ਓਪੀਨੀਅਨ ਹੈ ਵੀ ਜੋ ਪੈਸਾ ਇੱਕ ਰਿਸ਼ਤੇ ਦੇ ਵਿੱਚ, ਕੀ ਉਹ ਸਾਂਝਾ ਹੋਣਾ ਚਾਹੀਦਾ, ਜਾਂ ਤੁਹਾਨੂੰ ਲੱਗਦਾ ਕਿ ਜੋ ਹਸਬੈਂਡ ਕਮਾਉਂਦਾ ਉਹਦਾ, ਜੋ ਵਾਈਫ ਕਮਾਉਂਦੀ ਹੈ ਉਹਦਾ, ਚਲੋ ਕਿਸੇ ਨੂੰ ਇੱਕ ਦੂਜੇ ਤੋਂ ਲੋੜ ਪੈ ਜਾਂਦੀ ਹੈ ਮੰਗ ਲਓ, ਪਰ ਵਾਪਸ ਵੀ ਕਰੋ। ਹੁਣ ਇਹ ਕੋਨਸੈਪਟ ਮੈਂ ਕੱਲ ਓਨੈਸਟਲੀ ਪਹਿਲੀ ਵਾਰ ਮੈਨੂੰ ਲੱਗਦਾ ਸੁਣਿਆ ਵੀ ਇੱਕ ਹਸਬੈਂਡ ਕਹਿ ਰਿਹਾ ਵੀ ਮੈਂ ਵਾਈਫ ਤੋਂ ਪੈਸੇ ਲੈ ਲੈਂਦਾ ਜੇ ਮੈਨੂੰ